ਪੰਜਵਾਂ ਕਾਹਿਰੇ ਮਨ ਚਿਤਵਹਿ ਉਦਮ ਜਾਂ ਜੀਓ ਪਰਿਆ ਸੈਲ ਪੱਥਰ ਮੈਂ ਜੰਤੋ ਪਾਏ ਤਾਂ ਕਾ ਰਿਜਕਾ ਕੇ ਕਰ ਤਰਿਆ ਮੇਰੇ ਮਾਧੋ ਜੀ ਸਾਧ ਸੰਗ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ ਹਰਿਆ ਰਹਾਓ ਜਨਨ ਪਿਤਾ ਲੋ ਸੋ ਤੋ ਬੰਤਾ ਕੋਏ ਨਾ ਕਿਸਕੀ ਤਰਿਆ ਸੇ ਸੇ ਰਿਨ ਸੰਭਾਹੇ ਠਾਕੁਰ ਕਾਹੇ ਮਨ ਪਉ ਕਰਿਆ ਉੜੇ ਉੜਾ ਵੈਸੈ ਕੋਸਾ ਤੇ ਬਾਸੇ ਬਰੇ ਸਰਿਆ ਤਿਨ ਕਵਣ ਖਲਾਵੈ ਕਵਣ ਜਗਾਵੈ ਮਨ ਮੈਂ ਸਿਮਰਨ ਕਰਿਆ ਸਾਵਨ ਦਾਨ ਦਾ ਸਸਦਾਨ ਠਾਕੁਰ ਕਰ ਤਲ ਤਲਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆਓ ਰਾਗ ਆਸਾ ਮਹਲਾ ਚੌਥਾ ਸੋ ਪੁਰਖ ਕਿਉ ਓੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿੰਜਣਾਰ ਪੁੰਜਣ ਗੰਮਾ ਗਮ ਪਾਰਾ ਸਭ ਤਿਆਵੈ ਸਭ ਤਿਆਵੈ ਤੋਜੀ ਹਰ ਸੱਚੇ ਸਿਜਣ ਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਤਾਰਾ ਹਰ ਦਿਆ ਵੋ ਸੰਤੋ ਜੀ ਸਭ ਦੂ ਵਸਾਰਨ ਹਾਰਾ ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਗੜਗੜੇ ਅੰਤਰ ਸਰਬ ਨਿਰੰਤਰ ਜੀ ਹਰੇ ਕੋ ਪੁਰਖ ਸਮਾਣਾ ਇਕ ਦਾਤੇ ਇਕ ਭਿਖਾਰੀ ਜੀ ਸਭ ਤੇਰੇ ਚੋਟ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨਾ ਵਰਨਾ ਜਾਣਾ ਤੂੰ ਪਾਰ ਬ੍ਰਹਮ ਬਿਆਂਦ ਬਿਆਂ ਜੀ ਤੇਰੇ ਕਿਆ ਗੁਣ ਆਪ ਵਖਾਣਾ ਜੋ ਸੇਵੈ ਤੋ ਜੀ ਜਾ ਨਾਨਕ ਤਿਨ ਕੁਰਬਾਣਾ ਹਰ ਤਿਆਵੇ ਹਰ ਤਿਆਵੇ ਤੋ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੂਖ ਸਹਿ ਮੂਤ ਪੈ ਜਿਨ ਹਰ ਤਿਆਇਆ ਜੀ ਤਿਨ ਤੋਟੇ ਜਮ ਕੀ ਫਾਸੀ ਜਿਨ ਨਿਰਭਾਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਗਾ ਪਉ ਸਗ ਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਸੰਵਾਸੀ ਸੇ ਧਨ ਜਿਨ ਹਰ ਤਿਆਇਆ ਜੀ ਜਨਾਂ ਨੂੰ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਂਤੋ ਜੀ ਅਨਕ ਅਨੇਕ ਅਨੰਤਾ ਤੇਰੇ ਅਨੇਕ ਤਿਨ ਕਰੇ ਹਰ ਪੂਜਾ ਜੀ ਤਉ ਤਾਪੇ ਜਵ ਬੇਅੰਤਾ ਤੇਰੇ ਅਨੇਕ ਪੜੇ ਬਹੁ ਸਿਮਤ ਸਾਹ ਜੀ ਕਰ ਕਿਰਿਆ ਖੰਡ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਨਾਨਕ ਜੀ ਜੋ ਪਾਵੇ ਮੇਰੇ ਹਰ ਭਗਵੰਤਾ ਤੂੰ ਆਦਿ ਪੁਰ ਪਰੰਪਰ ਕਰਤਾ ਜੀ ਤੂੰ ਜੇ ਵੜਵਰ ਨਾ ਕੋਈ ਤੂੰ ਜੋ ਜੋ ਏਕੋ ਸਰਾਹਦਾ ਤੂੰ ਏਕੋ ਜੀ ਤੂੰ ਨਿਚਲ ਕਰਤਾ ਸੋਈ ਤੁਹਾਡੇ ਆਪੇ ਪਾਵੇ ਸੋਈ ਵਰਤੇ ਜੀ ਤੂੰ ਆਪੇ ਕਰੇ ਸੋ ਹੋਈ ਤੁਹਾਡੇ ਆਪੇ ਸੇ ਸਭ ਪਾਈ ਜੀ ਤੁਹਾਡੇ ਆਪੇ ਸੇ ਸਭ ਗੋਈ ਜਾ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੂ ਆਸਾ ਮੱਲਾ ਚੌਥਾ ਤੂੰ ਕਰਤਾ ਸਚਿਆਰ ਮੈਡਾ ਸਾਈਂ ਜੋ ਤੂੰ ਭਾਵੈ ਸੋਈ ਥੀ ਸੀ ਜੋ ਤੂੰ ਦੇ ਸੋਈ ਉਹ ਪਾਈ ਰਹਾਓ ਸਭ ਤੇਰੀ ਤੂੰ ਸਭ ਨਹੀਂ ਤਿਆਇਆ ਜਿਹਨੂੰ ਕਿਰਪਾ ਕਰੇ ਤੇ ਨਾਮ ਰਤਨ ਪਾਇਆ ਗੁਰਮਹਲਾ ਦਾ ਮਨ ਮੁਗਵਾਇਆ ਤੁਹਾਡੇ ਆਪ ਵਿਛੋੜਿਆ ਮਲਾਇਆ ਤੂੰ ਦਰਿਆਓ ਸਭ ਤੂੰ ਜੀ ਮਾਏ ਤੋਇ ਬਿਨ ਦੂਜਾ ਕੋਈ ਨਾਏ ਜੇ ਜਨ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਹਨੂੰ ਤੂੰ ਜਾਣਾ ਏ ਸੋਈ ਜਨ ਜਾਣੇ ਹਰ ਗੁਣ ਸਾਧੀ ਆਪ ਖਾਣੇ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਅਰਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਮੈਂ ਦੂਜਾ ਅਵਰ ਨ ਕੋਏ ਤੂੰ ਕਰ ਵੇਖੇ ਜਾਣੇ ਸੋਏ ਜਾਂ ਨਾਨਕ ਗੁਰਮ ਪ੍ਰਗਟੋਇਆ ਸਾ ਮਹਲਾ ਪਹਿਲਾ ਤੇਤ ਸਰਵ ਲੈ ਬੈਲੇ ਨਿਵਾਸਾ ਪਾਣੀ ਪਾਵ ਤਿੰਨੇ ਕੀਆ ਪੰਗ ਜਮੋ ਪੱਗ ਨਹੀਂ ਚਾਲੇ
हम देखा तै डूबे अले मन एक न चेस मूड मना हर बिसर तेरे गुण घड़िया रहाओ ना हो जती सती नहीं पड़िया मूर्ख मुदा जन्म भया प्रणवत नानक तिन की सरना जिन तो नाही विसरिया आसा महला पंजवा भई प्राप्त मानो देहुरिया गोबिंद मिरन की है तेरी बरिया अवर काज तेरे किते ना काम मिल सास उन पाई केवल नाम सरंजाम ला पव जल तरन गए जन्म बिरथा जात रंग माया के रहाओ जाप तप संयम धर्म ना गमाया सेवा साधना जानिया हर राया कहो नानक हम नीच करमा शरण परे की राखो शर्मा पातशाही दसवीं कवे वाज बेनती चौपाई हमरी करो हाथ दय रक्षा पूर्ण होए चित की इच्छा ताव चरण मन रहे हमारा अपना जान करो प्रतबारा हमरे दोसवे तुम काबो आप आदम होए बचावो सुखी वसे मोरो परवारा सेव से सब करतारा मोर अच्छा नहीं कर दे करिए सब बैन को आस संगरिया पूर्ण होए हमारी आसा तोर भजन की रहे प्यासा तुम्हें शाड कोई अवर ना त्याऊ जो बर जाऊं तुम थे पाऊं सेव से कमारे तारी है चुन चुन सतर हमारे मारी है आप हाथ दे मुझे अबरी है मरण काल का त्रास नरी है वो जो सा हमारे पच्छा श्रिया तो जो करी हो रचा राह लियो मोय राखण हारे साहेब संत सहाय प्यारे दीन बंधु संके हंता तुम हो प्रीत चतुरदास कंता काल पाए ब्रह्मा बहुतरा काल पाए शिवजू अवतरा काल पाए कर में प्रकाशा सगल काल का किया तमाशा जवन काल जोगी सेव कियो वेद राज ब्रह्मा ज्योतियो जवन काल सब लोग सुवारा नमस्कार है थाए हमारा जवन काल सब जगत बनायो देवदा जशन अपजायो आदि अंत के अवतारा सोई गुरु समझियो हमारा नमस्कार तिसी को हमारी सर्प जज ने आप सवारी सेवगन को सेव गुण सो दियो सतरन को पलमो बद कियो कट कट के अंतर की जानत पले बुरे की पीर पेशानत चीटी ते गुण चरे हसूला सपर कृपा ते कर फूला संतों दो पाए ते दुखी सो पाए साधन के सुखी एक एक ही पीर पहचान कट कट के पढ़ पढ़ के जान जा बुद कर करां कर तारा पर जा तरता दे अपारा जा बा कर कर तो हो कब हूं तो मैं मिलत दे तर सब हूं जेते बन से सब थारे आप अपनी बूझ उछारे तू सभी तेरा तनरालम जान बे भेद रे आलम निरंकार निर्विकार निर्लंब आदि अनिल अनादि संभ ताका मूढ़ चारत पेदा जाको भेव न पावत बेदा ताको कृपान मानत महामूढ़ का पे न जात महादेव को कह सदा शिव निरंकार का चिन्ह न भेव आवे अपनी बुद्ध है जेती वर्णत पिन पिन तो है तेती तुमरा लखन जाय पसारा के बे सजा प्रथम संसारा एक रूपानूप सुरूपा रंग प्यो राव कहीं भूपा अंडा जे रसे तजकीनी उदव खान बहोर रच दीनी कहूं पूरा जा हूं बैठा कहूं सिंह प्यो संग्र कैठा सगरी से दिखाए चंभव आज घासरू सी अंभव आव रक्षा मेरी तुम करो सिख अबार से संगरो दो जिते उठत पाता सगल मलेश करो रणगाता
जया तो सब सरणी ही परे, तिन के दुष्ट दूत है मरे, पुरु जौन परे तिहारे, तिन के तुम संकट सब टारे, जो काल को एक बार ते आए हैं, ताके काल निकट नहीं आए हैं, रचा होए ताए सब काला, दुष्ट हरि तरह तद काला, कृपा दृढ़ तन जाए न हर हो, ताके ताप तनग में हर हो, रेद सिद कर्म सब होई, दूसरा सहस के न कोई, एक बार जिन तुम्हें संभारा, काल फांते ताए उबारा, जिन नर नाम त्यारो कहा, दार दो दो तेरा, खड़गेद में शरण तिहारी, आपा दे लो अबारी, सर्वठोर मोहो सहाई, दोष दोते तबरे को तरे नी आने राम रीम पुराण कुरान ने कहे।

ਪਿੰਡ ਫਿਰੋਜ਼ਪੁਰ ਕਠਾਲਾ ਜ਼ਿਲ੍ਹਾ ਮਲੇਰਕੋਟਲਾ ਕੰਗ ਪਰਿਵਾਰ ਓਜਲਾ ਪਰਿਵਾਰ ਅਤੇ ਪੱਟਲ ਅਤੇ ਧਨੋਹਾ ਪਰਿਵਾਰਾਂ ਵੱਲੋਂ ਅੱਜ ਦਾਤਾ ਜੀ ਸ਼੍ਰੀ ਅਖੰਡ ਪਾਠ ਸੇਵਾ ਕੀਰਤਨ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ। ਮਿਹਰਬਾਨੀ ਦਾਤਾ ਜੀ ਸਭ ਨਗਰਾਂ ਅਤੇ ਪਰਿਵਾਰਾਂ ਦੇ ਸਿਰ 'ਤੇ ਮਿਹਰ ਭਰਿਆ ਥੱਕਣਾ, ਨਗਰਾਂ ਨੂੰ ਚੜ੍ਹਦੀ ਕਲਾ ਬਣੀ, ਪਰਿਵਾਰਾਂ ਵਿੱਚ ਸੁੱਖ ਵਰਤਾਉਣਾ, ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਥੱਕਣਾ, ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ, ਕੀਤੀ ਹੋਈ ਸੇਵਾ ਆਪਣੇ ਦਰ 'ਤੇ ਪ੍ਰਵਾਨ ਕਰਨੀ, ਕਿਰਤ ਕਮਾਈ ਦੀ ਬਰਕਤਾਂ ਬਖਸ਼ਿਸ਼ ਕਰਨੀਆਂ, ਪਾਠੀ ਸਿੰਘਾਂ ਦੇ ਸਿਰ 'ਤੇ ਮਿਹਰ ਭਰਿਆ ਥੱਕੇ ਸ਼ੁੱਧ ਬਾਣੀ ਪੜ੍ਹਨ ਦਾ ਬਲ ਬਣਾ, ਆਪਣੇ ਕਾਰਜ ਨੂੰ ਮਿਹਰ ਭਰਿਆ ਥੱਕੇ ਸੰਪੂਰਨ ਕਰਨਾ, ਪੜ੍ਹੀ ਸੁਣੀ ਬਾਣੀ ਦਾ ਭਾਵ ਸਮੂਹ ਪਰਿਵਾਰਾਂ ਦੇ ਹਿਰਦਿਆਂ ਵਿੱਚ ਵਸਾਉਣੀ। ਦਾਤਾ ਜੀ ਪਵਿੱਤਰ ਪਵਿੱਤਰ ਹਜ਼ੂਰੀ ਵਿੱਚ ਪਰਿਵਾਰਾਂ ਵੱਲੋਂ ਕੜਾਹ ਪ੍ਰਸ਼ਾਦ ਦੇ ਕੇ ਹਾਜ਼ਰਾ ਦਾਰ ਪ੍ਰਵਾਨ ਹੋਵੇ, ਪ੍ਰਵਾਨ ਦੇ ਸੰਦ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ, ਮਿਹਰ ਕਰੋ ਇਸ ਵਾਰ ਦੀਵਾਨ ਸੱਜ ਰਹੇ ਨੇ, ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ ਜੀ। ਸਹੀ ਗੁਰਮੁਖ ਪਿਆਰੇ ਮਿਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਾਂ ਕਾ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ।

ਸਤਨਾਮ ਵਾਹਿਗੁਰੂ ਸਾਹਿਬ ਜੀ। ਮਨ ਹਾਲੀ ਕਰਸਾਣੀ ਕਰਨੀ, ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ, ਪਾਉ ਕਰਮ ਕਰ ਜਮਸੀ, ਸੇ ਕਰ ਪਾਗੜ ਦੇਖ ਬਾਬਾ, ਮਾਇਆ ਸਾਥ ਨ ਹੋਏ, ਇਨ ਮਾਇਆ ਜਗ ਮੋਇਆ, ਬਿਰਲਾ ਬੁਝੇ ਕੋਇ, ਸੋ ਕਹੋ ਟਲ ਗੁਰ ਸੇਵੀ ਐ, ਐਨੇ ਸਹਿ ਸੁਭਾਇ, ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਹ ਜਾਏ। ਵਾਹਿਗੁਰੂ ਸਾਹਿਬ ਜੀ ਟੋਡੀ ਮਹੱਲਾ ਪੰਜਵਾਂ, ਘਰ ਪੰਜਵਾਂ ਦੋ ਪਦੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਐਸੋ ਗੁਣ ਮੇਰੋ ਪ੍ਰਭ ਜੀ ਕੀਨ, ਪੰਜ ਦੋਖ ਅਰ ਅੰਗ ਰੋਗ, ਤਨ ਤੇ ਸਗਲ ਦੂਰ ਕੀਨ, ਐਸੋ ਗੁਣ ਮੇਰੋ ਪ੍ਰਭ ਜੀ ਕੀਨ, ਪੰਜ ਦੋਖ ਅਰ ਅੰਗ ਰੋਗ, ਤਨ ਤੇ ਸਗਲ ਦੂਰ ਕੀਨ, ਰਹਾਉ ਬੰਧਨ ਤੋਰ ਸ਼ੋਰ ਬਿਖਿਆ ਤੇ, ਗੁਰ ਕੋ ਸ਼ਬਦ ਮੈਂ ਰਹੀ ਅਰੈ ਦੀਨ, ਰੂਪ ਅਨੁਰੂਪ ਮੋਰ ਕਸ਼ਨ ਵਿਚਾਰਿਓ, ਪ੍ਰੇਮ ਗਿਓ ਮੋਹਾ ਰੰਗ ਪੀਨ, ਪੇਖਿਓ ਲਾਲਣ ਪਾਠ ਬੀਜ ਖੋਏ, ਅਨੰਦ ਚਿਤਾ ਹਰ ਕੇ ਪਤੀਨ, ਤਿਸੀ ਕੋ ਗ੍ਰਹਿ ਸੋਈ ਪ੍ਰਭ ਨਾਨਕ, ਸੋ ਠਾਕਰ ਤਿਸੀ ਕੋ ਤੀਨ, ਖੋਲੇ ਪੇਖਿਓ ਲਾਲਣ ਪਾਠ ਬੀਜ ਖੋਏ, ਅਨੰਦ ਚਿਤਾ ਹਰ ਕੇ ਪਤੀਨ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮਸਕਾਰ ਜੋ ਸਤਸੰਗ ਜੀਓ, ਸਤਿਗੁਰ ਦੀ ਪਾਰ ਬਖਸ਼ ਰਹਿਮਤ ਹੋਈ। ਸ਼ਾਮਾਂ ਦੇ ਦੀਵਾਨ ਦੀਆਂ ਹਾਜ਼ਰੀਆਂ ਭਰੀਆਂ ਨੇ, ਸ਼ਬਦ ਚੌਂਕੇ ਚ ਕੀਰਤਨ ਸੋਦੜਾ ਸਾਹਿਬ ਦੇ ਪਾਠ ਹੋਏ ਨੇ, ਉਪਰੰਤ ਸਰਬੱਤ ਦੇ ਭਲੇ ਲਈ ਪੰਦੀ ਚੜ੍ਹਦੀ ਕਲਾ ਸਮੂਹ ਸੰਗਤਾਂ ਦੀ ਸੁੱਖ ਸ਼ਾਂਤੀ ਵਾਸਤੇ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਹੋਈ ਹੈ। ਸਤਿਗੁਰ ਨੇ ਪਵਿੱਤਰ ਹੁਕਮਨਾਮੇ ਬਖਸ਼ੇ ਜੋ ਆਪਾਂ ਸ਼ਰਧਾ ਨਾਲ ਸਰਵਣ ਕੀਤੇ ਨੇ, ਗੁਰੂ ਕਿਰਪਾ ਕਰੇ ਸਰਬੱਤ ਸੰਗਤਾਂ ਨੂੰ ਸਤਿਗੁਰ ਚੜ੍ਹਦੀ ਕਲਾ ਬਖਸ਼ਣ, ਸਿਰ 'ਤੇ ਮਿਹਰ ਭਰਿਆ ਹੱਥ ਰੱਖਣ। ਸੋ ਦੋ ਖੰਡ ਪਾਠ ਆਰੰਭ ਨੇ, ਜਿਨ੍ਹਾਂ ਦੇ ਭੋਗ ਐਤਵਾਰ ਨੂੰ ਪੈਣਗੇ। ਪਰਿਵਾਰਾਂ ਵੱਲੋਂ ਸਭ ਨੂੰ ਬੇਨਤੀ ਆ, ਤਿੰਨੇ ਦਿਨ ਦਰਸ਼ਨ ਦੇਣੇ, ਪਿੰਡ ਰਾਮਨਗਰ ਢਹਿਆਂ, ਪਿੰਡ ਜੌੜੇ ਉੱਪਲ ਅਤੇ ਫਿਰੋਜ਼ਪੁਰ ਕਠਾਲਾ ਮਲੇਰਕੋਟਾ ਦੀਆਂ ਸੰਗਤਾਂ ਵੱਲੋਂ ਇੱਕ ਖੰਡ ਪਾਠ, ਅਤੇ ਕੰਗ ਓਜਲਾ ਪੱਠਲ ਦੇ ਧਨੋਵਾ ਪਰਿਵਾਰਾਂ ਵੱਲੋਂ ਦੂਜਾ ਖੰਡ ਪਾਠ ਆਰੰਭ ਨੇ। ਪਰਿਵਾਰਾਂ ਵੱਲੋਂ ਗੁਰੂ ਕੇ ਲੰਗਰਾਂ ਦੀ ਸੇਵਾ ਵੀ ਹੋ ਰਹੀ ਹੈ। ਸਭ ਨੂੰ ਬੇਨਤੀ ਹੈ ਛਕਣ ਦੀ ਕਿਰਪਾਲਤਾ ਕਰਨੀ ਜੀ। ਔਰ ਕੱਲ੍ਹ ਨੂੰ 2:30 ਵਜੇ ਤੋਂ ਲੈ ਕੇ 4 ਵਜੇ ਤੱਕ ਆਨੰਦ ਕਾਰਜ ਦੀ ਗੁਰਮਤਿ ਅਨੁਸਾਰ ਕੀ ਮਰਿਆਦਾ, ਇਹਦੇ ਬਾਰੇ ਵਿਚਾਰ ਕਰਨ ਵਾਸਤੇ ਵਰਕਸ਼ਾਪ ਜਿਹੜੀ ਆ ਉਹ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਹੋਏਗੀ। ਸੋ ਬੇਨਤੀ ਆਪ ਜੀ ਨੇ ਹਾਜ਼ਰੀਆਂ ਭਰਨੀਆਂ, ਅਤੇ ਨਾਲ ਨਾਲ ਆਪ ਜੀ ਸਭ ਨੂੰ ਪਤਾ ਹੀ ਹੈ ਕਿ ਜਿਵੇਂ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਸਰੂਪ ਜੋ ਹਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਪਿਛਲੇ ਦਿਨ ਪਹੁੰਚੇ ਨੇ, ਉਹਨਾਂ ਦੇ ਇੱਥੇ ਪਹੁੰਚਣ ਦੀ ਖੁਸ਼ੀ ਵਿੱਚ, ਉਹਨਾਂ ਦੇ ਆਗਮਨ ਦੀ ਖੁਸ਼ੀ ਵਿੱਚ ਸਮੂਹ ਸੇਵਾਦਾਰਾਂ ਸੰਗਤਾਂ ਵੱਲੋਂ ਸਹਿਜ ਪਾਠ ਆਰੰਭ ਨੇ, ਜਿਨ੍ਹਾਂ ਦੇ ਭੋਗ ਐਤਵਾਰ ਨੂੰ 11 ਵਜੇ ਪਾਏ ਜਾਣਗੇ। ਸੋ ਐਤਵਾਰ ਸਭ ਨੂੰ ਬੇਨਤੀ ਅਰਦਾਸ ਵਿੱਚ ਸ਼ਾਮਿਲ ਹੋਣ ਦੀ ਕਿਰਪਾਲਤਾ ਕਰਨੀ ਜੀ। ਜੋ ਸਮੂਹ ਸੇਵਾਦਾਰਾਂ ਵੱਲੋਂ ਪ੍ਰਬੰਧਕਾਂ ਵੱਲੋਂ ਵੀਰਾਂ ਵੱਲੋਂ ਆਪ ਜੀ ਨੂੰ ਬੇਨਤੀ ਹੈ। ਸੋ ਆਪ ਸਭ ਸੰਗਤਾਂ ਨੇ ਹਾਜ਼ਰੀਆਂ ਭਰਨੀਆਂ। ਸੋ ਆਓ, ਸ਼ਾਮਾਂ ਦੇ ਦੀਵਾਨ ਦੀ ਆਰੰਭਤਾ ਹੋ ਰਹੀ ਹੈ। ਭਾਈ ਸਾਹਿਬ ਭਾਈ ਦਿਲਬਾਗ ਸਿੰਘ ਜੀ ਦਾ ਜਥਾ ਕੀਰਤਨ ਸਰਵਣ ਕਰਾਉਣਗੇ, ਔਰ ਇਹਨਾਂ ਦਾ ਅਗਲਾ ਹਫ਼ਤਾ ਸਾਡੇ ਪਾਸ, ਉਸ ਤੋਂ ਬਾਅਦ 20 ਤਰੀਕ ਨੂੰ ਵਾਪਸ ਚਲ ਜਾਣਾ। ਗੁਰੂ ਕਿਰਪਾ ਕਰੇ ਇਹਨਾਂ ਨੂੰ ਚੜ੍ਹਦੀ ਅੰਗਲਾ ਬਖਸ਼ਣ। ਸਰਵਣ ਕਰੋ ਕੀਰਤਨ, ਵਾਹਿਗੁਰੂ ਜੀ ਕਾ ਖਾਲਸਾ,

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਹਾਰਦਿਕ ਧੰਨਵਾਦ ਭਾਈ ਸਾਹਿਬ ਭਾਈ ਦਿਲਬਾਗ ਸਿੰਘ ਜੀ ਤੇ ਉਹਨਾਂ ਦੇ ਜਥੇ ਦਾ ਜਿਨ੍ਹਾਂ ਨੇ ਅਲਾਹੀ ਬਾਣੀ ਦੇ ਮਨੋਹ ਕੀਰਤਨ ਸਰਵਣ ਕਰਾਏ ਨੇ। 20 ਤਰੀਕ ਤੱਕ ਸਾਡੇ ਪਾਸ ਨੇ, ਉਸ ਤੋਂ ਬਾਅਦ ਇਹਨਾਂ ਦੀ ਵਾਪਸੀ ਹੈ। ਗੁਰੂ ਕਿਰਪਾ ਕਰੇ ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ। ਸੋ ਅੱਜ ਦੋ ਖੰਡ ਪਾਠ ਆਰੰਭ ਹੋਏ ਨੇ, ਪਿੰਡ ਰਾਮਨਗਰ ਟਿਹਾਂ ਤੇ ਪਿੰਡ ਜੋੜੇ ਉੱਪਲ ਤੇ ਪਿੰਡ ਫਿਰੋਜ਼ ਕੁਠਾਲਾ ਮਲੇਰਕੋਟਲਾ ਜ਼ਿਲ੍ਹਾ। ਇਹਨਾਂ ਤਿੰਨਾਂ ਨਗਰਾਂ ਵੱਲੋਂ ਇੱਕ ਖੰਡ ਪਾਠ ਹਾਲ ਨੰਬਰ 2 ਦੇ ਵਿੱਚ ਅਤੇ ਕੰਗ ਔਜਲਾ ਪੱਠਲ ਤੇ ਧਨੋਵਾ ਪਰਿਵਾਰਾਂ ਵੱਲੋਂ ਦੂਸਰਾ ਖੰਡ ਪਾਠ ਆਰੰਭ ਹੈ, ਜਿਨ੍ਹਾਂ ਦੇ ਭੋਗ ਐਤਵਾਰ ਨੂੰ ਪੈਣਗੇ। ਪਰਿਵਾਰਾਂ ਨੂੰ ਬੇਨਤੀ ਹੈ ਦਰਸ਼ਨ ਦੇਣੇ, ਤਿੰਨ ਦਿਨ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ। ਸੋ ਕੱਲ੍ਹ ਨੂੰ ਆਨੰਦ ਕਾਰਜ ਬਾਰੇ ਮਰਿਆਦਾ ਦੀ ਜਾਣਕਾਰੀ ਵਾਸਤੇ ਵਰਕਸ਼ਾਪ ਲੱਗ ਰਹੀ ਹੈ ਗੁਰਦੁਆਰਾ ਸਾਹਿਬ ਅੱਗੇ 2:30 ਤੋਂ ਲੈ ਕੇ 4 ਤੱਕ। ਔਰ ਜਿਹਨਾਂ ਬੱਚਿਆਂ ਨੇ ਗ੍ਰਿਸ਼ਤੀ ਜੀਵਨ ਪ੍ਰਵੇਸ਼ ਹੋਣਾ ਆਨੰਦ ਕਾਰਜ ਹੈ, ਜਿਹਨਾਂ ਨੇ ਉਹਨਾਂ ਨੂੰ ਬੇਨਤੀ ਜ਼ਰੂਰ ਹੈ, ਜਾਂ ਜਿਹਨਾਂ ਨੇ ਕਰਵਾਉਣੇ ਆਉਣ ਵਾਲੇ ਸਮੇਂ 'ਚ ਜ਼ਰੂਰ ਇਸ ਨੂੰ ਅਟੈਂਡ ਕਰਨ ਦੀ ਕਿਰਪਾਲਤਾ ਕਰੋ ਜੀ। ਸੋ ਜਿਹੜਾ ਸਹਿਜ ਪਾਠ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਜਿਹੜੇ ਪਹੁੰਚੇ ਨੇ, ਬਾਣ ਬੀੜਾਂ ਪਹੁੰਚੀਆਂ ਨੇ, ਉਹਨਾਂ ਦੀ ਖੁਸ਼ੀ ਦੇ ਵਿੱਚ ਆਰੰਭ ਨੇ। ਉਹਨਾਂ ਦੇ ਭੋਗ ਵੀ ਐਤਵਾਰ ਨੂੰ ਸਵੇਰੇ 11 ਪੈਣਗੇ। ਆਪ ਸਰਬੱਤ ਸੰਗਤ ਨੂੰ ਬੇਨਤੀ ਹੈ ਅਰਦਾਸ ਵਿੱਚ ਸ਼ਾਮਿਲ ਹੋਣ ਦੀ ਕਿਰਪਾਲਤਾ ਕਰਨੀ ਜੀ। ਹੁਣ ਆਓ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਆਪ ਜੀ ਨੂੰ ਕਥਾ ਸਰਵਣ ਕਰਾਉਣਗੇ। ਬੜੇ ਪਿਆਰ ਨਾਲ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

जो हमरी बिद होती मेरे सतगुरा।

गुर सत गुर संग किरे हम थापे।

0: मन जिहड़ा है वह भड़कदा क्यों है। तो कबीर साहब ने जां गुरु ग्रंथ साहब की बाणी विच ये गल वार वार मिली है कि जदों तुसीं गुरु नूं मिलदे हो तां तुहानूं अंदर दा टिका शांति मिलती है। हुण भड़कदा की है, शरीर थोड़ा भड़कदा है, शरीर नूं भड़काउण वाली कोई चीज होर बंदे दे अंदर है, वह की ने, वह बंदे दे ख्याल ने, बंदे दे अंदर चल रहे विचार ने जिहड़े उहनूं भड़काउंदे ने। वह साडा मन है जिहड़ा टिका सानू बख्शदा नहीं, जिहड़ा टिका सानू दिंदा नहीं। तो गुरदेव ने बाणी विच आख्या जे टिका चाहुंदा है सतगुर मिले, जे गुरु मिल जावे, जे गुरु की बख्शिश हो जावे, गुरु की मत मिल जावे, फिर जिहड़ा भटकदा होया मन है ये वरजिया जाता है, इनू रोक लिया जाता है। सतगुर मिले तो सहसा चुक है धावत, धावत का मतलब की हुंदा है, जिहड़ा धा रहा है, भटक रहा है, एक थां उत्ते नहीं है, वर्ज रहाई है उन्हूं, फिर बंदा की है वर्जदा है, रोकदा है। जिवें एक बच्चा होवे, हुण बच्चा चंचल है, उन्हूं तुसीं रोकदे हो कि नहीं पोते इत्थे तैनूं सट लग जाएगी, उन्हूं तुसीं वर्जदे हो, रोकदे हो कि ना आह काम ना करी तेरा नुकसान होवेगा। हुण इदां ही बंदे दा मन है, महाराज कहिंदे इहनूं वरजणा पैणा है। किवें? जदों सानूं गुरु दी मत मिलदी है ते बंदे दा मन वरजिया जांदा, रुक जांदा है। तो अज दे इस श्लोक विच कबीर साहब ने जिहड़ा एक ख्याल साडे सन्मुख रखिया, उहनां आख्या कबीर संसा दूर कर। संसा किहनूं कहिंदे ने जी? संसा दा अर्थ हुंदा सहम, डर, तौखला। गुरु अमरदास महाराज अपने श्लोकां विच कहिंदे ने सेंस है जीओ मलीन है, बंदे का जिहड़ा अंदर है ना वह तौखलिया करके मैला होया फिरदा, सहम करके मैला होया फिरदा। हुण एक बच्चा घर दे विच जे सदा सहमिया रहिंदा है, उहनूं किसे ना किसे चीज़ का डर लगा रहिंदा, उहदा जीवन किदां दा होवेगा तुसीं अंदाजा ला के वेखो। ते एक बच्चा घर विच है, उन्हों हमेशा यह डर लगा रहिंदा है भी इधरों मेरी मां ने आण के मैनू मार देना है, उधरों पिता ने आण के मार देना है, बाहरों दादा आ गया उन्हें झिड़क देना है, दादी आ गई उन्हें झिड़क देना है, जे मैं निका जा निकी जी भी मेरे तो गलती हो गई तो मैनू कुट पै जानी है। हुंदा है ना कई बार जिहड़े छोटे बच्चे हुंदे ने वह छेती सहम जाते हैं, त्रबक जाते हैं। तो बच्चों बड़े प्यार नाल कई बार सानू ट्रीट करना पैंदा है, कई बार हाँ दुबकना भी पैंदा, दोवें काम बराबर चलते हैं। हुण एक बंदा अपने परिवार विच जे सहमिया तुरिया फिरदा है, जे वह तौखले विच ही तुरिया फिरदा है, पता नहीं किहड़े वेले की हो जाना, तुसीं वेखो साह जरूर लै रहा है, तुरिया जरूर फिरदा है, पर उहदी जिंदगी है किदां दी? बंदा सड़क ते तुरिया जावे उहदे मन विच इह ख्याल चलदा ही रहे 24 घंटे 24 आवर, उहनूं इदां लगदा रहे कि हुण वी गड्डी आण के मेरे उत्ते चढ़ी ते हुण वी चढ़ी, किदां दा जीवन होवेगा? अंदाजा ला के वेखो। तुसीं बुरकी तोड़ के रोटी खाण लगो, तुहानूं इदां ही लगदा रहे कि बुरकी मेरे गले च फस जाणी, सहम है ना, डर है ना। तुहानूं इदां लगदा रहे कि जे मैं किसी चीज़ नूं टच कर दिता, जे हाथ ला लिया किसी चीज़ नूं ते मैनू बीमारी लग जानी है कोई ना कोई, इहनू की कहिंदे ने? इहनू कहिंदे ने सहम विच रहना, बंदा सहमिया होया है। ते आम आपां किसे दे चेहरे वल वेख के गल कहिंदे वी तेरा चेहरा इन्ना मुरझाया क्यों है, तैनूं सहम किहड़ी चीज़ दा है? कई वारां हुण मन विच दहल बह जावे, हनेरे दा बह जावे किसे भी चीज़ दा, हुण बंदा प्रशादा छक रहा, आम विहार ते कर रहे, तुरिया फिरदा भी है, रोटी पानी भी खा रहा, सारा कुछ है, पर सहमिया होण करके उस प्रशादे दा भी उहदे उत्ते असर नहीं हो रहा। हुण इह ते है एग्जाम्पल बाहर दी, वैसे एक आपां जनरल गल नूं समझण वास्ते। हुण गुरदेव महाराज कहिंदे ने इदां ही बंदे दे अंदर भी सहम है, तौखला है, वह की है कि इह पदार्थां दे पिछे इन्ना भज्जा होया है कि इहनूं लगदा है कि जे मैं आह चीज़ की प्राप्ति ना कीती तो मैं तो खत्म हो गया, जे मैनू आ ना मिलिया तो मेरी तो जिंदगी जिहड़ी है मेरा तो डेड एंड आ गया, हुण खत्म है, मैं सहम है ना, डर है। इहनूं इदां लगदा रहिंदा भी जे मैं आह कुछ वेखो, जिहड़ी ये जिंदगी है ना जी, ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕੁਝ ਗੱਲਾਂ ਪੜ੍ਹੀਆਂ, ਅਟਲ ਸਾਨੂੰ ਦੱਸੀਆਂ ਨੇ, ਉਹਨਾਂ ਨੇ ਆਖਿਆ ਕਈ ਵਾਰ ਬੰਦਾ ਸੋਚਦਾ ਕੁਝ ਹੋਰ ਹੈ ਤੇ ਹੁੰਦਾ ਕੁਝ ਹੋਰ ਹੈ। ਜ਼ਿੰਦਗੀ ਕਦੀ ਵੀ ਐਕੂਰੇਟ ਕੋਈ ਗਣਤ ਨਹੀਂ ਹੈ ਜਿਹੜੀ ਬੜੀ ਸਿੱਧੀ ਚੱਲੇ। ਤੋ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਮਤਾ ਕਰੈ ਪੱਛਮ ਕੈ ਤਾਈ ਪੂਰਬ ਹੀ ਲੈ ਜਾਤ। ਕਈ ਵਾਰ ਮਤਾ ਕਿਸੇ ਹੋਰ ਪਾਸੇ ਦਾ ਕੀਤਾ ਹੁੰਦਾ। ਹੁਣ ਕਈਆਂ ਦੇ ਘਰਾਂ ਵਿੱਚ ਵਿਆਹ ਧਰੇ ਹੁੰਦੇ ਨੇ, ਪਰ ਅਚਾਨਕ ਕੀ ਹੋਇਆ ਵੀ ਬਰਾਤ ਵਾਲਾ ਦਿਨ ਸੀ ਤੇ ਇੱਕ ਦਿਨ ਪਹਿਲਾਂ ਘਰ ਵਿੱਚ ਡੈਥ ਹੋ ਗਈ, ਮੌਤ ਹੋ ਗਈ। ਹੁਣ ਵਿਆਹ ਖੁਸ਼ੀ ਦਾ ਪ੍ਰਤੀਕ ਹੈ, ਮੌਤ ਹੋ ਗਈ ਘਰ ਦੇ ਵਿੱਚ। ਫਿਰ ਬੰਦਾ ਕੀ ਕਹਿੰਦਾ, ਕਹਿੰਦਾ ਸੋਚਿਆ ਨਹੀਂ ਸੀ ਇੱਦਾਂ ਹੋਵੇਗਾ, ਐਕੂਰੇਟ ਇੱਥੇ ਕੁਝ ਵੀ ਨਹੀਂ ਹੈ। ਤੋ ਗੁਰਦੇਵ ਨੇ ਬਾਣੀ ਵਿੱਚ ਆਖਿਆ ਵੀ ਕਈ ਵਾਰ ਬੰਦਾ ਸੋਚਦਾ ਕੁਝ ਹੋਰ ਹੈ। ਮੰਨ ਲਓ ਉਹਨੇ ਮਤਾ ਕੀਤਾ ਵੀ ਪੱਛਮ ਵਾਲੇ ਬੰਨੇ ਜਾਣਾ, ਵੀ ਜਾਣਾ ਪਿਆ ਪੂਰਬ ਵਾਲੇ ਬੰਨੇ, ਕੋਈ ਹਾਦਸਾ ਕੋਈ ਘਟਨਾ ਐਸੀ ਵਾਪਰ ਗਈ। ਮਤਾ ਕਰੇ ਪੱਛਮ ਕਹਿ ਤਾਈ ਪੂਰਬ ਹੀ ਲੈ ਜਾਤ। ਮਹਾਰਾਜ ਨੇ ਕਿਹਾ ਖਿਨ ਮੈਂ ਥਾਪ ਥਾਪਣਾਰਾ ਆਪਣਾਥ ਮਤਾਂਤ ਸਿਆਣਪ ਕਾਹੂ ਕਾਮ ਨਾ ਆਤ। ਬੰਦਿਆ ਤੇਰੀ ਸਿਆਣਪ ਕਿਸੇ ਕੰਮ ਨਹੀਂ ਆਉਣੀ। ਸਿਆਣਪ ਦਾ ਇੱਥੇ ਅਰਥ ਹੈ ਚਲਾਕੀ। ਸਿਆਣਪ ਕਾਹੂ ਕਾਮ ਨਾ ਆਤ, ਜੋ ਅਨਰੂਪਿਓ ਠਾਕੁਰ ਮੇਰੇ ਹੋਏ ਰਹੀ ਉਹ ਬਾਤ। ਜਿਹੜੀ ਗੱਲ ਮੇਰੇ ਰੱਬ ਪਰਮੇਸ਼ਰ ਨੇ ਕਰਨੀ ਹੈ ਉਹ ਹੋਣੀ ਹੈ। ਤੂੰ ਆਪਣੀਆਂ ਸਿਆਣਪਾਂ ਵਰਤਦਾ ਹੈ, ਤੂੰ ਮਨ ਦੇ ਵਿੱਚ ਸਹਿਮ ਹੀ ਭਰ ਲੈਂਦਾ ਹੈ ਵੀ ਜੇ ਮੈਂ ਇੰਨੀ ਧਨ ਦੌਲਤ ਆਪਣੇ ਪੁੱਤਰ ਵਾਸਤੇ ਇਕੱਠੀ ਕਰ ਲਈ ਫਿਰ ਇੱਦਾਂ ਹੋਵੇਗਾ, ਇਹਦੀ ਲਾਈਫ ਬੜੀ ਸੌਖੀ ਹੋਵੇਗੀ। ਜੇ ਪੋਤਰੇ ਵਾਸਤੇ ਇਕੱਠੀ ਕਰ ਲਵਾਂ। ਹੁਣ ਇਹ ਚੀਜ਼ਾਂ ਨੇ ਜਿਹੜੀਆਂ ਬੰਦੇ ਨੂੰ ਪਾਪ ਕਰਨ ਵਾਲੇ ਬੰਨੇ ਵੀ ਪ੍ਰੇਰਿਤ ਕਰਦੀਆਂ। ਬੰਦਾ ਧਰਮ ਕਮਾ ਹੀ ਨਹੀਂ ਸਕਦਾ ਉੱਥੇ। ਉਹ ਜਿਵੇਂ ਇੱਕ ਕਿਸੇ ਨੇ ਕਹਾਣੀ ਲਿਖੀ, ਇੱਕ ਰਾਜੇ ਨੇ ਨਾ ਆਪਣੇ ਮੰਤਰੀ ਵਜ਼ੀਰਾਂ ਨੂੰ ਸੱਦਿਆ ਸਾਰਿਆਂ ਨੂੰ। ਉਹ ਕਹਿਣ ਲੱਗਾ, ਉਹਨੇ ਆਪਣੇ ਮੰਤਰੀ ਮੰਡਲ ਦੀ ਮੀਟਿੰਗ ਕੀਤੀ, ਕਹਿੰਦਾ ਵੀ ਮੈਂ ਵੇਖਣਾ ਚਾਹੁੰਦਾ ਵੀ ਮੇਰੇ ਨਾ ਜਿਹੜਾ ਖਜ਼ਾਨਾ ਹੈ ਉਹਦੇ ਵਿੱਚ ਕਿੰਨਾ ਕੁ ਧਨ ਦੌਲਤ ਹੈ, ਕਿੰਨਾ ਕੁ ਪੈਸਾ ਹੈ, ਕਿੰਨਾ ਕੁ ਚਿਰ ਗੁਜ਼ਾਰਾ ਹੋ ਸਕਦਾ। ਹੁਣ ਸਹਿਮ ਵੇਖੋ ਤੁਸੀਂ, ਸਹਿਮਿਆ ਹੋਇਆ ਬੰਦਾ ਕਿੱਦਾਂ ਜੀਵਨ ਬਸਰ ਕਰਦਾ। ਤੇ ਉਹ ਮੰਤਰੀ ਮੰਡਲ ਨੇ ਕੋਈ ਦੋ ਚਾਰ ਦਿਨ ਲਾ ਕੇ ਵਜ਼ੀਰ ਹੋਣਾ ਨੇ ਸਾਰਾ ਲੇਖਾ ਜੋਖਾ ਕੀਤਾ, ਤੇ ਅਖੀਰ ਰਾਜੇ ਨੂੰ ਆਣ ਕੇ ਕਹਿਣ ਲੱਗੇ ਵੀ ਤੇਰੀਆਂ ਨਾ 10 ਪੀੜ੍ਹੀਆਂ ਜੇ ਤੂੰ ਕੁਝ ਵੀ ਨਾ ਕਰੇ ਤੇ ਆਰਾਮ ਨਾਲ ਬਹਿ ਕੇ ਖਾ ਸਕਦੀਆਂ। ਕਹਿੰਦੇ ਰਾਜਾ ਹੋਕਾ ਲੈ ਗਿਆ, ਕਹਿੰਦਾ ਹਾਏ 11ਵੀਂ ਦਾ ਕੀ ਬਣੇਗਾ। ਹੁਣ ਇਹ ਹੈ ਉਹ ਸਹਿਮ, ਇਹ ਡਰ ਤੌਖਲਾ। ਹੁਣ ਕਈ ਵਾਰ ਤੁਸੀਂ ਵੇਖੋ ਜਿਹੜਾ ਜਾਨਵਰ ਸਹਿਮਿਆ ਹੋਵੇ ਨਾ ਉਹ ਜ਼ਿਆਦਾ ਖਤਰਨਾਕ ਬਣ ਜਾਂਦਾ। ਜਦੋਂ ਨਾ ਭਾਵੇਂ ਬਿੱਲੀ ਉਹ ਜਾਨਵਰ ਹੈ ਜਿਹੜੀ ਬੰਦੇ ਤੋਂ ਡਰਦੀ ਹੈ, ਪਰ ਜੇ ਉਹਨੂੰ ਵੀ ਖਤਰਾ ਮਹਿਸੂਸ ਹੋਵੇ ਨਾ, ਸਹਿਮੀ ਜਾਵੇ ਤੇ ਸਹਿਮਿਆ ਹੋਇਆ ਉਹ ਖਤਰਨਾਕ ਬਣ ਜਾਂਦਾ। ਬੰਦਾ ਵੀ ਇੱਦਾਂ ਹੀ ਹੈ। ਸੋ ਸਹਿਮੇ ਹੋਣ ਦੇ ਕਈ ਨੁਕਸਾਨ ਨੇ। ਸਹਿਮਿਆ ਹੋਇਆ ਬੰਦਾ ਕਦੀ ਵੀ ਜ਼ਿੰਦਗੀ ਦਾ ਲੁਤਫ ਨਹੀਂ ਲੈ ਸਕਦਾ, ਉਹ ਕਦੀ ਸਕੂਨ ਨਹੀਂ ਲੈ ਸਕਦਾ, ਉਹਨੂੰ ਸਕੂਨ ਆ ਹੀ ਨਹੀਂ ਸਕਦਾ ਕਦੀ। ਤੋ ਕਬੀਰ ਸਾਹਿਬ ਨੇ ਗੱਲ ਆਖੀ, ਆਖਿਆ ਉਹ ਕਾਗਜ਼ ਪਾੜ ਦੇ ਜਿੱਥੇ ਐਵੇਂ ਸਹਿਮ ਪਾਈ ਫਿਰਦਾ ਜ਼ਿੰਦਗੀ ਤੇ। ਕਬੀਰ, ਸੰਸਾ ਦੂਰ ਕਰ, ਇਹ ਸੰਸੇ ਨੂੰ, ਇਹ ਸਹਿਮ ਨੂੰ ਦੂਰ ਕਰ। ਜਿਹਨੂੰ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ, ਸਹਿਸੇ ਜੀਓ ਮਲੀਨ ਹੈ ਕਿਤ ਸੰਜਮ ਧੋਤਾ ਜਾਏ। ਹੇ ਵਾਹਿਗੁਰੂ, ਮੇਰਾ ਜਿਹੜਾ ਅੰਦਰ ਹੈ ਉਹ ਸਹਿਮਿਆ ਹੋਇਆ ਹੈ, ਮੈਂ ਡਰਿਆ ਡਰਿਆ ਰਹਿੰਦਾ ਹਾਂ, ਜਿੰਦ ਮਲੀਨ ਹੋਈ ਪਈ ਹੈ, ਮੈਲਾ ਹੋਇਆ ਪਿਆ ਮੈਂ, ਇਹਦਾ ਹੱਲ ਕੀ ਹੈ, ਇਹ ਦੂਰ ਕਿਵੇਂ ਹੋਵੇਗਾ। ਹੁਣ ਸਹਿਮ ਨੂੰ ਦੂਰ ਕਿਵੇਂ ਕੀਤਾ ਜਾ ਸਕਦਾ ਹੈ? ਕਿਸੇ ਜਗ੍ਹਾ ਉੱਤੇ ਇਸ਼ਨਾਨ ਕੀਤਿਆਂ ਸਹਿਮ ਦੂਰ ਨਹੀਂ ਜੇ ਹੁੰਦਾ, ਕੋਈ ਖਾਸ ਕਰਮ ਕੀਤਿਆਂ ਸਹਿਮ ਦੂਰ ਨਹੀਂ ਜੇ ਹੁੰਦਾ। ਅਜਿਹੀ ਕਈ ਵਾਰ ਨਾ ਬੰਦਾ ਜਿੰਨੇ ਵੱਧ ਬਾਹਰੀ ਤੌਰ ਤੇ ਕਰਮ ਕਾਂਡ ਕਰਦਾ, ਇੱਥੋਂ ਅੰਦਾਜ਼ਾ ਲਾ ਲਓ ਜ਼ਿਆਦਾ ਸਹਿਮਿਆ ਹੋਇਆ। ਤੇ ਮੈਂ ਤੇ ਅਕਸਰ ਇਹ ਗੱਲ ਕਹਿੰਦਾ ਹੁੰਦਾ, ਜਿਹੜਾ ਨਾ ਜ਼ਿਆਦੀਆਂ ਹੀ ਛਾਪਾਂ ਪਾਈ ਫਿਰੇ ਨਾ ਹੱਥਾਂ ਦੇ ਵਿੱਚ, ਆ ਮੂੰਗੇ ਜੇ ਵਿਕਦੇ ਹੁੰਦੇ ਨੇ ਪੰਡਿਤ ਦਿੰਦੇ ਨੇ, ਨੀਲੇ ਰੰਗ ਦਾ ਕੋਈ, ਕਾਲੇ ਰੰਗ ਦਾ ਪਾਈ ਫਿਰਦਾ ਕੋਈ, ਚਿੱਟੇ ਰੰਗ ਦਾ ਪਾਈ ਫਿਰਦਾ, ਇਹ ਨਿਸ਼ਾਨੀ ਹੈ ਵੀ ਇਹ ਬੰਦਾ ਕਿੰਨਾ ਸਹਿਮਿਆ ਹੋਇਆ। ਇਹਨੂੰ ਡਰ ਲੱਗਦਾ ਹੈ, ਇਹਨੂੰ ਹਰ ਵਾਰ ਦੇ ਵਿੱਚ ਡਰ ਲੱਗਦਾ ਹੈ ਵੀ ਅੱਜ ਮੰਗਲਵਾਰ ਹੈ ਪਤਾ ਨਹੀਂ ਕੀ ਹੋ ਜਾਣਾ, ਅੱਜ ਵੀਰਵਾਰ ਹੈ ਪਤਾ ਨਹੀਂ ਕੀ ਹੋ ਜਾਣਾ, ਏਦਾਂ ਬੰਦਾ ਸਹਿਮਿਆ ਹੋਇਆ। ਹਾਏ, ਹੁਣ ਕਨੇਡਾ ਦੀ ਖੇਡ ਇਹ ਵੀ ਹੈ, ਨੌਜਵਾਨ ਵੀਰ ਭੈਣਾਂ ਬੈਠੇ ਨੇ, ਇੱਥੇ ਖੇਡੇ ਵੀ ਹਾਏ ਜੇ ਪੀ ਆਰ ਨਾ ਹੋਏ ਤੇ ਫਿਰ ਕੀ ਹੋਣਾ, ਇਹ ਵੀ ਸਹਿਮ ਹੀ ਹੈ। ਕੀ ਹੋ ਜਾਵੇਗਾ ਫਿਰ, ਕੀ ਹੋਵੇਗਾ, ਜਿਹੜੇ ਹੋ ਗਏ ਨੇ ਉਹਨਾਂ ਨੂੰ ਕੀ ਹੋ ਗਿਆ, ਜਿਹੜੇ ਹੋ ਗਏ ਨੇ ਉਹਨਾਂ ਨੇ ਕੀ ਖੱਟ ਲਿਆ ਜਿਹੜਾ ਤੁਹਾਡਾ ਰਹਿ ਗਿਆ। ਇਹ ਤੇ ਉੱਚੇ ਚੜ੍ਹ ਕੇ ਦੇਖਿਆ ਘਰ ਘਰ, ਉੱਚੇ ਹੋ ਗਏ ਤੇ ਵੇਖੋ ਅੱਗ ਤੇ ਸਾਰਿਆਂ ਦੇ ਘਰਾਂ ਚ ਲੱਗੀ ਹੈ, ਤੇ ਜਿਹੜੇ ਅਜੇ ਇੱਥੇ ਪਹੁੰਚੇ ਨਹੀਂ ਉਹਨਾਂ ਦਾ ਕੀ ਹੋ ਗਿਆ, ਤੇ ਜਿਹੜੇ ਇੱਥੋਂ ਵੀ ਗਾਂਹ ਨਿਕਲ ਗਏ ਨੇ ਹੋਰ ਕਿਸੇ ਬੰਨੇ, ਉਹਨਾਂ ਦਾ ਕੀ ਹੋ ਗਿਆ। ਸਹਿਮ ਹੀ ਹੈ ਨਾ। ਇਹ ਖੇਡ ਹੈ ਵੀ ਆਪਦੀ ਥਾਲੀ ਚ ਜੋ ਹੈਗਾ ਬੰਦਾ ਉਹਦਾ ਸਵਾਦ ਨਹੀਂ ਮਾਣਦਾ, ਦੂਜੇ ਦੀ ਥਾਲੀ ਵੱਲ ਵੇਖ ਕੇ ਬੰਦਾ ਏਦਾਂ ਕਹੀ ਜਾਂਦਾ ਹਾਂ ਉੱਥੇ ਉਹ ਏਦਾਂ ਹੈ। ਸੋ ਸਾਨੂੰ ਅਸੀਂ ਕਿਉਂਕਿ ਦੋ ਚੀਜ਼ਾਂ ਵਿੱਚ ਹੀ ਆਪਾਂ ਵੇਖਦੇ ਹਾਂ ਨਾ, ਵੀ ਜਾਂ ਅਸੀਂ ਚੀਜ਼ਾਂ ਨੂੰ ਬਲੈਕ ਸਮਝਦੇ ਹਾਂ ਜਾਂ ਵਾਈਟ ਸਮਝਦੇ ਹਾਂ, ਦੋ ਚੀਜ਼ਾਂ ਹੀ ਨੇ, ਨਹੀਂ ਰੰਗ ਹੋਰ ਵੀ ਹੈਗੇ ਨੇ। ਜਿਹੜਾ ਜਿਹੜੀ ਸਾਡੀ ਸੋਚ ਦਾ ਮੰਡਲ ਹੈ ਅਸੀਂ ਉੱਥੇ ਵੇਖ ਰਹੇ, ਆਊਟ ਆਫ ਬਾਕਸ ਜਾ ਕੇ ਅਸੀਂ ਵੇਖ ਹੀ ਨਹੀਂ ਰਹੇ। ਜੇ ਕਿਤੇ ਵੇਖੀਏ ਫਿਰ ਪਤਾ ਲੱਗੇਗਾ, ਸਮਝ ਲੱਗੇਗੀ। ਵੀ ਜੇ ਤੁਹਾਨੂੰ ਲੱਗਦਾ ਹੈ ਵੀ ਤੁਸੀਂ ਬੜੇ ਸਹਿਮ ਚੋ ਜੀ ਹਾਏ ਕੀ ਬਣੇਗਾ, ਅੱਛਾ ਤੁਹਾਡੇ ਇਸ ਸਹਿਮ ਦਾ ਕਰਕੇ ਨਾ ਕਿੰਨੇ ਲੋਕਾਂ ਦੇ ਕਾਰੋਬਾਰ ਚੱਲਣ ਡੇ ਨੇ, ਕਿਉਂਕਿ ਤੁਸੀਂ ਸਹਿਮੇ ਹੋਏ ਹੋ। ਧਾਰਮਿਕ ਲੋਕਾਂ ਦੇ ਕਾਰੋਬਾਰ ਵੀ ਤੁਹਾਡੇ ਸਹਿਮ ਕਰਕੇ ਚੱਲਦੇ ਨੇ। ਆ ਜਿਹੜੇ ਚਪਹਿਰੇ ਚ ਪੂਰੇ ਚਲਾਉਂਦੇ ਨੇ ਸਾਰੇ ਕਿੱਥੇ ਨੇ, ਤੁਸੀਂ ਸਹਿਮੇ ਹੋਏ ਹੋ ਤਾਂ ਚੱਲਦੇ ਨੇ ਕਾਰੋਬਾਰ। ਜਿੰਨੀ ਚਪਹਿਰਿਆਂ ਵਾਲੀ ਟੋਲੀ ਕੈਨੇਡਾ ਦੇ ਵਿੱਚ ਤੁਰੀ ਫਿਰਦੀ ਹੈ ਉਹਨਾਂ ਦਾ ਸਾਰਿਆਂ ਦਾ ਮਕਸਦ ਹੀ ਇਹ ਹੈ ਵੀ ਸਾਡੀ ਤੇ ਮਾਰਗ ਕਾਰਨੀ ਨਾਲ ਗੱਲ ਹੈ, ਪਹਿਲਾਂ ਟਰੂਡੋ ਨਾਲ ਗੱਲ ਸੀ, ਆਓ ਸਾਡੇ ਕੋਲ ਅਸੀਂ ਤੁਹਾਡੀ ਪੀ ਆਰ ਕਰਾ ਦਿਆਂਗੇ। ਇਹ ਸਭ ਉਹ ਲੋਕ ਨੇ। ਜਦੋਂ ਅਸੀਂ ਸਹਿਮਾਂ ਵਿੱਚ ਹੁੰਦੇ ਹਾਂ ਤੇ ਕੋਈ ਦੂਜਾ ਸਾਡਾ ਫਾਇਦਾ ਚੁੱਕਦਾ, ਮਤਲਬ ਹੁਣ ਤੁਸੀਂ ਵੇਖੋ ਬੰਦਾ ਸਹਿਮ ਵਿੱਚ ਹੋਵੇ, ਜਿਵੇਂ ਕੋਈ ਕਲਾਵੇ ਚ ਲੈਂਦਾ ਨਾ, ਤੁਹਾਡਾ ਆਪਣਾ ਤੁਹਾਨੂੰ ਕਲਾਵੇ ਚ ਲੈਂਦਾ, ਕਹਿੰਦਾ ਕੋਈ ਨਾ ਪਰਵਾਹ ਨਾ ਕਰ ਡਰਨਾ, ਇਹ ਅਖੌਤੀ ਲੋਕ ਜਿਹੜੇ ਜਿੰਨੇ ਨੇ ਇਹ ਸਾਨੂੰ ਏਦਾਂ ਕਲਾਵੇ ਚ ਲੈਂਦੇ ਨੇ, ਕੋਈ ਨੀ ਤੂੰ ਏਦਾਂ ਕਰ, ਥੋੜੀ ਬਹੁਤੀ ਮਾਇਆ ਕੱਢ, ਕੋਈ ਕਰਦੇ ਤੇਰਾ ਹੱਲ, ਬੰਦੇ ਲੱਗਦਾ ਏਦਾਂ ਹੋ ਜਾਵੇਗਾ। ਤੇ ਜਿਹਦੇ ਜਿਹਦੇ ਸਹਿਮ ਹੀ ਖਤਮ ਹੋ ਗਏ, ਜਿਹਦੇ ਅੰਦਰ ਹੈ ਹੀ ਕੁਝ ਨੀ, ਕੋਈ ਨੀ, ਜੋ ਹੋਵੇਗਾ ਵਾਹ ਭਲਾ ਹੀ ਹੈ, ਜੋ ਹੋਵੇਗਾ ਵਾਹ ਭਲਾ ਹੈ, ਉਹਦੇ ਅੰਦਰ ਕੋਈ ਸਹਿਮ ਨਹੀਂ ਹੈਗਾ, ਕੋਈ ਫਿਕਰ ਨਹੀਂ ਹੈਗਾ, ਉਸ ਬੰਦੇ ਨੂੰ ਦੁਖੀ ਕੋਈ ਕਰ ਸਕਦਾ। ਗੁਰਦੇਵ ਮਹਾਰਾਜ ਨੇ ਆਖਿਆ ਸਹਿਮ ਏਦਾਂ ਦੂਰ ਨਹੀਂ ਆਉਣੇ ਵੀ ਕੋਈ, ਜਿੰਨਾ ਚਿਰ ਤੁਹਾਡੇ ਅੰਦਰੋਂ ਬਿਰਤੀ ਖਤਮ ਨਹੀਂ ਹੁੰਦੀ ਜਿਹੜੀ ਸਹਿਮਾਂ ਵਾਲੀ ਹੈ, ਉਹਨਾਂ ਚਿਰ ਤੱਕ ਤੁਹਾਨੂੰ ਸਕੂਨ ਨਹੀਂ ਮਿਲੇਗਾ। ਤੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੇ ਇੱਕ ਬਚਨ ਰੱਖਿਆ ਸੀ, ਉਹਨਾਂ ਘਰ ਕੇ ਨਾਮ ਬਿਨਾ ਦੁੱਖ ਪਾਵੈ, ਰੱਬ ਦੇ ਨਾਮ ਤੋਂ ਬਿਨਾਂ ਦੁੱਖ ਹੀ ਦੁੱਖ ਹੈ। ਨਾਨਕ ਦੁਖੀਆ ਸਭ ਸਾਰਾ ਹੀ ਸਹਿਮਿਆ ਹੋਇਆ ਸੰਸਾਰ ਹੈ, ਸਾਰਾ ਹੀ ਡਰਿਆ ਹੋਇਆ ਹੈ, ਸਹਿਮਾਂ ਵਿੱਚ ਜੀ ਰਿਹਾ। ਤੋ ਗੁਰਦੇਵ ਨੇ ਬਖਸ਼ਿਸ਼ ਕੀਤੀ, ਹਰ ਕੇ ਨਾਮ ਬਿਨਾ ਦੁੱਖ ਪਾਵੈ। ਮਹਾਰਾਜ ਇਹ ਸਹਿਮ ਕਿਵੇਂ ਖਤਮ ਹੋਣਗੇ? ਤੇ ਅਗਲੀ ਪੰਕਤੀ ਵਿੱਚ ਗੁਰਦੇਵ ਨੇ ਜਵਾਬ ਦਿੱਤਾ ਕਿ ਭਗਤ ਬਿਨਾ ਸੰਸਾਰ ਨਾ ਚੁੱਕੈ, ਜਿੰਨਾ ਚਿਰ ਤੇਰੇ ਕੋਲ ਰੱਬੀ ਗੁਣ ਨਹੀਂ ਹਨ। ਭਗਤ ਦਾ ਅਰਥ ਕੀ ਹੈ? ਰੱਬ ਦੇ ਗੁਣ। ਭਗਤ ਦਾ ਅਰਥ ਇੱਥੇ ਭਗਤ ਦਾ ਮਤਲਬ ਹੈ ਭਗਤੀ। ਭਗਤੀ ਕੀ ਹੁੰਦੀ ਹੈ? ਭਗਤੀ ਕੋਈ ਖਾਸ ਥਾਂ ਉੱਤੇ ਚੌਂਕੜੇ ਸਮਾਧੀਆਂ ਲਾਇਆ ਨਹੀਂ ਹੁੰਦੀ। ਭਗਤੀ ਦੀ ਡੈਫੀਨੇਸ਼ਨ ਬਾਬੇ ਤੁਹਾਡੇ ਨੇ ਬੜੀ ਸਿੱਧੀ ਤੁਹਾਨੂੰ ਦਿੱਤੀ ਹੈ ਵੀ ਵਿਣ ਗੁਣ ਕੀਤੇ ਭਗਤ ਨਾ ਹੋਏ। ਗੁਣਾਂ ਨੂੰ ਜੀਵਨ ਵਿੱਚ ਲੈ ਕੇ ਆਉਣਾ ਹੀ ਰੱਬ ਦੀ ਇਬਾਦਤ ਹੈ, ਉਹੀ ਭਗਤੀ ਹੈ। ਜਿਹਦੇ ਕੋਲ ਗੁਣ ਆ ਗਏ ਉਹਦੇ ਸਹਿਮ ਦੂਰ ਹੋ ਗਏ, ਜਿਹਦੇ ਕੋਲ ਗੁਣ ਨਹੀਂ ਹੈ ਉਹ ਸਹਿਮਿਆ ਹੀ ਤੁਰਿਆ ਫਿਰਦਾ, ਸਹਿਮਿਆ ਹੀ। ਉਹਦੀ ਸਵੇਰ ਸਹਿਮੇ ਦੀ ਸ਼ੁਰੂ ਹੁੰਦੀ ਹੈ ਤੇ ਸ਼ਾਮ ਸਹਿਮਦਿਆਂ ਸਹਿਮਦਿਆਂ ਮੁੱਕ ਜਾਂਦੀ ਹੈ। ਉਹ ਇੱਥੇ ਜੀ ਰਿਹਾ ਦਿਨ ਰਾਤ। ਤੋ ਗੁਰਦੇਵ ਨੇ ਬਖਸ਼ਿਸ਼ ਕੀਤੀ, ਭਗਤ ਬਿਨਾ ਸੈਸਾ ਨੈ ਚੁੱਕੈ, ਭਗਤੀ ਤੋਂ ਬਿਨਾਂ ਰੱਬੀ ਗੁਣਾਂ ਤੋਂ ਬਿਨਾਂ ਸਹਿਮ ਡਰ ਤਕਲੀਫ ਖਤਮ ਨਹੀਂ ਹੋ ਸਕਦੀ। ਗੁਰੇ ਭੇਦ ਬਤਾਵੈ, ਅੱਛਾ ਇਹ ਹੈ ਭੇਦ ਦੀ ਗੱਲ ਹੈ, ਭੇਦ ਦੀ ਗੱਲ ਸਮਝਦੇ? ਜਿਵੇਂ ਨਾ ਸਿਆਣਾ ਬੰਦਾ ਕਿਸੇ ਨੂੰ ਕੋਲ ਬਿਠਾ ਕੇ ਸਮਝਾਉਂਦਾ ਵੀ ਆਹ ਤੈਨੂੰ ਇੱਕ ਭੇਦ ਦੀ ਗੱਲ ਦੱਸਾਂ। ਤੋ ਬਾਬਾ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਜਿੰਨਾ ਚਿਰ ਤੁਹਾਡੇ ਅੰਦਰ ਸ਼ੁੱਭ ਗੁਣ ਨਹੀਂ ਨਾ ਹੈਗੇ ਉਹਨਾਂ ਚਿਰ ਤੱਕ ਤੁਹਾਡੇ ਸਹਿਮ ਦੂਰ ਨਹੀਂ ਹੋ ਸਕਦੇ। ਭਗਤ ਬਿਨਾ ਸੈਸਾ ਨਾ ਚੁੱਕੈ, ਗੁਰ ਇਹ ਭੇਦ ਬਤਾਵੈ। ਮਹਾਰਾਜ ਕੋਈ ਹੋਰ ਕਰਮ ਕਰ ਲਈਏ ਸ਼ਾਇਦ ਇਹਦੇ ਨਾਲ ਸਹਿਮ ਦੂਰ ਹੋ ਜਾਣ। ਬਾਬਾ ਜੀ ਪੁੱਛਦੇ ਨੇ ਕੀ ਆਖਿਆ, ਕਿਸੇ ਤੀਰਥ ਉੱਤੇ ਜਾ ਕੇ ਇਸ਼ਨਾਨ ਕਰ ਆਈਏ, ਕੋਈ ਵਰਤੀ ਰੱਖ ਕੇ ਵੇਖ ਲਈਏ ਸ਼ਾਇਦ ਇਹਦੇ ਨਾਲ ਹੀ ਕਲਿਆਣ ਹੋ ਜਾਵੇ, ਕੋਈ ਜੋਗੀਆਂ ਵਾਲੀ ਜੁਗਤੀ ਕਰਕੇ ਵੇਖੀਏ ਇਹਦੇ ਨਾਲ ਕਲਿਆਣ ਹੋ ਜਾਵੇ, ਸਮੁੱਚਾ ਸ਼ਬਦ ਪੜ੍ਹ ਕੇ ਵੇਖੋ। ਮਹਾਰਾਜ ਨੇ ਆਖਿਆ, ਕਹਾਂ ਭਇਓ ਤੀਰਥ ਵਰਤ ਕੀਏ, ਤੁਸੀਂ ਤੀਰਥਾਂ ਤੇ ਜਾਓ, ਵਰਤ ਰੱਖ ਲਓ, ਭੁੱਖੇ ਰਹਿ ਲਓ। ਕਹਾਂ ਭਇਓ ਤੀਰਥ ਵਰਤ ਕੀਏ, ਰਾਮ ਸ਼ਰਨ ਨਹੀਂ ਆਵੈ। ਜੇ ਤੁਸੀਂ ਰੱਬ ਦੀ ਸ਼ਰਨ ਵਿੱਚ ਨਹੀਂ ਆ ਰਹੇ, ਭਾਈ ਸਾਹਿਬ ਇੱਧਰ ਦੀ ਹੋ ਗਏ, ਮੱਥਾ ਟੇਕ ਲਓ, ਤੁਸੀਂ ਇੱਧਰ ਦੀ ਆ ਜਾਓ। ਰਾਮ ਸ਼ਰਨ ਨਹੀਂ ਆਵੈ, ਜੋਗ ਜਗ ਨਿਫਲ ਤੇ ਮਾਨੋ। ਜੋਗ ਜੁਗਤੀਆਂ ਹੋਰ ਜਗ ਰੱਖਣੇ, ਜਿਵੇਂ ਆਮ ਤੌਰ ਤੇ ਹਿੰਦੂ ਵੀਰਾਂ ਦੇ ਘਰ ਵਿੱਚ ਇੱਕ ਰਿਵਾਜ਼ ਹੁੰਦਾ ਸੀ, ਉਹ ਰਿਵਾਜ਼ ਇਹ ਸੀ ਵੀ ਜਦੋਂ ਨਾ ਉਹਨਾਂ ਉੱਤੇ ਕੋਈ ਸੰਕਟ ਆਉਣਾ, ਉਹਨਾਂ ਨੇ ਪੰਡਿਤਾਂ ਨੂੰ ਸੱਦ ਕੇ ਤੇ ਘਰ ਦੇ ਵਿੱਚ ਜੱਗ ਕਰਾਉਣੇ, ਤੇ ਉਸ ਜੱਗ ਦੇ ਵਿੱਚ ਕਈ ਵਾਰ ਬਲੀਆਂ ਦਿੱਤੀਆਂ ਜਾਣੀਆਂ, ਕੋਈ ਏਦਾਂ ਬਾਲ ਕੇ ਅੱਗ, ਤੇ ਉਹਦੇ ਵਿੱਚ ਘਿਓ ਵਗੈਰਾ ਸੁੱਟਣਾ, ਏਦਾਂ ਅੱਗ ਦੀ ਪੂਜਾ ਕਰਨੀ, ਤੇ ਪੰਡਿਤਾਂ ਨੇ ਕੋਈ ਮੰਤਰ ਪੜ੍ਹ ਦੇਣੇ ਤੇ ਕਹਿਣਾ ਵੀ ਹੁਣ ਤੁਹਾਡੇ ਘਰ 'ਚ ਸਕੂਨ ਆਵੇਗਾ। ਸਾਡੇ ਵਿੱਚ ਥੋੜ੍ਹਾ ਜਿਹਾ ਉਲਟ ਹੈ, ਆਪਾਂ ਕਹਿੰਦੇ ਹਾਂ ਵੀ ਸ਼੍ਰੀ ਅਖੰਡ ਪਾਠ ਸਾਹਿਬ ਕਰਾ ਲਓ, ਤੇ ਮੈਂ ਕਹਿੰਦਾ ਅਖੰਡ ਪਾਠ ਕਰਾਓ ਹੀ ਨਾ, ਅਖੰਡ ਪਾਠ ਨੂੰ ਸੁਣੋ ਵੀ, ਬਾਣੀ ਦੇ ਬਚਨਾਂ ਨੂੰ ਸੁਣੋ ਵੀ। ਤਾਂ ਗੁਰਦੇਵ ਮਹਾਰਾਜ ਕਹਿੰਦੇ, ਜੋਗ ਜਗ ਨੇ ਫਲ ਤੇ ਮਾਨੋ। ਜੇ ਸਹਿਮ ਦੂਰ ਕਰਨੇ ਨੇ, ਜੋਗ ਜਗ ਇਹ ਕੋਈ ਵੀ ਚੀਜ਼ ਇਹਦਾ ਫਲ ਕੋਈ ਨਹੀਂ ਹੈਗਾ। ਤੋ ਗੁਰੂ ਕਿਰਪਾ ਕਰੇ, ਮਹਾਰਾਜ ਨੇ ਅੱਜ ਬਖਸ਼ਿਸ਼ ਕੀਤੀ। ਕਬੀਰ ਸਾਹਿਬ ਨੇ ਆਖਿਆ, ਕਬੀਰ ਸੰਸਾ ਦੂਰ ਕਰ ਕਾਗਦ ਦੇ ਵਿਹਾਏ। ਕਾਗਦ ਵਿਹਾ ਦੇ, ਜਿਵੇਂ ਕੋਈ ਕਾਗਜ਼ ਹੋਵੇ ਉਹ ਪਾਣੀ ਚ ਰੁੜ ਜਾਵੇ। ਬਾਬਾ ਕਬੀਰ ਸਾਹਿਬ ਕਹਿੰਦੇ ਨੇ, ਮਨ ਦਾ ਜਿਹੜਾ ਕਾਗਜ਼ ਹੈ ਨਾ, ਜਿਹਦੇ ਵਿੱਚ ਜਿਹੜਾ ਸਹਿਮਾਂ ਨਾਲ ਹੀ ਭਰਿਆ ਪਿਆ ਹੈ, ਇਹਨੂੰ ਰੋੜ ਦੇ, ਇਹਦਾ ਕੋਈ ਫਾਇਦਾ ਨਹੀਂ ਹੈ, ਕੋਈ ਲਾਭ ਨਹੀਂ ਹੈ। ਕਾਗਜ਼ ਦੇ ਬਿਹਾਏ, ਇੱਕ ਬਚਨ ਆਉਂਦਾ ਸਤਿਗੁਰ ਦੀ ਬਾਣੀ ਦਾ, ਗੁਰੂ ਅਮਰਦਾਸ ਮਹਾਰਾਜ ਦਾ। ਉਹ ਕਹਿੰਦੇ ਜਿਹੜੇ ਗੁਰਮੁਖ ਹੁੰਦੇ ਨੇ ਨਾ, ਉਹਨਾਂ ਦੇ ਜੀਵਨ ਵਿੱਚ ਕਦੀ ਸਹਿਮ ਨਹੀਂ ਹੁੰਦਾ। ਉਹਨਾਂ ਬਾਰੇ ਉਹਨਾਂ ਲਿਖਿਆ, ਸਹਿਜੇ ਜਾਗੈ ਸਹਿਜੇ ਸੋਵੈ। ਇੱਕ ਬੰਦਾ ਬੜੇ ਸਹਿਜ ਵਿੱਚ ਜਾਗ ਰਿਹਾ, ਕੋਈ ਉਹਨੂੰ ਚਿੰਤਾ ਨਹੀਂ, ਕੋਈ ਫਿਕਰ ਨਹੀਂ, ਕੋਈ ਝੋਰਾ ਨਹੀਂ, ਕੋਈ ਤੌਖਲਾ ਨਹੀਂ, ਤੇ ਸਹਿਜ ਵਿੱਚ ਹੀ ਉਹ ਸੌਂ ਰਿਹਾ, ਕੋਈ ਫਿਕਰ ਨਹੀਂ। ਸਹਿਜੇ ਜਾਗੈ ਸਹਿਜੇ ਸੋਵੈ। ਹੁਣ ਅਸੀਂ ਚਿੰਤਾ ਵਿੱਚ ਜਾਗਦੇ ਹਾਂ ਤੇ ਚਿੰਤਾ ਵਿੱਚ ਸੌਂਦੇ ਹਾਂ, ਸਹਿਮਾਂ ਨਾਲ ਜਾਗਦੇ ਹਾਂ ਤੇ ਸਹਿਮੇ ਹੋਏ ਹੀ ਬੰਦਾ ਰਾਤ ਨੂੰ ਬੈੱਡ ਉੱਤੇ ਜਾ ਕੇ ਪੈ ਜਾਂਦਾ ਹੈ, ਅੰਦਰ ਖੇੜਾ ਤੇ ਹੈ ਹੀ ਕੋਈ ਨਹੀਂ। ਸਹਿਜੇ ਜਾਗੇ ਸਹਿਜੇ ਸੋਵੈ। ਮਹਾਰਾਜ ਨੇ ਆਖਿਆ, ਗੁਰਮੁਖ ਅਨ ਦਿਨ ਉਸਤਤ ਹੋਵੈ। ਹੁਣ ਅਗਲੀ ਪੰਗਤੀ ਹੈਗੀ, ਮਨਮੁਖ ਭਰਮੈ। ਮਨ ਪਿੱਛੇ ਭਰਮਣ ਵਾਲਾ, ਜਿਹੜਾ ਮਨ ਦੀ ਸੁਣਦਾ ਹੈ ਸਿਰਫ, ਉਹਦੇ ਜੀਵਨ ਵਿੱਚੋਂ ਸਹਿਮ ਨਹੀਂ ਕਦੀ ਮੁੱਕ ਸਕਦਾ। ਮਨਮੁਖ ਭਰਮੈ, ਮਨਮੁਖ ਮਨ ਪਿੱਛੇ ਚੱਲਣ ਵਾਲਾ ਭਰਮ ਰਿਹਾ ਹੈ, ਭਟਕ ਰਿਹਾ ਹੈ। ਮਨਮੁਖ ਭਰਮੈ ਸਹਿਸਾ ਹੋਵੈ। ਆਖਿਆ ਅੰਤਰ ਚਿੰਤਾ, ਉਹਦੇ ਅੰਦਰ ਕੀ ਹੈ? ਚਿੰਤਾ ਹੈ, ਚਿੰਤਾ ਵਿੱਚ ਹੀ ਹੈ। ਮਨਮੁਖ ਭਰਮੇ ਸਹਿਸਾ ਹੋਵੈ, ਅੰਤਰ ਚਿੰਤਾ ਨੀਂਦ ਨਾ ਸੋਵੈ। ਉਹਨੂੰ ਨੀਂਦ ਵੀ ਨਹੀਂ ਆ ਰਹੀ, ਸੌਂ ਵੀ ਨਹੀਂ ਪਾ ਰਿਹਾ, ਕਿਉਂਕਿ ਮਨ ਦੀ ਸੁਣੀ, ਮਨ ਪਿੱਛੇ ਚੱਲਿਆ। ਮਨਮੁਖ ਭਰਮੇ ਸਹਿਸਾ ਹੋਵੈ, ਅੰਤਰ ਚਿੰਤਾ ਨੀਂਦ ਨਾ ਸੋਵੈ। ਗੁਰਦੇਵ ਕਹਿੰਦੇ, ਗਿਆਨੀ ਜਾਗੈ ਸਵੈ ਸੁਭਾਏ, ਨਾਨਕ ਨਾਮ ਰਤਿਆਂ ਬਲ ਜਾਊ। ਜਿਹੜੇ ਗਿਆਨੀ ਨੇ, ਗਿਆਨੀ ਦਾ ਅਰਥ ਹੈ ਜਿਹੜੇ ਗਿਆਨਵਾਨ ਹੋ ਗਏ, ਜਿਹੜੇ ਸਮਝ ਵਾਲੇ ਹੋ ਗਏ, ਉਹ ਜਾਗਦੇ ਨੇ, ਉਹ ਸੌਂਦੇ ਬਿਲਕੁਲ ਟਿਕਾ ਵਿੱਚ ਨੇ, ਕਿਉਂਕਿ ਉਹਨਾਂ ਨੇ ਆਪਣੇ ਮਨ ਨੂੰ ਵਾਹਿਗੁਰੂ ਦੇ ਨਾਮ ਵਿੱਚ ਰੰਗ ਲਿਆ। ਉਹਨਾਂ ਦੇ ਅੰਦਰ ਕੋਈ ਚਿੰਤਾ ਨਹੀਂ ਹੈ, ਕੋਈ ਦੁੱਖ ਨਹੀਂ, ਕੋਈ ਸਹਿਮ ਨਹੀਂ ਹੈ। ਮਾਇਆ ਮੋਹ ਸਭ ਦੁੱਖ ਹੈ, ਖੋਟਾ ਇਹ ਵਪਾਰਾ ਰਾਮ। ਤੇ ਜਿਨ੍ਹਾਂ ਨੇ ਮਾਇਆ ਦੇ ਮੋਹ ਦੇ ਨਾਲ ਸਾਂਝ ਹੀ ਨਹੀਂ ਪਾ ਲਈ, ਗੁਰਦੇਵ ਕਹਿੰਦੇ ਨੇ ਜਿਨ੍ਹਾਂ ਨੇ ਵਪਾਰ ਹੀ ਖੋਟਾ ਕੀਤਾ, ਫਿਰ ਖੋਟਿਆਂ ਨੇ ਤੇ ਤਕਲੀਫਾਂ ਚੱਲਣੀਆਂ ਹੀ ਨਹੀਂ ਨਾ। ਤੁਸੀਂ ਜੇ ਵਪਾਰ ਹੀ ਜ਼ਹਿਰ ਦਾ ਕਰ ਰਹੇ ਹੋ ਭਾਈ, ਤੇ ਫਿਰ ਤਕਲੀਫ ਤੇ ਚੱਲਣੀ ਪਵੇਗੀ। ਜ਼ਹਿਰ ਦਾ ਵਪਾਰੀ ਸੁਖੀ ਕਿਵੇਂ ਹੋ ਸਕਦਾ? ਮਾਇਆ ਮੋਹ ਸਭ ਦੁੱਖ ਹੈ, ਖੋਟਾ ਇਹ ਵਪਾਰਾ ਰਾਮ। ਕੂੜ ਬੋਲ ਬਿਖ ਖਾਵਣੀ, ਜੇ ਜੀਵਨ ਵਿੱਚ ਬੋਲਿਆ ਹੀ ਕੂੜ ਹੈ ਜੇ ਖਾਧਿਆ ਹੀ ਜ਼ਹਿਰ ਹੈ, ਕੂੜ ਬੋਲ ਬਿਕ ਖਾਵਣੀ, ਬਹੁ ਵਧੇ ਵਿਕਾਰਾ ਰਾਮ, ਬਹੁ ਵਧੇ ਵਿਕਾਰਾਂ ਸਹਿਸਾ ਇਹ ਸੰਸਾਰਾ। ਜਿਹਦੇ ਵਿਕਾਰ ਵਧੇ ਹੋਏ ਨੇ ਉਹਨੇ ਸਹਿਮਾਂ ਵਿੱਚ ਹੀ ਰਹਿਣਾ, ਜਿਹਦਾ ਲੋਭ ਵਧਿਆ ਹੈ ਉਹਨੇ ਸਦਾ ਹੀ ਸਹਿਮ 'ਚ ਰਹਿਣਾ, ਜਿਹਦਾ ਹੰਕਾਰ ਦੀ ਮਾਤਰਾ ਜਿਹਦੀ ਵਧੀ ਹੋਈ ਹੈ ਉਹਨੇ ਸਹਿਮ 'ਚ ਹੀ ਰਹਿਣਾ, ਉਹ ਸਹਿਮ ਤੋਂ ਕਿਵੇਂ ਛੁੱਟੇਗਾ। ਹੁਣ ਕੋਈ ਵੀ ਹੈ, ਸਾਡੀ ਬਾਡੀ ਦਾ ਇੱਕ ਟੈਂਪਰੇਚਰ ਸੈੱਟ ਹੈ ਕੁਦਰਤ ਵੱਲੋਂ, ਤੇ ਜਦੋਂ ਇਹ ਅਪ ਹੋਵੇਗਾ ਜਾਂ ਡਾਊਨ ਹੋਵੇਗਾ ਤੇ ਮੁਸ਼ਕਲ ਤੇ ਆਵੇਗੀ ਨਾ। ਬਲੱਡ ਪ੍ਰੈਸ਼ਰ ਹੈ ਆਪਾਂ ਕਹਿੰਦੇ, ਜਦੋਂ ਇਹ ਨੋਰਮਲ ਰੇਂਜ ਵਿੱਚ ਹੈ ਠੀਕ ਹੈ ਸਾਰਾ ਕੁਝ ਹੀ, ਪਰ ਜਦੋਂ ਅਪ ਜਾਂ ਡਾਊਨ ਹੋਵੇਗਾ ਤੇ ਫਿਰ ਮੁਸ਼ਕਲ ਤੇ ਆਵੇਗੀ। ਇੱਦਾਂ ਹੀ ਬਾਕੀ ਚੀਜ਼ਾਂ ਵੀ ਨੇ, ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ ਹੈ, ਅਹੰਕਾਰ ਹੈ, ਜਦੋਂ ਇਹਨਾਂ ਦੀ ਮਾਤਰਾ ਵਧੇਗੀ ਤੇ ਦੁੱਖ ਤੇ ਆਵੇਗਾ, ਫਿਰ ਭੁਗਤਣਾ ਵੀ ਪਵੇਗਾ। ਫਿਰ ਉਹਦਾ ਇਲਾਜ ਕੀ ਹੈ? ਦੁਨੀਆਂ ਦੇ ਵਿੱਚ ਤੇ ਕੋਈ ਮੈਡੀਸਨ ਆਪਾਂ ਖਾਂਦੇ ਹਾਂ ਬੀਪੀ ਥੱਲੇ ਆ ਜਾਂਦਾ, ਇੱਥੇ ਇੱਕੋ ਖੁਰਾਕ ਹੈ, ਉਹ ਕੀ ਹੈ? ਗੁਰੂ ਦਾ ਸ਼ਬਦ। ਜਿਹਨੇ ਖਾ ਲਿਆ ਉਹਦੇ ਅੰਦਰ ਦੀ ਚਿੰਤਾ ਥੱਲੇ ਆ ਗਈ, ਹੁਣ ਉਹਦਾ ਲੈਵਲ ਡਾਊਨ ਹੋ ਗਿਆ, ਉਹਦੇ ਅੰਦਰ ਦੇ ਸਹਿਮ ਮੁੱਕ ਗਏ, ਕਿਉਂਕਿ ਉਹਨੇ ਗੁਰੂ ਦੇ ਸ਼ਬਦ ਨੂੰ ਜੀਵਨ ਵਿੱਚ ਕਮਾ ਲਿਆ। ਤੋ ਮਹਾਰਾਜ ਨੇ ਆਖਿਆ ਬਹੁ ਵਧੇ ਵਿਕਾਰਾਂ, ਦੁਨੀਆਂ ਦੇ ਵਿਕਾਰ ਵਧੇ ਹੋਏ ਨੇ ਭਾਈ, ਤਾਂ ਕਰਕੇ ਸਹਿਮ ਹੈ, ਤਾਂ ਕਰਕੇ ਤੌਖਲੇ ਨੇ, ਤਾਂ ਚਿੰਤਾ ਹੈ, ਤਾਂ ਡਰ ਹੈ। ਬਹੁ ਵਧੇ ਵਿਕਾਰਾ ਸਹਿਸਾ ਇਹ ਸੰਸਾਰਾ, ਬਿਨ ਨਾਮ ਹੈ, ਨਾਮ ਤੋਂ ਬਿਨਾਂ ਇਹਨਾਂ ਦੀ ਪੱਤ ਇੱਜ਼ਤ ਹੈ ਕੋਈ ਨਹੀਂ, ਬਿਨ ਨਾਮ ਹੈ ਪੱਤ ਖੋਈ, ਪੜ ਪੜ ਪੰਡਿਤ ਵਾਦ ਵਖਾਣੇ, ਬਿਨ ਬੁੱਝੈ ਸੁੱਖ ਨਾ ਹੋਈ। ਜਿੰਨਾ ਚਿਰ ਤੁਸੀਂ ਗੁਰੂ ਦਾ ਸ਼ਬਦ ਬੁੱਝਦੇ ਨਹੀਂ ਉਹਨਾਂ ਚਿਰ ਤੱਕ ਸੁੱਖ ਨਹੀਂ ਹੋ ਸਕਦਾ, ਇਹ ਚਿੰਤਾਵਾਂ ਇੱਦਾਂ ਹੀ ਰਹਿਣਗੀਆਂ, ਇਹ ਸਹਿਮ ਇੱਦਾਂ ਹੀ ਰਹਿਣਗੇ, ਇਹ ਝੋਰੇ ਇੱਦਾਂ ਹੀ ਰਹਿਣਗੇ। ਤੋ ਗੁਰਦੇਵ ਨੇ ਬਖਸ਼ਿਸ਼ ਕੀਤੀ ਅੱਜ ਕਬੀਰ ਸਾਹਿਬ ਨੇ, ਉਹਨਾਂ ਆਖਿਆ ਗੁਰੂ ਦੀ ਮੱਤ ਲੈ ਕੇ ਜੀਵਨ ਦੇ ਸਹਿਮ ਦੂਰ ਕਰ ਦੇ। ਹੋਣਾ ਹੈ ਸੋ ਹੋਈ ਹੈ, ਜੋ ਹੋਣਾ ਫਿਰ ਹੋ ਹੀ ਜਾਣਾ, ਇਹ ਵੀ ਤਾਂ ਗੱਲ ਹੈਗੀ ਹੈ ਨਾ। ਹੁਣ ਅਸੀਂ ਨਾ ਕਈ ਅਸੀਂ ਫਾਇੰਡ ਆਊਟ ਕਰੀਏ ਵੀ ਕਿੰਨਾ ਕਿੰਨਾ ਚੀਜ਼ਾਂ ਕਰਕੇ ਮੈਂ ਸਹਿਮ ਜਾਂਦਾ। ਹੁਣ ਜੇ ਕੋਈ ਇਸ ਕਰਕੇ ਸਹਿਮਦਾ ਵੀ ਮੈਨੂੰ ਮੌਤ ਆਉਣੀ ਹੈ, ਇੱਕ ਮਿੰਟ ਲਈ ਆਪਾਂ ਇਹਨੂੰ ਸਮਝ ਲਈਏ, ਇਹ ਤੇ ਭਾਈ ਇੱਥੇ ਤੇ ਸਹਿਮਣ ਵਾਲੀ ਗੱਲ ਹੀ ਕੋਈ ਨਹੀਂ, ਇਹ ਤੇ ਆਉਣੀ ਆਉਣੀ ਹੈ। ਕੋਈ ਬੰਦਾ ਐਵੇਂ ਸਹਿਮਿਆ ਫਿਰੇ ਵੀ ਮੈਂ ਮਰ ਜਾਣਾ, ਕੀ ਉਹ ਬਚ ਸਕਦਾ? ਕੀ ਅੱਜ ਤੱਕ ਕੋਈ ਬਚਿਆ? ਜੇ ਕੋਈ ਇਸ ਸਹਿਮ ਵਿੱਚ ਹਾਏ ਮੈਂ ਬੁੱਢਾ ਹੋ ਜਾਣਾ, ਇਹ ਵੀ ਸਹਿਮ ਹੀ ਹੁੰਦਾ, ਬਚ ਪਾਓਗੇ? ਹੈ ਕੋਈ ਹੱਲ? ਹੁਣ ਜਿਹੜੀ ਚੀਜ਼ ਦਾ ਹੱਲ ਹੀ ਕੋਈ ਨਹੀਂ ਉਹਦੇ ਲਈ ਉਹਦੇ ਬਾਰੇ ਸਹਿਮ ਰੱਖਣ ਦੀ ਲੋੜ ਵੀ ਨਹੀਂ ਹੁੰਦੀ, ਜਿਹਦਾ ਹੱਲ ਹੀ ਕੋਈ ਨਹੀਂ। ਹੁਣ ਕੁਝ ਜਿਹੜੇ ਸਹਿਮ ਨੇ ਉਹ ਤੇ ਅਟਲ ਸੱਚਾਈਆਂ ਨੇ ਨਾ, ਜਿਹਨਾਂ ਨੂੰ ਆਪਾਂ ਸਹਿਮ ਸਮਝੀ ਬੈਠੇ, ਤੇ ਜੇ ਸਾਨੂੰ ਇਹ ਲੱਗਦਾ ਵੀ ਹਾਏ ਇੱਦਾਂ ਹੋ ਜਾਣਾ, ਫਿਰ ਜ਼ਰੂਰ ਅਸੀਂ ਕੋਈ ਕਰਮ ਉੱਦਾਂ ਦਾ ਕਰ ਰਹੇ ਹਾਂ ਜਿਹਦੇ ਵਿੱਚ ਫਿਰ ਇਹ ਪੋਸੀਬਿਲਟੀ ਹੈ ਵੀ ਉੱਦਾਂ ਹੋ ਜਾਣਾ, ਇਹ ਵੀ ਸਹਿਮ ਹੈ। ਹੁਣ ਕੋਈ ਬੰਦਾ ਜੇ ਚੋਰੀ ਕਰ ਰਿਹਾ, ਧੋਖਾ ਕਰ ਰਿਹਾ, ਤੇ ਉਹਨੂੰ ਤੇ ਸਹਿਮ ਬਣਦਾ ਹੈ ਕਰਨਾ, ਉਹ ਤੇ ਸਹਿਮਿਆ ਰਹਿਣਾ ਚਾਹੀਦਾ ਵੀ ਭਾਈ ਤੂੰ ਜਦੋਂ ਬੁਰੇ ਕੰਮ ਕਮਾ ਰਿਹਾ, ਤੂੰ ਮੰਦੇ ਕਰਮ ਕਰ ਰਿਹਾ, ਤੇ ਫਿਰ ਸਹਿਮ ਤੇਰਾ ਵਾਜਬ ਹੈ, ਇਹੋ ਹੀ ਤੇ ਤੇਰੀ ਸਜ਼ਾ ਹੈ। ਜਦੋਂ ਆਪਾਂ ਕਹਿੰਦੇ ਹਾਂ ਜੀ ਸਜ਼ਾ ਮੌਤ ਤੋਂ ਬਾਅਦ ਹੁੰਦੀ ਹੈ ਕਿ ਨਹੀਂ ਹੁੰਦੀ, ਇੱਥੇ ਵੀ ਬੰਦਾ ਸਜ਼ਾ ਭੋਗ ਰਿਹਾ, ਇੱਥੇ ਵੀ ਸਜ਼ਾ ਭੋਗ ਰਿਹਾ, ਸਾਡੀ ਕਮਿਊਨਿਟੀ ਤੇ ਜ਼ਿਆਦਾ ਭੋਗ ਰਹੀ ਹੈ, ਸਾਡੇ ਲੋਕ ਜ਼ਿਆਦਾ ਭੋਗ ਰਹੇ ਨੇ, ਕਿਉਂਕਿ ਅਸੀਂ ਸਿਆਣੇ ਵੀ ਜ਼ਿਆਦਾ ਬਣਦੇ ਸੀ, ਇਸ ਕਰਕੇ ਸਜ਼ਾ ਵੀ ਅਸੀਂ ਜ਼ਿਆਦਾ ਭੋਗ ਰਹੇ ਹਾਂ। ਤੇ ਅਜੇ ਵੀ ਬੰਦਾ ਜਿਹੜਾ ਹੈ ਉਹ ਸਬਕ ਕੋਈ ਨਹੀਂ ਜੇ ਲੈ ਰਿਹਾ, ਇਹ ਵੀ ਹੈ ਨਾਲ, ਇਹ ਵੀ ਸੱਚ ਹੈ, ਅਜੇ ਵੀ ਸਬਕ ਨਹੀਂ ਲੈ ਰਿਹਾ। ਮਤਲਬ ਸਾਡੇ ਸਾਹਮਣੇ ਇੱਦਾਂ ਦੀਆਂ ਐਗਜ਼ਾਮਪਲਸ ਆ ਗਈਆਂ ਵੀ ਇੱਥੇ ਦੇ ਜਿਹੜੇ ਧੀਆਂ ਪੁੱਤ ਸੀ ਉਹਨਾਂ ਕਹਿ ਦਿੱਤਾ ਸਾਨੂੰ ਤੇਰੇ ਘਰਾਂ ਦੀ ਲੋੜ ਨਹੀਂ, ਸਾਨੂੰ ਤੇਰੀਆਂ ਗੱਡੀਆਂ ਦੀ ਲੋੜ ਨਹੀਂ, ਪਰ ਜਿਹੜੇ ਮੇਰੇ ਵਰਗੇ ਨੇ ਅਕਲ ਫਿਰ ਵੀ ਨਹੀਂ ਲੈ ਰਹੇ ਹੋ, ਮੈਂ ਇਹਨਾਂ ਨੂੰ ਹੋਰ ਬੰਨੇ ਮੋੜਾਂ, ਇਹਨਾਂ ਬੱਚਿਆਂ ਨੂੰ ਮੈਂ ਹੋਰ ਬੰਨੇ ਮੋੜਾਂ, ਸਮਝਦੇ ਅਸੀਂ ਫਿਰ ਨਹੀਂ ਲੈ ਰਹੇ। ਬੰਦਾ ਕੁਰਲਾ ਰਿਹਾ ਹੈ ਆਲੇ ਦੁਆਲੇ ਵੱਲ ਵੇਖ ਕੇ ਵੀ ਇੱਦਾਂ ਹੋ ਰਿਹਾ, ਉੱਥੇ ਇੱਦਾਂ ਹੋ ਰਿਹਾ, ਪਰ ਗਿਆਨ ਵਿਵੇਕ ਫਿਰ ਵੀ ਪ੍ਰਾਪਤ ਨਹੀਂ ਕਰ ਰਿਹਾ। ਤੋ ਸਹਿਮ ਇੱਕ ਤਰੀਕੇ ਨਾਲ ਸਜ਼ਾ ਵੀ ਹੈ, ਮਨਮੁਖ ਦੀ ਸਜ਼ਾ ਹੈ ਸਹਿਮ। ਜਿਵੇਂ ਨਾ ਕੋਈ ਬੰਦੇ ਨੂੰ, ਕਿਸੇ ਬੰਦੇ ਨੇ ਬਹੁਤ ਅਪਰਾਧ ਕੀਤਾ ਹੋਵੇ, ਉਹ ਆਖੇ ਜੀ ਮੈਨੂੰ ਫਾਂਸੀ ਲੱਗ ਰਹੀ ਹੈ, ਤੁਸੀਂ ਕੀ ਆਖੋਗੇ? ਭਾਈ ਜਿਹੜਾ ਤੂੰ ਅਪਰਾਧ ਕੀਤਾ ਫਿਰ ਫਾਂਸੀ ਤਾਂ ਤੈਨੂੰ ਲੱਗਣੀ ਹੈ, ਇਹਦੇ ਵਿੱਚ ਹੁਣ ਕੋਈ ਇਹਦਾ ਹੱਲ ਥੋੜ੍ਹਾ ਹੈਗਾ ਹੈ। ਬਿਲਕੁਲ ਇਸੇ ਤਰੀਕੇ ਨਾਲ ਬਾਬੇ ਨੇ ਆਖਿਆ ਜੇ ਤੂੰ ਜੀਵਨ ਵਿੱਚ ਪਾਪ ਕਮਾ ਰਿਹਾ ਹੈ ਤੇ ਫਿਰ ਇਹ ਸਹਿਮਾਂ ਦੀ ਸਜ਼ਾ ਤੈਨੂੰ ਭੁਗਤਣੀ ਪੈਣੀ ਹੈ। ਹਾਂ ਜੇ ਬਚਣਾ ਚਾਹੁੰਦਾ ਹੈ ਤੇ ਅੱਗੇ ਤੂੰ ਆਪਣੇ ਆਪ ਨੂੰ ਸੁਧਾਰ, ਅੱਗੇ ਤੂੰ ਆਪਣੇ ਆਪ ਨੂੰ ਸੰਭਾਲ, ਤੋ ਬੰਦਾ ਸਹਿਮਿਆ ਹੈ, ਤੌਖਲੇ ਵਿੱਚ ਹੈ, ਚਿੰਤਾ ਵਿੱਚ ਹੈ। ਹੁਣ ਗੁਰਦੇਵ ਦੀ ਬਾਣੀ ਵਿੱਚ ਪੜ੍ਹੋ। ਹੁਣ ਇੱਕ ਦੇ ਚਿੰਤਾ ਇਹ ਹੈ ਵੀ ਪਤਾ ਨਹੀਂ ਕੀ ਬਣਨਾ, ਆਉਣ ਵਾਲੇ ਸਮੇਂ 'ਚ ਕੀ ਬਣਨਾ, ਹਾਏ ਅੱਗੇ ਕੀ ਬਣੇਗਾ। ਵੇਖੋ ਅੱਗੇ ਦਾ ਕਿਸੇ ਨੇ ਕੋਈ ਕੁਝ ਨਹੀਂ ਵੇਖਿਆ। ਜੇ ਤੇ ਬੰਦੇ ਦੇ ਅੱਗੇ ਦੀ ਖੇਡ ਹੈ ਨਾ ਵੀ ਅੱਗੇ ਕੀ ਬਣੇਗਾ, ਤੇ ਇਹ ਵੀ ਚਿੰਤਾ ਐਵੇਂ ਝੂਠੀ ਜੀ ਹੈ। ਕਿਸੇ ਨੇ ਕੁਝ ਨਹੀਂ ਵੇਖਿਆ, ਕੋਈ ਪਤਾ ਨਹੀਂ ਜ਼ਿੰਦਗੀ ਨੇ ਕਿਹੜਾ ਮੋੜ ਕੱਟ ਲੈਣਾ, ਵੀ ਜਿਹੜੀ ਚੀਜ਼ ਅਜੇ ਹੈ ਹੀ ਸਮੇਂ ਦੇ ਗਰਭ 'ਚ ਹੈ ਉਹਦੇ ਬਾਰੇ ਕਾਹਦੀ ਚਿੰਤਾ ਕਰਨੀ। ਸੋ ਕਈ ਤਰੀਕਿਆਂ ਦੇ ਸਹਿਮ ਨੇ, ਕਈ ਤਰੀਕਿਆਂ ਦੇ, ਹਰ ਬੰਦੇ ਦਾ ਸਹਿਮ ਵੱਖੋ ਵੱਖਰਾ ਹੈ। ਤੋ ਗੁਰਦੇਵ ਸਤਿਗੁਰ ਸੱਚੇ ਪਾਤਸ਼ਾਹ ਨੇ ਇੱਥੇ ਕਿਹੜੇ ਸਹਿਮ ਦੀ ਗੱਲ ਕੀਤੀ ਹੈ, ਜਿਹੜਾ ਬੰਦਾ ਬਿਨਾਂ ਵਜ੍ਹਾ ਹੀ ਸਹਿਮਿਆ ਫਿਰਦਾ। ਹੁਣ ਸਾਨੂੰ ਇੱਦਾਂ ਲੱਗਦਾ, ਮੈਂ ਤਾਂ ਇਹ ਗੱਲ ਕਹਿਣਾ ਹੁੰਦਾ ਵੀ ਸਾਨੂੰ ਨਾ, ਅਸੀਂ ਠੀਕ ਹੈ ਇਹਨਾਂ ਮੁਲਕਾਂ 'ਚ ਆਣ ਕੇ ਕਮਾਈਆਂ ਵੀ ਕੀਤੀਆਂ, ਸਾਰਾ ਕੁਝ ਹੈ, ਅਤੇ ਸਾਨੂੰ ਅਜੇ ਵੀ ਆਪਣਾ ਸੁਭਾਅ ਜਿਹੜਾ ਹੈ ਉਹ ਗੁਰਮਤ ਦੇ ਅਨੁਕੂਲ ਅਸੀਂ ਨਹੀਂ ਕੀਤਾ। ਇਸ ਕਰਕੇ ਸਾਨੂੰ ਇੱਦਾਂ ਲੱਗਦਾ ਹੈ ਵੀ ਮੈਂ ਆਪਣੇ ਧੀਆਂ ਪੁੱਤਰਾਂ ਲਈ ਜੇ ਪਾਪ ਵੀ ਕਰ ਲਵਾਂ ਨਾ, ਹੋਰ ਥੋੜ੍ਹਾ ਬਹੁਤੀ ਕਮਾਈ ਕਿਸੇ ਇੱਧਰ ਉੱਧਰੋਂ ਵਿੰਗੇ ਟੇਢੇ ਹੱਥਾਂ ਨਾਲ ਮਾਰ ਕੇ ਅਤੇ ਇਹਨਾਂ ਨੂੰ ਦੇ ਦੇਵਾਂ, ਅਤੇ ਫਿਰ ਇਹ ਸੁਖੀ ਰਹਿਣਗੇ। ਅਤੇ ਜਦੋਂ ਬੰਦਾ ਆਪਣੀ ਗੱਲ ਕਰਦਾ ਉਦੋਂ ਕਹਿੰਦਾ ਵੀ ਅਸੀਂ ਜਦੋਂ ਆਏ ਬੜੇ ਸੰਘਰਸ਼ ਕੀਤੇ ਜੀ, ਅਸੀਂ ਜ਼ੀਰੋ ਤੋਂ ਉੱਠੇ, ਵੀ ਜੇ ਤੁਹਾਡੇ ਬੱਚੇ ਲਾਇਕ ਹੋਣਗੇ ਉਹ ਵੀ ਉੱਠ ਜਾਣਗੇ। ਤੋ ਸਾਡਾ ਕੰਮ ਕੀ ਹੈ? ਸਾਡਾ ਕੰਮ ਹੈ ਉਹਨਾਂ ਨੂੰ ਚੰਗੇ ਪਾਸੇ ਚੰਗੇ ਗੁਣ ਦੇਣਾ, ਚੰਗੀ ਵਿਚਾਰ ਦੇਣਾ, ਇਹ ਜ਼ਿਆਦਾ ਜ਼ਰੂਰੀ ਹੈ। ਸਾਡਾ ਕੰਮ ਹੈ ਉਹਨਾਂ ਨੂੰ ਗੁਰੂ ਦੇ ਸ਼ਬਦ ਦੇ ਨਾਲ ਜੋੜਨਾ। ਉਧਰੋਂ ਤਾਂ ਸਾਰਾ ਕੰਮ ਸਭਾ ਚੱਟ ਹੋ ਗਿਆ। ਤੋ ਗੁਰਦੇਵ, ਖੈਰ ਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ। ਮਹਾਰਾਜ ਨੇ ਆਖਿਆ ਕਬੀਰ ਸੰਸਾ ਦੂਰ ਕਰ, ਜੀਵਨ ਵਿੱਚੋਂ ਸਹਿਮ ਦੂਰ ਕਰ। ਕਾਗਜ਼ ਦੇ ਬਿਹਾਏ, ਆ ਜਿਹੜਾ ਚਿੰਤਾ ਵਾਲਾ ਲੇਖਾ ਲਿਖੀ ਫਿਰਦਾ ਨਾ, ਇਹਨੂੰ ਵੀ ਖਤਮ ਕਰ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਰਿਜ਼ਕ ਨੂੰ ਲੈ ਕੇ ਵੀ ਅਸੀਂ ਇੱਕ ਬਚਨ ਪੜ੍ਹਦੇ ਹਾਂ। ਕਾਹੇ ਰੇ ਮਨ ਚਿੱਤ ਮੈਂ ਉਦਮ ਜਾਂ ਆ ਹਰ ਹਰ ਜੀਓ ਭਰਿਆ, ਸੈਲ ਪੱਥਰ ਮੈਂ ਜੰਤੋ ਪਾਏ ਤਾਂ ਕਾ ਰਿਜ਼ਕ ਆਗਿਆ ਕਰ ਧਰਿਆ। ਹੁਣ ਇੱਥੇ ਬਾਬੇ ਨੇ ਆਖੇ ਤੂੰ ਚਿੰਤਾ ਕਿਉਂ ਕਰ ਰਿਹਾ, ਕਾਹੇ ਰੇ ਮਨ ਚਿੱਤ ਮੈਂ ਉਦਮ। ਇਹ ਨਹੀਂ ਇੱਥੇ ਉਦਮ ਨੂੰ ਇੱਦਾਂ ਨਾ ਲਿਓ ਵੀ ਮਿਹਨਤ ਕਰਨ ਤੋਂ ਗੁਰੂ ਨੇ ਕੋਈ ਮਨਾ ਕਰ ਦਿੱਤਾ, ਨਹੀਂ ਮਿਹਨਤ ਤੇ ਆਪਾਂ ਕਰਨੀ ਹੈ। ਗੱਲ ਹੈ ਵੀ ਚਿੰਤਾ ਵਾਲਾ ਉਦਮ ਨਾ ਕਰ, ਇਹ ਤੈਨੂੰ ਮਲੀਨ ਕਰ ਦੇਵੇਗਾ। ਕਾਹੇ ਰੇ ਮਨ ਚਿਤਵੇਂ ਉਦਮ ਜਾਂ ਆ ਹਰ ਹਰ ਜੀਓ ਪਰਿਆ। ਬਾਬੇ ਨੇ ਕਿਹਾ ਸੈਲ ਪੱਥਰ ਮੈਂ ਜੰਤੋ ਪਾਹੇ ਤਾਂ ਕਾ ਰਿਜ਼ਕ ਆਗੈ ਕਰ ਧਰਿਆ। ਉਹਨਾਂ ਦਾ ਰਿਜ਼ਕ ਵੀ ਰੱਬ ਨੇ ਪੈਦਾ ਕਰ ਦਿੱਤਾ। ਵੈਸੇ ਰੱਬ ਨੇ ਤੇ ਰਿਜ਼ਕ ਪੈਦਾ ਕੀਤਾ ਹੀ ਹੋਇਆ, ਮਾਂ ਦੇ ਗਰਭ ਵਿੱਚੋਂ ਬੱਚੇ ਨੇ ਜਨਮ ਲਿਆ ਤੇ ਉਹਦੇ ਜੰਮਣ ਤੋਂ ਪਹਿਲਾਂ ਉਹਦੇ ਦੁੱਧ ਦਾ ਪ੍ਰਬੰਧ ਉਹਨੇ ਕਰ ਦਿੱਤਾ। ਦੰਦ ਨਹੀਂ ਸੀ ਹੈਗੇ, ਦੁੱਧ ਦਾ ਪ੍ਰਬੰਧ ਕਰ ਦਿੱਤਾ ਉਹਨੇ। ਤੇਰੇ ਨਾਲੋਂ ਵੱਡਾ ਦਾਤਾ ਹੈ ਨਾ, ਉਹਨੂੰ ਚਿੰਤਾ ਵੱਧ ਹੈ। ਸੁਖਮਣੀ ਸਾਹਿਬ ਦੇ ਬੋਲ ਪੜ੍ਹ ਲਓ, ਬਾਹਰ ਵਿਵਸਥਾ ਤੁਝੈ ਪਿਆਰ ਹੈ ਦੂਧ, ਬਾਲਕ ਅਵਸਥਾ ਰਮਈਆ ਕੇ ਗੁਣ ਚੇਤ ਪ੍ਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭਗਨ ਮੈਂ ਜਿਨੇ ਉਭਾਰਿਆ, ਬਾਰ ਵਿਵਸਥਾ ਤੁਝੈ ਪਿਆਰ ਹੈ ਦੂਧ। ਆਖਿਆ ਬਾਰ ਅਵਸਥਾ ਸੀ, ਬੱਚੇ ਵਾਲੀ ਅਵਸਥਾ ਸੀ, ਤੇਰੇ ਲਈ ਦੁੱਧ ਦਾ ਪ੍ਰਬੰਧ ਕਰ ਦਿੱਤਾ ਉਹਨੇ। ਤੁਝੈ ਪਿਆਰ ਹੈ ਦੁੱਧ ਭਰ ਜੋਬਨ ਭੋਜਨ ਸੁਖ ਸੂਦ, ਬਿਰਧ ਪਿਆ ਉਪਰ ਸਹਿਕ ਸਾਗ ਸੈਨ, ਮੁਖ ਪਿਆਓ ਬੈਠਕੂ ਦੇਣ, ਇਹ ਨਿਰਗੁਣ ਗੁਣ ਕਸ਼ੂ ਨਾ ਬੁੱਝੈ। ਪਰ ਤੂੰ ਹੀ ਰੱਬੀ ਗੁਣਾਂ ਨੂੰ ਸਮਝਦਾ ਨਹੀਂ ਨਾ, ਤੈਨੂੰ ਇਹ ਲੱਗਣ ਲੱਗ ਪੈਂਦਾ ਮੈਂ ਦਾਤਾ ਹਾਂ, ਨਹੀਂ। ਤੂੰ ਕਬੀਰ ਸਾਹਿਬ ਨੇ ਆਖਿਆ ਬਾਵਨ ਅੱਖਰ ਸੋਧਕ ਹੈ। ਬਾਵਨ ਅੱਖਰ ਜਿਹੜੀ ਸੰਸਕ੍ਰਿਤ ਹਿੰਦੀ ਹੈ ਨਾ, ਇਹਦੇ 52 ਅੱਖਰ ਹੁੰਦੇ ਨੇ। ਤੋ ਜਿਹੜੀ ਸਾਡੀ ਹਿੰਦੂ ਕਮਿਊਨਿਟੀ ਹੈ ਉਹ ਸੰਸਕ੍ਰਿਤ ਦੇ ਉਹਨਾਂ 52 ਅੱਖਰਾਂ ਚੋਂ ਗਿਆਨ ਲੈਂਦੀ ਹੈ। ਤੋ ਬਾਬੇ ਨੇ ਆਖਿਆ ਬਾਵਨ ਅੱਖਰ ਸੋਧਕ ਹੈ, ਵੀ ਮੈਂ ਤੁਹਾਨੂੰ ਭਾਈ ਇੱਕ ਵਿਚਾਰ ਦੇ ਰਿਹਾ, ਸੋਧ ਕੇ, ਸੋਧਣ ਦਾ ਅਰਥ ਹੁੰਦਾ ਵਿਚਾਰਵਾਨ ਬਣੋ। ਜ਼ਿੰਦਗੀ ਵਿੱਚ ਸੋਧਣ ਦਾ ਮਤਲਬ ਕੀ ਹੈ? ਵਿਚਾਰਵਾਨ ਬਣਨਾ। ਜਿਵੇਂ ਆਪਾਂ ਇੱਕ ਸ਼ਬਦ ਕਹਿੰਦੇ ਹਾਂ ਵੀ ਇਹ ਗੱਲ ਮੈਂ ਸੋਧ ਲਈ ਹੈ, ਮਤਲਬ ਵਿਚਾਰ ਲਈ ਹੈ, ਪਰਖ ਲਈ ਹੈ। ਆਖਿਆ ਜੀਵਨ ਵਿੱਚ ਥੋੜ੍ਹਾ ਜਿਹਾ ਪਰਖ ਵਾਲਾ ਬਣ, ਥੋੜ੍ਹਾ ਜਿਹਾ ਵਿਚਾਰਵਾਨ ਬਣ, ਆਪਣੇ ਆਪ ਨੂੰ ਵਿਚਾਰ, ਜੋ ਤੂੰ ਕਰ ਰਿਹਾ ਉਸ ਕਰਮ ਨੂੰ ਵਿਚਾਰ। ਸੋ ਵਿਚਾਰਵਾਨ ਬਣ ਕੇ ਕਰਨਾ ਕੀ ਹੈ? ਬਾਵਨ ਅੱਖਰ ਸੋਧ ਕੇ ਹਰ ਚਰਨੀ ਚਿੱਤ ਲਾਏ, ਵਾਹਿਗੁਰੂ ਦੇ ਚਰਨਾਂ ਵਿੱਚ ਆਪਣੇ ਚਿੱਤ ਨੂੰ ਲਾ, ਤਾਂ ਇਸ ਚਿੱਤ ਵਿੱਚੋਂ ਚਿੰਤਾ ਖਤਮ ਹੋ ਜਾਵੇਗੀ, ਤਾਂ ਇਸ ਚਿੱਤ ਵਿੱਚੋਂ ਝੋਰੇ ਖਤਮ ਹੋਣਗੇ, ਦੁੱਖ ਤੇ ਤਕਲੀਫਾਂ ਦਾ ਚਿੱਤ ਵਿੱਚੋਂ ਨਾਸ਼ ਹੋਵੇਗਾ, ਤਾਂ ਇਸ ਚਿੱਤ ਦੇ ਵਿੱਚੋਂ ਸਹਿਮ ਦੂਰ ਹੋ ਜਾਣਗੇ, ਤੌਖਲੇ ਦੂਰ ਹੋਣਗੇ, ਡਰ ਦੂਰ ਹੋਣਗੇ। ਤੋ ਵਾਹਿਗੁਰੂ ਦੀ ਗੁਰੂ ਦੇ ਸ਼ਬਦ ਵਿੱਚ ਸੁਰਤ ਜੋੜੇ ਤੋਂ ਬਿਨਾਂ ਬੰਦੇ ਦੇ ਅੰਦਰ ਦੀ ਚਿੰਤਾ ਖਤਮ ਨਹੀਂ ਹੋ ਸਕਦੀ। ਤੇ ਮੈਂ ਗੱਲ ਕੀਤੀ ਸੀ ਵੀ ਜੇ ਕਿਸੇ ਨੂੰ ਇਹ ਚਿੰਤਾ ਹੈ ਵੀ ਮੌਤ ਆਵੇਗੀ, ਜੇ ਕਿਸੇ ਨੂੰ ਇਹ ਚਿੰਤਾ ਹੈ ਹਾਏ ਮੈਂ ਬੁੱਢਾ ਹੋਵਾਂਗਾ, ਹਾਏ ਮੈਂ ਮਰ ਜਾਵਾਂਗਾ, ਤੇ ਚੇਤਾ ਰੱਖੋ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਚਿੰਤਾ ਤਾਂ ਕੀ ਕੀਜੀਏ ਜੋ ਅਨਹੋਣੀ ਹੋਏ। ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਈ, ਸੰਸਾਰ ਦੇ ਰਸਤੇ ਉੱਤੇ ਕੋਈ ਵੀ ਥਿਰ ਰਹਿਣ ਵਾਲਾ ਨਹੀਂ ਹੈ। ਇਸ ਕਰਕੇ ਇਹਨਾਂ ਗੱਲਾਂ ਦੀ ਚਿੰਤਾ ਦੀ ਲੋੜ ਤੈਨੂੰ ਨਹੀਂ ਹੈਗੀ। ਤੋ ਜਦੋਂ ਜਦੋਂ ਅਸੀਂ ਮਨ ਵਿੱਚ ਕੋਈ ਚਿੰਤਾ ਪੈਦਾ ਹੁੰਦੀ ਹੈ ਨਾ, ਮੈਂ ਤਾਂ ਇੱਕ ਫਾਰਮੂਲਾ ਵੈਸੇ ਕਹਿ ਕੇ ਚਲੋ ਸਮਾਪਤੀ ਕਰਾਂ, ਜਦੋਂ ਨਾ ਅਸੀਂ ਕਿਸੇ ਜੀਵਨ ਦੇ ਵਿੱਚ ਕਿਸੇ ਮੁਸ਼ਕਲ ਵਿੱਚ ਫਸਦੇ ਹਾਂ, ਕਿਸੇ ਪ੍ਰੋਬਲਮ ਵਿੱਚ ਫਸਦੇ ਹਾਂ, ਪਹਿਲੀ ਗੱਲ ਹੈ ਵੀ ਅਸੀਂ ਇਹ ਇਹ ਵਿਚਾਰੀਏ ਇਸ ਗੱਲ ਨੂੰ ਵੀ ਦੁਨੀਆਂ ਦੀ ਕੋਈ ਮੁਸੀਬਤ ਐਸੀ ਨਹੀਂ ਹੈ ਜਿਹੜੀ ਬੰਦੇ ਦੇ ਜੀਵਨ ਨਾਲੋਂ ਵੱਡੀ ਹੋਵੇ। ਸਮਝ, ਬੰਦੇ ਦੀ ਜ਼ਿੰਦਗੀ ਬਹੁਤ ਕੀਮਤੀ ਹੈ, ਇਹਦੇ ਨਾਲੋਂ ਕੋਈ ਮੁਸੀਬਤ ਵੱਡੀ ਨਹੀਂ ਹੁੰਦੀ। ਹਾਂ, ਜਿਹੜੀਆਂ ਮੁਸੀਬਤਾਂ ਅਸੀਂ ਆਪ ਸਹੇੜੀਆਂ ਨੇ, ਕੁਝ ਚੀਜ਼ਾਂ ਐਸੀਆਂ ਹੁੰਦੀਆਂ ਨੇ ਜੇ ਅਸੀਂ ਗਲਤ ਰਾਹਾਂ 'ਤੇ ਤੱਲੇ ਹਾਂ ਤਾਂ ਫਿਰ ਤਾਂ ਸਜ਼ਾ ਬਣਦੀ ਵੀ ਹੈ, ਫਿਰ ਉੱਥੇ ਕੋਈ ਨਹੀਂ। ਪਰ ਦੂਜੀ ਗੱਲ ਹੈ, ਅਮੂਮਨ ਜੇ ਸਾਨੂੰ ਕੋਈ ਇੱਦਾਂ ਲੱਗਦਾ ਨਾ, ਹੁਣ ਕਈ ਵਾਰਾਂ ਕਹਿੰਦੇ ਨੇ ਜੀ ਸਾਡੇ ਕਾਰੋਬਾਰ 'ਚ ਘਾਟਾ ਪੈ ਗਿਆ, ਅਸੀਂ ਡਿਪਰੈਸ਼ਨ ਵਿੱਚ ਚਲੇ ਗਏ, ਕਈ ਚੀਜ਼ਾਂ ਅਸੀਂ ਜਿਹੜੀਆਂ ਕੰਪੀਟੀਸ਼ਨ ਦਾ ਜਿਹੜਾ ਦੌਰ ਹੈ ਇਹਦੇ ਵਿੱਚ ਆਪ ਕ੍ਰੀਏਟ ਕਰ ਲਈਆਂ ਆਪਾਂ, ਆਲੇ ਦੁਆਲੇ ਵੱਲ ਵੇਖ ਕੇ ਐਵੇਂ ਬੰਦਾ ਚਿੰਤਾ ਵਿੱਚ ਫਸਿਆ ਫਿਰਦਾ। ਗੁਆਂਢ ਦਾ ਘਰ ਨਵਾਂ ਪੈ ਗਿਆ, ਇਹਨੂੰ ਆਪਣੇ ਘਰ ਬੈਠੇ ਨੂੰ ਐਵੇਂ ਚਿੰਤਾ ਹੋਈ ਜਾਂਦੀ ਹੈ। ਇਹ ਅਗਿਆਨਤਾ ਦੇ ਵਿੱਚੋਂ ਨਿਕਲੀ ਹੋਈ ਚਿੰਤਾ ਹੈ, ਸਮਝ, ਬੇਨਤੀ ਨੂੰ, ਬੇਸਮਝੀ ਵਿੱਚੋਂ ਨਿਕਲੀ ਹੋਈ ਚਿੰਤਾ ਹੈ ਤੁਹਾਡੀ। ਕਿਸੇ ਨੇ ਕੋਈ ਤੁਹਾਡੇ ਤੋਂ, ਤੁਹਾਨੂੰ ਆਪਣੇ ਆਪ ਨੂੰ ਲੱਗਣ ਲੱਗ ਪਿਆ ਕਿਸੇ ਦਾ ਕੱਦ ਕਾਠ ਚੰਗਾ ਹੈ, ਤੁਹਾਡੇ ਤੋਂ ਕੋਈ ਵੱਖਰਾ ਹੈ ਫਿਜ਼ੀਕਲ ਤੌਰ 'ਤੇ, ਤੁਹਾਨੂੰ ਐਵੇਂ ਚਿੰਤਾ ਹੋਈ ਜਾਂਦੀ ਹੈ ਵੀ ਤੁਸੀਂ ਜਿੱਦਾਂ ਦੇ ਉਹ ਉੱਦਾਂ ਦੇ ਹੀ ਰਹਿਣਾ ਤੁਸੀਂ, ਚਿੰਤਾ ਕਾਹਦੀ ਹੈ ਇਹਦੇ ਵਿੱਚ। ਕਈ ਵਾਰ ਬੰਦਾ ਇਸੇ ਚੀਜ਼ ਵਿੱਚ ਦੁਸ਼ਮਣੀਆਂ ਵੀ ਪਾਲ ਲੈਂਦਾ। ਤੇ ਜਦੋਂ ਤੁਸੀਂ ਰਿਐਲਿਟੀ ਨੂੰ ਦੇ ਨਾਲ ਜੁੜਦੇ ਹੋ, ਗੁਰੂ ਦੇ ਸ਼ਬਦ ਨਾਲ ਜੁੜਦੇ ਹੋ, ਫਿਰ ਤੁਸੀਂ ਇੱਕ ਤੇ ਮਟੀਰੀਅਲ ਜਿਹੜਾ ਬਾਹਰੀ ਮੈਟਰ ਹੈ ਨਾ, ਜਿਹੜਾ ਬਾਹਰੀ ਜਿਹਨੂੰ ਆਪਾਂ ਮਟੀਰੀਅਲਿਜ਼ਮ ਕਹਿੰਦੇ ਹਾਂ, ਇਸ ਤੋਂ ਉੱਪਰ ਹੀ ਉੱਠ ਜਾਂਦੇ ਹੋ। ਅਜੇ ਸਾਡੀਆਂ ਚਿੰਤਾਵਾਂ ਦਾ ਰੀਜ਼ਨ ਕੀ ਹੈ ਕਿ ਅਸੀਂ ਬਾਹਰੀ ਤੌਰ ਦੇ ਉੱਤੇ ਜਿਹੜਾ ਦਿਖਦੇ ਆ ਮਟੀਰੀਅਲ ਹੈ ਉਹਦੇ ਨਾਲ ਜੁੜੇ ਹਾਂ। ਤੇ ਬਾਬੇ ਨੇ ਆਖਿਆ ਅਸੀਂ ਚਿੱਤਰ ਨਾਲ ਜੁੜੇ ਹਾਂ, ਚਿੱਤਰ ਸਮਝਦੇ ਤਸਵੀਰ ਨਾਲ ਜੁੜੇ ਹੋਏ ਹਾਂ। ਜਿੱਦਣ ਤੁਸੀਂ ਤਸਵੀਰ ਤੋਂ ਪਰੇ ਜਾ ਕੇ ਇਸ ਤਸਵੀਰ ਨੂੰ ਸਿਰਜਣ ਵਾਲੇ ਨਾਲ ਜੁੜੋਗੇ, ਉਦਣ ਜੀਵਨ ਦੇ ਵਿੱਚੋਂ ਚਿੰਤਾ ਖਤਮ ਹੋ ਜਾਵੇਗੀ। ਅਜੇ ਅਸੀਂ ਤਾਂ ਹੀ ਕੰਪੀਟੀਸ਼ਨ ਹੁੰਦਾ ਹੀ ਬਾਹਰੋਂ ਵੇਖ ਕੇ ਹੈ, ਤੁਸੀਂ ਕਿਸੇ ਨੂੰ ਵੇਖਿਆ। ਤੇ ਜਿੱਦਣ ਤੁਸੀਂ ਉਸ ਰੇਸ ਵਿੱਚੋਂ ਬਾਹਰ ਹੋ ਗਏ, ਚਿੰਤਾ ਕਾਹਦੀ ਰਹਿਣੀ ਹੈ? ਮੰਨ ਲਓ ਚਿੰਤਾ ਤਾਂ ਹੋਵੇਗੀ ਨਾ ਵੀ ਜੇ ਮੇਰੀ ਕਿਸੇ ਨਾਲ ਦੌੜ ਹੈ, ਜਦੋਂ ਮੈਂ ਦੌੜ ਹੀ ਮੁਕਾ ਦਿੱਤੀ ਹੈ ਤੇ ਫਿਰ ਮੈਨੂੰ ਹੁਣ ਕੋਈ ਜਿੱਤੇ ਕੋਈ ਹਾਰੇ ਸਾਨੂੰ ਕੋਈ ਫਰਕ ਨਹੀਂ ਪੈਂਦਾ। ਕਿਸੇ ਕੋਈ ਵੱਡਾ ਘਰ ਬਣਾ ਲਵੇ, ਕੋਈ ਛੋਟਾ ਬਣਾ ਲਵੇ, ਸਾਨੂੰ ਕੀ ਫਰਕ ਪੈਂਦਾ? ਕੋਈ ਫਰਕ ਨਹੀਂ ਪੈਂਦਾ, ਮੈਂ ਉਸ ਦੌੜ ਵਿੱਚ ਨਹੀਂ ਹੈਗਾ। ਸੋ ਚਿੰਤਾ ਆਪੇ ਖਤਮ ਹੋ ਗਈ। ਜਿੰਨਾ ਚਿਰ ਅਸੀਂ ਕਿਸੇ ਕੰਪੀਟੀਸ਼ਨ ਵਿੱਚ ਰਵਾਂਗੇ, ਦੌੜ ਵਿੱਚ ਰਵਾਂਗੇ, ਸਾਨੂੰ ਕੋਈ ਵੀ ਚਿੰਤਾ ਤੋਂ ਮੁਕਤ ਨਹੀਂ ਕਰ ਸਕਦਾ। ਤੋ ਗੁਰੂ ਕਿਰਪਾ ਕਰੇ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਚੁੱਕਾਂ ਦੀ ਖਿਮਾ ਜੀ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਭਾਈ ਸਾਹਿਬ ਗੁਰਚਰਨ ਸਿੰਘ ਜੀ ਹੁਣ ਦਾ, ਜਿਨ੍ਹਾਂ ਨੇ ਸ਼ਬਦ ਦੀ ਵਿਚਾਰ ਦੇ ਨਾਲ ਕੁਛ ਪਰਸਨਲ ਜੀਵਨ ਦੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ। ਦੁੱਖ ਕੋਈ ਨਹੀਂ ਹੈਗਾ, ਦੁੱਖ ਸਾਡੇ ਸੇੜੇ ਹੋਏ, ਚਿੰਤਾ ਸਾਡੀ ਸੇੜੀ ਹੋਈ ਹੈ। ਉਹ ਤੇ ਮਾਲਕ ਕਹਿੰਦਾ ਨਾਨਕ ਚਿੰਤਾ ਮਤ ਕਰੋ, ਚਿੰਤਾ ਤੇ ਸਹੀ ਜਲ ਮੈਂ ਜਨ ਤੋਂ ਬਾਇਨ ਤੇ ਨਾ ਬਿਰੋਜੀ ਦੇ, ਉੱਥੇ ਹਟ ਨਾ ਚੱਲੀ। ਕਿ ਜੇ ਉਹਨੇ ਪੈਦਾ ਕੀਤਾ ਨਾ ਗੁਰਮੁਖ ਪਿਆਰੇ, ਉਹਨੇ ਦੇਣਾ, ਕਿਉਂਕਿ ਪਾਤਸ਼ਾਹ ਦਾ ਇੱਕ ਸ਼ਬਦ ਜੇ ਜ਼ਿੰਦਗੀ 'ਚ ਲੈ ਲਈਏ ਨਾ, ਤੇ ਉਹਦੇ ਤੇ ਦ੍ਰਿੜਤਾ ਲੈ ਲਈ ਕਿ ਮਾਥੇ ਜੋ ਤੁਰ ਲਿਖਿਆ ਸੋ ਮੇੜ ਨਾ ਸਕੇ ਕੋਈ, ਜੋ ਲਿਖਿਆ ਸਾਡਾ ਇਹਨੂੰ ਕੋਈ ਦੁਨੀਆਂ ਦੀ ਤਾਕਤ ਮੇੜ ਨਹੀਂ ਸਕਦੀ। ਰੇਸ ਕਾਹਦੇ ਲਈ ਆ ਕਿ ਉਹ ਅੱਗੇ ਕਿਉਂ ਲੰਘ ਗਿਆ ਤੇ ਮੈਂ ਪਿੱਛੇ ਕਿਉਂ ਰਹਿ ਗਿਆ? ਭਾਈ ਜਿਹੜਾ 30 ਸਾਲ ਦਾ ਤੇਰੇ ਤੋਂ ਅੱਗੇ ਤੁਰਿਆ, ਉਹ ਅੱਜ ਜਾਣ ਕੇ ਕਿਤਰਾ ਤੂੰ ਉਹਦੇ ਨਾਲ ਮਿਲ ਲੇਗਾ? ਮਿਲਿਆ ਜਾ ਸਕਦਾ? ਪਰ ਤੁਸੀਂ ਐਨਵੀ ਕਰੋ, ਜੈਲਸੀ ਨਾ ਕਰੋ, ਕਿਉਂਕਿ ਜਿਹੜੀ ਐਨਵੀ ਹੈ ਇਹਦਾ ਮਤਲਬ ਹੁੰਦਾ ਵੀ ਜੋ ਇਹਨੇ ਕੀਤਾ ਮੈਂ ਵੀ ਕਰਕੇ ਵਿਖਾਉਣਾ। ਜੈਲਸੀ ਹੁੰਦੀ ਵੀ ਜੈਲਸ ਹੋਣਾ ਵੀ ਇਹਦਾ ਕਿਉਂ ਹੋ ਗਿਆ, ਮੇਰਾ ਕਿਉਂ ਨਹੀਂ ਹੋਇਆ? ਨਹੀਂ, ਜਿੰਨਾ ਚਿਰ ਤੁਸੀਂ ਆਪਣੇ ਮਨ ਨੂੰ ਬੰਨਦੇ ਨਹੀਂ, ਗੱਲ ਤੇ ਮਨ ਨੂੰ ਮਨਾਉਣ ਦੀ ਆ, ਅਸੀਂ ਰੱਬ ਨੂੰ ਮਨਾ ਰਹੇ ਹਾਂ। ਸ਼ਰਾਬ ਪੀਣ ਵਾਲਾ ਰੋਜ਼ ਅਰਦਾਸ ਕਰਦਾ, ਚੌਥੇ ਦਿਨ ਫਿਰ ਆ ਜਾਂਦਾ ਜੀ ਅਰਦਾਸ ਕੀਤੀ ਟੁੱਟ ਗਈ, ਪਰ ਅਰਦਾਸ ਕਰਦੇ ਹਾਂ ਵੀ ਅਰਦਾਸ ਸੁਣਾਉਣੀ ਕਿਹਨੂੰ ਜਾ ਰਹੀ ਆ? ਅਰਦਾਸ ਕਿਹਨੂੰ ਸੁਣਾਉਂਦੇ ਹਾਂ? अपने मन नो वह तो सुन रहा सद सुनता सद वेखदा शब्द रहा वह तो बिण बोलिया सब कुछ जानता कि सागे की चे अरदास जानता पर जदों शराब छड़नी है तो अरदास गुरु के दर ते आण के करनी तो मन नू कहा जा रहा भी भाई शराब छड़ दे ते जे बंदा नहीं छड़दा तो फिर वो मन दी है जिधर छड़ गया उहदा पता की कहिंदा मेरा मन मन गया हुण मैं पीड़ी नहीं तो मन की गल है गुरमुख प्यार जिदन तुहाडा मन मन गया ना उदन सारा कुछ ठीक है मन नू मना लो रब मनिया ही मनिया सब का धन्यवाद भाई सब का धन्यवाद आओ सरवण करिए भाई बलबीर सिंह बिहारीपुर वाले ढाडी जिथे पसु ढाडी वारा इतिहास खंड पाठ रंभ ने पिंडा के नगर के गुरु के लंगर की सेवा हो रही है सब नू बेनती तिने दिन दर्शन देने ते कल नू एक वर्कशॉप लग रही है आनंद कार्ज बारे कि आनंद कार्ज की है किवें होना चाहिए जरूर 2:30 बजे तो लैके 4 बजे तक कोशिश करो कि आप अटेंड करिए तो जो सहज पाठ बीड़ा जाइया ने जो साढ़े पास रूप आए हैं उन्हों की खुशी में जो रंभ आता भाई भोग ऐतवार 11 बजे पेगा आओ सरवण करिए ढाडी वारा इतिहास वाहिगुरु जी का खालसा वाहिगुरु जी की फतह
2: वाहिगुरु वाहिगुरु जी।

ਵਾਹਿਗੁਰੂ ਦੀਨ ਦੁਨੀ ਦੇ ਮਾਲਕ ਸਰਵਰੇ ਕਾਇਨਾਤ ਸ਼ਾਂਤੀ ਦੇ ਮੁਜੱਸਮੇ ਮਨੁੱਖਤਾ ਦੇ ਰਹਿਬਰ ਪ੍ਰੀਤਾਂ ਦੇ ਪਹਿਰੇਦਾਰ ਇਲਾਹੀ ਸਾਜਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੇ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਆਓ ਆਪਣੀਆਂ ਰਸਨਾਵਾਂ ਨੂੰ ਪਵਿੱਤਰ ਕਰੀਏ ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਵੱਜ ਕੇ ਫਤਿਹ ਬੁਲਾਈਏ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਕਿਰਪਾ ਕਰਨ ਬੜੇ ਪਿਆਰ ਵਾਲੇ ਸੱਜਣ ਸਤਿਗੁਰਾਂ ਦੇ ਚਰਨ ਪਰਸਨ ਵਾਸਤੇ ਸਤਿਕਾਰਯੋਗ ਭੈਣਾਂ ਆਪਣੇ ਰੁਝੇਵਿਆਂ ਦੇ ਵਿੱਚੋਂ ਕੁਝ ਪਲ ਕੱਢ ਕੇ ਸ਼ਹਿਨਸ਼ਾਹ ਦੇ ਦਰਬਾਰ ਵਿੱਚ ਆਇਓ ਸਭ ਦੀ ਹਾਜ਼ਰੀ ਸੱਚੇ ਸਤਿਗੁਰਾਂ ਦੇ ਚਰਨਾਂ 'ਚ ਪ੍ਰਵਾਨ ਹੋਵੇ ਔਰ ਜੋ ਅਸੀਂ ਮੁਰਾਦਾਂ ਇਸ਼ਾਵਾਂ ਲੈ ਕੇ ਆਏ ਹਾਂ ਉਹ ਸਤਿਗੁਰੂ ਮਨੁੱਖਤਾ ਦੇ ਰਹਿਬਰ ਸਾਡੀਆਂ ਪੂਰੀਆਂ ਕਰਨ ਸਾਡੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਪਿਆਰ ਇਤਫਾਕ ਔਰ ਸਿੱਖੀ ਨਾਲ ਸਾਡਾ ਪਿਆਰ ਬਣਿਆ ਰਹੇ ਐਸੀਆਂ ਅਰਦਾਸਾਂ ਸਤਿਗੁਰਾਂ ਦੇ ਚਰਨਾਂ 'ਚ ਕਰਦੇ ਹਾਂ। ਪਿਆਰਿਓ ਪਿਛਲੇ ਦਿਨਾਂ ਦੇ ਵਿੱਚ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਆਪਾਂ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਦੇ ਆ ਰਹੇ ਉਹਨਾਂ ਦੀ ਸ਼ਹਾਦਤ ਨੂੰ ਮੁੱਕ ਲੈ ਕੇ ਔਰ ਸਤਿਗੁਰਾਂ ਨੇ ਮਨੁੱਖਤਾ ਦੀ ਖਾਤਰ ਜਿਹੜੀਆਂ ਕੁਰਬਾਨੀਆਂ ਕੀਤੀਆਂ ਉਹਨਾਂ ਦਾ ਵੀ ਜ਼ਿਕਰ ਤੁਹਾਡੇ ਨਾਲ ਸਾਂਝਾ ਕਰਦੇ ਆ ਰਹੇ। ਜੇ ਗੱਲ ਕਰੀਏ ਸ਼ਹੀਦਾਂ ਦੇ ਸਰਤਾਜ ਉਹਨਾਂ ਨੂੰ ਆਖਿਆ ਜਾਂਦਾ ਸ਼ਹੀਦਾਂ ਦੇ ਸਰਤਾਜ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਇੱਕ ਬਹੁਤ ਵੱਡਾ ਰੁਤਬਾ ਮਿਲਿਆ ਦੁਨੀਆਂ ਤੋਂ ਵੱਖਰਾ, ਇਦਾਂ ਦਾ ਹੋਰ ਕਿਸੇ ਮਨੁੱਖ ਕੋਲ ਇਹ ਰੁਤਬਾ ਨਹੀਂ ਹੈ, ਜਿਹੜੀ ਡਿਗਰੀ ਜਿਹੜਾ ਪੁਰਸਕਾਰ ਦੁਨੀਆਂ ਨੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਬਖਸ਼ਿਆ, ਉਹਨਾਂ ਨੂੰ ਸ਼ਹੀਦਾਂ ਦੇ ਸਰਤਾਜ ਆਖਿਆ ਗਿਆ। ਔਰ ਇਹਦਾ ਕਾਰਨ ਕੀ ਹੈ ਕਿ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇਕੱਲੇ ਉਹ ਦੁਨੀਆਂ ਦੇ ਸ਼ਹੀਦ ਆ ਜਾਂ ਉਸ ਤੋਂ ਪਹਿਲਾਂ ਕੋਈ ਹੋਰ ਸ਼ਹਾਦਤ ਨਹੀਂ ਹੋਈ ਦੁਨੀਆਂ ਦੇ ਅੰਦਰ? ਹੋਈਆਂ, ਬੜੀਆਂ ਸ਼ਹਾਦਤਾਂ ਹੋਈਆਂ। ਹਜ਼ਰਤ ਈਸਾ ਉਹਨਾਂ ਨੂੰ ਸਲੀਬ ਦੇ ਉੱਤੇ ਚਾੜਿਆ ਗਿਆ, ਮਨਸੂਰ ਨੂੰ ਸ਼ਹੀਦ ਕੀਤਾ ਗਿਆ, ਸੁਕਰਾਤ ਵਰਗੇ ਭਲੇ ਪੁਰਸ਼ ਉਹਨਾਂ ਨੂੰ ਵੀ ਸ਼ਹੀਦ ਕੀਤਾ ਗਿਆ, ਉਹਨਾਂ ਨੂੰ ਨੋਰਮਲ ਸ਼ਹੀਦਾਂ ਦਾ ਰੁਤਬਾ ਦਿੱਤਾ। ਪਰ ਤੁਹਾਡੇ ਪ੍ਰੀਤਮ ਧੰਨ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦਾਂ ਦੇ ਸਰਤਾਜ ਕਹਿ ਦਿੱਤਾ, ਉਹਦਾ ਕਾਰਨ ਆ ਕੋਈ ਨਾ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਆਪਾਂ। ਇਹਨੂੰ ਹੀ ਸਤਸੰਗ ਕਹਿੰਦੇ ਆ ਗੁਰੂ ਪਿਆਰਿਓ, ਕੁਝ ਵਿਚਾਰਾਂ ਕਰਨੀਆਂ ਔਰ ਇਤਿਹਾਸ ਦੀਆਂ ਕੁਝ ਕਸਵੱਟੀਆਂ ਦੇ ਉੱਤੇ ਆਪਣੇ ਆਪ ਨੂੰ ਵੀ ਪਰਖ ਕੇ ਦੇਖਣਾ ਕਿ ਜੋ ਗੁਰੂ ਮਹਾਰਾਜ ਜੀ ਨੇ ਸਾਨੂੰ ਸੰਦੇਸ਼ ਦਿੱਤੇ ਆਪਾਂ ਉਹਨਾਂ ਦੇ ਉੱਤੇ ਪੂਰੇ ਉਤਰਦੇ ਹਾਂ ਕਿ ਨਹੀਂ। ਖੈਰ, ਮੈਂ ਤੁਹਾਡੇ ਨਾਲ ਇਸ ਗੱਲ ਦੀ ਸਾਂਝ ਪਾ ਦੇਵਾਂ ਕਿ ਸਤਿਗੁਰਾਂ ਨੂੰ ਸ਼ਹੀਦਾਂ ਦੇ ਸਰਤਾਜ ਆਖਿਆ, ਪਰ ਆਪਾਂ ਜਿਹੜੇ ਗੁਰੂ ਮਹਾਰਾਜ ਜੀ ਤੋਂ ਪਹਿਲਾਂ ਇਸ ਦੁਨੀਆਂ ਦੇ ਅੰਦਰ ਹੋਰ ਲੋਕ ਸ਼ਹੀਦ ਕੀਤੇ ਉਹਨਾਂ ਦੀ ਸ਼ਹਾਦਤ ਛੋਟੀ ਨਹੀਂ, ਮਹਾਨ ਹੁੰਦੇ ਆ ਆਪਣੀਆਂ ਕੌਮਾਂ ਵਾਸਤੇ, ਉਹ ਵੀ ਚਾਨਣ ਨਰਾਰਾ ਹੁੰਦੇ ਨੇ। ਹੁਣ ਹਜ਼ਰਤ ਈਸਾ ਨੂੰ ਸ਼ਹੀਦ ਕੀਤਾ ਗਿਆ, ਹਜ਼ਰਤ ਮੂਸਾ ਇਹ ਪੈਗੰਬਰ ਸਨ ਉਸ ਵੇਲੇ ਦੇ, ਸੁਕਰਾਤ ਨੂੰ ਮਨਸੂਰ ਨੂੰ ਇਹਨਾਂ ਨੂੰ ਸਲੀਬਾਂ ਦੇ ਉੱਤੇ ਜਾਂ ਤਸੀਹੇ ਦੇ ਦੇ ਕੇ ਇਹਨਾਂ ਨੂੰ ਸ਼ਹੀਦ ਕੀਤਾ ਗਿਆ। ਪਰ ਗੁਰੂ ਪਿਆਰਿਓ ਇਹਨਾਂ ਨੂੰ ਕੋਈ ਆਪਸ਼ਨ ਨਹੀਂ ਮਿਲੀ, ਇਹਨਾਂ ਨੂੰ ਕੋਈ ਆਪਸ਼ਨ ਨਹੀਂ ਉਸ ਵੇਲੇ ਜਿਹੜੇ ਸ਼ਹੀਦ ਕਰਨ ਵਾਲੀਆਂ ਸਰਕਾਰਾਂ ਸਨ ਉਹਨਾਂ ਨੇ ਬਸ ਇਹਨਾਂ ਨੂੰ ਕਤਲ ਕਰਨ ਦਾ ਹੁਕਮ ਦਿੱਤਾ, ਕਤਲ ਕਰਨਾ ਹੀ ਕਰਨਾ, ਇਹ ਜੋ ਮਰਜ਼ੀ ਕਹੀ ਯਾਰ ਇਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਸ਼ਹੀਦ ਆਖਿਆ ਉਹਨਾਂ ਨੂੰ ਔਰ ਕਤਲ ਕਰ ਦਿੱਤੇ ਗਏ, ਦੁਨੀਆਂ ਨੇ ਉਹਨਾਂ ਦਾ ਮਾਣ ਸਤਿਕਾਰ ਕੀਤਾ। ਪਰ ਜਿਹੜਾ ਤੁਹਾਡੇ ਪ੍ਰੀਤਮ ਧੰਨ ਗੁਰੂ ਅਰਜਨ ਦੇਵ ਜੀ ਹੈ ਨਾ, ਇਹਨਾਂ ਦੀ ਸ਼ਹਾਦਤ ਇੱਕ ਵੱਖਰੀ ਤਰ੍ਹਾਂ ਦੀ ਹੈ। ਇਹਨਾਂ ਦੇ ਸਾਹਮਣੇ ਸ਼ਰਤਾਂ ਰੱਖੀਆਂ ਗਈਆਂ, ਉਹਨਾਂ ਦੇ ਸਾਹਮਣੇ ਕੋਈ ਜਾਨ ਬਚਾਉਣ ਵਾਸਤੇ ਸ਼ਰਤ ਕੋਈ ਨਹੀਂ ਸੀ। ਸ਼ਾਇਦ ਜੇ ਉਹਨਾਂ ਲੋਕਾਂ ਦੇ ਸਾਹਮਣੇ ਸ਼ਹਾਦਤ ਹੋਣ ਵਾਲੇ ਉਹਨਾਂ ਸੱਜਣਾਂ ਦੇ ਸਾਹਮਣੇ ਜੇ ਕੋਈ ਜਾਨ ਬਚਾਉਣ ਦੀ ਸ਼ਰਤ ਰੱਖੀ ਜਾਂਦੀ ਤੇ ਹੋ ਸਕਦਾ ਉਹ ਸ਼ਹੀਦ ਨਾ ਹੁੰਦੇ, ਉਹਨਾਂ ਦੀ ਸ਼ਹਾਦਤ ਸ਼ਾਇਦ ਨਾ ਹੁੰਦੀ। ਵੀ ਜੇ ਉਹਨਾਂ ਨੂੰ ਕੋਈ ਆਪਸ਼ਨ ਦੇਣ ਦਾ ਵੀ ਆਹ ਕੰਮ ਤੁਸੀਂ ਕਰ ਲਓ, ਤੁਸੀਂ ਆਹ ਸਾਡੀ ਗੱਲ ਮੰਨ ਲਓ,

ਜਿਸ ਕੋਠਾ ਸਾਹਿਬ ਦੇ ਵਿੱਚ ਸੱਚੇ ਸਤਿਗੁਰੂ ਰਾਤ ਨੂੰ ਵਿਸ਼ਰਾਮ ਕਰਿਆ ਕਰਦੇ ਸਨ ਨਾ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਰਾਤ ਨੂੰ ਗੁਰੂ ਅਰਜਨ ਦੇਵ ਜੀ ਵਾਸਤੇ ਵੱਖਰਾ ਇੱਕ ਕੋਠਾ ਬਣਿਆ ਸੀ, ਉਹਨੂੰ ਕੋਠਾ ਸਾਹਿਬ ਕਹਿੰਦੇ ਨੇ। ਗੁਰੂ ਤੇਗ ਬਹਾਦਰ ਜੀ ਮਹਾਰਾਜ ਵੀ ਉਸ ਕੋਠਾ ਸਾਹਿਬ ਦੇ ਦਰਸ਼ਨ ਉਹਨਾਂ ਕੀਤੇ ਸੀ, ਪਰ ਉਸ ਵੇਲੇ ਦੇ ਮਸੰਦਾਂ ਨੇ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੂੰ ਮੱਥਾ ਤੱਕ ਨਹੀਂ ਟੇਕਣ ਦਿੱਤਾ ਸੀ ਹਰਿਮੰਦਰ ਸਾਹਿਬ ਦੇ ਵਿੱਚ। ਇਹ ਸਾਡਾ ਬੜਾ ਇਤਿਹਾਸ ਹੈ, ਗੌਰਵਮਈ ਇਤਿਹਾਸ ਹੈ ਵੀ ਦੇਖੋ ਸਾਡੇ ਗੁਰੂਆਂ ਦੇ ਨਾਲ ਵੀ ਕੀ ਹੁੰਦਾ ਰਿਹਾ, ਹਰਿਮੰਦਰ ਸਾਹਿਬ ਸਾਡਾ ਗੁਰਦੇਵ ਪਾਤਸ਼ਾਹ ਦਾ। ਤੇ ਗੁਰੂ ਪਿਆਰਿਓ ਜਿਹੜੇ ਉਸ ਵੇਲੇ ਦੇ ਮਸੰਦ ਸੀ ਨਾ, ਜਦੋਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਗੁਰੂ ਬਣ ਕੇ ਇੱਥੇ ਦਰਸ਼ਨ ਦਾਰੇ ਕਰਨ ਵਾਸਤੇ ਆਏ ਸਨ ਹਰਿਮੰਦਰ ਸਾਹਿਬ, ਮਸੰਦਾਂ ਨੇ ਗੁਰੂ ਮਹਾਰਾਜ ਜੀ ਨੂੰ ਅੰਦਰ ਨਹੀਂ ਵੜਨ ਦਿੱਤਾ ਗੁਰੂ ਤੇਗ ਬਹਾਦਰ ਜੀ ਸਾਹਿਬ, ਤੇ ਬਾਹਰੋਂ ਹੀ ਮੱਥਾ ਟੇਕ ਕੇ ਚਲੇ ਗਏ ਸੀ। ਹੁਣ ਜਿਸ ਮੈਂ ਕੋਠਾ ਸਾਹਿਬ ਦੀ ਗੱਲ ਕਰਦਾ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਵਿਸ਼ਰਾਮ ਉਸ ਜਗ੍ਹਾ ਦੇ ਉੱਤੇ ਹੁੰਦਾ ਸੀ, ਪਰ ਜਿੱਦਣ ਤੋਂ ਪੋਥੀ ਸਾਹਿਬ ਤਿਆਰ ਕੀਤੀ ਗਈ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਕੀਤੀ ਗਈ, ਤੇ ਸ਼ਾਮ ਨੂੰ ਜਿੱਦਣ ਸੁੱਖ ਆਸਣ ਕੀਤਾ ਗਿਆ ਪਹਿਲੇ ਦਿਨ, ਤੇ ਬਾਬਾ ਬੁੱਢਾ ਜੀ ਨੇ ਪੁੱਛਿਆ ਗਿਆ ਮਹਾਰਾਜ ਹੁਣ ਕੀ ਕਰਨਾ, ਤੇ ਸੱਚੇ ਸਤਿਗੁਰਾਂ ਨੇ ਸਾਰਾ ਇੰਤਜ਼ਾਮ ਪਹਿਲਾਂ ਕੀਤਾ ਹੋਇਆ ਸੀ, ਜਿਸ ਕੋਠਾ ਸਾਹਿਬ ਦੇ ਵਿੱਚ ਆਪ ਬਿਰਾਜਦੇ ਸਨ, ਤੇ ਸਤਸੰਗ ਜੀ ਉਸ ਜਗ੍ਹਾ ਦੇ ਉੱਤੇ ਇੱਕ ਉੱਚਾ ਪਣਗ ਗੁਰੂ ਮਹਾਰਾਜ ਜੀ ਨੇ ਤਿਆਰ ਕਰ ਲਿਆ ਸੀ, ਔਰ ਉਸ ਪਣਗ ਦੇ ਉੱਤੇ ਸੁੰਦਰ ਵਿਛਾਈ ਕਰਕੇ ਤੇ ਇੱਥੋਂ ਸੁੱਖ ਆਸਣ ਕਰਕੇ ਤੇ ਕੋਠਾ ਸਾਹਿਬ ਦੇ ਵਿੱਚ ਜਾ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਬੀੜ ਦਾ ਉੱਥੇ ਸੁੱਖ ਆਸਣ ਕੀਤਾ ਗਿਆ, ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇੱਕ ਲਾਗੇ ਚਾਦਰ ਵਿਛਾਈ ਉਹਦੇ ਉੱਤੇ ਸਤਿਗੁਰਾਂ ਨੇ ਵਿਸ਼ਰਾਮ ਕੀਤਾ, ਔਰ ਉਹ ਅੱਜ ਤੱਕ ਪਰੰਪਰਾ ਸਾਡੀ ਸਿੱਖ ਕੌਮ ਦੇ ਵਿੱਚ ਚੱਲਦੀ ਆ ਰਹੀ ਹੈ। ਜਦੋਂ ਸਤਿਗੁਰਾਂ ਦਾ ਪ੍ਰਕਾਸ਼ ਸ਼ਾਮ ਨੂੰ ਸੁੱਖ ਆਸਣ ਹੁੰਦਾ ਕੋਠਾ ਸਾਹਿਬ ਦੇ ਵਿੱਚ, ਤੇ ਗੁਰੂ ਪਿਆਰੇ ਉਹ ਗੁਰੂ ਅਰਜਨ ਮਹਾਰਾਜ ਦੀ ਚਾਦਰ ਅਜੇ ਤੱਕ ਵਿਛਦੀ ਆ ਉਸ ਜਗ੍ਹਾ ਦੇ ਉੱਤੇ। ਇਹ ਸਾਡਾ ਇਤਿਹਾਸ ਹੈ। ਸੋ ਹੁਣ ਮੈਂ ਗੱਲ ਨੂੰ ਅੱਗੇ ਤੋਰਨ ਦਾ ਯਤਨ ਕਰਾਂ ਕਿ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਗ੍ਰਿਫਤਾਰ, ਹੁਣ ਸ਼ਹਾਦਤ ਦੀ ਗੱਲ ਚੱਲਦੀ ਸੀ ਨਾ, ਗ੍ਰਿਫਤਾਰ ਕਰਕੇ ਲਾਹੌਰ ਲਿਆਂਦਾ ਗਿਆ, ਤੇ ਲਾਹੌਰ ਦੇ ਅੰਦਰ ਸਤਸੰਗ ਜੀ ਮੈਂ ਇੱਥੇ ਇੱਕ ਹੋਰ ਜ਼ਿਕਰ ਕਰਾਂ, ਦਰਅਸਲ ਲਾਹੌਰ ਨਿਵਾਸੀਆਂ ਨੂੰ ਪਤਾ ਹੀ ਨਹੀਂ ਲੱਗਣ ਦਿੱਤਾ, ਇਹ ਕਾਲੀ ਕਰਤੂਤ ਕਿਤੇ ਲਾਹੌਰ ਦੇ ਨਿਵਾਸੀਆਂ ਨੂੰ ਪਤਾ ਲੱਗ ਜਾਂਦਾ, ਉੱਥੇ ਰਹਿੰਦੇ ਸਾਈਂ ਮੀਆਂ ਮੀਰ ਜੀ ਨੂੰ ਪਤਾ ਲੱਗ ਜਾਂਦਾ, ਤੇ ਗੁਰੂ ਪਿਆਰਿਓ ਇਹਨਾਂ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਦੇਣੀ ਸੀ, ਚਾਹੇ ਉਹ ਮੁਸਲਮਾਨ ਹੋਣ ਤੇ ਚਾਹੇ ਉਹ ਹਿੰਦੂ ਹੋਣ, ਬੜੇ ਗੁਪਤ ਤੌਰ ਦੇ ਉੱਤੇ ਇਹ ਸਾਰਾ ਕਾਰਜ ਕੀਤਾ ਜਾਣਾ ਸੀ। ਕਿਉਂ? ਕਿਉਂਕਿ 1592 ਤੋਂ ਲੈ ਕੇ 1595 ਤੱਕ ਲਾਹੌਰ ਦੇ ਵਿੱਚ ਬਹੁਤ ਵੱਡਾ ਕਾਲ ਪਿਆ ਸੀ, ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਆਪਣੀ ਗੋਲਕ ਦੇ ਮੂੰਹ ਉਹਨਾਂ ਗਰੀਬਾਂ ਵਾਸਤੇ ਸਦਾ ਖੋਲ ਦਿੱਤੇ ਸਨ, ਉਹਨਾਂ ਵਾਸਤੇ ਦਵਾਈਆਂ, ਲੰਗਰ, ਲੀੜਾ, ਕੱਪੜਾ ਸਾਰਾ ਗੁਰੂ ਘਰ ਦੇ ਵਿੱਚੋਂ ਲਾਹੌਰ ਨਿਵਾਸੀਆਂ ਨੂੰ ਜਿਹੜਾ ਲੋੜਵੰਦ ਸੀ ਇੱਥੋਂ ਗੁਰੂ ਘਰੋਂ ਉਹਨਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ ਜਾਂਦੀਆਂ, ਤੇ ਗੁਰੂ ਪਿਆਰਿਓ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਲਾਹੌਰ ਨਿਵਾਸੀਆਂ ਦੇ ਦਿਲਾਂ ਦੇ ਉੱਤੇ ਇੱਕ ਆਪਣੀ ਛਾਪ ਛੱਡ ਆਏ ਸਨ। ਔਰ ਗੁਰੂ ਪਿਆਰਿਓ ਇਸ ਬਿਮਾਰੀ ਦੇ ਵਿੱਚ ਚੇਚਕ ਦੀ ਬਿਮਾਰੀ ਫੈਲ ਗਈ ਸੀ ਉਦੋਂ, ਔਰ ਆਪਣੇ ਇੱਕ ਨਵ ਜਨਮੇ ਬੱਚੇ ਹਰਗੋਬਿੰਦ ਪਾਤਸ਼ਾਹ ਦਾ ਵੀ ਖਿਆਲ ਨਾ ਰੱਖ ਸਕੇ, ਔਰ ਉਹਨਾਂ ਨੂੰ ਵੀ ਚੇਚਕ ਨਿਕਲ ਆਈ ਸੀ, ਸਤਸੰਗ ਜੀ ਉਹਨਾਂ ਦੇ ਚਿਹਰੇ ਦੇ ਉੱਤੇ ਦਾਗ ਪਏ ਸਨ 6ਵੇਂ ਪਾਤਸ਼ਾਹ ਜੀ ਦੇ। ਚਲੋ ਮਹਾਰਾਜ ਕਹਿੰਦੇ ਹੱਥ ਦੇ ਕੇ ਹਰਗੋਬਿੰਦ ਨੂੰ ਰੱਖ ਲਿਆ, ਉਸ ਵਾਹਿਗੁਰੂ ਪਰਮਾਤਮਾ ਨੇ ਬਿਮਾਰੀ ਜ਼ਿਆਦਾ ਹੋ ਗਈ ਸੀ, ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਇਹਨਾਂ ਲਾਹੌਰ ਨਿਵਾਸੀਆਂ ਦੇ ਨਾਲ ਉਹਨਾਂ ਦਾ ਪਿਆਰ ਜਿਤਾਇਆ। ਹੁਣ ਮੈਂ ਤੁਹਾਡੇ ਨਾਲ ਗੱਲ ਕਰਾਂ ਕਿ ਜਹਾਂਗੀਰ ਦੇ ਸਾਹਮਣੇ ਸੱਚੇ ਸਤਿਗੁਰਾਂ ਨੂੰ ਜਦੋਂ ਪੇਸ਼ ਕੀਤਾ ਜਾਂਦਾ ਹੈ, ਇਹ ਸ਼ਰਤਾਂ ਜਿਹੜੀਆਂ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ, ਬਈ ਜਾਂ ਤੇ ਇਸਲਾਮ ਨੂੰ ਕਬੂਲ ਕਰ ਲਵੋ, ਤੇ ਹਜ਼ਰਤ ਮੁਹੰਮਦ ਸਾਹਿਬ ਦੇ ਕੁਰਾਨ ਦੀਆਂ ਆਇਤਾਂ ਤੁਸੀਂ ਗੁਰਬਾਣੀ ਦੇ ਵਿੱਚ ਦਰਜ ਕਰ ਲਵੋ, ਅਸੀਂ ਤੁਹਾਨੂੰ ਛੱਡ ਦੇਵਾਂਗੇ, ਤੁਸੀਂ ਜਿੱਥੇ ਮਰਜ਼ੀ ਰਹਿ ਸਕਦੇ ਹੋ। ਸਤਿਗੁਰਾਂ ਨੇ ਦੋਨਾਂ ਹੀ ਗੱਲਾਂ ਤੋਂ ਇਨਕਾਰ ਕਰ ਦਿੱਤਾ, ਤੇ ਫਿਰ ਕਹਿੰਦੇ ਸਿਆਸਤ ਤੇ ਜਾਸਾ, ਔਰ ਉਸ ਵੇਲੇ ਜਿਹੜਾ ਮੁਸਲਮਾਨ ਜਰਨੈਲ ਸੀ ਨਾ ਸ਼ੇਖ ਫਰੀਦ ਬੁਖਾਰੀ, ਔਰ ਇਸ ਸ਼ੇਖ ਫਰੀਦ ਬੁਖਾਰੀ ਨੂੰ ਹੁਕਮ ਦੇ ਦਿੱਤਾ ਜਹਾਂਗੀਰ ਬਾਦਸ਼ਾਹ ਨੇ, ਕਹਿੰਦੇ ਗੁਰੂ ਅਰਜਨ ਨੂੰ ਗ੍ਰਿਫਤਾਰ ਕਰਕੇ ਇੱਥੇ ਲਾਹੌਰ ਦੇ ਵਿੱਚ ਤਸੀਹੇ ਦਿੱਤੇ ਜਾਣ ਸਿਆਸਤ ਤੇ ਜਾਸਾ ਦੇ ਕਾਨੂੰਨ ਦੇ ਮੁਤਾਬਕ, ਔਰ ਇਹਦਾ ਬਾਲ ਬੱਚਾ ਘਰ ਘਾਟ ਸਾਰਾ ਗ੍ਰਿਫਤਾਰ ਕਰਕੇ ਲਾਹੌਰ ਲਿਆਂਦਾ ਜਾਵੇ, ਔਰ ਇਹਦਾ ਘਰ ਬਾਰ ਜਿਹੜਾ ਉਹ ਜ਼ਬਤ ਕਰ ਲਿਆ ਜਾਵੇ। ਹੁਣ ਗੁਰੂ ਕੇ ਪਿਆਰ ਵਾਲਿਓ, ਸਿਆਸਤ ਤੇ ਜਾਸਾ ਇਹ ਇੱਕ ਕਾਨੂੰਨ ਬਣਿਆ ਹੋਇਆ ਸੀ, ਚੰਗੇਜ਼ ਖਾਨ ਨੇ ਇਹ ਕਾਨੂੰਨ ਬਣਾਇਆ ਸੀ,
ਆਪਣੇ ਸਮੇਂ ਚੰਗੇਜ਼ ਖਾਂ ਬੜਾ ਜ਼ਾਲਮ ਬੰਦਾ ਸੀ, ਕਹਿੰਦੇ ਨੇ 3 ਕਰੋੜ ਦੇ ਕਰੀਬ ਲੋਕਾਂ ਨੂੰ ਇਹਨੇ ਕਤਲ ਕਰ ਦਿੱਤਾ ਸੀ ਚੰਗੇਜ਼ ਖਾਂ ਨੇ, ਏਡਾ ਜ਼ਾਲਮ ਕਿੱਡਾ, ਚੈਂਬਰਾਂ ਦੇ ਵਿੱਚ ਸਾੜ ਸਾੜ ਕੇ ਉਹਨੇ ਸ਼ਹੀਦ ਲੋਕਾਂ ਨੂੰ ਮਾਰਿਆ। ਹੁਣ ਸਿਆਸਤ ਤੇ ਜਾਸਾ ਇਹਦਾ ਬਣਾਇਆ ਹੋਇਆ ਕਾਨੂੰਨ ਸੀ ਵੀ ਜਿਸ ਬੰਦੇ ਨੂੰ, ਜਿਸ ਆਦਮੀ ਨੂੰ, ਮਹਾਂਪੁਰਸ਼ ਨੂੰ ਕਤਲ ਕਰਨਾ, ਉਹਦੇ ਖੂਨ ਦਾ ਤੁਪਕਾ ਧਰਤੀ ਤੇ ਨਾ ਡਿੱਗੇ। ਜੇ ਉਹਦਾ ਖੂਨ ਦਾ ਤੁਪਕਾ ਧਰਤੀ ਤੇ ਡਿੱਗਦਾ, ਜਿੰਨੇ ਤੁਪਕੇ ਖੂਨ ਦੇ ਡਿੱਗਦੇ ਨੇ ਉਹਨੇ ਸ਼ਹੀਦ ਪੈਦਾ ਹੁੰਦੇ ਨੇ। ਹੁਣ ਇਹੋ ਜਿਹੀ ਜੁਗਤੀ ਸੋਚੀ ਜਾਏ ਵੀ ਇਹਦੇ ਖੂਨ ਦਾ ਤਿਪਕਾ ਨਾ ਡੁੱਲੇ ਧਰਤੀ ਦੇ ਉੱਤੇ। ਇਹਨੂੰ ਕਹਿੰਦੇ ਸੀ ਸਿਆਸਤ ਤੇ ਜਾਸਾ। ਤੇ ਉਹ ਕੀ ਹੈ, ਧੰਨ ਗੁਰੂ ਅਰਜਨ ਦੇਵ ਜੀ ਨੂੰ ਗ੍ਰਿਫਤਾਰ ਕਰਕੇ ਇੱਕ ਵਿਹੜੇ ਦੇ ਵਿੱਚ ਲਿਆਂਦਾ ਗਿਆ ਔਰ ਉੱਥੇ ਚੰਦੂ ਵਰਗੇ ਜ਼ਾਲਮਾਂ ਨੇ ਆਪਣਾ ਰੋਲ ਅਦਾ ਕੀਤਾ, ਚੰਦੂ ਵਰਗਿਆਂ ਨੇ। ਹੁਣ ਗੁਰੂ ਪਿਆਰਿਓ, ਚੰਦੂ ਨੂੰ ਆਪਾਂ ਬਿਲਕੁਲ ਵੀ ਆਜ਼ਾਦ ਨਹੀਂ ਕਰ ਸਕਦੇ ਤੇ ਚੰਦੂ ਦੇ ਸਿਰ ਆਪਾਂ ਸਾਰਾ ਗੁਨਾਹ ਵੀ ਨਹੀਂ ਮਰ ਸਕਦੇ ਕਿਉਂਕਿ ਐਡੀ ਹੈਸੀਅਤ ਦਾ ਮਾਲਕ ਵੀ ਨਹੀਂ ਸੀ ਉਹ ਵੀ ਜਿੱਡਾ ਆਪਾਂ ਉਹਨੂੰ ਦੋਸ਼ ਦਈਏ। ਜੇ ਆਪਾਂ ਨਾ ਕਹੀਏ ਵੀ ਚੰਦੂ ਨੇ ਸ਼ਹੀਦ ਕੀਤਾ ਤੇ ਗੁਰੂ ਪਿਆਰਿਓ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸ਼ਹਾਦਤ ਛੋਟੀ ਜਿਹੀ ਲੱਗਣ ਲੱਗ ਪੈਣੀ ਆ ਵੀ ਇੱਕ ਘਰੇਲੂ ਝਗੜੇ ਦਾ ਕਰਕੇ ਇਹਨਾਂ ਦੀ ਆਪਸ ਵਿੱਚ ਲੜਾਈ ਸੀ ਤੇ ਇੱਦਾਂ ਕਤਲ ਹੋ ਗਿਆ। ਗੁਰੂ ਪਿਆਰਿਓ, ਸ਼ਹੀਦ ਕਿਹਨੇ ਕਹਿਣਾ ਸੀ? ਪਰ ਤੌਜ਼ਕ ਜਹਾਂਗੀਰ ਹੀ ਸਾਰੀਆਂ ਹੀ ਅੱਖਾਂ ਖੋਲ ਦਿੰਦੀ ਹੈ। ਇਸੇ ਜਹਾਂਗੀਰ ਦੀ ਲਿਖੀ ਹੋਈ ਕਿਤਾਬ, ਆਪਣੇ ਹੱਥੀਂ ਲਿਖੀ ਹੋਈ ਕਿਤਾਬ, ਔਰ ਉਹ ਆਪਣੇ ਖੁਦ ਲਿਖਦਾ ਹੈ ਤੌਜ਼ਕ ਜਹਾਂਗੀਰੀ ਦੇ ਵਿੱਚ ਕਿ ਬਿਆਸਾ ਦਰਿਆ ਦੇ ਕੰਢੇ ਦੇ ਉੱਤੇ ਗੋਇੰਦਵਾਲ ਨਗਰ ਦੇ ਵਿੱਚ ਇੱਕ ਪੀਰਾਂ ਫਕੀਰਾਂ ਦੇ ਭੇਸ ਦੇ ਵਿੱਚ ਅਰਜਨ ਨਾਮ ਦਾ ਹਿੰਦੂ ਰਹਿੰਦਾ ਸੀ। ਉਹਦੀ ਲਿਖਤ ਦੇਖੋ, ਅਰਜਨ ਨਾਮ ਦਾ ਹਿੰਦੂ ਰਹਿੰਦਾ ਸੀ। ਧੰਨ ਗੁਰੂ ਅਰਜਨ ਦੇਵ ਜੀ ਨੂੰ ਹਿੰਦੂ ਲਿਖਣ ਦਾ ਯਤਨ ਕਰਦਾ। ਕਹਿੰਦਾ ਉਹਨੇ ਆਪਣੀ ਪੀਰੀ ਫਕੀਰੀ ਦਾ ਢੋਲ ਬੜੀ ਦੂਰ ਤੱਕ ਵਜਾਇਆ ਹੋਇਆ ਸੀ। ਇਕੱਲੇ ਹਿੰਦੂ ਹੀ ਨਹੀਂ, ਕਹਿੰਦਾ ਬੜੇ ਜਹਾਲ ਮੁਸਲਮਾਨ ਵੀ ਉਹਦੇ ਸ਼ਰਧਾਲੂ ਬਣਦੇ ਜਾ ਰਹੇ। ਔਰ ਸਾਈਂ ਮੀਆਂ ਮੀਰ ਵੱਲ ਉਹ ਇਸ਼ਾਰਾ ਕਰਦਾ ਹੈ ਕਿਉਂਕਿ ਸਾਈਂ ਮੀਆਂ ਮੀਰ ਵੀ ਸੱਚੇ ਸਤਿਗੁਰਾਂ ਦੇ ਚਰਨਾਂ ਦੇ ਸ਼ਰਧਾਲੂ ਬਣੇ ਹੋਏ ਸਨ। ਕਹਿੰਦਾ ਮੈਨੂੰ ਇਹਦੀਆਂ ਖਬਰਾਂ ਕਈ ਵਾਰ ਪਹੁੰਚ ਚੁੱਕੀਆਂ ਸੀ ਪਰ ਹੁਣ ਕੋਈ ਬਹਾਨਾ ਨਹੀਂ ਸੀ ਮਿਲਦਾ ਕਿ ਮੈਂ ਇਹਨੂੰ ਇਹਦੇ ਕੀਤੇ ਦੀ ਸਜ਼ਾ ਦੇ ਚੁੱਕਾ ਤੇ ਹੁਣ ਇਹਦੇ ਪੁੱਤਰ ਖੁਸਰੋ ਨੇ ਬਗਾਵਤ ਕੀਤੀ ਹੈ। ਤੇ ਕਹਿੰਦਾ ਮੈਨੂੰ ਪਤਾ ਲੱਗਾ ਹੈ ਕਿ ਖੁਸਰੋ ਜਾਂਦਾ ਇਹਦੇ ਡੇਰੇ ਦੇ ਵਿੱਚ ਅਟਕਿਆ ਤੇ ਇਹਨੇ ਉਹਦੇ ਮੱਥੇ ਦੇ ਉੱਤੇ ਕੇਸਰ ਦਾ ਟਿੱਕਾ ਲਾਇਆ, 5,000 ਰੁਪਈਆ ਦਿੱਤਾ ਤੇ ਇਹਦੇ ਸਫਲਤਾ ਵਾਸਤੇ ਇਹਨੇ ਦੁਆ ਕੀਤੀ ਹੈ। ਇਦਾਂ ਦੀਆਂ ਗੱਲਾਂ ਇਹ ਤੌਜ਼ਕ ਜਹਾਂਗੀਰੀ ਦੇ ਵਿੱਚ ਲੱਗਦਾ। ਔਰ ਫਿਰ ਇਹ ਕਹਿੰਦਾ ਕਹਿੰਦਾ ਫਿਰ ਮੈਂ ਇਸ ਹੁਕਮ ਕੀਤਾ ਕਿ ਇਸ ਅਰਜਨ ਗੁਰੂ ਦੇ ਪਰਿਵਾਰ ਨੂੰ ਤੇ ਨਜ਼ਰਬੰਦ ਕੀਤਾ ਜਾਵੇ ਔਰ ਇਹਨੂੰ ਸਿਆਸਤ ਤੇ ਜਾਸਾ ਦੇ ਕਾਨੂੰਨ ਹੇਠ ਕਤਲ ਕਰ ਦਿੱਤਾ ਜਾਵੇ। ਹੁਣ ਗੁਰੂ ਪਿਆਰਿਓ, ਇੱਥੇ ਚੰਦੂ ਦੀ ਕਿਹੜੀ ਗੱਲ ਆ ਗਈ? ਜਦੋਂ ਬਾਦਸ਼ਾਹ ਖੁਦ ਕਹਿੰਦਾ ਕਿ ਮੇਰੇ ਹੁਕਮ ਦੇ ਨਾਲ ਇਹਨਾਂ ਨੂੰ ਸ਼ਹੀਦ ਕੀਤਾ ਗਿਆ ਤੇ ਹੁਣ ਚੰਦੂ ਦੀ ਕੀ ਔਕਾਤ ਸੀ ਵੀ ਸੱਚੇ ਸਤਿਗੁਰਾਂ ਨੂੰ ਸ਼ਹੀਦ ਕਰ ਦਿੰਦਾ? ਹੁਣ ਚੰਦੂ ਦੇ ਮਨ ਵਿੱਚ ਵੀ ਈਰਖਾ ਸੀ। ਗੁਰੂ ਪਿਆਰਿਓ, ਇਤਿਹਾਸਕਾਰ ਕਹਿੰਦੇ ਨੇ ਕਿ ਚੰਦੂ ਦੀ ਹਵੇਲੀ ਦੇ ਵਿੱਚ ਗ੍ਰਿਫਤਾਰ ਕਰਕੇ ਲਿਆਂਦਾ ਗਿਆ। ਆਖਿਰ ਇਹਨੇ ਪਹੁੰਚ ਕੀਤੀ ਹੈ ਔਰ ਜਿਹੜੇ ਜਿਹਨਾਂ ਨੇ ਤਸੀਹੇ ਦੇਣ ਦੀ ਜਿਹਨਾਂ ਦੀ ਡਿਊਟੀ ਲੱਗੀ ਸੀ ਨਾ ਉਹਦੇ ਤੱਕ ਪਹੁੰਚ ਕੀਤੀ ਜਾਂਦੀ ਹੈ, ਪੈਸੇ ਦੇ ਕੇ ਪਹੁੰਚ ਕਰਦਾ ਹੈ ਕਿ ਮੈਨੂੰ ਵੀ ਗੁਰੂ ਪਾਤਸ਼ਾਹ ਨੂੰ ਮਿਲਾਇਆ ਜਾਵੇ। ਤੇ ਸਤਸੰਗ ਜੀ ਇਹ ਵੀ ਫਿਰ ਉੱਥੇ ਮਿਲ ਕੇ ਤੇ ਗੁਰਦੇਵ ਪਾਤਸ਼ਾਹ ਨੂੰ ਕਹਿੰਦਾ, ਸਤਿਗੁਰੂ ਜੇ ਤੁਸੀਂ ਕਿਤੇ ਮੇਰੀ ਧੀ ਦਾ ਰਿਸ਼ਤਾ ਪ੍ਰਵਾਨ ਕਰ ਲਵੋ ਤੇ ਅਜੇ ਵੀ ਤੁਹਾਡੀ ਜਾਨ ਬਚ ਸਕਦੀ ਹੈ। ਤੇ ਗੁਰੂ ਮਹਾਰਾਜ ਨੇ ਕਹਿੰਦਾ, ਚੰਦੂ ਤੂੰ ਕਿਹੜੀਆਂ ਗੱਲਾਂ ਕਰਦਾ ਹੈ? ਹੁਣ ਤੇਰੇ ਸੱਜਣਾ ਵਸ ਦੀ ਖੇਡ ਨਹੀਂ ਰਹਿ ਗਈ, ਨਾ ਸਾਡੇ ਵਸ ਦੀ ਗੱਲ ਆ, ਤੇਰੇ ਕੋਲ ਜੋ ਹੁੰਦਾ ਤੂੰ ਕਰ। ਗੁਰੂ ਪਿਆਰਿਓ, ਫਿਰ ਤੱਤੀ ਇੱਕ ਪਾਣੀ ਉਬਾਲਿਆ ਜਾਂਦਾ ਹੈ, ਗੁਰੂ ਮਹਾਰਾਜ ਜੀ ਵਾਸਤੇ ਪਾਣੀ ਉਬਾਲਿਆ ਜਾਂਦਾ ਹੈ ਔਰ ਉੱਬਲਦਾ ਪਾਣੀ ਸੱਚੇ ਸਤਿਗੁਰਾਂ ਦੇ ਸੀਸ ਦੇ ਉੱਤੇ ਪਾਇਆ ਜਾਂਦਾ। ਗੁਰੂ ਪਿਆਰਿਓ, ਕਿਤੇ ਦੋ ਬੂੰਦਾਂ ਉੱਬਲਦੇ ਪਾਣੀ ਦੀਆਂ ਹੱਥ 'ਤੇ ਪੈ ਜਾਣ, ਖਾਸ ਕਰਕੇ ਸਾਡੀਆਂ ਬੀਬੀਆਂ ਭੈਣਾਂ ਚੁੱਲ੍ਹੇ ਦਾ ਕੰਮ ਕਰਦੀਆਂ, ਇਹਨਾਂ ਦੇ ਆਮ ਪਾਣੀ ਦੇ ਛਿੱਟੇ ਪੈ ਜਾਂਦੇ ਆ ਤੇ ਕਈ ਕਈ ਦਿਨ ਸਾੜ ਪੈਂਦਾ ਰਹਿੰਦਾ ਤੇ ਉੱਬਲਦਾ ਪਾਣੀ ਜਦੋਂ ਕੜਛੇ ਭਰ ਕੇ ਕਿਸੇ ਸਖਸ਼ੀਅਤ ਦੇ ਸੀਸ ਦੇ ਉੱਤੇ ਪਿੰਡੇ ਨੰਗੇ ਦੇ ਉੱਤੇ ਪਾਇਆ ਜਾਵੇ ਤੇ ਕੀ ਬੀਤਦੀ ਆ? ਡਰਾਉਣ ਦਾ ਯਤਨ ਕੀਤਾ ਗਿਆ, ਧਮਕਾਉਣ ਦਾ ਯਤਨ ਕੀਤਾ ਗਿਆ, ਤਸੀਹੇ ਦੇਣ ਦਾ ਯਤਨ ਕੀਤਾ ਗਿਆ ਵੀ ਕਿਸੇ ਨਾ ਕਿਸੇ ਤਰ੍ਹਾਂ ਗੁਰੂ ਸਾਹਿਬ ਸਾਡੀਆਂ ਸ਼ਰਤਾਂ ਮੰਨ ਲੈਣ ਤੇ ਸਾਡੀ ਮਾੜੀ ਮੋਟੀ ਇਸ ਦੁਨੀਆਂ ਦੇ ਵਿੱਚ ਰਹਿ ਜਾਵੇ। ਗੁਰੂ ਪਿਆਰਿਓ, ਪਰ ਨਹੀਂ, ਗੁਰੂ ਦੇਵ ਪਾਤਸ਼ਾਹ ਦੇ ਉੱਤੇ ਉੱਬਲਦਾ ਪਾਣੀ ਪਹਿਲਾਂ ਪਾਇਆ ਗਿਆ, ਜਦੋਂ ਇੰਨੇ ਨਾਲ ਗੱਲ ਨਾ ਬਣੀ ਤੇ ਸੱਚੇ ਸਤਿਗੁਰਾਂ ਨੂੰ ਉੱਬਲਦੀ ਦੇਗ ਦੇ ਵਿੱਚ ਵੀ ਬਿਠਾਲ ਦਿੱਤਾ ਗਿਆ। ਤੱਤੀ ਰੇਤ ਕਰਕੇ ਗੁਰਦੇਵ ਪਾਤਸ਼ਾਹ ਦੇ ਸੀਸ ਦੇ ਵਿੱਚ ਪਾਈ ਗਈ, ਛਾਲੇ ਛਾਲੇ ਸਰੀਰ ਹੋ ਗਿਆ। ਇੱਥੇ ਵੀ ਸਬਰ ਨਾ ਆਇਆ ਤੇ ਸੱਚੇ ਸਤਿਗੁਰਾਂ ਨੂੰ ਇੱਕ ਫਿਰ ਲੋਹ ਤਪਦੀ
ਅੱਗ ਵਰਗੀ ਤਵੀ ਕਰਕੇ ਤੇ ਗੁਰਦੇਵ ਪਾਤਸ਼ਾਹ ਨੂੰ ਇਸ਼ਾਰਾ ਕੀਤਾ, ਉਹ ਦੁਨੀਆਂ ਦਾ ਰਹਿਬਰ, ਉਹ ਸੱਚ ਦਾ ਮਸੀਹਾ, ਸ਼ਾਂਤੀ ਦਾ ਪੁੰਜ ਤੱਤੀ ਤਵੀ ਦੇ ਉੱਤੇ ਚੌਂਕੜਾ ਮਾਰ ਕੇ ਬੈਠਾ ਤੇ ਸਬੱਬ ਦੇ ਨਾਲ ਲਾਹੌਰ ਦੇ ਵਿੱਚ ਸਾਈ ਮੀਆਂ ਮੀਰ ਜੀ ਨੂੰ ਪਤਾ ਲੱਗ ਜਾਂਦਾ ਵੀ ਉਹਨਾਂ ਦਾ ਜਿਗਰੀ ਯਾਰ, ਇੱਕ ਸੱਚ ਦਾ ਪੈਗਾਮ ਦੇਣ ਵਾਲਾ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਇਸ ਵੇਲੇ ਲਾਹੌਰ ਦੀ ਧਰਤੀ ਤੇ ਗ੍ਰਿਫਤਾਰ ਕਰਕੇ ਉਹਨਾਂ ਨੂੰ ਤਸੀਹੇ ਦਿੱਤੇ ਜਾ ਰਹੇ ਨੇ ਤੇ ਗੁਰੂ ਪਿਆਰਿਓ ਪੁੱਛਦੇ ਪੁਛਾਉਂਦੇ ਲੱਭਦੇ ਲਭਾਉਂਦੇ ਉਸ ਚੰਦੂ ਦੀ ਹਵੇਲੀ ਦੇ ਵਿੱਚ ਪਹੁੰਚ ਜਾਂਦੇ ਸੀਗਾ ਮੀਆਂ ਮੀਰ, ਤੇ ਉੱਥੇ ਗੁਰਦੇਵ ਪਾਤਸ਼ਾਹ ਨੂੰ ਜਦੋਂ ਤੱਤੀ ਤਵੀ ਦੇ ਉੱਤੇ ਬੈਠਿਆਂ ਤੱਕਿਆ ਤੇ ਇੱਕ ਹਾਰ ਨਿਕਲ ਗਈ ਹੈ, ਇੱਕ ਧਾ ਮਾਰ ਕੇ ਉਹ ਸੱਚੇ ਸਤਿਗੁਰਾਂ ਦੇ ਚਰਨਾਂ 'ਚ ਖੜੋ ਕੇ ਸਾਈ ਮੀਆਂ ਮੀਰ ਇੱਕ ਫਰਿਆਦ ਕਿਉਂ ਕਰਦਾ।

ਇੱਕ ਦੀਵੇ ਦੇ ਦੁਆਲੇ ਪਤੰਗਾ ਘੁੰਮਦਾ ਹੈ। ਪਤੰਗਾ ਤੁਸੀਂ ਜਾਣਦੇ ਹੋ ਜਿੱਥੇ ਲੋ ਹੁੰਦੀ ਹੋਵੇ ਨਾ, ਲਾਈਟ ਹੁੰਦੀ ਹੋਵੇ, ਪਤੰਗਾ ਉਸ ਜਗ੍ਹਾ ਵੱਲ ਨੂੰ ਉੜ ਕੇ ਆਉਂਦਾ ਤੇ ਇੱਥੇ ਆਪਣੇ ਆਪ ਨੂੰ ਲਾਈਟ ਦੇ ਦੁਆਲੇ ਗੇੜੇ ਕੱਢਦਾ ਕੱਢਦਾ ਆਪਣੇ ਖੰਭ ਸੜਵਾ ਲੈਂਦਾ ਤੇ ਉਸ ਜਗ੍ਹਾ ਦੇ ਉੱਤੇ ਮਰ ਜਾਂਦਾ ਹੈ। ਪਰ ਉਹ ਲਾਈਟ ਦਾ ਰੋਸ਼ਨੀ ਦਾ ਖਹਿੜਾ ਨਹੀਂ ਚੜਦਾ, ਕਿਉਂਕਿ ਇਸ਼ਕ ਹੋ ਗਿਆ, ਪਿਆਰ ਹੋ ਗਿਆ ਉਹਨੂੰ ਰੋਸ਼ਨੀ ਦੇ ਨਾਲ। ਇੱਕ ਦਿਨ ਦੀਵੇ ਦੇ ਦੁਆਲੇ ਪਤੰਗਾ ਘੁੰਮ ਰਿਹਾ ਤੇ ਘੁੰਮਦੇ ਘੁੰਮਦੇ ਪਤੰਗੇ ਨੇ ਦੀਵੇ ਨੂੰ ਇੱਕ ਸਵਾਲ ਕੀਤਾ। ਇੱਕ ਦਿਨ ਦੀਵੇ ਨੂੰ ਕਿਹਾ, ਪਤੰਗੜੇ ਨੇ, ਸਾਡੇ ਜਿਹਾ ਕੋਈ ਆਸ਼ਿਕ ਜਹਾਨ ਹੈ ਨਹੀਂ, ਹਰ ਕੋਈ ਮਰਨ ਤੋਂ ਤਰਾਸ ਤਰਾਸ ਕਰਦਾ, ਪਰ ਸਾਡੇ ਵਾਂਗ ਕੋਈ ਯਾਵਾਰ ਦਾ ਜਾਨ ਹੈ ਨਹੀਂ। ਸਾਡੀ ਕੌਮ ਵਰਗੀ ਇਸ ਕੌਮ ਅੱਗੇ ਮਰ ਕੇ ਮਿਟਣ ਵਾਲਾ ਇਮਤਿਹਾਨ ਹੈ ਨਹੀਂ, ਦੱਸੀ ਬਾਜ ਲਿਹਾਜ ਦੇ ਦੀਵਿਆ ਓਏ, ਹੋਰ ਜੱਗ ਤੇ ਪ੍ਰਾਣ ਨਿਭਾਏ ਕਿਸ ਕਿਸ ਖਾਤਰ, ਆਪਣੇ ਯਾਰ ਦੀ ਦੱਸ ਮੈਨੂੰ, ਜਿਉਂਦੇ ਆਪਣੇ ਤਨ ਜਲਾਏ ਕਿਸ ਕਿਸ, ਜਿਉਂਦੇ ਆਪਣੇ ਤਨ ਜਲਾਏ ਕਿਸ ਕਿਸ। ਪਤੰਗੇ ਨੇ ਦੀਵੇ ਨੂੰ ਸਵਾਲ ਕੀਤਾ, ਕਹਿੰਦਾ ਤੂੰ ਰੋਸ਼ਨੀ ਦਿੰਦਾ ਹੈ, ਤੂੰ ਲਾਈਟ ਦਿੰਦਾ, ਤੂੰ ਕਿਤੇ ਦੇਖਿਆ ਹੋਵੇਗਾ ਕੋਈ ਸਾਡੇ ਵਰਗਾ ਵੀ ਪਿਆਰਾ ਹੈ, ਕੋਈ ਸਾਡੇ ਵਰਗਾ ਵੀ ਆਸ਼ਿਕ ਹੈ ਜਿਹੜਾ ਸ਼ਮਾ ਤੋਂ ਆਪਣੇ ਆਪ ਨੂੰ ਕੁਰਬਾਨ ਕਰ ਲੈਂਦਾ ਹੈ, ਦੁਨੀਆਂ ਦੇ ਵਿੱਚ ਤੂੰ ਦੇਖਿਆ ਕੋਈ? ਗੁਰੂ ਪਿਆਰਿਓ, ਸੱਚ ਹੈ, ਜੇ ਕੋਈ ਹੋਰ ਦੁਨੀਆਂ ਦੀ ਤਾਕਤ ਇਸ ਜਵਾਬ ਇਸ ਪ੍ਰਸ਼ਨ ਦਾ ਜਵਾਬ ਨਾ ਦੇ ਸਕਦੀ, ਦੁਨੀਆਂ ਦਾ ਸ਼ਾਇਦ ਕੋਈ ਬੰਦਾ ਇਸ ਗੱਲ ਦਾ ਜਵਾਬ ਨਹੀਂ ਦੇ ਸਕਦਾ, ਪਰ ਸ਼ਮਾ ਨੇ ਉਸ ਦੀਵੇ ਨੇ ਜਵਾਬ ਦੇ ਦਿੱਤਾ। ਪਤੰਗਾ ਪੁੱਛਦਾ ਵੀ ਸਾਡੇ ਵਰਗਾ ਕੋਈ ਹੋਰ ਵੀ ਆਸ਼ਕ, ਕੋਈ ਹੋਰ ਵੀ ਪਿਆਰੇ ਤੋਂ ਜਾਨਵਰ ਦਾ ਦੇਖਿਆ ਵੀ ਆਪਣੇ ਆਪ ਨੂੰ ਸੜਵਾ ਲਵੇ? ਤੇ ਅੱਗੇ ਉਹ ਦੀਵੇ ਨੇ ਜਵਾਬ ਦਿੱਤਾ, ਕਹਿੰਦਾ ਹੈਗਾ। ਕਹਿੰਦਾ ਹੈ, ਐਵੇਂ ਨਾ ਮਾਣ ਕਰੀ ਫਿਰ। ਦੀਵੇ ਆਖਿਆ, ਐਵੇਂ ਨਾ ਮਾਣ ਕਰ, ਤੂੰ ਐਡਾ ਆਨਾ ਧਾਰ ਹੰਕਾਰ ਅੰਦਰ, ਉਹ ਸਰਤਾਜ ਸ਼ਹੀਦਾਂ ਦਾ ਨਹੀਂ ਸੁਣਿਆ? ਪੰਜ ਪਿਤਾ ਮਸ਼ਹੂਰ ਸੰਸਾਰ ਅੰਦਰ ਉਹ ਖੁਸ਼ੀ ਨਾਲ ਬੈਠਾ, ਲੋਹਾਂ ਸੜਦੀਆਂ ਤੇ ਮਾਈ ਚੌਂਕੜੀ ਯਾਦ ਕਰਤਾਰੇ ਅੰਦਰ, ਤੱਤੀ ਰੇਤ ਕੜਛੇ ਨਾਲ ਸੀਸ ਪੈਂਦੀ, ਉਹ ਵੀ ਸੜਦਾ ਹੀ ਕਿਸੇ ਪਿਆਰੇ ਅੰਦਰ, ਉਹ ਵੀ ਸੜਦਾ ਹੀ ਕਿਸੇ ਪਿਆਰੇ ਅੰਦਰ, ਉਹ ਪਿਆਰ ਦੇ ਵਿੱਚ ਸੜਨ ਵਾਲੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਮਹਿਮਾ ਢਾਡੀ ਜਦ ਤੇ ਪਾਸੋਂ ਸੁਣੋ ਕਿ ਸਾਈ ਮੀਆਂ ਮੀਰ ਸੱਚੇ ਸਤਿਗੁਰਾਂ ਦੇ ਦਰਸ਼ਨ ਕਰਕੇ ਕਿਵੇਂ ਹੱਕਾ ਬੱਕਾ ਰਹਿ

ਬੜੇ ਟਕਾ ਦੇ ਨਾਲ ਸਰੋਤੇ, ਚੰਗੇ ਸਰੋਤੇ ਜਿਹੜੇ ਤੁਸੀਂ ਰੋਜ਼ ਆਉਂਦੇ ਹੋ ਨਾ, ਬੜੇ ਟਕਾ ਦੇ ਨਾਲ ਬੈਠੇ, ਇੱਕ ਮੈਂ ਤੁਹਾਡੇ ਨਾਲ ਇੱਥੇ ਗੱਲ ਕਰਨੀ ਚਾਹੁੰਦਾ ਕਿ ਇਸਲਾਮ ਦੇ ਅੰਦਰ ਉਸ ਵੇਲੇ ਦੋ ਵੱਡੇ ਫਿਰਕੇ ਸਨ, ਦੋ, ਇੱਕ ਨਕਸ਼ਬੰਦੀ ਤੇ ਇੱਕ ਚਿਸ਼ਤੀ। ਨਕਸ਼ਬੰਦੀਆਂ ਦੇ ਵਿੱਚ ਕਿਹੜੇ ਆਉਂਦੇ ਸਨ? ਜਿਹੜੇ ਧੱਕੇ ਦੇ ਨਾਲ ਲੋਕਾਂ ਨੂੰ ਇਸਲਾਮ ਦੇ ਵਿੱਚ ਲਿਆਉਂਦੇ ਸਨ, ਕਾਜੀ, ਮਲਾਣੇ, ਮੌਲਵੀ, ਇਹ ਸਾਰੇ ਇਸੇ ਦੇ ਵਿੱਚ ਆਉਂਦੇ ਸਨ। ਸ਼ੇਖ ਅਹਿਮਦ ਸਰਹੰਦੀ ਤੇ ਸ਼ੇਖ ਫਰੀਦ ਬੁਖਾਰੀ ਉਹ ਇਸੇ ਹੀ ਸਿਲਸਿਲੇ ਦੇ ਨਾਲ ਸੰਬੰਧ ਰੱਖਦੇ ਸੀ। ਰਾਜਸੀ ਤਾਕਤ ਦੇ ਨਾਲ, ਕਾਨੂੰਨ ਦੀ ਵਰਤੋਂ ਕਰਕੇ, ਰਾਜ ਦੀ ਵਰਤੋਂ ਕਰਕੇ ਲੋਕਾਂ ਨੂੰ ਆਪਣੇ ਧਰਮ ਦੇ ਵਿੱਚ ਤਬਦੀਲ ਕਰਨਾ, ਭਾਵੇਂ ਕਿੱਡਾ ਵੀ ਕਿਸੇ ਦੇ ਉੱਤੇ ਜ਼ੁਲਮ ਨਾ ਕਰਨ ਹੋ ਜਾਵੇ, ਕਰਦੇ ਸਨ। ਇੱਕ ਸਿਲਸਿਲਾ ਇਹ ਸੀ ਤੇ ਦੂਸਰੇ ਦਾ ਨਾਂ ਸੀ ਚਿਸ਼ਤੀ। ਔਰ ਚਿਸ਼ਤੀ ਦੇ ਵਿੱਚ ਕਿਹੜੇ ਆਉਂਦੇ ਸਨ? ਉਹ ਲੋਕਾਂ ਨਾਲ ਧੱਕਾ ਨਹੀਂ ਸੀ ਕਰਦੇ, ਉਹ ਆਪਣੇ ਇਸਲਾਮ ਦਾ ਪ੍ਰਚਾਰ ਕਰਦੇ ਸੀ। ਤੇ ਗੁਰੂ ਪਿਆਰਿਓ, ਸੱਚ ਜਾਣਿਓ ਕਿ ਔਰੰਗਜ਼ੇਬ ਦੀ ਖੂਨੀ ਤਲਵਾਰ ਨੇ ਹਿੰਦੂਆਂ ਨੂੰ ਉਹਨੇ ਮੁਸਲਮਾਨ ਨਹੀਂ ਬਣਾਇਆ, ਔਰ ਜਿੰਨੇ ਇਹਨਾਂ ਧਾਰਮਿਕ ਲੋਕਾਂ ਨੇ, ਚਿਸ਼ਤੀ ਸਿਲਸਿਲੇ ਵਾਲਿਆਂ ਨੇ ਆਪਣਾ ਪ੍ਰਚਾਰ ਕਰਕੇ ਲੋਕਾਂ ਨੂੰ ਆਪਣੇ ਧਰਮ ਵਿੱਚ ਲਿਆਉਂਦਾ ਸੀ। ਉਹਦੇ ਵਿੱਚ ਕੌਣ ਆਉਂਦੇ ਸਨ? ਸਾਈਂ ਬੁੱਲੇ ਸ਼ਾਹ ਵਰਗੇ, ਨਾਂ ਸੁਣਿਆ ਨਾ, ਸਾਈਂ ਬੁੱਲੇ ਸ਼ਾਹ, ਸਾਈਂ ਬੁੱਲੇ ਸ਼ਾਹ ਵਰਗੇ, ਸਾਈਂ ਮੀਆਂ ਮੀਰ ਵਰਗੇ, ਔਰ ਬਾਬਾ ਫਰੀਦ ਜੀ ਵਰਗੇ, ਔਰ ਇਹ ਮਹਾਂਪੁਰਸ਼ ਸਨ। ਲੋਕ ਇਹਨਾਂ ਦੇ ਕੋਲ ਜਾਂਦੇ ਔਰ ਇਹਨਾਂ ਦੇ ਖਿਆਲ ਸੁਣਦੇ ਤੇ ਆਪਣੇ ਆਪ ਆਪਣੇ ਧਰਮ ਪਰਿਵਰਤਨ ਕਰ ਲੈਂਦੇ। ਹੁਣ ਮੈਂ ਆਪਣੇ ਵੱਲ ਜਦੋਂ ਧਰਮ ਵੱਲ ਨਿਗਾਹ ਮਾਰਦਾ ਤੇ ਗੁਰੂ ਪਿਆਰਿਓ, ਸਾਡੇ 'ਚ ਵੀ ਇੱਦਾਂ ਦੇ ਸਿਲਸਿਲੇ ਚੱਲ ਪਏ ਆ। ਇੱਕ ਸਿਲਸਿਲਾ ਉਹ ਹੈ ਜਿਹਨੂੰ ਅਸੀਂ ਅੰਮ੍ਰਿਤਧਾਰੀ ਕਹਿੰਦੇ ਹਾਂ, ਤੇ ਦੂਜਾ ਹੈ ਜਿਹਨੂੰ ਅਸੀਂ ਸਹਿਜਧਾਰੀ ਕਹਿੰਦੇ ਹਾਂ। ਵੀ ਸੁਣਦੀਆਂ ਮੇਰੀਆਂ ਭੈਣਾਂ ਟਕਾ ਕੇ, ਗੱਲ ਸੁਣਨ ਵਾਲੀ ਹੈ। ਇੱਕ ਅੰਮ੍ਰਿਤਧਾਰੀ ਤੇ ਇੱਕ ਸਹਿਜਧਾਰੀ। ਹੁਣ ਜਦੋਂ ਆਪਾਂ ਆ ਸਹਿਜਧਾਰੀ ਸ਼ਬਦ ਵੱਲ ਦੇਖਦੇ, ਗੁੱਸਾ ਨਾ ਕਰਿਓ ਤੁਸੀਂ ਸਾਰੇ, ਤਕਰੀਬਨ ਮੈਨੂੰ ਲੱਗਦਾ ਕਿ 90% ਸਹਿਜਧਾਰੀ ਆ। ਮੈਂ ਵਾਰ ਵਾਰ ਇੱਕੋ ਹੀ ਗੱਲ ਕਹਿੰਦਾ ਹੁੰਦਾ ਕਿ ਸੱਜਣੋ, ਆਪਣੇ ਰੋਣੇ ਜਿਹੜੇ ਆ ਨਾ, ਤੁਹਾਡੇ ਕੋਲ ਹੀ ਇੱਥੇ ਗੁਰੂ ਘਰ ਦੇ ਵਿੱਚ ਹੀ ਰੋ ਸਕਦੇ ਹਾਂ ਅਸੀਂ, ਹੋਰ ਕਿੱਥੇ ਸਾਨੂੰ, ਕਿੱਥੇ ਸਾਨੂੰ ਕੋਈ ਬੋਲਣ ਦਿੰਦਾ। ਇੱਥੇ ਆਪਣੇ ਮਨ ਦੇ ਪੜਾਸ ਪੜੂਸ ਜੇ ਤੁਹਾਡੇ ਨਾਲ ਕੱਢ ਲਈਦੇ ਆ ਕਿ ਸਾਡੀ ਕੌਮ ਦੇ ਵਿੱਚ ਕੀ ਹੁੰਦਾ, ਅਸੀਂ ਕੀ ਸੀ, ਅਸੀਂ ਕੀ ਤੋਂ ਬਣ ਗਏ। ਇੱਕ ਹੈ ਅੰਮ੍ਰਿਤਧਾਰੀ ਤੇ ਦੂਜੇ ਹੈ ਸਹਿਜਧਾਰੀ। ਹੁਣ ਗੁਰੂ ਪਿਆਰਿਓ, ਜਦੋਂ ਆਪਾਂ ਦੂਜੇ ਧਰਮਾਂ ਵੱਲ ਦੇਖਦੇ ਹਾਂ, ਤੁਸੀਂ ਇਹ ਸ਼ਬਦ ਦੂਜੇ ਧਰਮਾਂ ਵਿੱਚ ਸਹਿਜਧਾਰੀ ਨਹੀਂ ਕਿਤੇ ਪੜੋਗੇ। ਕਦੀ ਸੁਣਿਆ ਵੀ ਆਹ ਹਿੰਦੂ ਜਿਹੜਾ ਇਹ ਸਹਿਜਧਾਰੀ ਆ, ਆਹ ਮੁਸਲਮਾਨ ਜਿਹੜਾ ਇਹ ਸਹਿਜਧਾਰੀ ਆ, ਆਹ ਈਸਾਈ ਸਹਿਜਧਾਰੀ ਆ, ਆਹ ਬੋਧੀ ਸਹਿਜਧਾਰੀ ਆ, ਸੁਣਿਆ ਕਿਤੇ ਨਹੀਂ? ਸਾਡੇ ਸਿੱਖਾਂ ਦੇ ਵਿੱਚ ਇਹ ਸ਼ਬਦ ਘਸੋੜ ਦਿੱਤਾ ਗਿਆ। ਇਹ ਸਹਿਜਧਾਰੀ ਸ਼ਬਦ ਸਾਡੇ ਗੁਰੂਆਂ ਨੇ ਨਹੀਂ ਦਿੱਤਾ। ਹੁਣ ਸਹਿਜਧਾਰੀ ਸੱਜਣ ਜਿਹੜੇ ਆ ਉਹ ਕਈ ਵਾਰ, ਹਾਂ ਉਹ ਸਹਿਜਧਾਰੀ ਥੋੜਾ ਜਿਹਾ ਆਪਣੇ ਆਪ ਨੂੰ ਅੰਮ੍ਰਿਤਧਾਰੀਆਂ, ਜੇ ਤੁਸੀਂ ਸਿੱਖਿਆ ਪਏ ਸਹਿਜ ਦਾ ਕੀ ਮਤਲਬ ਪਿਆਰਿਓ, ਇਹ ਆਪਣੇ ਆਪ ਨੂੰ ਦੂਜੇ ਨਾਲੋਂ ਵੱਖਰਾ ਥੋੜਾ ਜਿਹਾ ਕਰਕੇ ਦੇਖਣ ਦਾ ਯਤਨ ਕਰਦੇ ਨੇ। ਮੈਂ ਇੱਕ ਬੇਨਤੀ ਕਰਿਆ ਕਰਦਾ ਬਈ, ਹਮੇਸ਼ਾ ਇਹ ਜਦੋਂ ਕੋਈ ਗੱਲਬਾਤ ਹੁੰਦੀ ਆ ਤੇ ਅੰਮ੍ਰਿਤਧਾਰੀਆਂ ਦੇ ਉੱਤੇ ਉਂਗਲੀਆਂ ਉਠਾਉਂਦੇ ਆ, ਬਿਲਕੁਲ ਗੁਰੂ ਪਿਆਰਿਓ ਹੱਕ ਬਣਦਾ ਹੁੰਦਾ ਹੈ ਵੀ ਆਹ ਦੇਖੋ ਜੀ ਉਦਾਂ ਅੰਮ੍ਰਿਤਧਾਰੀ ਬਣੀ ਫਿਰਦੇ, ਇਹ ਆਹ ਗੁਨਾਹ ਕੀਤਾ, ਬਿਲਕੁਲ ਤੁਹਾਡਾ ਫਰਜ਼ ਬਣਦਾ ਹੁੰਦਾ। ਪਰ ਮੈਂ ਕਹਿੰਦਾ ਹੁੰਦਾ ਵੀ ਛੱਡੋ ਤੁਸੀਂ ਉਹਨਾਂ ਨੂੰ, ਉਹ ਪਾਪੀ ਹੋਣਗੇ, ਉਹ ਨਿਰਦਈ ਹੋਣਗੇ, ਉਹ ਗੁਰੂ ਦੇ ਦੋਖੀ ਹੋਣਗੇ, ਪਰ ਤੂੰ ਅੰਮ੍ਰਿਤ ਛੱਕ ਕੇ ਦੱਸ ਭਾਈ ਇੱਦਾਂ ਦਾ ਗੁਰੂ ਨੇ ਖਾਲਸਾ ਸਾਜਿਆ ਜੀ ਜਿੱਦਾਂ ਦਾ ਮੈਂ ਬਣਿਆ, ਪਰ ਇਸ ਪਾਸੇ ਨੂੰ ਅਸੀਂ ਆਉਣ ਵਾਸਤੇ ਤਿਆਰ ਹੀ ਨਹੀਂ ਗੇ। ਕਿਸੇ ਨੇ ਸੋਚਿਆ ਵੀ ਅਸੀਂ ਦੂਜੇ ਦੀ ਟੀਕਾ ਟਿੱਪਣੀ ਕਰਦੇ ਹਾਂ, ਮੈਂ ਕਿਉਂ ਨਹੀਂ ਜਿੱਦਾਂ ਦਾ ਗੁਰੂ ਪਾਤਸ਼ਾਹ ਨੇ ਸਿੱਖ ਸਾਜਿਆ ਸੀ ਮੈਂ ਉਦਾਂ ਦਾ ਬਣ ਜਾਵਾਂ? ਹੁਣ ਸਹਿਜਧਾਰੀ ਸ਼ਬਦ ਜਿਹੜਾ ਨਾ ਇਹ ਸਾਡੇ 'ਚ ਘਸੋੜ ਦਿੱਤਾ ਗਿਆ। ਹੁਣ ਕੀ ਉਹ ਸਿੱਖ ਕੀ ਕਹਿੰਦਾ? ਹੁਣ ਸਹਿਜਧਾਰੀ ਆਪਣੇ ਆਪ ਨੂੰ ਕੀ ਕਹਿੰਦੇ ਆ? ਗੁਰਬਾਣੀ ਮੰਨੀ ਜਾਣੀ ਆ, ਅਖੰਡ ਪਾਠ ਕਰੀ ਜਾਣੇ ਆ, ਤੇ ਕਿਤੇ ਟਾਵੇਂ ਟਾਵੇਂ ਜਿੱਥੇ ਕਿਤੇ ਬਾਬੇ ਦਾ ਪਤਾ ਲੱਗਾ ਉੱਥੇ ਵੀ ਜਾ ਆਉਣਾ ਆ, ਕਿਸੇ ਮੁਸਲਮਾਨ ਦੀ ਕਬਰ ਦਾ ਪਤਾ ਲੱਗਾ ਵੀ ਇਹ ਬਾਬਾ ਕੱਟੀਆਂ, ਜੇ ਇੱਥੇ ਮੱਥਾ ਦੁੱਧ ਲੈ ਕੇ ਆਈਏ ਕੱਟੀਆਂ ਦਿੰਦੀਆਂ, ਮੱਝਾਂ ਗਾਈਆਂ ਵੱਛੀਆਂ ਦਿੰਦੀਆਂ, ਉਸ ਜਗ੍ਹਾ ਦੇ ਉੱਤੇ ਵੀ ਜਾ ਆਉਣਾ ਹੁੰਦਾ, ਤੇ ਕਬਰਾਂ ਦੇ ਉੱਤੇ ਮੱਥੇ ਵੀ ਟੇਕ ਆਉਣੇ, ਗੁੱਗੇ ਵੀ ਪੂਜ ਲੈਣੇ, ਇੱਦਾਂ ਦਾ ਸਭ ਕੁਝ ਕਰੀ ਵੀ ਜਾਣਾ, ਤੇ ਨਾਲ ਕਹਿਣਾ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ, ਅਸੀਂ ਸਿੱਖ ਹਾਂ, ਨਾਲ ਪੈਗ ਛੈਗ ਵੀ ਲਾ ਲੈਣਾ, ਦਾਰੂ ਦੂਰੂ ਵੀ ਪੀ ਲੈਣੀ। ਪਰ ਜੇ ਗੁਰੂ ਦਿਆ ਸਿੱਖਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹਾਂ, ਗੁਰੂ ਪਿਆਰਿਓ ਉੱਥੇ ਇੱਕ ਆਪਣੇ ਆਪ ਨੂੰ ਇਹ ਵੀ ਆਜ਼ਾਦ ਕਰ ਲੈਂਦੇ, ਕੋਈ ਗੱਲ ਨਹੀਂ ਜੇ ਮੈਂ ਮਾੜੀ ਮੋਟੀ ਬੇਈਮਾਨੀ ਕਿਸੇ ਨਾਲ ਕੀਤੀ ਆ ਤਾਂ ਮੈਂ ਕਿਹੜਾ ਅੰਮ੍ਰਿਤ ਛਕਿਆ, ਕੋਈ ਗੱਲ ਨਹੀਂ ਮੈਨੂੰ ਹੱਕ ਹੈ, ਨਹੀਂ ਪਿਆਰਿਓ ਇਹ ਜਿਹੜੀ ਗੁਰਬਾਣੀ ਆ
ਇਹ ਕਿੱਥੇ ਲਿਖਿਆ ਵੀ ਇਹ ਸਿੱਖ ਵਾਸਤੇ ਆ? ਇਹ ਤੇ ਗੁਰੂ ਮਹਾਰਾਜ ਕੀ ਕਹਿੰਦੇ ਆ, ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚੋਂ ਵਰਨਾ ਕੋ ਸਨ। ਨਾਲੇ ਆਪਾਂ ਇਹ ਕਹਿੰਦੇ ਆ ਵੀ ਇਹ ਜਿਹੜਾ ਉਪਦੇਸ਼ ਆ ਕੱਲੇ ਸਿੱਖ ਵਾਸਤੇ ਨਹੀਂ, ਇਹ ਤੇ ਸਾਰੀ ਮਨੁੱਖਤਾ ਵਾਸਤੇ ਹੀ ਆ। ਤੇ ਗੁਰੂ ਪਿਆਰਿਓ, ਹੁਣ ਜਦੋਂ ਗੱਲ ਆਉਂਦੀ ਹੈ ਨਸ਼ੇ ਕਰਨ ਦੀ, ਤੇ ਧੰਨ ਗੁਰੂ ਅਰਜਨ ਦੇਵ ਜੀ ਨੂੰ ਪਤਾ, ਗੁਰੂ ਮਹਾਰਾਜ ਜੀ ਨੂੰ ਸਾਡੇ ਗੁਰੂ ਸਾਹਿਬਾਂ ਨੂੰ ਪਤਾ ਸੀ ਵੀ ਇਹ ਸਿੱਖ ਜਿਹੜੇ ਆ ਨਾ ਇਹ ਕਿਤੇ ਨਾ ਕਿਤੇ ਟੂਣਾ ਲਾਉਣ ਦਾ ਯਤਨ ਕਰਨਗੇ। ਹੁਣ ਜਿਹੜੇ ਸ਼ਰਾਬ ਦੇ ਬਾਬਤ ਆ ਨਾ ਸੱਜਣ, ਮੈਂ ਵੇਖੋ, ਮੈਂ ਤੁਸੀਂ ਇੰਡੀਪੈਂਡੈਂਟ ਹੋ, ਮੈਂ ਤੁਹਾਨੂੰ ਕਿਸੇ ਨੂੰ ਲਾ ਕੇ ਨਹੀਂ ਕਹਿੰਦਾ, ਪਰ ਮੈਂ ਗੱਲ ਕਰਦਾ ਵੀ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਨੇ ਕੀ ਆਖਿਆ, ਜਿੱਤ ਪੀਤੇ ਮਤ ਦੂਰ ਹੋਏ। ਸ਼ਰਾਬ ਦੀ ਗੱਲ ਕਰਦੇ ਨਾ ਵੀ ਸਹਿਜਧਾਰੀ ਆ, ਮੈਂ ਕਿਹੜਾ ਅੰਮ੍ਰਿਤ ਛਕਦਾ, ਮੈਂ ਪੀ ਸਕਦਾ ਨਹੀਂ, ਪਰ ਉਹ ਗੁਰੂ ਸਾਹਿਬ ਨੂੰ ਪੁੱਛ ਕੇ ਦੇਖੀਏ ਕੀ ਕਹਿੰਦੇ ਆ। ਜਿੱਤ ਪੀਤੇ ਮਤ ਦੂਰ ਹੋਏ, ਬਰਲ ਪਵੇ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣਾ, ਖਸਮੋ ਧੱਕੇ ਖਾਏ, ਝੂਠਾ ਮਦ ਮੂਲ ਨਾ ਪੀਚਈ, ਜੇ ਕਾ ਪਰਵ ਸਾਏ। ਹੁਣ ਦੱਸੋ ਪਿਆਰਿਓ ਕਿੱਧਰ ਨੂੰ ਜਾਵਾਂਗੇ? ਹੁਣ ਜੇ ਤੇ ਅਸੀਂ ਸਹਿਜਧਾਰੀ ਹੋ ਕੇ ਵੀ ਠੀਕ ਆ, ਗੁਰੂ ਦੀ ਵੀ ਮੰਨ ਲੈਂਦੇ, ਅਸੀਂ ਖੰਡ ਪਾਠ ਵੀ ਕਰਾ ਲੈਂਦੇ ਹਾਂ, ਅਸੀਂ ਲੰਗਰ ਵੀ ਲਾ ਦਿੰਦੇ ਹਾਂ, ਪਰ ਪਿਆਰਿਓ ਸਹਿਜਧਾਰੀ ਨੇ ਸਾਡਾ ਨੁਕਸਾਨ ਕੀਤਾ। ਇਹ ਸਹਿਜਧਾਰੀ ਲਫ਼ਜ਼ ਹੈ ਨਾ, ਇਹ ਪਤਾ ਨਹੀਂ ਕਿੱਦਾਂ ਕਸੂਰ ਦਿੱਤਾ ਗਿਆ। ਸਤਿਗੁਰ ਕਿਰਪਾ ਕਰੇ, ਗੁਰੂ ਪਿਆਰਿਓ ਸਿੱਖ ਤੇ ਸਿੱਖ ਹੈ, ਸਹਿਜਧਾਰੀ ਦਾ ਮਤਲਬ ਕੋਈ ਨਹੀਂ। ਗੁਰੂ ਮਹਾਰਾਜ ਕਿਰਪਾ ਕਰੇ, ਸਾਡੀ ਕੌਮ ਇਸ ਗੱਲ ਤੋਂ ਥੋੜ੍ਹੀ ਜਿਹੀ ਅਵੇਸਲੀ ਹੈ, ਇੱਧਰੋਂ ਅਸੀਂ ਜਾਗਰੂਕ ਹੋਣ ਦਾ ਯਤਨ ਕਰੀਏ, ਅਸੀਂ ਅੰਮ੍ਰਿਤਧਾਰੀ ਬਣੀਏ ਜਿਹੜੀ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਆਪਣੇ ਆਪ ਨੂੰ ਵੀ। ਹੁਣ ਗੁਰੂ ਪਿਆਰਿਓ, ਜਿਹੜਾ ਦੂਸਰਿਆਂ ਨੂੰ ਪਾਤਸ਼ਾਹ ਅੰਮ੍ਰਿਤ ਦੇ ਸਕਦਾ ਸੀ ਤੇ ਉਹਨੂੰ ਕੀ ਲੋੜ ਸੀ? ਔਰ ਪਰ ਉਹ ਪਾਤਸ਼ਾਹ ਨੇ ਮੰਗ ਕੇ ਛਕਿਆ ਸੀ, ਇਦਾਂ ਬੁੱਕ ਮੂਹਰੇ ਕਰ ਦਿੱਤਾ ਸੀ। ਗੁਰੂ ਪਿਆਰਿਓ, ਸਾਡਾ ਵੀ ਫਰਜ਼ ਬਣਦਾ ਸੀ ਸਿੱਖਾਂ। ਮੈਂ ਤਰਲਾ ਕਰਕੇ ਤੁਹਾਡੇ ਸਾਹਮਣੇ, ਕਿਸੇ ਨੂੰ ਅਸੀਂ ਪ੍ਰੈਸ਼ਰ ਥਰੋ ਡਾਲ ਸਕਦੇ ਹਾਂ, ਕਹਿ ਸਕਦੇ ਹਾਂ ਜਾਓ ਜਾਣਦੇ ਅਸੀਂ ਤੁਹਾਨੂੰ ਡਾਲਰ ਡਾਲਰ ਘੱਟਾ ਕਰਦੇ ਪੈਰ ਤੇ, ਤੁਸੀਂ ਸਾਨੂੰ ਸਿੱਖਿਆ ਦਿੰਦੇ। ਗੁਰੂ ਪਿਆਰਿਓ, ਸੱਚ ਹੈ, ਇਹ ਤੁਹਾਡੀਆਂ ਗੱਲਾਂ ਸੱਚ ਹੈ ਵੀ ਵਾਕਿਆ ਅਸੀਂ ਡਾਲਰ ਡਾਲਰ ਘੱਟਰ ਕਰਨ ਵਾਲੇ, ਤੁਹਾਨੂੰ ਅਸੀਂ ਕਿੱਥੋਂ ਅਕਲ ਦੇ ਲਾਂਗੇ? ਪਰ ਫਿਰ ਵੀ ਇੱਕ ਗੱਲ ਸੋਚਿਓ, ਫਿਰ ਵੀ ਅਸੀਂ ਗੁਰੂ ਦੇ ਕੂਕਰੇ ਹਾਂ, ਅਸੀਂ ਗੁਰੂ ਦੀ ਗੱਲ ਕਰਦੇ ਹਾਂ, ਗੁਰੂ ਦਾ ਨਮਕ ਖਾਂਦੇ ਹਾਂ, ਇੰਨਾ ਕੁ ਸਾਨੂੰ ਆਗਿਆ ਦੇ ਦਿਆ ਕਰੋ, ਇੱਥੇ ਸਾਡੀ ਜ਼ਬਾਨ ਨਾ ਬੰਦ ਕਰਨ ਦਾ ਯਤਨ ਕਰਿਆ ਕਰੋ, ਇੱਥੇ ਸਾਨੂੰ ਉਲਾਮੇ ਕਿਤੇ ਪ੍ਰਬੰਧਕਾਂ ਨੂੰ ਉਲਾਮੇ ਨਾ ਦੇਣ ਦਾ ਤੁਰ ਜਿਓ ਵੀ ਛੱਡੋ ਪਰਾ ਢਾਡੀ, ਤੁਸੀਂ ਕਿੱਦਾਂ ਦੇ ਲਿਆਂਦੇ? ਗੁਰੂ ਮਹਾਰਾਜ ਕਿਰਪਾ ਕਰੇ, ਸੱਚ ਸੁਣਨ ਦੀ ਹਿੰਮਤ ਸਾਡੀ ਕੌਮ ਦੇ ਵਿੱਚ ਹੋਣੀ ਚਾਹੀਦੀ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸ਼ਹਾਦਤ ਦਾ ਜ਼ਿਕਰ ਕਰ ਰਿਹਾ ਮੈਂ, ਵਿੱਚੋਂ ਗੱਲ ਆ ਗਈ ਸੀ ਨਾ, ਮੈਂ ਇਸ ਕਰਕੇ ਇਸ ਟੌਪਿਕ ਨੂੰ ਥੋੜ੍ਹਾ ਜਿਹਾ ਲੈ ਲਿਆ ਵੀ ਇਹ ਕਿਤੇ ਗੱਲ ਰਹਿ ਨਾ ਜਾਵੇ। ਸਤਿਗੁਰ ਕਿਰਪਾ ਕਰਨ ਪਿਆਰਿਓ, ਅਸੀਂ ਚੰਗੇ ਸਿੱਖ ਅੰਮ੍ਰਿਤਧਾਰੀ ਸਿੱਖ ਬਣਨ ਦਾ ਯਤਨ ਕਰੀਏ। ਸਹਿਜਧਾਰੀਆਂ ਵਾਲਾ ਅਸੀਂ ਗੱਲ ਨਹੀਂ, ਹੁਣ ਸਹਿਜਧਾਰੀ ਜਿਹੜੇ ਸਨ ਨਾ ਉਸ ਵੇਲੇ, ਹੁਣ ਗੁਰੂ ਪਿਆਰਿਓ ਕਿੱਦਾਂ ਇਹ ਲੋਕ ਕਿੱਦਾਂ ਇਸਲਾਮ ਦੇ ਵਿੱਚ ਲੈ ਕੇ ਆਇਆ ਕਰਦੇ ਸਨ। ਤਰਨ ਤਾਰਨ ਦੇ ਲਾਗੇ ਇੱਕ ਜਗ੍ਹਾ ਹੈ, ਪਿੰਡ ਹੈ ਪੱਖੋ ਕੇ, ਉੱਥੇ ਸਖੀ ਸਰਵਰ ਦੀ ਇੱਕ ਜਗ੍ਹਾ ਹੈ, ਔਰ ਉੱਥੇ ਸਾਡਾ ਆਮ ਲੋਕਾਂ ਦਾ ਰੁਝਾਨ ਬਣਿਆ ਹੋਇਆ, ਉਹਨੂੰ ਸ਼ੇਖ ਪੱਤਾ ਆਖਿਆ ਜਾਂਦਾ। ਬਹੁਤ ਸਾਰੇ ਜਿਹੜੇ ਇੱਧਰ ਦੁਆਬੇ ਜਾਂ ਮਾਝੇ ਵਿੱਚ ਦੇ ਨਾ, ਉੱਥੇ ਆ ਕੇ ਉਹਨਾਂ ਨੂੰ ਬਾਹਲਾ ਪਤਾ, ਤੁਹਾਨੂੰ ਜਿਹੜੇ ਮਲਵਈ ਆ ਉਹਨਾਂ ਨੂੰ ਸ਼ਾਇਦ ਉਹਦੇ ਬਾਰੇ ਘੱਟ ਪਤਾ ਹੋਵੇ। ਮੱਝ ਤਾਜ਼ੀ ਸੂਣੀ, ਗਾਂ ਤਾਜ਼ੀ ਸੂਣੀ, ਨਿਆਣਿਆਂ ਨੂੰ ਵਿਚਾਰਿਆਂ ਨੂੰ ਦੁੱਧ ਦਾ ਘੁੱਟ ਬਾਅਦ 'ਚ ਦੇਣਾ, ਪਹਿਲਾਂ ਸ਼ੇਖ ਫੱਤੇ 'ਤੇ ਜਾ ਕੇ ਮੱਥਾ ਟੇਕ ਕੇ ਆਉਣਾ, ਉੱਥੋਂ ਰੱਸੇ ਲਿਆ ਲਿਆ ਕੇ ਪਸ਼ੂਆਂ ਦੇ ਪਾਉਣੇ, ਇੱਦਾਂ ਦਾ ਰੁਝਾਨ ਚੱਲਿਆ ਹੋਇਆ। ਲੇਕਿਨ ਇਸ ਸ਼ੇਖ ਫੱਤੇ ਦਾ ਧੰਨ ਮੈਂ ਕਿਉਂ ਮੈਂ ਨਾ ਲਿਆ ਵੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਸ਼ਹੀਦ ਕਰਾਉਣ ਦੇ ਵਿੱਚ ਇਸ ਪਾਪੀ ਦਾ ਬਹੁਤ ਵੱਡਾ ਰੋਲ ਸੀ। ਤੇ ਸਤਸੰਗ ਜੀ, ਆ ਪਿੱਛੇ ਤੱਕ ਹਲੇ ਥੋੜਾ ਚਿਰ ਹੋਇਆ ਤੇ ਉੱਥੇ ਪ੍ਰਕਾਸ਼ ਕੀਤਾ ਸੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਲੋਕ ਸ਼ੇਖ ਫੱਤੇ ਵੀ ਜਾ ਆਉਂਦੇ ਸੀ, ਗੁਰੂ ਸਾਹਿਬ ਨੂੰ ਮੱਥਾ ਵੀ ਟੇਕ ਆਉਂਦੇ ਸੀ। ਤੇ ਹਾਂ, ਜਦੋਂ ਇਤਿਹਾਸ ਬਾਰੇ ਸਾਨੂੰ ਸੋਝੀ ਹੋਈ ਤਾਂ 20-25 ਸਾਲ ਤੋਂ ਹੁਣ ਕਿਤੇ ਪ੍ਰਕਾਸ਼ ਉੱਤੋਂ ਚੱਕਿਆ, ਨਹੀਂ ਤੇ ਇੰਨੀ ਅਗਿਆਨਤਾ ਸੀ ਸਾਡੇ ਮਨੁੱਖਾਂ ਦੇ ਵਿੱਚ, ਖਾਸ ਕਰਕੇ ਸਾਡੀ ਸਿੱਖ ਕੌਮ ਦੇ ਵਿੱਚ। ਹਜੇ ਤੱਕ ਉੱਥੇ ਮਹਾਰਾਜ ਦਾ ਪ੍ਰਕਾਸ਼ ਕੀਤਾ ਸੀ ਤੇ ਨਾਲ ਇੱਕ ਸਾਖੀ ਪਤਾ ਕੀ ਜੋੜੀ ਸੀ ਵੀ ਧੰਨ ਗੁਰੂ ਅਰਜਨ ਦੇਵ ਜੀ ਨੇ ਸ਼ੇਖ ਪੁੱਤੇ ਨੂੰ ਆਸ਼ੀਰਵਾਦ ਦਿੱਤਾ ਸੀ ਜੀ, ਤੇਰੇ ਬਹੁਤ ਦੁੱਧ ਚੜੂਗਾ, ਤੇਰੇ ਖੀਰਾਂ ਇੰਨੀਆਂ ਆਉਣਗੀਆਂ, ਤੇਰੇ ਕੁੱਤੇ ਨਾ ਖਾਣਗੇ। ਗੁਰੂ ਪਿਆਰੇ ਇੱਦਾਂ ਦੀਆਂ ਸਾਖੀਆਂ ਆਪਦੇ ਕੋਲੋਂ ਹੀ ਇਹ ਜੋੜੀਆਂ, ਮਨ ਘੜਤ ਗੱਲਾਂ ਇਹ ਜੋੜੀਆਂ ਹੋਈਆਂ ਸੀ, ਪਰ ਜਦੋਂ ਇਤਿਹਾਸ ਨੂੰ ਡੂੰਘਾਈ ਨਾਲ ਘੋਖਿਆ ਤੇ ਇਹ ਜਿਹੜਾ ਸਿੱਖੀ ਦਾ ਕੇਂਦਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਤਰਨ ਤਾਰਨ ਵਾਲਾ ਬਣਾਇਆ ਸੀ ਨਾ, ਤਰਨ ਤਾਰਨ ਸ਼ਹਿਰ ਵਸਾਇਆ, ਤੇ ਉਹ ਇਹ ਬਿਲਕੁਲ ਤਰਨ ਤਾਰਨ ਦੇ ਨੇੜੇ ਸੀ ਸ਼ੇਖ ਫੱਤੇ ਦੀ ਇਹ ਕਬਰ, ਇਹ ਸਖੀ ਸਰਵਰਾਂ ਦੀ ਉੱਥੇ ਬਿਲਕੁਲ ਨੇੜੇ ਸੀ। ਔਰ ਕਿਉਂ ਨਾ ਈਰਖਾ ਕਰਦੇ ਪਿਆਰਿਓ, ਇਹਨਾਂ ਨੇ ਈਰਖਾ ਕੀਤੀ ਰੱਜ ਕੇ, ਔਰ ਉਹਨਾਂ ਦਾ ਤੋਰੀ ਫੁਲਕਾ ਬੰਦ ਹੁੰਦਾ ਸੀ, ਲੋਕ ਉਧਰੋਂ ਜਾ ਕੇ ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਜੁੜਦੇ ਸੀ, ਔਰ ਇਹ ਸਖੀ ਸਰਕ ਵਾਲਿਆਂ ਦੀ ਗੱਦੀ ਨੇ ਧੰਨ ਗੁਰੂ ਅਰਜਨ ਦੇਵ ਜੀ ਦੀ ਵਿਰੋਧਤਾ ਕੀਤੀ, ਔਰ ਇੱਥੋਂ ਤੱਕ ਵਿਰੋਧਤਾ ਕੀਤੀ ਕਿ ਪੱਟੀ ਦਾ ਹਾਕਮ ਸੀ ਅਮੀਰ ਖਾਨ,
ਉਹਨੂੰ ਚੜਾ ਕੇ ਲੈ ਕੇ ਆਉਂਦਾ ਤੇ ਜਿਹੜੀ ਪਰਕਰਮਾ ਹੁਣ ਜਿਹੜੇ ਸਿੱਖਾਂ ਨੇ ਤੁਹਾਡੇ ਵਰਗੇ ਪਿਆਰੇ ਸਿੱਖਾਂ ਨੇ ਆਪਣੇ ਭੱਠੇ ਲਾ ਲਾ ਕੇ ਇੱਟਾਂ ਬਣਾ ਬਣਾ ਕੇ ਗੁਰਦੇਵ ਪਾਤਸ਼ਾਹ ਦੇ ਦਰ ਦੇ ਉੱਤੇ ਚੜਾਈਆਂ ਸਨ ਪਰਕਰਮਾ ਦੇ ਵਿੱਚ ਔਰ ਕੋਠੇ ਬਣਾਉਣ ਵਾਸਤੇ ਮਕਾਨਾਂ ਵਾਸਤੇ ਤੇ ਸਤਸੰਗ ਜੀ ਹਲੇ ਜਿਹੜੀਆਂ ਪਰਕਰਮਾ ਵਿੱਚ ਇੱਟਾਂ ਲੱਗੀਆਂ ਹੋਈਆਂ ਸਨ ਇਹ ਅਮੀਰ ਖਾਨ ਪੱਟੀ ਦਾ ਹਾਕਮ ਇਹ ਸਾਰੀਆਂ ਇੱਟਾਂ ਪੱਟ ਕੇ ਲੈ ਗਿਆ ਸੀ ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਕੋਲ ਸ਼ਿਕਾਇਤ ਕੀਤੀ ਸਤਿਗੁਰ ਕਹਿਣ ਲੱਗੇ ਕਹਿੰਦੇ ਕੋਈ ਨੀ ਚਿੰਤਾ ਨਾ ਕਰੋ ਇਹ ਜਿਸ ਦਰਦੀਆਂ ਉਹ ਆਪੇ ਆ ਜਾਣਗੀਆਂ ਆਖਰ ਸਰਦਾਰ ਬੁੱਧ ਸਿੰਘ ਜੀ ਜਦੋਂ ਮਿਸਲਾਂ ਦਾ ਟਾਈਮ ਹੋਇਆ ਨਾ ਸਰਦਾਰ ਬੁੱਧ ਸਿੰਘ ਫੈਜ਼ਲਪੁਰੀਏ ਇਹਨੇ ਇਹਦੀ ਸਾਰੀ ਹਵੇਲੀ ਢਾ ਕੇ ਤੇ ਪਿਆਰ ਵਾਲਿਓ ਉਹ ਸਾਰੀਆਂ ਇੱਟਾਂ ਫਿਰ ਤਰਨ ਤਰਨ ਦੀਆਂ ਪਰਕਰਮਾ ਦੇ ਵਿੱਚ ਲਾਈਆਂ ਸੀ ਏਦਾਂ ਦੀ ਇਹ ਵਾਰਤਾ ਔਰ ਇਹ ਸ਼ੇਖ ਫਤਿਹ ਦੀ ਗੱਦੀ ਜਿਹੜੀ ਸੀ ਨਾ ਗੁਰੂ ਮਹਾਰਾਜ ਜੀ ਦੇ ਨਾਲ ਈਰਖਾ ਕਰਦੀ ਰਹੀ ਔਰ ਇਹਨਾਂ ਦਾ ਕੰਮ ਕੀ ਹੁੰਦਾ ਸੀ ਤੁਸੀਂ ਮੰਦਿਰ ਵੀ ਜਾਇਓ ਤੁਸੀਂ ਜਿੱਥੇ ਮਸਜਿਦ ਵੀ ਜਾਇਓ ਜਿੱਥੇ ਜਾਣਾ ਜਾਇਓ ਇੱਥੇ ਔਰ ਜਿਹੜੇ ਮਰਜ਼ੀ ਧਰਮ ਨੂੰ ਮੰਨੀ ਫਿਰੋ ਇਹ ਇਹਨਾਂ ਦੀ ਕੱਟੜਤਾ ਨਹੀਂ ਸੀ ਹੁੰਦੀ ਜਿਹੜੇ ਮਰਜ਼ੀ ਧਰਮ ਨੂੰ ਮੰਨੀ ਜਾਓ ਔਰ ਇੱਥੇ ਵੀ ਆ ਕੇ ਵੀਰਵਾਰ ਨੂੰ ਰੋਡ ਚੜਾ ਦਿਆ ਕਰੋ ਬਸ ਔਰ ਇਹਦੇ ਨਾਲ ਕੀ ਹੁੰਦਾ ਸੀ ਕਿ ਇਹ ਜਿਹੜਾ ਅੱਧੇ ਕੁ ਲੋਕ ਹਿੰਦੂ ਸਨ ਨਾ ਇਹ ਜਿਹੜੇ ਹਿੰਦੂ ਸੀ ਉਹ ਅੱਧੇ ਕੁ ਮੁਸਲਮਾਨ ਏਦਾਂ ਹੀ ਬਣ ਜਾਂਦੇ ਸੀ ਅੱਧਾ ਕੁ ਕੰਮ ਹਿੰਦੂਆਂ ਵਾਲਾ ਕਰ ਲੈਣਾ ਅੱਧਾ ਕੁ ਮੁਸਲਮਾਨਾਂ ਵਾਲਾ ਤੇ ਜਦੋਂ ਦੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇੱਥੇ ਪਹੁੰਚ ਚੁੱਕੇ ਸਨ ਤੇ ਸਤਸੰਗ ਜੀ ਉਦੋਂ ਤੋਂ ਫਿਰ ਇਹਨਾਂ ਦੀ ਇਸ ਗੱਦੀ ਨੂੰ ਖਤਰਾ ਬਣਿਆ ਤੇ ਇਸ ਵੇਲੇ ਕੀ ਬੋਲਣਾ ਲੋ ਪਿਆਰਿਓ ਇੱਕ ਸ਼ਬਦ ਢਾਡੀ ਰਾਗ ਦੇ ਵਿੱਚੋਂ ਤੁਹਾਡੇ ਨਾਲ ਸਾਂਝਾ ਕਰਨ ਦਾ ਯਤਨ ਕਰੀਏ ਮੇਰਾ ਉਦਾਂ ਹਾਲੇ ਗੱਲਾਂ ਬਾਤਾਂ ਦੇ ਵਿਚਾਰ ਲੱਗਦਾ ਸੀ ਵੀ ਗਾਂ ਸਿਰੇ ਤੇ ਪਹੁੰਚ ਜਾਣਾ ਗੁਰੂ ਮਹਾਰਾਜ ਕਿਰਪਾ ਕਰੇ ਨਾਲ ਦੇ ਤਿਆਰ ਨੇ ਗਾਉਣ ਨੂੰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਤੱਤੀਆਂ ਤਵੀਆਂ ਉੱਤੇ ਬਹਾਲਿਆ ਗਿਆ ਔਰ ਗੁਰੂ ਪਿਆਰਿਓ ਉਸ ਮੱਜਰ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਲਿਆਉਣ ਦਾ ਯਤਨ ਕਰੋ ਤੱਤੀ ਤਵੀ ਹੈ ਅੱਗ ਵਰਗੀ ਤੱਤੀ ਹੈ ਔਰ ਸ਼ਾਂਤੀ ਦੇ ਪੁੰਜ ਉੱਤੇ ਬੈਠੇ ਨੇ ਸਰੀਰ ਦੀ ਚਰਬੀ ਢਲ ਢਲ ਕੇ ਤੱਤੀ ਤਵੀ ਦੇ ਉੱਤੇ ਪੈ ਰਹੀ ਹੈ ਔਰ ਗੁਰੂ ਪਿਆਰਿਓ ਜਦੋਂ ਚਰਬੀ ਉਸ ਪ੍ਰੀਤਮ ਦੀ ਚਰਬੀ ਜਦੋਂ ਤੱਤੀ ਤਵੀ ਦੇ ਉੱਤੇ ਬੈਂਦੀ ਹੈ ਨਾ ਤੇ ਇਹ ਜਿੱਦਾਂ ਘਿਓ ਅੱਗ ਦੇ ਉੱਤੇ ਪਾਇਆ ਸੁਗੰਧੀ ਖੁਸ਼ਬੂ ਆਉਂਦੀ ਹੈ ਇਸ ਤਰ੍ਹਾਂ ਦੀ ਖੁਸ਼ਬੂ ਆਈ ਔਰ ਸਤਸੰਗ ਜੀ ਉੱਥੇ ਫਿਰ ਸਾਈ ਮੀਆਂ ਮੀਰ ਆਇਆ ਔਰ ਇਸ ਵੇਲੇ ਸਰੀਰ ਜਿਹੜਾ ਬਿਲਕੁਲ ਛਾਨਣੀ ਹੋ ਚੁੱਕਾ ਸੀ ਹੱਡੀਆਂ ਨੰਗੀਆਂ ਹੋ ਚੁੱਕੀਆਂ ਸਨ ਪ੍ਰੀਤਮ ਦੀਆਂ ਸਰੀਰ ਦੇ ਉੱਤੋਂ ਹੱਡੀਆਂ ਪਿਘਲ ਪਿਘਲ ਕੇ ਚਰਬੀ ਨੰਗੀਆਂ ਹੋ ਚੁੱਕੀਆਂ ਸਨ ਪਰ ਹਜੇ ਵੀ ਸਵਾਦ ਸਨ ਹਜੇ ਵੀ ਉਸ ਵਾਹਿਗੁਰੂ ਅਕਾਲ ਪੁਰਖ ਦੇ ਭਾਣੇ ਦੇ ਅੰਦਰ ਉਹ ਉੱਥੇ ਬਰਾਜਮਾਨ ਸਨ ਸਾਈ ਮੀਆਂ ਮੀਰ ਜੀ ਆਉਂਦੇ ਕਹਿੰਦੇ ਯਾਰਾ ਇਹ ਕੀ ਭਾਣਾ ਵਰਤਾ ਦਿੱਤਾ ਹੁਕਮ ਕਰ ਮੈਂ ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਦਿਆਂ ਪਰ ਉਹ ਸ਼ਾਂਤੀ ਦੇ ਪੁੰਜ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇਹਨੂੰ ਹੱਥ ਦਾ ਇਸ਼ਾਰਾ ਕਰਕੇ ਸ਼ਾਂਤ ਰਹਿਣ ਵਾਸਤੇ ਗੁਰਦੇਵ ਪਾਤਸ਼ਾਹ ਇਉਂ ਕਹਿੰਦੇ

ਗੁਰੂ ਪਿਆਰਿਓ ਕੋਈ ਦੋ ਰਹਿਵਾਂ ਨਹੀਂ। ਜੇ ਕਿਤੇ ਸਾਈਂ ਮੀਆਂ ਮੀਰ ਜੀ ਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਮੌਕੇ ਦੇ ਉੱਤੇ, ਤੇ ਕਦੀ ਵੀ ਸੱਚੇ ਸਤਿਗੁਰਾਂ ਤੇ ਏਡਾ ਜ਼ੁਲਮ ਨਾ ਹੁੰਦਾ, ਕਿਉਂਕਿ ਸਾਈਂ ਮੀਆਂ ਮੀਰ ਜੀ ਦੀ ਬਹੁਤ ਵੱਡੀ ਪਾਵਰ ਸੀ ਉਸ ਵੇਲੇ। ਬਾਦਸ਼ਾਹ ਜਹਾਂਗੀਰ ਖੁਦ ਸਾਈਂ ਮੀਆਂ ਮੀਰ ਜੀ ਦੇ ਪੈਰਾਂ ਦੇ ਉੱਤੇ, ਚਰਨਾਂ ਦੇ ਉੱਤੇ ਆ ਕੇ ਝੁਕਦਾ ਹੁੰਦਾ ਸੀ। ਗੁਰੂ ਪਿਆਰਿਓ ਪਿਆਰ ਸੀ ਨਾ, ਹੁਣ ਗੁਰਦੇਵ ਪਾਤਸ਼ਾਹ ਦੇ ਨਾਲ ਪਿਆਰ ਸੀ, ਹਰਿਮੰਦਰ ਸਾਹਿਬ ਦੀ ਨੀਂਹ ਇਸ ਸਾਈਂ ਮੀਆਂ ਮੀਰ ਦੇ ਕੋਲੋਂ ਰਕਾਈ ਸੀ ਮੁਸਲਮਾਨ ਦੇ ਕੋਲ। ਤਦੇ ਤੇ ਗੁਰੂ ਪਿਆਰਿਓ ਦੇ ਚਾਰ ਦਰਵਾਜ਼ੇ ਨੇ ਨਾ, ਵੀ ਇੱਥੇ ਜਿਹੜਾ ਮਰਜ਼ੀ ਧਰਮ ਦਾ ਆਵੇ ਇੱਥੇ ਸਭ ਵਾਸਤੇ ਦਰਵਾਜ਼ੇ ਖੁੱਲ੍ਹੇ ਨੇ, ਬਾਕੀ ਧਰਮਾਂ ਦੇ ਇੱਦਾਂ ਨੇਗੇ। ਮਾਣ ਕਰੋ ਆਪਣੇ ਸਿੱਖ ਧਰਮ ਦੇ ਉੱਤੇ, ਆਪਣੇ ਗੁਰੂ ਸਾਹਿਬਾਨਾਂ ਦੇ ਉੱਤੇ, ਉਹਨਾਂ ਨੇ ਸਾਰੀ ਦੁਨੀਆਂ ਨੂੰ ਆਪਣੇ ਕਲਾਵੇ ਦੇ ਵਿੱਚ ਲਿਆ। ਇਸੇ ਕਰਕੇ ਆਖਿਆ ਨਾ, ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ, ਸਾਰਿਆਂ ਤੋਂ ਵੱਡੇ ਸਾਡੇ ਗੁਰਦੇਵ ਪਾਤਸ਼ਾਹ। ਇਹਨਾਂ ਕਰਕੇ ਉਹਨਾਂ ਦੇ ਅਸੂਲ ਕੁਝ ਵੱਖਰੇ ਸਨ। ਮੀਆਂ ਮੀਰ ਨੇ ਆ ਕੇ ਸੱਚੇ ਸਤਿਗੁਰਾਂ ਦੇ ਸਾਹਮਣੇ ਤਰਲਾ ਕੀਤਾ, ਦਾਤਾ ਇਹ ਕੀ ਭਾਣਾ ਵਰਤਾ ਦਿੱਤਾ, ਉਹ ਫੁੱਲਾਂ ਉੱਤੇ ਬੈਠਣ ਵਾਲਿਆ ਯਾਰਾ ਅੱਜ ਅੱਗ ਦੇ ਉੱਤੇ ਆਸਣ ਲਾ ਕੇ ਬੈਠਾ। ਹੁਕਮ ਦੇ ਮੈਂ ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਕੇ ਰੱਖ ਦਿਆਂ। ਇਸ਼ਾਰਾ ਕੀਤਾ, ਸ਼ਾਂਤ ਰਹੋ ਸਾਈਂ ਜੀ, ਸ਼ਾਂਤੀ। ਸੰਤਾਂ ਨੂੰ ਗੁੱਸਾ ਨਹੀਂ ਆਉਣਾ ਚਾਹੀਦਾ, ਤੁਸੀਂ ਤੇ ਮੈਂ ਲਾਗੇ ਆਪਣੇ ਚੰਦਨ ਵਰਗੇ ਹੋ, ਔਰ ਚੰਦਨ ਵਰਗਿਆਂ ਦੇ ਲਾਗੇ ਭਾਵੇਂ ਜ਼ਹਿਰੀਲੇ ਸੱਪ ਵੀ ਆ ਜਾਣ ਉਹ ਵੀ ਸ਼ਾਂਤੀ ਮਹਿਸੂਸ ਕਰਦੇ ਨੇ। ਮੀਆਂ ਮੀਰ ਦਿਲ ਫੜ ਕੇ ਆਇਆ, ਰੋਇਆ ਤੇ ਕੁਰਲਾਇਆ, ਉਹ ਫੁੱਲਾਂ ਉੱਤੇ ਬੈਠਣ ਵਾਲੇ ਯਾਰਾ ਅੱਜ ਅੱਗ ਤੇ ਆਸਣ ਲਾਇਆ, ਦਿਓ ਆ ਗਿਆ ਤਾਂ ਇਹ ਫੱਕਰ ਯਾਰੀ ਕਲਾ ਦਿਖਾਵੇ, ਦਿੱਲੀ ਅਤੇ ਲਾਹੌਰ ਦੀ ਫੜ ਕੇ ਇੱਟ ਨਾਲ ਇੱਟ ਖੜਕਾਏ। ਸਤਿਗੁਰ ਬੋਲੇ, ਹੇ ਸਾਈਂ ਜੀ ਗੁੱਸੇ ਵਿੱਚ ਨਾ ਆਵੋ, ਕਰਾਮਾਤ ਹੈ ਨਾਮ ਕਹਿਰ ਦਾ, ਮਨ ਤੇ ਕਾਬੂ ਪਾਵੋ। ਦੁਨੀਆਂ ਸਾਡੇ ਵੱਟੇ ਮਾਰੇ ਬੇਸ਼ੱਕ ਚਾਰ ਚਪੇਰੇ, ਦੁਨੀਆਂ ਸਾਨੂੰ ਵੱਟੇ ਮਾਰੇ ਬੇਸ਼ੱਕ ਚਾਰ ਚਪੇਰੇ, ਦਰਵੇਸ਼ਾਂ ਨੂੰ ਕਰਨੇ ਚਾਹੀਏ ਫੁੱਲ ਰੁੱਖਾਂ ਵਰਗੇ ਜੇਰੇ। ਅਜੇ ਤਾਂ ਪਤਝੜ ਬਹੁਤ ਦੂਰ ਹੈ, ਅਤੇ ਤਾਂ ਪੰਜ ਲਬੇਰੇ, ਅਜੇ ਤਾਂ ਪੰਥ ਲਬੇਰੇ ਪਤਝੜਦਾ ਹੈ, ਰਾਜ ਵਤਨ ਤੋਂ ਕਿਤੇ ਨਹੀਂ ਲੱਭਦਾ ਕਿਹੜੇ। ਅਜੇ ਕਿਸੇ ਨੇ ਦਿੱਲੀ ਜਾ ਕੇ ਆਪਣਾ ਸੀਸ ਕਟਾਉਣਾ, ਅਜੇ ਕਿਸੇ ਨੇ ਦੋ ਲਾਲਾਂ ਨੂੰ ਨੀਆਂ ਵਿੱਚ ਕਢਾਉਣਾ, ਅਜੀਤ ਜੁਝਾਰ ਸ਼ਹੀਦੀ ਪਾਉਣੀ, ਪਿਤਾ ਨੇ ਸ਼ੁਕਰ ਮਨਾਉਣਾ, ਲੰਘ ਜਾਣਾ ਏ ਲਾਸ਼ਾਂ ਕੋਲੋਂ ਕੱਫਣ ਤੱਕ ਨਹੀਂ ਮਾਉਣਾ। ਅਜੇ ਕਿਸੇ ਨੇ ਮਾਛੀ ਵਾੜੇ ਕੰਡਿਆਂ ਉੱਤੇ ਸੌਣਾ, ਤਾਂ ਕਿਤੇ ਵਤਨਾਂ ਦੇ ਬਾਗਾਂ ਦੇ ਵਿੱਚ ਖਕੇੜਾ ਆਉਣਾ। ਇੰਨੀ ਕਹਿ ਕੇ ਸਫਰੀ ਸਤਿਗੁਰ ਰਾਵੀ ਵੱਲ ਨੂੰ ਧਾਏ, ਉਹ ਛੱਲਾਂ ਦੇ ਵਿੱਚ ਛੱਲਾਂ ਹੋ ਗਏ, ਮੁੜ ਵਾਪਸ ਨਾ ਆਏ, ਉਹ ਮੁੜ ਵਾਪਸ ਨਾ ਆਏ, ਉਹ ਮੁੜ ਵਾਪਸ ਨਾ ਆਏ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਇਹ ਹਾਲਤ ਦੇਖ ਕੇ ਸਤਿਗੁਰਾਂ ਨੇ ਸਾਈਂ ਮੀਆਂ ਮੀਰ ਨਾਲ ਇੱਥੇ ਹੋਰ ਵੀ ਗੱਲਾਂ ਬਾਤਾਂ ਕੀਤੀਆਂ, ਪਰ ਸੱਚੇ ਸਤਿਗੁਰਾਂ ਨੇ ਕੀਤਾ, ਸਾਈਂ ਜੀ ਸ਼ਾਂਤ ਰਹੋ, ਚਿੰਤਾ ਨਾ ਕਰੋ। ਵਾਹਿਗੁਰੂ ਦੇ ਭਾਣੇ ਦੇ ਅੰਦਰ ਜੇ ਅਸੀਂ ਆਖੀਦਾ ਕਿ ਤੇਰਾ ਭਾਣਾ ਮਿੱਠਾ ਲੱਗਾ, ਤੇ ਆ ਦੇਖੋ ਭਾਣੇ ਦੇ ਅੰਦਰ ਕਿਵੇਂ ਰਹਿ ਰਿਹਾ। ਗੁਰੂ ਪਿਆਰਿਓ ਬਹੁਤ ਵੱਡਾ ਸੰਦੇਸ਼ ਹੈ ਸਤਿਗੁਰਾਂ ਦੀ ਸ਼ਹਾਦਤ ਦਾ, ਕਿ ਸਿੱਖ ਨੇ ਭਾਣੇ ਦੇ ਵਿੱਚ ਕਿੱਦਾਂ ਰਹਿਣਾ, ਤੇ ਗੁਰੂ ਪਿਆਰਿਓ ਭਾਣੇ ਦੇ ਵਿੱਚ ਰਹਿ ਕੇ ਵੀ ਦਿਖਾ ਲਿਆ ਹੈ। ਜੇ ਗੁਰੂ ਦੇਗਾਂ ਦੇ ਵਿੱਚ ਉਬਲਿਆ ਤੇ ਨੌਵੇਂ ਜਾਮੇ ਦੇ ਵਿੱਚ ਗੁਰੂ ਦੀਆਂ ਨਜ਼ਰਾਂ ਦੇ ਸਾਹਮਣੇ ਉਹਨਾਂ ਦਾ ਸਿੱਖ ਬਾਬਾ ਦਿਆਲਾ ਜੀ ਵੀ ਦੇਗਾਂ ਦੇ ਵਿੱਚ ਉਬਲਿਆ ਸੀ, ਉਹਨਾਂ ਨੂੰ ਵੀ ਤੱਤੀਆਂ ਤਵੀਆਂ ਦਾ ਸੇਕ ਝੱਲਣਾ ਪਿਆ ਸੀ। ਇਹ ਗੁਰੂ ਮਹਾਰਾਜ ਜੀ ਦੇ ਪਾਏ ਹੋਏ ਪੂਰ ਨੇ, ਅੱਜ ਤੱਕ ਸਿੱਖ ਆਪਣੇ ਸਰੀਰਾਂ ਦੇ ਉੱਤੇ ਹੰਡਾਉਂਦੇ ਆ ਰਹੇ ਆ। ਤੋ ਪਿਆਰਿਓ ਇੱਥੇ ਸਾਈ ਮੀਆਂ ਮੀਰ ਜੀ ਆਖਰ ਦਿਲ ਭਾਰਾ ਕਰਕੇ ਚਲੇ ਗਏ, ਕਿਉਂਕਿ ਸੱਚੇ ਸਤਿਗੁਰਾਂ ਨੇ ਆਖਤਾ ਇੱਥੇ ਕਰਾਮਾਤ ਦਾ ਕੋਈ ਕੰਮ ਨਹੀਂ ਸਾਈ ਜੀ, ਉਸ ਵਾਹਿਗੁਰੂ ਦਾ ਭਾਣਾ ਮੰਨਣਾ ਹੈ। ਸਾਈ ਜੀ ਚਲੇ ਗਏ। ਹੁਣ ਜਾਲਮਾਂ ਨੇ ਸੋਚਿਆ ਕਿ ਗੁਰਦੇਵ ਪਾਤਸ਼ਾਹ ਨੂੰ ਇਦੋਂ ਵੀ ਵੱਧ ਤਸੀਹੇ ਦਿੱਤੇ ਜਾਣ, ਪਾਣੀ ਗਰਮ ਪਾ ਕੇ ਦੇਖ ਲਿਆ, ਉੱਬਲਦੀ ਰੇਤਾ ਪਾ ਕੇ ਦੇਖ ਲਈ, ਤੱਤੀ ਤਵੀ ਦੇ ਉੱਤੇ ਬਹਾ ਕੇ ਦੇਖ ਲਿਆ, ਪਰ ਹਜੇ ਵੀ ਇਹਨਾਂ ਦਾ ਮਨ ਨਾ ਪਤੀਜਿਆ। ਫਿਰ ਪੁੱਛਿਆ ਗਿਆ, ਏਦੂ ਹੋਰ ਜ਼ੁਲਮ ਇਹਨਾਂ ਦੇ ਉੱਤੇ ਕਿਹੜਾ ਕੀਤਾ ਜਾ ਸਕਦਾ। ਫਿਰ ਕਿਸੇ ਨੇ ਆਖਿਆ, ਕਹਿੰਦੇ ਪਤਾ ਲੱਗਾ, ਸੁਣਿਆ ਹੈ ਕਿ ਸੜੇ ਥਾਂ ਦੇ ਉੱਤੇ ਜੇ ਠੰਡਾ ਪਾਣੀ ਪਾਇਆ ਜਾਵੇ ਤੇ ਬਹੁਤ ਤਕਲੀਫ ਹੁੰਦੀ ਹੈ। ਹੁਣ ਗੁਰੂ ਪਿਆਰਿਓ ਕਈ ਵਾਰ ਇੱਥੇ ਇਹ ਵੀ ਆਖਿਆ ਜਾਂਦਾ ਕਿ ਗੁਰਦੇਵ ਪਾਤਸ਼ਾਹ ਨੇ ਆਪ ਆਖਿਆ ਸੀ ਅਸੀਂ ਰਾਵੀ ਦੇ ਵਿੱਚ ਇਸ਼ਨਾਨ ਕਰਨਾ। ਗੁਰੂ ਪਿਆਰਿਓ ਕੈਦੀਆਂ ਦੀ ਵੀ ਸ਼ਰਤ ਮੰਨੀਆਂ ਜਾਂਦੀਆਂ, ਕੈਦੀਆਂ ਦੀਆਂ ਸ਼ਰਤਾਂ ਨੇ ਇੱਕ ਮੰਨੀਆਂ ਜਾਂਦੀਆਂ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਹੋਰ ਸਰੀਰਕ ਦੁੱਖ ਦੇਣ ਵਾਸਤੇ ਉਹਨਾਂ ਨੂੰ ਰਾਵੀ ਦੇ ਕੰਡੇ ਦੇ ਉੱਤੇ ਲਿਆਂਦਾ ਗਿਆ। ਆਖਿਰ ਗੁਰੂ ਪਿਆਰਿਓ ਰਾਵੀ ਦੇ ਉਸ ਥਰੇ ਪਾਣੀ ਨੂੰ ਸਰੀਰ ਦੇ ਉੱਤੇ ਪਾਇਆ ਗਿਆ, ਰਾਵੀ ਦੇ ਵਿੱਚ ਟੁੱਬਾ ਦਿੱਤਾ ਗਿਆ, ਗੁਰਦੇਵ ਪਾਤਸ਼ਾਹ ਨੂੰ ਰਾਵੀ ਦੇ ਵਿੱਚ ਵਾੜ ਦਿੱਤਾ ਗਿਆ, ਤੇ ਸਤਸੰਗ ਜੀ ਸੜਿਆ ਹੋਇਆ ਸਰੀਰ, ਹੱਡੀਆਂ ਦਾ ਜਿਹੜਾ ਜੋੜਾਂ ਦੇ ਲਾਗਿਓਂ ਜੋ ਵੀ ਗਰੀਸ ਹੁੰਦੀ ਹੈ ਉਹ ਸੜ ਚੁੱਕੀ ਸੀ,
ਹੁਣ ਠੰਡਾ ਪਾਣੀ ਪੈਣ ਦੇ ਨਾਲ ਗੁਰਦੇਵ ਪਾਤਸ਼ਾਹ ਦਾ ਸਰੀਰ ਖੱਖੜੀਆਂ ਖੱਖੜੀਆਂ ਹੋ ਕੇ, ਲੱਤਾਂ ਬਾਹਾਂ ਗੁਰੂ ਮਹਾਰਾਜ ਜੀ ਦਾ ਸਰੀਰ ਅੰਗ ਅੰਗ ਅਲੱਗ ਅਲੱਗ ਹੋ ਕੇ ਰਾਵੀ ਦਰਿਆ ਦੇ ਉੱਤੇ ਤੈਰਦਾ ਤੈਰਦਾ ਅਗਾਂਹ ਚਲਾ ਗਿਆ। ਯਾਦ ਰੱਖਿਓ ਗੁਰੂ ਪਿਆਰਿਓ, ਸਤਿਗੁਰਾਂ ਦੀ ਯਾਦ ਦੇ ਵਿੱਚ ਇੱਥੇ ਗੁਰਦੁਆਰਾ ਡੇਰਾ ਸਾਹਿਬ ਹੈ, ਪਰ ਸਤਿਗੁਰਾਂ ਦਾ ਸੰਸਕਾਰ ਇੱਥੇ ਨਹੀਂ ਹੋਇਆ, ਕਿਉਂਕਿ ਗੁਰੂ ਮਹਾਰਾਜ ਜੀ ਦੇ ਅਸਤ ਉਹਨਾਂ ਦਾ ਸਾਰਾ ਸਰੀਰ ਜਿਹੜਾ ਸੀ ਨਾ ਪਾਣੀ ਦੇ ਰਾਵੀ ਦੇ ਦਰਿਆ ਦੇ ਉੱਤੋਂ ਦੀ ਵਗ ਕੇ ਅੱਗੇ ਚਲਾ ਗਿਆ। ਇੱਕ ਸ਼ਹਿਰ ਰਾਵੀ ਦੇ ਕੰਢੇ ਦੇ ਉੱਤੇ ਜਾ ਕੇ ਖੜਾ ਹੁੰਦਾ, ਉਹ ਪੁੱਛਦਾ ਰਾਵੀ ਨਾਲ ਦੋ ਗੱਲਾਂ ਕਰਦਾ ਗੁਰੂ ਕਾ ਸਿੱਖ, ਕਹਿੰਦਾ ਰਾਵੀ ਤੇਰੇ ਕੰਢੇ ਦੇ ਉੱਤੇ ਬਾਲਾ ਪ੍ਰੀਤਮ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਆਏ ਸਨ, ਸ਼ਹੀਦਾਂ ਦੇ ਸਰਤਾਜ ਆਏ ਸਨ, ਤੂੰ ਉਹਦੇ ਆਖਰੀ ਵਾਰ ਦਰਸ਼ਨ ਕੀਤੇ, ਉਹ ਦੱਸੀ ਮੇਰਾ ਪ੍ਰੀਤਮ ਕਿੱਦਾਂ ਦਾ ਸੀ, ਜਦੋਂ ਤੇਰੇ ਠੰਡੇ ਪਾਣੀ ਦੇ ਵਿੱਚ ਵੜਿਆ ਉਹਨੇ ਕੀ ਮਹਿਸੂਸ ਕੀਤਾ, ਉਹਨੇ ਤੇਰੇ ਨਾਲ ਗੱਲਾਂ ਬਾਤਾਂ ਕੀਤੀਆਂ, ਤੂੰ ਕੀ ਮਹਿਸੂਸ ਕੀਤਾ। ਸੋ ਇੱਕ ਗੁਰੂ ਕਾ ਸਿੱਖ ਰਾਵੀ ਦਰਿਆ ਦੇ ਨਾਲ ਗੱਲਾਂ ਬਾਤਾਂ ਕਰਦਾ ਤੇ ਆਪਸ ਵਿੱਚ ਰਾਵੀ ਦਾ ਪਾਣੀ ਤੇ ਉਹ ਸਿੱਖ ਆਪਸ ਵਿੱਚ ਕੁਝ ਗੱਲਾਂ ਬਾਤਾਂ ਕਰਦੇ, ਬੜੀਆਂ ਗਹਿਰੀਆਂ ਨੇ, ਸੁਣਿਓ ਪਿਆਰ ਦੇ ਨਾਲ।

0: सूरज किरण मिली जल का जल हुआ राम, ज्योति ज्योत रली संपूर्ण थिया राम। ज्यों जल में जल आए कटाना, त्यों ज्योति संग ज्योत समाना। ओ वाहिगुरु परमात्मा धन गुरु अर्जन देव जी महाराज रब दा रूप, जिन्हां दी बाबत गुरबाणी दे विच दर्ज है कि धरन गगन नव खंड में ज्योत सब रूपी रिओ पर भन मथरा किश भेद नहीं, गुरु अर्जन प्रतख हर। गुरु अर्जन सच्ची रब दा रूप सन, पर इन्हां जालमां ने उस सच्चे सतगुरां दे सिधांतां नूं दबण दा यतन कीता, जो सिखी दे सिधांतां नूं खत्म करन दा। गुरु प्यारिओ, जोत कदी खत्म नहीं हो सकती। सिधांतां नूं, गुरु अर्जन देव जी महाराज जी दे सिधांतां नूं खत्म करन दा इन्हां पापियां ने यतन कीता सी, पर गुरु प्यारिओ सिधांत जिहड़े आ ना ਉਹ ਕਦੀ ਖਤਮ ਨਹੀਂ ਹੁੰਦੇ। ਸਤਿਗੁਰੂ ਕਿਰਪਾ ਕਰੇ ਉਹਨਾਂ ਸਿਧਾਂਤਾਂ ਦਾ ਕਰਕੇ ਅੱਜ ਸਾਡੀ ਕੌਮ, ਸਿੱਖ ਕੌਮ ਬੜੀ ਚੜ੍ਹਦੀ ਕਲਾ ਦੇ ਵਿੱਚ ਹੈ। ਸਤਿਗੁਰੂ ਕਿਰਪਾ ਕਰਨ ਅਸੀਂ ਉਹਨਾਂ ਸਿਧਾਂਤਾਂ ਨੂੰ ਬਣਾਈ ਰੱਖੀਏ, ਅਸੀਂ ਗੁਰਬਾਣੀ ਬਾਣੀ ਦੇ ਧਾਰਨੀ ਬਣੀਏ, ਜੋ ਸੱਚੇ ਸਤਿਗੁਰਾਂ ਦੇ ਉਪਦੇਸ਼ ਹੈ ਉਹਨਾਂ ਨੂੰ ਗ੍ਰਹਿਣ ਕਰਨ ਦਾ ਯਤਨ ਕਰੀਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰਾਂ ਦੇ ਇਤਿਹਾਸ ਬੋਲਣ ਦਾ ਗੁਰੂ ਮਹਾਰਾਜ ਜੀ ਨੇ ਉਦੋਂ ਬਖਸ਼ਿਆ, ਅਤੇ ਆਉਣ ਵਾਲੇ ਟਾਈਮ ਦੇ ਵਿੱਚ ਹੁਣ ਸੱਚੇ ਸਤਿਗੁਰਾਂ ਦੀ ਸ਼ਹਾਦਤ ਤੋਂ ਬਾਅਦ ਗੁਰੂ ਮਹਾਰਾਜ ਜੀ ਦੇ ਫਰਜ਼ੰਦ ਛੇਵੇਂ ਪਾਤਸ਼ਾਹ ਹਰਗੋਬਿੰਦ ਪਾਤਸ਼ਾਹ ਉਹ ਫਿਰ ਅੱਗੇ ਕਿਵੇਂ ਇਸ ਗੁਰਗੱਦੀ ਨੂੰ ਚਲਾਉਂਦੇ ਨੇ, ਉਹ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਇਤਿਹਾਸ ਤੁਹਾਡੇ ਨਾਲ ਆਪਾਂ ਸਾਂਝਾ ਕਰਨ ਦਾ ਯਤਨ ਕਰਾਂਗੇ। ਹੋਈਆਂ ਭੁੱਲਾਂ ਦੀ ਖਿਮਾ ਬਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪੈਰਦਾਸ ਜੀਓ ਪਿੰਡ ਸਭ।

ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਕਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਗਤਿਆਂ ਹੱਠੀਆਂ ਜਪੀਆਂ ਤਪੀਆਂ ਜਿੰਨਾ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣ ਡਿੱਠ ਕੀਤਾ ਤਿਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੇ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ

ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤੇ ਆਵੇ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ। ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾ ਦਾਨ ਭਰੋਸਾ ਦਾਨ ਦਾਨਾ ਸ਼ਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ। ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਟਲ

ਸ਼੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦਿਦਾਰ, ਸੇਵਾ ਸੰਭਾਲ ਦੇ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਸੱਚੇ ਪਿਤਾ ਅਕਾਲ ਪੁਰਖ,

ਬਖਸ਼ ਕੇ ਨਿਹਾਲ ਕੀਤਾ। ਆਪ ਜੀ ਕੀ ਭਾਵਨ ਹਜ਼ੂਰੀ ਵਿੱਚ ਸ਼ਾਮਾਂ ਵੇਲੇ ਦੇ ਦੀਵਾਨ ਸੱਜੇ ਸੱਜੇ ਹੋਏ ਦੀਵਾਨਾਂ ਵਿੱਚ ਆਪ ਜੀ ਕੀ ਧੁਰ ਕੀ ਬਾਣੀ ਕੇ ਕੀਰਤਨ ਪਾਠ ਗੁਰਮਤ ਵਿਚਾਰਾਂ ਢਾਡੀ ਵਾਰਾਂ ਸਿੱਖ ਇਤਿਹਾਸ ਦੇ ਗਾਇਨ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਅੱਗੇ ਤੋਂ ਸਮਤ ਬਖਸ਼ਣੀ ਪੜ੍ਹੀ ਸੁਣੀ ਬਾਣੀ ਦਾ ਭਾਵ ਦਾਰਾਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਸੰਗਤ ਦੀਆਂ ਤਿਲ ਫੁੱਲ ਭੇਟਾਵਾਂ ਸੇਵਾਵਾਂ ਦਰ ਤੇ ਪ੍ਰਵਾਨ ਕਰਨੀਆਂ ਸਭਨਾਂ ਨੂੰ ਚੜ੍ਹਦੀਆਂ ਕਲਾ ਤੰਦਰੁਸਤੀਆਂ ਬਖਸ਼ਣੀਆਂ ਸਤਿਗੁਰੂ ਸਮੂਹ ਪਰਿਵਾਰਾਂ ਵਿੱਚ ਆਪਸੀ ਏਕਤਾ ਇਤਫਾਕ ਪ੍ਰੇਮ ਭਰੋਸੇ ਦੀਆਂ ਦਾਤਾਂ ਬਖਸ਼ਣੀਆਂ ਕਰੋ ਕਿਰਪਾ ਆਪਣੇ ਇਲਾਹੀ ਫਰਮਾਨ ਬਖਸ਼ ਕੇ ਕਿਰਤਾਰਥ ਕਰੋ ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਹੀ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿਕਨ ਕੋ ਹੁਕਮ।

ਵਾਹਿਗੁਰੂ ਸਾਹਿਬ ਜੀਓ, ਤੂੰ ਸਮਰੱਥ ਅਕਥ ਅਗੋਚਰ, ਜੀਉ ਪਿੰਡ ਤੇਰੀ ਰਾਸ, ਰਹਿਮ ਤੇਰੀ

ਰਹਿਮਤ ਤੇਰੀ ਸੁਖ ਪਾਇਆ ਸਦਾ।

रहाओ, बंधन तोर शोर बिखयाते, गुर को शब्द मेरा ही रह दीना।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਵਡਭਾਗੀ ਹੋ ਸ਼ਾਮਾਂ ਵੇਲੇ ਦੇ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰਦਿਆਂ ਸਤਿਗੁਰੂ ਕੀ ਅੰਮ੍ਰਿਤਮਈ ਬਾਣੀ ਕੇ ਕੀਰਤਨ ਉਪਰੰਤ ਢਾਡੀ ਵਾਰਾਂ ਗੁਰ ਇਤਿਹਾਸ ਦੇ ਨਾਲ ਆਪ ਜੀ ਨੇ ਸਾਂਝ ਬਣਾਈ ਹੈ। ਹੁਣ ਸਤਿਗੁਰੂ ਕੇ ਪਾਵਨ ਚਰਨਾਂ ਕਮਲਾਂ ਵਿੱਚ ਅਰਦਾਸ ਬੇਨਤੀ ਜੋਦੜੀ ਕੀਤੀ ਗਈ ਹੈ ਤੇ ਨਾਲ ਹੀ ਆਪ ਜੀ ਨੂੰ ਜ਼ਰੂਰੀ ਬੇਨਤੀ ਹੈ ਵੀ ਸ੍ਰੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਦੇ ਹੇਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ 225 ਬੀੜਾਂ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜਾ ਪ੍ਰੋਟੋਕਾਲ ਹੈ, ਜੋ ਉਹਨਾਂ ਦੀ ਮਰਿਆਦਾ ਹੈ, ਉਹਦੇ ਵਿਧੀ ਵਿਧਾਨ ਵਿੱਚ ਗੁਰਦੁਆਰਾ ਸਾਹਿਬ ਵਿਖੇ ਪਹੁੰਚੀਆਂ ਨੇ ਤੇ ਉਹਨਾਂ ਦੇ ਸਤਿਗੁਰਾਂ ਦੀਆਂ ਬੀੜਾਂ ਦੇ ਆਗਮਨ ਦੀ ਖੁਸ਼ੀ ਦੇ ਵਿੱਚ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਸਹਿਜ ਪਾਠ ਜਿਹੜੇ ਸੀ ਉਹ ਪ੍ਰਾਰੰਭ ਕੀਤੇ ਗਏ ਸੀ, ਜਿਹੜੇ ਕਿ ਹੁਣ ਵੀ ਚੱਲ ਰਹੇ ਨੇ। ਤਿੰਨਾਂ ਦੇ ਭੋਗ ਐਤਵਾਰ ਨੂੰ ਤਕਰੀਬਨ 10:30 ਵਜੇ ਪੈਣਗੇ, ਉਪਰੰਤ ਦੀਵਾਨ ਸੱਜਣਗੇ। ਸੋ ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਜੀ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ ਤੇ ਕਈ ਵਾਰ ਅਸੀਂ, ਕਿਉਂਕਿ ਰਾਜਨੀਤੀ ਪੋਲੀਟਿਕਸ ਜਿਹੜੀ ਹੈ ਉਹ ਅਰਬਨ ਨੇ ਚੱਲਦੀ ਹੈ, ਆਪਾਂ ਉਸ ਤੋਂ ਸਾਵਧਾਨ ਰਹਿਣਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੀੜਾਂ ਨੂੰ ਵਿਦੇਸ਼ਾਂ ਵਿੱਚ ਭੇਜਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਿਹੜਾ ਵੀ ਉਹਨਾਂ ਨੇ ਪ੍ਰੋਟੋਕਾਲ ਬਣਾਇਆ ਹੈ ਉਹਦੇ ਮੁਤਾਬਕ ਬੀੜਾਂ ਗੁਰਦੁਆਰਾ ਸਾਹਿਬ ਵਿਖੇ ਪਹੁੰਚੀਆਂ ਨੇ। ਤੁਸੀਂ ਬਾਹਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲੱਗੀ ਹੋਈ ਬੱਸ ਵੀ ਵੇਖ ਸਕਦੇ ਹੋ ਤੇ ਉਸ ਬੱਸ ਦੇ ਵਿੱਚ ਬਕਾਇਦਾ ਉਹਨਾਂ ਨੇ ਸਾਰਾ ਕੁਝ ਪ੍ਰਬੰਧ ਕਰਕੇ ਸਤਿਗੁਰ ਦੇ ਜਿਹੜੀਆਂ ਬੀੜਾਂ ਨੇ ਉਹਨਾਂ ਨੂੰ ਇੱਥੇ ਭੇਜਿਆ ਹੈ। ਤੋ ਪਿਛਲੇ ਸਾਲ 2025 ਦੇ ਵਿੱਚ ਇੱਦਾਂ ਹੀ ਬੀੜਾਂ ਇਸੇ ਵਿਧੀ ਵਿਧਾਨ ਦੁਆਰਾ ਟੋਰਾਂਟੋ ਵਿੱਚ ਆਈਆਂ ਸਨ, ਇੱਦਾਂ ਹੀ ਥਾਈਲੈਂਡ, ਮਲੇਸ਼ੀਆ, ਆਸਟ੍ਰੇਲੀਆ, ਜਿੱਥੇ ਵੀ ਜ਼ਰੂਰਤ ਹੁੰਦੀ ਹੈ, ਕਿਉਂਕਿ ਤੁਸੀਂ ਨੌਜਵਾਨ ਹੋ ਤਾਂ ਕਰਕੇ ਸਾਡਾ ਫਰਜ਼ ਬਣਦਾ ਹੈ ਤੁਹਾਨੂੰ ਸੁਚੇਤ ਕਰਨ ਦਾ ਵੀ ਕਿ ਪੂਰੇ ਨੌਰਥ ਅਮੈਰੀਕਾ, ਕੈਨੇਡਾ ਦੇ ਵਿੱਚ, USA ਦੇ ਵਿੱਚ ਕੋਈ ਵੀ ਪ੍ਰਿੰਟਿੰਗ ਪ੍ਰੈਸ ਜਿਹੜੀ ਹੈ ਉਹ ਨਹੀਂ ਹੈ। ਇਸ ਕਰਕੇ ਜਿੰਨੀਆਂ ਬੀੜਾਂ ਨੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਛਾਪਦੀ ਹੈ। ਤੋ ਬਹੁਤ ਸਾਰੇ ਗੁਰਦੁਆਰੇ ਨੇ ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਬਿਰਧ ਹੋ ਚੁੱਕੇ ਨੇ, ਪੁਰਾਣੇ ਹੋ ਚੁੱਕੇ ਨੇ, ਤੋ ਉਹਨਾਂ ਨੂੰ ਨਵੀਆਂ ਬੀੜਾਂ ਦੀ ਜਿਹੜੀ ਹੈ ਜ਼ਰੂਰਤ ਹੈ। ਤੋ ਉਸੇ ਮੰਗ ਦੇ ਤਹਿਤ ਜਿਹੜਾ ਹੈ ਤਕਰੀਬਨ 225 ਬੀੜਾਂ ਗੁਰਦੁਆਰਾ ਸਾਹਿਬ ਵਿਖੇ ਜਿਹੜੀਆਂ ਨੇ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਮੁਤਾਬਕ ਇੱਥੇ ਪਹੁੰਚੀਆਂ ਨੇ। ਤੋ ਸਾਨੂੰ ਜਿਹੜਾ ਹੈ ਉਹ ਨਾਲ ਇਹ ਸਮਝਣ ਦੀ ਜ਼ਰੂਰਤ ਹੈ ਕਿ ਕਈ ਲੋਕ ਜਿਹੜੇ ਨੇ ਉਹ ਬੇਅਦਬੀ ਸ਼ਬਦ ਵਰਤ ਕੇ ਸਾਨੂੰ ਇਮੋਸ਼ਨਲ ਕਰਦੇ ਨੇ, ਭੜਕਾਉਂਦੇ ਨੇ। ਤੋ ਉਹਨਾਂ ਦਾ ਸ਼ਾਇਦ ਰੋਜ਼ੀ ਰੋਟੀ ਜਾਂ ਇੱਦਾਂ ਉਹਨਾਂ ਦੀ ਰਾਜਨੀਤੀ ਜਿਹੜੀ ਇੱਥੋਂ ਚਮਕਦੀ ਹੈ, ਅਤੇ ਸਾਨੂੰ ਉਹਨਾਂ ਤੋਂ ਸੁਚੇਤ ਹੋਣ ਦੀ ਲੋੜ ਹੈ, ਸਿਆਣੇ ਬਣਨ ਦੀ ਲੋੜ ਹੈ। ਸੋ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬੱਸ ਆਈ ਹੈ ਜਿਹੜੀ ਪੰਥ ਦੀ ਨੁਮਾਇੰਦਾ ਜਥੇਬੰਦੀ ਹੈ, ਅਤੇ ਉਹਨਾਂ ਨੇ ਵਿਧੀ ਵਿਧਾਨ ਦੁਆਰਾ ਹੀ ਜਿਹੜਾ ਹੈ ਉਹ ਸਾਰਾ ਕੁਝ ਇੱਕ ਪ੍ਰੋਟੋਕਾਲ ਦੇ ਤਹਿਤ ਕੀਤਾ ਹੈ। ਸੋ ਆਪਾਂ ਸੁਚੇਤ ਵੀ ਹੋਣਾ ਹੈ, ਸਾਡਾ ਯਤਨ ਚਾਹੀਦਾ ਹੈ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਚਾਰ ਦੇ ਨਾਲ ਜੁੜੀਏ। ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਫਲਸਫਾ ਹੈ ਉਹਨੂੰ ਆਪਣੇ ਜੀਵਨ ਵਿੱਚ ਕਮਾ ਕੇ ਆਪਣੀ ਜ਼ਿੰਦਗੀ ਨੂੰ ਜਿਹੜਾ ਹੈ ਉਹ ਚੰਗਾ ਬਣਾਈਏ, ਉਸਾਰੂ ਬਣਾਈਏ। ਅਤੇ ਤੁਹਾਡੇ ਗਿਆਤ ਹਿੱਤ ਆਪਾਂ ਨੂੰ ਇਹ ਗੱਲ ਪਤਾ ਹੋਣੀ ਚਾਹੀਦੀ ਹੈ ਵੀ ਅੱਜ ਕੱਲ੍ਹ ਜਿਹੜਾ ਬੇਅਦਬੀ ਦਾ ਕਈ ਵਾਰ ਰੌਲਾ ਜ਼ਿਆਦਾ ਪਾ ਲਿਆ ਜਾਂਦਾ ਹੈ। ਸਾਡੇ ਬਜ਼ੁਰਗਾਂ ਨੇ ਜੰਗਲਾਂ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕੀਤੇ ਨੇ, ਘੋੜਿਆਂ ਦੇ ਵਿੱਚ ਜਦੋਂ 18ਵੀਂ ਸਦੀ ਵਿੱਚ ਉਹ ਸੰਘਰਸ਼ ਲੜ ਰਹੇ ਸੀ, ਅਤੇ ਉਹਨਾਂ ਨੇ ਜੰਗਲਾਂ ਦੇ ਵਿੱਚ ਵੀ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕੀਤੇ ਨੇ। ਅਤੇ ਜੇ ਇਹਨਾਂ ਵਰਗੇ ਸਿਆਣੇ ਹੁੰਦੇ ਤਾਂ ਸ਼ਾਇਦ ਉਹਨਾਂ ਨੂੰ ਵੀ ਕਹਿ ਦਿੰਦੇ ਵੀ ਇੱਥੇ ਤਾਂ ਕੋਈ ਮਰਿਆਦਾ ਨਹੀਂ ਹੈ, ਇਸ ਕਰਕੇ ਤੁਸੀਂ ਜੰਗਲ 'ਚ ਕਿਉਂ ਪ੍ਰਕਾਸ਼ ਕਰ ਰਹੇ ਹੋ। ਤੁਹਾਡੇ ਵਿੱਚੋਂ ਜਿਹੜੇ 90-80 ਦੇ ਬੌਰਨ ਨੇ ਉਹਨਾਂ ਨੂੰ ਪਤਾ ਹੋਵੇਗਾ ਵੀ ਪਹਿਲਾਂ ਜਦੋਂ ਸਾਡੇ ਘਰਾਂ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਹੁੰਦੇ ਸੀ, ਘਰ ਕੱਚੇ ਸਨ, ਅਤੇ ਸਾਡੀਆਂ ਮਾਵਾਂ ਭੈਣਾਂ ਜਿਹੜੀਆਂ ਸੀ ਉਹ ਗੋਹੇ ਨਾਲ ਘਰ ਨੂੰ ਪੋਚ ਕੇ ਅਤੇ ਫਿਰ ਉੱਥੇ ਮਹਾਰਾਜ ਦਾ ਪ੍ਰਕਾਸ਼ ਜਿਹੜਾ ਸੀ ਉਹ ਕਰਦੇ ਹੁੰਦੇ ਸੀ। ਇਹਦੇ ਨਾਲ ਹੀ ਪਹਿਲਾਂ ਗੁਰਦੁਆਰੇ ਕੱਚੇ ਸਨ, ਛੰਨਾ ਸਨ, ਕੁੱਲੀਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਰਿਹਾ ਹੈ। ਸੋ ਅੱਜ ਜਿਹੜਾ ਹੈ ਕਈ ਵਾਰਾਂ ਸਾਨੂੰ ਇਹਨਾਂ ਚੀਜ਼ਾਂ ਦੇ ਨਾਂ ਦੇ ਉੱਤੇ ਕੁਝ ਲੋਕਾਂ ਵੱਲੋਂ ਜਿਹੜਾ ਹੈ ਜਿਹੜੇ ਸ਼ਾਇਦ ਇਹ ਧਾਰਨ ਕਰ ਬੈਠੇ ਨੇ ਵੀ ਸਿੱਖਾਂ ਦੇ ਘਰਾਂ ਵਿੱਚ ਬਾਣੀ ਪਹੁੰਚਣੀ ਨਹੀਂ ਚਾਹੀਦੀ, ਸੋ ਉਹਨਾਂ ਤੋਂ ਸਾਨੂੰ ਸੁਚੇਤ ਹੋਣ ਦੀ ਲੋੜ ਹੈ, ਅਫਵਾਹਾਂ ਤੋਂ ਬਚਣ ਦੀ ਲੋੜ ਹੈ। ਤੋ ਗੁਰੂ ਗ੍ਰੰਥ ਸਾਹਿਬ ਦੇ ਆਗਮਨ ਨੂੰ ਮੁੱਖ ਰੱਖਦਿਆਂ, ਉਹਨਾਂ ਦੀਆਂ ਬੀੜਾਂ ਦੇ ਆਗਮਨ ਨੂੰ ਮੁੱਖ ਰੱਖਦਿਆਂ ਜਿਹੜਾ ਹੈ, ਕਿਉਂਕਿ ਗੁਰੂ ਤਾਂ ਪਹਿਲਾਂ ਵੀ ਇੱਥੇ ਮੌਜੂਦ ਹੈ, ਗੁਰੂ ਤਾਂ ਹਰ ਜਗ੍ਹਾ ਹੀ ਹੈ, ਤੋ ਗੁਰੂ ਗ੍ਰੰਥ ਸਾਹਿਬ ਤਾਂ ਪਹਿਲਾਂ ਵੀ ਕੈਨੇਡਾ ਵਿੱਚ ਹੈਗੇ ਨੇ। ਸੋ ਬੀੜਾਂ ਗੁਰੂ ਗ੍ਰੰਥ ਸਾਹਿਬ ਦੀਆਂ ਜਿਹੜੀਆਂ ਨੇ ਉਹ ਪਹੁੰਚੀਆਂ ਨੇ। ਤੋ ਸ਼ੁਕਰਾਨੇ ਵਜੋਂ ਸਤਿਗੁਰਾਂ ਦੇ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਕਰਕੇ ਸ਼੍ਰੀ ਸਹਿਜ ਪਾਠ ਪ੍ਰਾਰੰਭ ਹੋਏ ਸੀ, ਜਿਨ੍ਹਾਂ ਦੇ ਭੋਗ ਐਤਵਾਰ ਨੂੰ ਪੈਣਗੇ। ਤੋ ਆਪ ਸਾਰਿਆਂ ਨੂੰ ਬੇਨਤੀ ਆਪ ਜੀ ਨੇ ਪੁੱਜਣ ਦੀ ਕਿਰਪਾਲਤਾ ਕਰਨੀ, ਗੁਰੂ ਕੇ ਲੰਗਰ ਉਤੋਟ ਵਰਤਣਗੇ। ਧੰਨਵਾਦ ਜੀ, ਇੱਥੇ ਹੀ ਇਸ ਦੀਵਾਨ ਹਾਲ 'ਚ ਸਮਾਪਤੀ ਹੈ, ਕਿਉਂਕਿ ਅੱਗੇ ਸ਼੍ਰੀ ਸਹਿਜ ਪਾਠ ਹੋਣਾ ਹੈ। ਤੋ ਆਪ ਜੀ ਜਿਨ੍ਹਾਂ ਨੇ ਪਾਠ ਸਰਵਣ ਕਰਨਾ, ਸ਼੍ਰੀ ਅਖੰਡ ਪਾਠ ਸਾਹਿਬ ਚੱਲ ਰਹੇ ਨੇ,
ਜਾਣ ਲੱਗਿਆਂ ਗੁਰੂ ਕੇ ਲੰਗਰ ਪ੍ਰਸ਼ਾਦ ਦੇ ਛੱਕ ਕੇ ਜਾਣੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਦੂਸਰ ਹੋਆ ਨਾ ਹੋਗ ਪੌੜੀ। ਓ ਅੰਗ ਸਾਹ ਸਤਿਗੁਰ ਨਮਸਕਾਰੰਗ ਆਦਿ ਮਦ ਅੰਤ ਨਿਰੰਕਾਰੰਗ ਆਪੇ ਸੁਣ ਆਪੇ ਸੁਖਾਸਨ ਆਪੇ ਸੁਣ ਤਾਪ ਹੀ ਜਸਨ ਆਪਨ ਆਪ ਆਪੇ ਉਪਾਇਓ ਆਪੇ ਬਾਪ ਆਪ ਹੀ ਮਾਇਓ ਆਪ ਹੈ ਸੁਖਮ ਆਪੇ ਅਸਥੂਲਾ ਲਖੀ ਨਾ ਜਾਈ ਨਾਨਕ ਲੀਲਾ ਕਰ ਕਿਰਪਾ ਪ੍ਰਭ ਦੀਨ ਦਇਆਲਾ ਤੇਰੇ ਸੰਤਨ ਕੀ ਮਨ ਹੋਏ ਰਵਾਲਾ ਰਹਾ ਉਸ ਲੋਕ ਨਿਰੰਕਾਰ ਆਕਾਰ ਆਪ ਨਿਰਗੁਣ ਸਰਗੁਣ ਏਕ ਇੱਕ ਹੈ ਏਕ ਬਖਾਨ ਨੋ ਨਾਨਕ ਏਕਾ ਨੇਕ ਪੌੜੀ ਉਹ ਅੰਗੁਰਮੁਖੀ ਉਹ ਆਕਾਰਾ ਏਕ ਹੈ ਸੂਤ ਪਰੋ ਮਨਹਾਰਾ ਭਿੰਨ ਭਿੰਨ ਤ੍ਰੈ ਗੁਣ ਵਿਸਥਾਰੰਗ ਨਿਰਗੁਣ ਤੇ ਸਰਗੁਣ ਦ੍ਰਿਸ਼ਟਾਰੰਗ ਸਗਲ ਭਾਂਤ ਕਰ ਸੋਪ ਕਰ ਹੈ ਉਪਾਇਓ ਸਗਲ ਭਾਂਤ ਕਰ ਹੈ ਉਪਾਇਓ ਜਨਮ ਮਰਨ ਮਨ ਮੋਹ ਬਢਾਇਓ ਦੂਹ ਭਾਂਤੇ ਆਪ ਨਿਰਾਰਾ ਨਾਨਕ ਅੰਦਨਾ ਪਾਰਾ ਵਾਰਾ ਸਲੋਕ ਸਹੀ ਸਾ ਭਗਵਾਨ ਸੇ ਸੱਚ ਸੰਪੈ ਹਰ ਰਾਸ ਨਾਨਕ ਸੱਚ ਸੁਚ ਪਾਈਐ ਤੈ ਸੰਤਨ ਕੈ ਪਾਸ ਪਵੜੀ ਸੱਸਾ ਸੱਤ ਸੱਤ ਸੱਤ ਸੋ ਸਤਿਪੁਰਖ ਤੇ ਭੇਨਾ ਕਹੂ ਸੋ ਸਰਨ ਪਰੈ ਜੇ ਪਾਜੰਗ ਸਿਮਰ ਸਿਮਰ ਗੁਰ ਗਾਇ ਸੁਣਾਇੰਗ ਸੱਸੈ ਭਰਮ ਨਹੀਂ ਕਛ ਵਿਆਪਤ ਪ੍ਰਗਟ ਪ੍ਰਤਾਪ ਤਾਹੂ ਕੋ ਜਾਪਤ ਸੋ ਸਾਧੂ ਏ ਪਹੁੰਚਣ ਹਾਰਾ ਨਾਨਕ ਤਾਂ ਕੈ ਸਤਿਬਲਿਹਾਰਾ ਸਲੋਕ ਧਨ ਤਨ ਕਹਾਂ ਪੁਕਾਰ ਤੇ ਮਾਇਆ ਮੋਹ ਸਭ ਕੂਰ ਨਾਮ ਬਿਹੋਨੇ ਨਾਨਕਾ ਹੋਦ ਜਾ ਸਭ ਧੂਰ ਪਵੜੀ ਤਦਾ ਧੂਰ ਪੁਨੀ ਤੇਰੇ ਜਨੂਆ ਧਨ ਤੇਉ ਜੇ ਰੁਚ ਇਹ ਮਨੁਆ ਧਨ ਨਹੀਂ ਬਾਂਛੈ ਸੁਰਗ ਨ ਆਛੈ ਅਤ ਪ੍ਰਿਆ ਪ੍ਰੀਤ ਸਾਧ ਰਜ ਰਾਚੈ ਧੰਦੇ ਕਹਾਂ ਵਿਆਪੈ ਤਾਉ ਜੋ ਏਕ ਛਾੜ ਅਨਕਤ ਹੈ ਨਾ ਜਾਉ ਜਾ ਕਹਿ ਹੀ ਦਿਉ ਪ੍ਰਭ ਨਾਮ ਨਾਨਕ ਸਾਧ ਪੂਰਨ ਭਗਵਾਨ ਸਲੋਕ ਅਨਕ ਭੇ ਕਰ ਗਿਆਨ ਧਿਆਨ ਮਨ ਹੱਠ ਮਿਲਿਓ ਨਾ ਕੋਈ ਕਹੋ ਨਾਨਕ ਕਿਰਪਾ ਭਾਈ ਭਗਤ ਗਿਆਨੀ ਹੋਵੋ ਸੋਈ ਪੌੜੀ ਅੰਗਾ ਗਿਆਨ ਨਹੀਂ ਮੁਖ ਬਾਤੋ ਅਨਕ ਜੁਗਤ ਸ਼ਾਸਤਰ ਕਰ ਭਾਤੋ ਗਿਆਨੀ ਸੋਈ ਜਾ ਕਹਿ ਦ੍ਰਿੜ ਸੋ ਕਹਿਤ ਸੁਣਦ ਕਛ ਯੋਗ ਨ ਹੋ ਗਿਆਨੀ ਰਹਿਤ ਆ ਗਿਆ ਦ੍ਰਿੜ ਜਾ ਕਹਿ ਉਸਨ ਸੀ ਸੰਸਰ ਸਭ ਤਾ ਕਹਿ ਗਿਆਨੀ ਤਦ ਗੁਰਮੁਖ ਵਿਚਾਰੀ ਨਾਨਕ ਜਾ ਕੋ ਕਿਰਪਾ ਧਾਰੀ ਸਲੋਕ ਆਵਨ ਆਏ ਸ੍ਰਿਸ਼ਟ ਮੈਂ ਬਿਨ ਬੂਜੇ ਪਸਥੋਰ ਨਾਨਕ ਗੁਰਮੁਖ ਸੋ ਬੁਜੈ ਜਾ ਕੈ ਭਾਗ ਮਥੋਰ ਪੌੜੀ ਯਾ ਯੁਗ ਮੈਂ ਏਕੈ ਗੁਆਇਆ ਜਨਮ ਤਮੋਯੋ ਮੋਹਨੀ ਮਾਇਆ ਗਰਭ ਕੁੰਡ ਮੈਂ ਉਰਤਵ ਕਰਤੇ ਸਾਸ ਸਾ ਸਿਮਰਤ ਪ੍ਰਭ ਰਹਿਤੇ ਉਰਜ ਪੁਰੇ ਜੋ ਛੋੜ ਛਡਾਨਾ ਦੇਵਨ ਹਰ ਮਨੈ ਬਿਸਰਾਨਾ ਧਾਰੋ ਕਿਰਪਾ ਜਿਸੈ ਗੁਸਾਈ ਇਤੋਂ ਤਾਂ ਨਾਨਕ ਤਿਸ ਬਿਸਰੋ ਨਾ ਹੀ ਸਲੋਕ ਆਵਤ ਹੁਕਮ ਬਿਨਾਸ ਹੁਕਮ ਆਗਿਆ ਭਿੰਨਾ ਕੋਈ ਆਵਨ ਜਾਨਾ ਤਹਿ ਮਿਟੈ ਨਾਨਕ ਜਹਿ ਮਨ ਸੋਏ ਬੋੜੀ ਏਉ ਜੀ ਬਹੁਤ ਗਰਭਾਸੇ ਮੋਹ ਮਗਨ ਮੀਟ ਜੋਨ ਫਾਸੇ ਇਨ ਮਾਇਆ ਤ੍ਰੈ ਗੁਣ ਬਸ ਕੀਨੇ ਆਪਨ ਮੋਹ ਘਟੇ ਘਟ ਦੀਨੇ ਇਹ ਸਾਜਨ ਕਛ ਕਹੋ ਉਪਾਇਆ ਜਾਤੇ ਤਰੋ ਬਿਖਮੇ ਮਾਇਆ ਕਰ ਕਿਰਪਾ ਸਤਸੰਗ ਮਿਲਾਏ ਨਾਨਕ ਤਾ ਕੈ ਨਿਕਟ ਨਾ ਮਾਏ ਸਲੋਕ ਕਿਰਤਕ ਮਾਵਨ ਸੋਭਾ ਸੁਭ ਕੀਨੇ ਤਿਨ ਪ੍ਰਭ ਆਪ ਬਸ ਆਪਨ ਹੋਂ ਹੋਂ ਕਰੈ ਨਾਨਕ ਬਿਨ ਹਰ ਕਹਾਂ ਕਮਾਦ ਪੌੜੀ ਏਕੈ ਆਪ ਕਰਾਂ ਵਨਹਾਰਾ ਆਪੈ ਪਾਪ ਪੁੰਨ ਵਿਸਥਾਰਾ ਇਹ ਜੁਗ ਜਿਤ ਜਿਤ ਆਪੈ ਲਾਇਓ ਸੋ ਸੋ ਪਾਇਓ ਜੋ ਆਪਦੇ ਵਾਇਓ ਉਹ ਆਕਾ ਅੰਤ ਨਾ ਜਾਣੈ ਕੋ ਜੋ ਜੋ ਕਰੈ ਸੋ ਫੁਨ ਹੋ ਏਕੈ ਤੇ ਸਗਲਾ ਵਿਸਥਾਰਾ ਨਾਨਕ ਆਪ ਸਵਾਰਨ ਹਾਰਾ ਸਲੋਕ ਰਾਜ ਰਹਿ ਬਨਤਾ ਵਿਨੋਦ ਕੁਸੁਮ ਰੰਗ ਵਿਖਸੋਰ ਨਾਨਕ ਤੇ ਸਰਨੀ ਪ੍ਰਭੁ ਬਿਨ ਸਜਾਈ ਮੈਂ ਮੋਰ ਪੌੜੀ ਰੇ ਮਨ ਬਿਨ ਹਰ ਜਹਿਰ ਚੁ ਰੇ ਮਨ ਬਿਨ ਹਰ ਜਹਿਰ ਚੁ ਤੈ ਤੈ ਬੰਧਨ ਪਾਈ ਜੇ ਬਿਦ ਕਤੂ ਨਾ ਛੁੱਟੀਐ ਸਾਗ ਤੇ ਗਮਾਈ ਹੋਂ ਹੋਂ ਕਰਤੇ ਕਰਮ ਰਾਤਾਂ ਕੋ ਭਾਰ ਅਭਾਰ ਪ੍ਰੀਤ ਨਹੀਂ ਜੋ ਨਾਮ ਸਿਉ ਤੋ ਤਿਉ ਏਉ ਕਰਮ ਬੇਖਾਰ ਬਾਦੇ ਜਮਕੀ ਜੇਵਰੀ ਮਿੱਠੀ ਮਿੱਠੀ ਮਾਇਆ ਰੰਗ ਭਰਮ ਕੇ ਮੋਹੇ ਨੈ ਬੁਝੈ ਸੋ ਪ੍ਰਭ ਸਦੂ ਸੰਗ ਲੇਖੈ ਗਣਤ ਨਾ ਛੁੱਟੀਐ ਕਾਚੀ ਭੀਤ ਨਾ ਸੁਧ ਜਿਸੇ ਬੁਝਾਏ ਨਾਨਕਾ ਤੇ ਗੁਰਮੁਖ ਨਿਰਮਲ ਬੁੱਧ।

ਰੰਗ ਬੌੜੀ ਰਾ ਰਾ ਰੰਗੋਇਆ ਮਨ ਅਪਨਾ ਹਰ ਹਰ ਨਾਮ ਜਪੋ ਜਪ ਰਸਨਾ ਰੇ ਰੇ ਦਰਗਹਿ ਕਹ ਨ ਕਹੋ ਆਓ ਬੈਠਾ ਦਰ ਸੁਭ ਦਿਓ ਉਹ ਮੈਲੀ ਭਾਵੈ ਤੂੰ ਬਾਸਾ ਜਨਮ ਮਰਨ ਨੈ ਹੋਏ ਬਿਨਾਸਾ ਮਸਤਕ ਕਰਮ ਲਿਖਿਓ ਤੁਰ ਜਾ ਕੇ ਹਰ ਸੰਪੈ ਨਾਨਕ ਕਰਤਾ ਕੈ ਸਲੋਕ ਲਾਲ ਝੂਠ ਵਿਕਾਰ ਮੋਹ ਵਿਆਪਤ ਮੂੜੇ ਅੰਧ ਲਾਗ ਪਰੇ ਦੁਰਗੰਸਿਓ ਨਾਨਕ ਮਾਇਆ ਨਾ ਬੰਦ ਪੌੜੀ ਲੱਲਾ ਲੱਲਾ ਲਪਟ ਬਿਖੈ ਰਸਰਾਤੇ ਆਹੰਗ ਬੁੱਧ ਮਾਇਆ ਮਦ ਮਾਤੇ ਇਹ ਮਾਇਆ ਮੈਂ ਜਨਮੈ ਮਰਨਾ ਜਿਉਂ ਜਿਉਂ ਹੁਕਮ ਤਵੈ ਦਿਉ ਕਰਨਾ ਕਹੋ ਉਹਨਾਂ ਕਹੋ ਪੂਰਾ ਕਹੋ ਸੁਗਰ ਨਾ ਕਹੋ ਪੂਰਾ ਜਿਤ ਜ ਲਾਵੋ ਤਿਤ ਲਗਨਾ ਨਾਨਕ ਠਾਕੁਰ ਸਦਾ ਲੱਭਣਾ ਸਲੋਕ ਲਾਲ ਗੋਪਾਲ ਗੋਬਿੰਦ ਪ੍ਰਭ ਗਹਿਰ ਗੰਭੀਰ ਥਾ ਦੂਸਰ ਨਾਹੀ ਅਵਰ ਕੋ ਨਾਨਕ ਬੇ ਪ੍ਰਭਾ ਪੌੜੀ ਲੱਲਾ ਤਾ ਕ ਲਵਨ ਕਹੋ ਏਕ ਆਪ ਅਵਰ ਨੈ ਹੋਵਨ ਹਾਰ ਹੋ ਸਦ ਆਇਆ ਉਹ ਆਕਾ ਅੰਤ ਨ ਕਾਹੂ ਪਾਇਆ ਕੀਟ ਹਸਤ ਮੈਂ ਪੂਰ ਸਮਾਨੇ ਪ੍ਰਗਟ ਪੁਰਖ ਸਭ ਠਾਓ ਜਾਨੇ ਜਾ ਕੋ ਦਿਨ ਹਰ ਸਪਨਾ ਨਾਨਕ ਗੁਰਮੁਖ ਹਰ ਹਰ ਤੈ ਜਪਨਾ ਸਲੋਕ ਆਤਮ ਰਾਜ ਜਾਣਿਆ ਹਰ ਰੰਗ ਸਹਿਜੇ ਮਾਣ ਨਾਨਕ ਧਨ ਧਨ ਧਨ ਜਨ ਆਏ ਤੇ ਬਰਵਾਣ ਪੌੜੀ ਆਇਆ ਸਬਲਤਾ ਹੋ ਕੋ ਗਨੀਐ ਜਾਸ ਰਸਨ ਹਰ ਹਰ ਜਸ ਬਣੀਐ ਆਏ

ਨਾਨਕ ਹਰ ਕੈ ਦਰਸ ਸਮਾਇਆ। ਸਲੋਕ ਜਾ ਜਬਦ ਮਨ ਹੋਏ ਆਨੰਦ, ਮਿਨਸੈ ਦੂਜਾ ਭਾਉ, ਦੁਖ ਦਰਦ ਤ੍ਰਿਸ਼ਨਾ ਬੁਝੈ, ਨਾਨਕ ਨਾਮ ਸਮਾਉ ਪੌੜੀ, ਯਈਆ ਯਾਰੋ ਦੁਰਮ ਦੋ, ਤਿਸੈ ਤਿਆਗ ਸੁਖ ਸਹਿ ਜਿਸੋ, ਜਈਆ ਜਾਏ ਪਰੋ ਸੰਸਰਨ, ਯੇ ਆਸਰ ਇਹ ਫਵਜਲ ਤਰਨਾ, ਯਈਆ ਜਨਮ ਨ ਆਵੈ ਸੋ, ਏਕ ਨਾਮ ਲੈ ਮਨੈ ਪ੍ਰਭੁ, ਜਈਆ ਜਨਮ ਨ ਹਾਰੀਐ ਗੁਰਪੂਰੇ ਕੀ ਟੇਕ, ਨਾਨਕ ਤੇ ਸੁਖ ਪਾਇਆ ਜਾ ਕੈ ਹੀਰੈ। ਏਕ ਸਲੋਕ ਅੰਤਰ ਮਨ ਤਨ ਬਸਰੇ ਈਤ ਊਤ ਕੇ ਮੀਤ, ਗੁਰਪੁਰੈ ਉਪਦੇਸਿਆ ਨਾਨਕ ਜਪਿਆ ਨੀਤ ਪੌੜੀ, ਅੰਦਨ ਸਿਮਰੋ ਤਾਸ ਕੋ ਜੋ ਅੰਤ ਸਹਾਈ ਹੋਏ, ਇਹ ਵਿਖਿਆ ਦਿਨ ਚਾਰ ਸਹਿ ਸ਼ੈ ਛਾੜ ਚਲੇ ਉਹ ਸਭ ਕੋਏ, ਕਾਂ ਕੋ ਮਾਤ ਪਿਤਾ ਸੁਧ ਧੀਆ, ਗ੍ਰਹਿ ਬਿਨਤਾ ਕਾ ਸੰਗ ਨਾ ਲੀਆ, ਐਸੀ ਸੰਜੋ ਬਿਨ ਸਦ ਨਾਈ, ਪਾਸੇ ਧੀ ਆਪਣੇ ਕਰ ਜਾਈ, ਸਾਧ ਸੰਕਲ ਕੀਰਤਨ ਗਾਇਆ, ਨਾਨਕ ਤੇ ਬਹੁਰ ਨਾ ਆਇਆ। ਸਲੋਕ ਅਤ ਸੁੰਦਰ ਕੁਲੀਨ ਚਤੁਰ ਮੋਗਿਆਨੀ ਧਨਵੰਤ, ਮ੍ਰਿਤ ਕਈਐ ਨਾਨਕਾ ਜਿਬਰੀ ਦਨਾਈ ਭਗਵੰਤ ਪੌੜੀ, ਅੰਗਾ ਖਟ ਸਾਸਤਰ ਓਈਆਂ ਤਾ, ਪੂਰਕ ਉਮਗਰੇ ਚੱਕਰ ਮਾਤਾ,

ਨਾਨਕ ਜੀਵਨ ਵਸੈ ਗੋਪਾਲਾ ਸਲੋਕ ਕੁੰਟ ਚਾਰ ਦੈ ਦਿਸ ਭਰਮੇ ਕਰਮ ਕਿਰਤ ਕੀ ਦੇਖ ਸੂਖ ਦੁੱਖ ਮੁਕਤ ਜੋਨ ਨਾਨਕ ਲਿਖਿਓ ਲੇਖ ਪੌੜੀ ਕੱਕਾ ਕਾਰਨ ਕਰਤਾ ਸੋ ਲਿਖਿਓ ਲਿਖਣਾ ਮੇਟ ਤਕੋ ਨਹੀਂ ਹੋਤ ਕਛ ਦੋ ਬਾਰਾ ਕਰਨੈ ਹਾਰ ਨਾ ਭੁੱਲਣ ਹਾਰ ਕਾਹੂ ਪੰਧ ਦਿਖਾਰੈ ਆਪੈ ਕਾਹੂ ਧਿਆਨ ਭਰਮਤ ਪਛਤਾਪੈ ਆਪਨ ਖੇਲ ਆਪ ਹੀ ਕੀਨੋ ਜੋ ਜੋ ਦੀਨੋ ਸੋ ਨਾਨਕ ਲੀਨੋ ਸਲੋਕ ਖਾਤ ਖਰਚਤ ਬਿਲਛਤ ਰਹੇ ਟੂਟ ਨਾ ਜਾਏ ਭੰਡਾਰ ਹਰ ਹਰ ਜਪਤ ਅਨੇਕ ਜਨ ਨਾਨਕ ਨਾਏ ਸਮਾਰ ਪੌੜੀ ਕੱਖਾ ਖੂਨਾ ਕਛ ਨਹੀਂ ਤੇ ਸਮਰੰਥ ਕਹਿ ਪਾਏ ਜੋ ਦਿਨ ਸੋ ਦੇ ਰਹੇ ਭਾਵੈ ਤੈ ਤੈ ਜਾਏ ਖਰਚ ਖਜ਼ਾਨਾ ਨਾਮ ਧਨ ਇਹ ਭਗਤਨ ਕੀ ਰਾਸ ਖਿਮਾ ਗਰੀਬੀ ਅਨੰਦ ਸਹਿ ਜਪਤ ਰਹਿ ਗੁਣਦਾਸ ਖੇਲੈ ਬਿਕਸੈ ਅਨੰਦ ਸਿਉਂ ਜਾ ਕੋ ਕਿਰਪਾਲ ਸਦੀਵ ਗਨੀ ਸੁਆਮਨੇ ਨ ਰਾਮ ਨਾਮ ਗ੍ਰਹਿ ਮਾਲ ਖੇਦ ਨ ਦੁਖ ਨ ਡਾਨ ਤੇ ਜਾ ਕੋ ਨਦਰ ਕਰੀ ਨਾਨਕ ਜੋ ਪਰਾ ਫਾਣਿਆ ਪੂਰੀ ਤਿਨਾ ਪਰੀ ਸਲੋਕ ਗਨ ਮਨ ਦੇਖੋ ਮਨੈ ਮਾਏ ਸਰਪਰ ਚਲਨੋ ਲੋਕ ਆਸਨਿਤ ਗੁਰਮੁਖ ਮਿਟੈ ਨਾਨਕ ਨਾਮਾ ਰੋਗ ਪੌੜੀ ਗੱਗਾ ਗੋਬਿੰਦ ਗੁਣ ਰਵੋ ਸਾਸਾ ਜਪਨੀਤ ਕਹਾਂ ਵਿਸਾਸਾ ਦੇ ਕਾ ਬਿਲਮ ਨਾ ਕਰਿਓ ਉਮੀਦ ਨਹਿ ਬਾਰਕ ਨਹਿ ਜੋਬਨੈ ਨਹਿ ਬਿਰਦੀ ਕਛ ਬੰਦ ਉਹ ਬੀਰਾ ਨਾ ਬੂਝੀਐ ਜਿਉਂ ਆਏ ਪਰੈ ਜਮ ਫੰਦ ਗਿਆਨੀ ਧਿਆਨੀ ਚਤੁਰ ਵੇਖ ਰਹਿ ਨਹੀਂ ਏਠਾਏ ਛਾੜ ਛਾੜ ਸਗਲੀ ਗਈ ਮੂੜ ਤਹਾਂ ਲਪਟਾਏ ਗੁਰਪ੍ਰਸਾਦ ਸਿਮਰਤ ਰਹਿ ਜਾਹੁ ਮਸਤਕ ਭਾਗ ਨਾਨਕ ਆਏ ਸਬਲ ਤੇ ਜਾ ਕੋ ਪ੍ਰਿਯ ਸੁਹਾਗ ਸਲੋਕ ਭੁਖੇ ਸ਼ਾਸਤਰ ਬੇਸਭ ਆਨ ਨ ਕਤੋ ਗੋਏ ਆ ਜੁਗਾਦੀ ਹੁਣ ਹੋਵਤ ਨਾਨਕ ਏਕੈ ਸੋਏ ਬੋੜੀ ਘੱਗਾ ਘਾਲੋ ਮਨੈ ਇਹ ਬਿਨ ਹਰ ਦੂਸਰ ਨਾਏ ਨੈ ਹੋਆ ਨੈ ਹੋਨਾ ਜਤ ਕਦ ਉਹੀ ਸਮਾਏ ਭੁੱਲੈ ਤੋ ਮਨ ਜੋ ਆਵੈ ਸਰਨਾ ਨਾਮ ਤਦ ਕਲ ਮੈਂ ਪੁਨ ਚਰਨ ਕਾਲ ਕਾਲ ਅਨੰਗ ਪਛਤਾਵੈ ਬਿਨ ਹਰ ਭਗਤ ਕਹਾਂ ਤਿਤ ਪਾਵੈ ਹੋਲ ਮਹਾਰਸ ਅੰਮ੍ਰਿਤ ਹੈ ਬੀਆ ਨਾਨਕ ਹਰ ਗੁਰ ਜਾਗੋ ਦੀਆ ਸਲੋਕ ਘਣ ਘਾਲੇ ਸਭ ਦਿਵਸਾਸ ਨੈ ਬਢਣ ਘਟਣ ਤਿਨਸਾਰ ਜੀਵਨ ਲੋਰੈ ਭਰਮੋ ਨਾਨਕ ਤੇ ਗੁਆਰ ਪੌੜੀ ਅੰਗਾਂ ਗ੍ਰਾਸੈ ਕਾਲ ਤੇ ਜੋ ਸਾਖਤ ਪ੍ਰਭ ਕੀਨ ਅਨੰਗ ਜੋਨ ਜਨਮੈ ਮਰੈ ਆਤਮ ਰਾਮ ਨਾ ਲੀਨ ਗਿਆਨ ਧਿਆਨ ਤਾਹੋ ਗੁਆਏ ਕਰ ਕਿਰਪਾ ਜੈ ਦਿਵਾਏ ਗਣਤੀ ਗਣੀ ਨਹੀਂ ਕੋ ਛੂਟੈ ਕਾਚੀ ਗਾਗਰ ਸਰਵਰ ਫੁਟੈ ਸੋ ਜੀਵਤ ਜੈ ਜੀਵਤ ਜਪਿਆ ਪ੍ਰਗਟ ਪ੍ਰਤਾਪ ਪ੍ਰਗਟ ਭਏ ਨਾਨਕ ਨੇ ਛਪਿਆ ਸਲੋਕ ਚਿਤ ਚਿਤ ਵੋ ਚਰਨਾਰ ਬਿੰਦ ਊਂਦ ਕਮਲ ਬਿਕਸਾਂਤ ਪ੍ਰਗਟ ਭਏ ਆਪੈ ਗੋਬਿੰਦ ਨਾਨਕ ਸੰਤ ਮਤਾਂਤ ਪੌੜੀ ਚਚਾਰ ਚਰਨ ਕਮਲ ਗੁਰ ਲਾਗਾ ਧਨ ਧਨ ਓ ਅਦਿਨ ਸੰਜੋਗ ਸੁਭਾਗਾ ਚਾਰ ਕੁੰਡ ਦੈ ਦਿਸ ਭਰਮ ਆਇਓ ਭਾਈ ਕਿਰਪਾ ਤਬਦਰ

ਛਾਤੀ ਸੀਤਲ ਮਨ ਸੁਖੀ ਸ਼ੰਤ ਗੋਬਿੰਦ ਗੁਣ ਗਾਏ। ਐਸੀ ਕਿਰਪਾ ਕਰੋ ਪ੍ਰਭ ਨਾਨਕ ਦਾਸ ਦਸਾਏ ਪੌੜੀ, ਸ਼ਸ਼ਾ ਸ਼ਹੁਰੇ ਦਾਸ ਤੁਮਾਰੇ, ਦਾਸ ਦਸਨ ਕੇ ਪਾਨੀ ਹਾਰੇ, ਸ਼ਸ਼ਾ ਸ਼ਾਰ ਹੋ ਤੇਰੇ ਸੰਤਾ, ਆਪਣੀ ਕਿਰਪਾ ਕਰੋ ਭਗਵੰਤਾ, ਛਾੜ ਸਿਆਣਾ ਬੋਝ ਤੁਰਾਈ, ਸੰਤਨ ਕੇ ਮਨ ਟੇਕ ਟਿਕਾਈ, ਛਾੜ ਕੇ ਪੁੱਤਰੀ ਪਰਮ ਗਤ ਪਾਈ, ਨਾਨਕ ਜਾ ਕੋ ਸੰਸਹਾਇ ਸਲੋਕ, ਜੋਰ ਜ਼ੁਲਮ ਫੂਲੇ ਕਨੋ, ਕਾਚੀ ਦੇ ਵਿਕਾਰ ਅਹੰ ਬੁੱਧ ਬੰਧਨ ਭਰੇ, ਨਾਨਕ ਨਾਮ ਛੁਟਾਰ ਪੌੜੀ, ਜੱਜਾ ਜਾਣੈ ਹੋ ਕਛੂਆ, ਬਾਂਧਿਓ ਜੋ ਨਲਨੀ ਬ੍ਰਹਮ ਸੂਆ, ਜੋ ਜਾਣੈ ਹੋ ਭਗਤ ਗਿਆਨੀ, ਆਗੈ ਠਾਕੁਰ ਦਿਲ ਨੇ ਮਾਨੀ, ਜੋ ਜਾਣੈ ਮੈਂ ਕਥਨੀ ਕਰਤਾ ਵਿਆਪਾਰੀ, ਵਸੁਧਾ ਜੋ ਫਿਰਤਾ ਸਾਧ ਸੰਗ ਜੈ ਹੋ ਮੈਂ ਮਾਰੀ, ਨਾਨਕ ਤਾਂ ਕੋ ਮਿਲੇ ਮੁਰਾਰੀ, ਸਲੋਕ ਚਲਾਂਗੇ ਉਠ ਨਾਮ ਜਪ ਨਿਸਵਾਸੁਰ ਆਰਾਦ, ਕਾਰਾ ਤੁਜੈ ਨ ਵਿਆਪਈ, ਨਾਨਕ ਮਿਟੈ ਉਪਾਧ ਬੋੜੀ, ਚੱਜਾ ਚੂਰਨ ਮਿਟੈ ਤੁਮਾਰੋ, ਰਾਮ ਨਾਮ ਸਿਉ ਕਰ ਵਿਵਹਾਰ, ਚੂਰ ਤੂਰ ਚੂਰਤ ਸਾਗਤ ਮੂਆ, ਜਾ ਕਰ ਦਹੋਤ ਪਾਉ ਬੀਆ, ਚਰੈ ਕਿਸਮਲ ਪਾਪ ਤੇਰੇ ਮਨੁਆ, ਅੰਮ੍ਰਿਤ ਕਥਾ ਸੰਸੰਗ ਸੁਣੁਆ, ਚਰੈ ਕਾਮ ਕਰੋ ਦੁਸ਼ਟਾਈ, ਨਾਨਕ ਜਾਗੋ ਕਿਰਪਾ ਗੁਸਾਈ, ਸਲੋਕ ਯਤਨ ਕਰੋ ਤੁਮ ਅਨਕ ਬਿਦ, ਰਹਿ ਨ ਪਾਉ ਮੀਤ, ਜੀਵਤ ਰਹੋ ਹਰ ਹਰ ਬਜੋ, ਨਾਨਕ ਨਾਮ ਪ੍ਰੀਤ ਪਵੜੀ, ਜਾਣੋ ਦ੍ਰਿੜ ਸਹੀ।

ਸਤੋ ਕਾਸਿਉ ਕਰੀਐ ਸੰਗ, ਜਾਣੋ ਐਬਦ ਸਹੀ ਚਿਤ ਝੂਠੋ ਮਾਇਆ ਰੰਗ, ਝਾਣਤ ਸੋਈ ਸੰਤ ਸੋਈ ਭਰਮ ਤੇ ਕਿੰਚ ਤਿਨ, ਅੰਧ ਕੂਪ ਤੇ ਕੱਢੋ ਜੇ ਹੋਵੋ ਸੋ ਪ੍ਰਸੰਨ, ਯੰਗ ਹਾਰ ਸਮਰਾਤੇ ਕਾਰਨ ਕਰਨੈ ਜੋਗ, ਨਾਨਕ ਤੇ ਉਸਤਤ ਕਰੋ ਯਾਹੂ ਕੀਓ ਸੰਜੋਗ ਸਲੋ, ਟੂਟੇ ਬੰਧਨ ਜਨਮ ਮਰਨ ਸਾਹ ਸਿਵ ਸੁਖ ਪਾਈ, ਨਾਨਕ ਮਨੋ ਨ ਵਿਸਰੈ ਗੁਣ ਨਿੰਦ ਗੋਬਿੰਦ ਰਾਏ ਬੋੜੀ, ਟਹਿਲ ਕਰੋ ਤੋ ਏਕੀ ਜਾ ਤੇ ਬਿਰਥਾ ਨਾ ਹੋਏ, ਮੰਤਨ ਮੁਖੀ ਹੈ ਵਸੈ ਜੋ ਚਾਹ ਸੋਹੇ, ਟਹਿਲ ਮਿਲ ਜਾ ਕੋ ਹੂ ਮਿਲੈ ਤਾ ਕੋ ਸਾਧ ਕਿਰਪਾਲ, ਸਾਧੂ ਸੰਗਤ ਤੋਂ ਵਸੈ ਜੋ ਆਪਣ ਹੋਏ ਦਿਆਲ, ਟੋਹੇ ਟਾਹੇ ਬੋ ਭਵਨ ਬਿਨ ਨਾਵੈ ਸੁਖ ਨਾਏ, ਟਲਹਿ ਜਾਮ ਕੈ ਦੂਤੇ ਜੋ ਸਾਧੂ ਸੰਗ ਸਮਾਏ, ਬਾਰ ਬਾਰ ਜੋ ਸੰਸਦ ਕੇ ਨਾਨਕ ਪਾ ਬਿਨਾਸੇ ਕਦ ਕੇ ਸਲੋਕ, ਠਾਕ ਨਾ ਹੋਤੀ ਤਿਨ ਹੈ ਦਰ ਜਿਹ ਸੋ ਪ੍ਰਸੰਨ, ਜੋ ਜਨ ਪ੍ਰਭ ਆਪਣੇ ਕਰੇ ਨਾਨਕ ਤੇ ਤਨ ਤਨ ਪੌੜੀ, ਠੱਠਾ ਮਨੁਆ ਠਾ ਹੈ ਨਾਹੀ ਜੋ ਸਗਲ ਤਿਆਗ ਕਹਿ ਲਪਟਾਈ, ਠੈਕ ਠੈਕ ਮਾਇਆ ਸੰਗਮੂਏ ਉਆ ਕਹਿ ਕੁਸਲ ਨਾ ਕਤੂ ਹੋਏ, ਠਾਂਡ ਪਰੀ ਸੰਤੈ ਸੰਗ ਬਸਿਆ ਅੰਮ੍ਰਿਤ ਨਾਮ ਤਹਾਂ ਜੀ ਰਸਿਆ, ਠਾਕੁਰ ਆਪਣੇ ਜੋਜਨ ਭਾਇਆ ਨਾਨਕ ਉਆ ਕਾ ਮਨ ਸੀਤਲਾ ਸਲੋਕ, ਡੰਡਾਉਤ ਬੰਧਨ ਅਨਕ ਵਾਰ ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਪੌੜੀ, ਡੱਡਾ ਡੇਰਾ ਆ ਨਹੀਂ ਜੈ ਡੇਰਾ ਤੈ ਜਾਨ, ਉਹ ਡੇਰਾ ਕਾ ਸੰਜਮੋ ਗੁਰ ਕਾ ਸ਼ਬਦ ਪਛਾਣ, ਇਹ ਡੇਰਾ ਕੋ ਸ਼ਰਮ ਕਰ ਘਾਲੈ ਜਾ ਕਾ ਜਾ ਕਾ ਤਸੂ ਨਹੀਂ ਸੰਗ ਚਾਲੈ, ਉਹ ਡੇਰਾ ਕੀ ਸੋਮਿਤ ਜਾਣੈ ਜਾ ਕੋ ਦ੍ਰਿਸ਼ਟ ਪੂਰਨ ਭਗਵਾਨ, ਡੇਰਾ ਨੇ ਚਲ ਸਾਹ ਸੰਭਾਇਆ ਨਾਨਕ ਤੇ ਜਨ ਨਹਿੰਡ ਲਾਇਆ ਸਲੋਕ, ਢਾਹਣ ਲਾਗੇ ਧਰਮ ਰਾਏ ਕਿੰਨੇ ਨਾ ਘਾਲਿਓ ਬੰਦ, ਨਾਨਕ ਉਭਰੇ ਜਾ ਪਰੀ ਸਾਹ ਸੰਗ ਸਨਬੰਧ ਪੌੜੀ, ਢੱਡਾ ਢੂੰਡਤ ਕਹਿ ਫਿਰ ਉਹ ਢੂੰਡਨੇ ਆ ਮਨ ਮਾਏ, ਸੰਗ ਤੁਹਾਰੇ ਪ੍ਰਭ ਸੇ ਸਾਂਗ ਤੁਹਾਰੇ ਪ੍ਰਭ ਬਸੈ, ਬਰਮਨ ਕਹਾਂ ਫਿਰਾਏ ਢੀਰੀ ਟਾਹੋ ਸਾਧ ਸੰਗ ਆਹੰਗ ਬੁੱਧ ਵਿਗਰਾਲ, ਸੁਖ ਪਾਵੋ ਸਹਿਜੇ ਵਸੋ ਦਰਸ਼ਨ ਦੇਖ ਨਿਹਾਲ, ਢੀਰੀ ਜਾਮੈ ਜਾਮਰੈ ਗਰਭ ਜੋਨ ਦੁਖ ਪਾਏ, ਮੋਹ ਮਗਨ ਲਪਟਤ ਰਹੈ ਹੋਂ ਹੋਂ ਆਵੈ ਜਾਏ, ਟਹਿਤ ਟਹਿ ਤਬ ਟਹਿ ਪਰੇ ਸਾਜਨਾ ਸਰਨਾਏ, ਦੁਖੇ ਫਾਹੇ ਕਾਟਿਆ ਨਾਨਕ ਲੀਏ ਸਮਾਏ ਸਲੋਕ, ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋ ਨਾ ਤੂੰ ਨਹਿ ਛੁਟੈ ਨਿਕਟ ਨਾ ਜਾਈਓ ਦੂਤ ਪੌੜੀ, ਨਾਣਾ ਰਣ ਤੇ ਸੀਜੀਏ ਆਤਮ ਜੀਤੈ ਕੋਈ, ਹੋ ਮੈਂ ਅਨਸਿਉ ਲਰਮ ਰਹਿ ਸੋ ਸੁਭਾ ਦੂ ਹੋਏ, ਮਣੀ ਮਿਟਾਏ ਜੀਵਿਤ ਮਰੈ ਗੁਰਪੂਰੈ ਉਪਦੇਸ਼, ਮਨੁਆ ਜੀਤੈ ਹਰ ਮਿਲੈ ਤਹਿ ਸੁਰਟਣ ਵੇਸ, ਨਾ ਕੋ ਜਾਣੈ ਆਪਣੋ ਏਕੈ ਟੇਕ ਆਧਾਰ, ਰਹਿਣ ਦਿਨ ਸਿਮਰਤ ਰਹਿ ਸੋਬਰਾ ਪੁਰਖ ਅਪਾਰ, ਰਹਿਣ ਸਗਲ ਇਹ ਮਨ ਕਰੈ ਇਹੋ ਕਰਮ ਕਮਾਏ, ਹੁਕਮੈ ਬੂਝੈ ਸਦਾ ਸੁਖ ਨਾਨਕ ਲਿਖਿਆ ਪਾਏ ਸਲੋਕ, ਧਨ ਮਨ ਧਨ ਅਰਪੋ ਤਿਸੈ ਪ੍ਰਭੂ ਮਿਲਾਵੈ ਮੋਏ, ਨਾਨਕ ਪ੍ਰਭੂ ਘਾਟੀਏ ਚੁਕੈ ਜਮ ਕੀ ਜੋਹ ਬੋੜੀ, ਤੱਤਾ ਤਾਂ ਸਿਉ ਪ੍ਰੀਤ ਕਰ ਗੁਣ ਨਿਤ ਗੋਬਿੰਦ ਰਾਏ, ਫਲ ਪਾਵੈ ਮਨ ਵਾਸਤੇ ਤਬ ਤੁਹਾਰੀ ਜਾਏ, ਤ੍ਰਾਸ ਮਿਟੈ ਜਮ ਪੰਥ ਕੀ ਜਾਸ ਮਿਟੈ ਮਨ ਨਾਓ, ਗਤ ਪਾਵੈ ਮਤ ਹੋਏ ਪ੍ਰਗਾਸ ਮੈਲੀ ਪਾਵੈ ਠਾਓ, ਤਾਹੂ ਸੰਗ ਨ ਧਨ ਚੱਲੈ ਗ੍ਰਹਿ ਜੋਬਨ ਨਹਿਰਾਜ, ਸੰਸੰਗ ਸਿਮਰਤ ਰਹੋ ਇਹ ਹੈ ਤੁਹਾਰੈ ਕਾਜ, ਤਾਤਾ ਕਛੁ ਨ ਹੋਈ ਹੈ ਜੋ ਤਾਪ ਨਿਵਾਰੈ ਆਪ, ਪ੍ਰਤਪਾਲੈ ਨਾਨਕ ਹਮੈ ਆਪੈ ਮਾਈ ਬਾਪ ਸਲੋਕ, ਥਾਕੇ

ਉਗਰਾ ਸਨਾਨੰਗ ਸਾਦਰ ਵਾਲ ਪੌੜੀ ਬੱਬਾ ਬ੍ਰਹਮ ਜਾਨ ਤੇ ਬ੍ਰਹਮਾ ਵੈਸਨੋ ਤੇ ਗੁਰਮੁਖ ਸਚ ਧਰਮਾ ਵੀਰਾ ਆਪਣ ਬੁਰਾ ਮਿਟਾਵੈ ਤਾਂ ਹੂੰ ਬੁਰਾ ਨਿਕਟ ਨਹੀਂ ਆਵੈ ਬਾਂਧਿਓ ਆਪਣ ਹੋਂ ਬੰਦਾ ਦੋਸ ਦੇ ਸਾ ਗੈ ਕੋ ਅੰਧਾ ਬਾਤ ਜੀ ਸਭ ਰਹੀ ਸਿਆਨਭ ਜਿਸੈ ਜਨਾ ਵੋ ਸੋ ਜਾਣੈ ਨਾਨਕ ਸਲੋਕ ਪੈ ਪੰਜਨ ਅਗ ਦੁਖ ਨਾਸ ਮਨੈ ਅਰਾਧ ਹਰੇ ਸੰਸੰਗ ਜਰਿਤ ਵਸਿਓ ਨਾਨਕ ਤੇ ਨਾ ਭਰਮੇ ਪੌੜੀ ਭੱਬਾ ਭਰਮ ਮਿਟਾਵੋ ਆਪਣਾ ਇਹ ਸੰਸਾਰ ਸਗਲ ਹੈ ਸੁਪਨਾ ਪਰਮੇ ਸੁਰ ਨਰ ਦੇਵੀ ਦੇਵਾ ਪਰਮੇ ਸਿਧ ਸਾਧਕ ਬ੍ਰਹਮੇਵਾ ਪਰਮ ਪਰਮਾ ਨੁਕਟਾ ਗਾਏ ਦੁਤਰਮਾ ਬਿਖਮੇ ਮਾਏ ਗੁਰਮੁਖ ਭਰਮ ਪੈ ਮੋਹ ਮਿਟਾਇਆ ਨਾਨਕ ਤੇ ਪਰਮ ਸੁਖ ਪਾਇਆ ਸਲੋਕ ਮਾਇਆ ਡੋਲੈ ਵੋ ਵਿਧੀ ਮਨ ਲਪਟਿਓ ਤੈ ਸੰਗ ਮੰਗਣ ਤੇ ਜੇ ਤੁਮ ਰਖੋ ਸੋ ਨਾਨਕ ਨਾਮੈ ਰੰਗ ਪੌੜੀ ਮੰਮਾ ਮੰਗਣ ਹਾਰ ਇਆਨਾ ਦੇਨ ਹਾਰ ਦੇ ਰਹੋ ਸੁਜਾਨਾ ਜੋ ਦਿਨ

ਪਰੈ ਪ੍ਰਾਗ ਸਲੋਕ ਮਤਪੂਰੀ ਪ੍ਰਧਾਨ ਤੇ ਗੁਰਪੂਰੇ ਮਨਬੰਤ ਜੇ ਜਾਣਿਓ ਪ੍ਰਭ ਆਪਣਾ ਨਾਨਕ ਤੇ ਭਗਵੰਤ ਪੌੜੀ ਮਮਾ ਜਾਹੂ ਮਰਨ ਪਛਾਨਾ ਪੇਟਤ ਸਾਧ ਸੰਪਤਿਆਨਾ ਦੁੱਖ ਸੁਖ ਆਕੇ ਸਮਤ ਵਿਚਾਰਾ ਨਰਕ ਸੁਖ ਰਹਿਤ ਉਦਾਰਾ ਤਾਹੁ ਸੰਗ ਤਾਹੁ ਨਿਰਲੇਪਾ ਪੂਰਨ ਘੜ ਘੜ ਪੁਰਖ ਵਿਸੇਕਾ ਵਾਰਸ ਮੈਂ ਉਹ ਸੁਖ ਪਾਇਆ ਨਾਨਕ ਲਿਪਤ ਨਹੀਂ ਤੈ ਮਾਇਆ ਸਲੋਕ ਜਾਰ ਮੀਤ ਸੁਨ ਸਾਜਨ ਬਿਨ ਹਰ ਛੂਟਨ ਨਾਏ ਨਾਨਕ ਤੇ ਬੰਧਨ ਕਟੇ ਗੁਰ ਕੀ ਚਰਨੀ ਪਾਏ ਪਵੜੀ ਜਈਆ ਜਤਨ ਕਰਤ ਬੋ ਵਿਧੀਆ ਏਕ ਨਾਮ ਬਿਨ ਕੌਲ ਸਿਧੀਆ ਯਾਹੂ ਜਤਨ ਕਰ ਹੋਦ ਛੁਟਾਰਾ ਆਹੂ ਜਤਨ ਬਿਨ ਸਾਧ ਸੰਗਾਰਾ ਜਾ ਉਬਰਨ ਥਾਰੇ ਸਭ ਗਉ ਵਾਹੀ ਜਪੀ ਬਿਨ ਉਭਰ ਨਾ ਹੋ ਯਾਹੂ ਤਰਨ ਤਾਰਨ ਸਮਰਾਥਾ ਰਾਖ ਲਿਓ ਨਿਰਗੁਣ ਨਰ ਨਾਥਾ ਮਨ ਬਜ ਕਰਮ ਜੈ ਆਪ ਜਨਾਈ ਨਾਨਕ ਤੈ ਮਤ ਪ੍ਰਗਟੀ ਆਈ ਸਲੋਕ ਰੋਸ ਨਾ ਕਾਹੂ ਸੰਗ ਕਰੋ ਆਪਣ ਆਪ ਵਿਚਾਰ ਹੋਏ ਨਿਮਾਨਾ ਜਾਗਰੋ ਨਾਨਕ ਨਦਰੀ ਪਾਰ ਪੌੜੀ ਰਾਰਾ ਰੇਨ ਹੋਤ ਸਭ ਜਾ ਕੇ ਤਜ ਅਭਿਮਾਨ ਛੁਟੈ ਤੇਰੀ ਬਾਕੀ ਰਣ ਦੁਰਗਾ ਤੋਸੀ ਜੈ ਭਾਈ ਜੋ ਗੁਰਮੁਖ ਰਾਮ ਨਾਮ ਲਿਵਲਾਈ ਰਹਿਤ ਰਹਿਤ ਰਹਿ ਜਾਏ ਬਿਖਾਰਾ ਗੁਰਪੂਰੈ ਕੈ ਸ਼ਬਦਾ ਪਾਰਾ ਰਾਤੇ ਰੰਗ ਨਾਮ ਰਸ ਮਾਤੇ ਹਰ ਗੁਰ ਕੀਨੀ ਨਾਨਕ ਹਰ ਗੁਰ ਕੀਨੀ ਦਾਤੇ ਸਲੋਕ ਲਾਲਚ ਝੂਠ ਵਿਖੇ ਵਿਆਦ ਇਹ ਦੇਹੀ ਮੈਂ ਵਾਸ ਹਰ ਹਰ ਅੰਮ੍ਰਿਤ ਗੁਰਮੁਖ ਪੀਆ ਨਾਨਕ ਸੁਖ ਨਿਵਾਸ ਪੌੜੀ ਲੱਲਾ ਲਾਵੋ ਔਖਦ ਜਾਓ ਦੁਖ ਦਰਦ ਤੈ ਮਿਟੈ ਖਿਨਾਓ ਨਾਮ ਔਖਦ ਜੈ ਹਿਰਦੈ ਹੈ ਤਾਵੈ ਤਾਹੇ ਰੋਗ ਸੁਪਨੇ ਨਹੀਂ ਆਵੈ ਹਰ ਔਖਦ ਸਭ ਘੱਟ ਹੈ ਪਾਈ ਗੁਰ ਪੂਰੇ ਬਿਨ ਬਿਦਨਾ ਬਨਾਈ

ਨਾਨਕ ਕਾਇ ਦੁਰਾਏ ਪੌੜੀ, ਵਾਹ ਵਾਹ ਵੈਰ ਨਾ ਕਰੀਏ ਕਾਹੂ, ਘਟ ਘਟ ਅੰਤਰ ਬ੍ਰਹਮ ਸਮਾਉ, ਵਾਸਦੇਵ ਜਲ ਥਲ ਮੈਂ ਰਵਿਆ, ਗੁਰਪ੍ਰਸਾਦ ਵਿਰ ਲੈਹੀ ਗਵਿਆ, ਵੈਰ ਵਿਰੋਧ ਮਿਟੇ ਤੇ ਮਨ ਤੇ, ਹਰ ਕੀਰਤਨ ਗੁਰਮੁਖ ਜੋ ਸੁਣਤੇ, ਵਰਨ ਚਿਹਨ ਸਗਲੈ ਤੇ ਰਹਿਤਾ, ਨਾਨਕ ਹਰ ਹਰ ਗੁਰਮੁਖ ਜੋ ਕਹਿਤਾ ਸਲੋਕ, ਹਉਂ ਹਉਂ ਕਰਤ ਬਿਹਾਨੀਆਂ ਸਾਕਤ ਮੁਗਧ ਅਜਾਨ, ਰੜਕ ਮੋਏ ਜੋ ਤ੍ਰਿਖਾਵਤ ਨਾਨਕ ਕਿਰਤ ਕਮਾਨ ਪੌੜੀ, ਅਡਾੜ ਅਡਾੜ ਮਿਟੈ ਸੰਗ ਸਾਧੂ, ਕਰਮ ਧਰਮ ਤਤ ਨਾਮ ਆਰਾਧੂ, ਰੂੜੋ ਜੇ ਬਸਿਓ ਰਿਦਮਾਈ, ਉਹ ਕੀੜਾੜ ਮਿਟਤ ਬਿਨਸਾਈ, ਰਾੜ ਕਰਤ ਸਾਕਤ ਗਵਾਰਾ, ਜੇ ਹੀ ਹੈ ਅਹੰ ਬੁੱਧ ਵਿਕਾਰਾ, ਰਾੜਾ ਗੁਰਮੁਖ ਰਾੜ ਮਿਟਾਈ, ਨਿਮਖ ਮਾਏ ਨਾਨਕ ਸਮਝਾਈ ਸਲੋਕ, ਸਾਧੂ ਕੀ ਮਨ ਓਟ ਗੋਗ ਸਿਆਣ ਤਿਆਗ, ਗੁਰ ਦੇਖਿਆ ਜੇ ਮਨ ਵਸੈ, ਨਾਨਕ ਮਸਤਕ ਪਾਗ ਬੋੜੀ, ਸੱਸਾ ਸਨ ਪਰੇ ਅਬਹਾਰੇ, ਸਾਸਤ ਸਿਮਰਤ ਬੇਦ ਬੁਕਾਰੇ, ਸੋਧ ਸੋਧ ਸੋਧ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ, ਸਾਧ ਸਾ ਸੰਭੂਲਨ ਹਾਰੇ, ਤੁਮ ਸਮਰਥ ਅਗਨਤ ਅਪਾਰੇ, ਸਰਨ ਪਰੇ ਕੇ ਦੇ ਰਾਖ ਦਇਆਲਾ, ਨਾਨਕ ਤੁਮਰੇ ਬਾਲ ਗੋਪਾਲਾ ਸਲੋਕ, ਖੁਦੀ ਮਿੱਟੀ ਤਬ ਸੁਖ ਪਏ, ਮਨ ਤਨ ਭਈ ਅਰੋਗ, ਨਾਨਕ ਦ੍ਰਿਸ਼ਟੀ ਆਇਆ ਉਸਤਤ ਕਰਨੈ ਜੋਗ ਪੌੜੀ, ਖੱਖਾ ਖਰਾ ਸਰਾਹੂ ਤਾਹੂ, ਜੋ ਖਿਨ ਮੈਂ ਓਨੈ ਸੁਬਰ ਫਰਾਹੂ, ਖਰਾ ਨਿਮਾਨਾ ਹੋਤ ਬੁਰਾਨੀ, ਅੰਦਨ ਜਾਪੈ ਪ੍ਰਭ ਨਿਰਵਾਨੀ, ਭਾਵੈ ਖਸਮਤਾ ਉਹ ਅਸੁਖ ਦੇਤਾ, ਭਾਰ ਬ੍ਰਹਮ ਐਸੋ ਅਗਨਤਾ, ਅਸੰਖ ਅਤੇ ਗਿਨ ਬਖਸਨ ਹਾਰਾ, ਨਾਨਕ ਸਾਹਿਬ ਸਦਾ ਦਯਾਰਾ ਸਲੋਕ, ਸਤ ਕਹੋ ਸੁਨ ਮਨ ਮੇਰੇ, ਸਰਨ ਭਰੋ ਹਰ ਰਾਏ, ਉਕਤ ਸਿਆਣਮ ਸਗਲ ਤਿਆਗ, ਨਾਨਕ ਲਏ ਸਮਾਏ ਬੋੜੀ, ਸੱਸਾ ਸਿਆਣ ਪਛਾੜ ਆਨਾ, ਹਿਕਮਤ ਹੁਕਮ ਨਾ ਪ੍ਰਾਪਤ ਆਨਾ, ਸਹਿਸ ਪਾਤ ਕਰੈ ਚਤੁਰਾਈ, ਸੰਗ ਤੁਹਾਰਾ ਏਕ ਨਾ ਜਾਈ, ਸੋ ਸੋ ਜਪ ਦਿਨ ਰਾਤੀ, ਰੇਹ ਜੀ ਚਲੈ ਤੁਹਾਰੈ ਸਾਥੀ, ਸਾਧ ਸੇਵਾ ਲਾਵੈ ਜੇ ਆਪੈ, ਨਾਨਕ ਤਕ ਦੁਖ ਨਾ ਵਿਆਪੈ ਸਲੋਕ, ਹਰ ਹਰ ਮੁਖ ਤੇ ਬੋਲਣਾ, ਮਨ ਬੁੱਠੈ ਸੁਖ ਹੋਏ, ਨਾਨਕ ਸਭ ਮੈਂ ਰਵ ਰਿਆ, ਥਾਨ ਥਨੰਤਰ ਸੋਏ ਪੌੜੀ, ਹੇਰੋ ਘਟ ਘਟ ਸਗਲ ਕਹਿ ਬੂ ਰਹੇ ਭਗਵਾਨ, ਹੋ ਤੇ ਆਏ ਸਤ ਸੰਦੀਪ ਦੁਖ ਭੰਜਨ ਗੁਰ ਗਿਆਨ, ਹੋਂ ਛੁਟਕੈ ਹੋਏ ਆਨੰਦ, ਤੈ ਹੋ ਨਾਹੀ ਤੈ ਆਪ, ਹਤੇ ਦੁਖ ਜਨਮੈ ਮਰਨ ਸੰਸੰਗ ਪ੍ਰਤਾਪ, ਹਿਤ ਕਰਨਾਮ ਦ੍ਰਿੜੈ ਦਇਆਲਾ, ਸੰਤੈ ਸੰਗ ਹੋਤ ਕਿਰਪਾਲਾ, ਉਰੈ ਕਛੂ ਨਾ ਕਿਨਹੂ ਕੀਆ, ਨਾਨਕ ਸਭ ਕਛ ਪ੍ਰਭ ਤੇ ਹੁਆ ਸਲੋਕ, ਲੇਖੈ ਕਤੈ ਨ ਛੁਟੀਐ ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਭਾਰ ਉਤਾਰ ਪੌੜੀ, ਲੂਣ ਹਰਾਮੀ ਗੁਣੈਗਾਰ ਬੇਗਾਨਾ ਅਲਪ ਮਤ, ਜੀਓ ਪਿੰਡ ਜਨ ਸੁਖ ਦੀਏ ਤਾਹੇ ਨਾ ਜਾਣ ਤਤ, ਲਾਹਾ ਮਾਇਆ ਕਾਰਨੇ ਦਹਿ ਦਿਸ ਢੂੰਡਣ ਜਾਏ, ਦੇਵਨ ਹਾਰਦ ਤਾਰ ਪ੍ਰਭ ਨਿਮਖ ਨਾ ਮਨੈ ਵਸਾਏ, ਲਾਲਚ ਝੂਠ ਬੇਕਾਰ ਮੋਹਿਆ ਸੰਪੈ ਮਰਮਾਏ, ਲੰਪਟ ਚੋਰ ਨਿੰਦਕ ਮਹਾਂ ਤਿਨਹੋ ਸੰਗ ਬਿਹਾਏ, ਤੁਧ ਭਾਵੈ ਤਾਂ ਬਖਸ਼ ਲੈ ਖੋਟੇ ਸੰਗ ਖਰੇ, ਨਾਨਕ ਭਾਵੈ ਪਾਰ ਬ੍ਰਹਮ ਪਾਹਨ ਨੀਰ ਤਰੇ ਸਲੋਕ, ਖਾਤ ਪੀਤ ਖੈਲਤ ਹਸਤ ਭਰਮੇ ਜਨਮ ਅਨੇਕ, ਪਵਜਲ ਤੇ ਕਾਢੋ ਪ੍ਰਭੂ ਨਾਨਕ ਤੇਰੀ ਟੇਕ ਪੌੜੀ, ਖੇਲਤ ਖੇਲਤ ਆਇਓ ਅਨਕ ਜੋਨ ਦੁਖ ਪਾਏ, ਖੇਦ ਮਿਟੇ ਸਾਧੂ ਮਿਲਤ ਸਤਿਗੁਰ ਬਚਨ ਸਮਾਏ, ਖਿਮਾ ਗਈ ਸਤ ਸੰਚਿਓ ਖਾਇਓ ਅੰਮ੍ਰਿਤ ਨਾਮ, ਖਰੀ ਕਿਰਪਾ ਠਾਕੁਰ ਪਈ ਅਨੰਦ ਸੂਖ ਬਿਸਰਾਮ, ਖੇਪ ਨਿਭਾਈ ਬੋਤ ਲਾਭ ਕਰ ਆਏ ਭਤਵੰਤ, ਖਰਾ ਦਿਲਾਸਾ ਗੁਰਦੀਆਂ ਆਏ ਮਿਲੇ ਭਗਵੰਤ, ਆਪਨ ਕੀਆ ਕਰੈ ਆਪ ਆਗੈ ਪਾਛੈ ਆਪ, ਨਾਨਕ ਸੋ ਸਰਾਈਐ ਜੇ ਘਟ ਘਟ ਰਿਹਾ ਬੇ ਆਪ ਸਲੋਕ, ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਾਨ ਬਸਤ ਨਾਨਕ ਹੋਤ ਨਿਹਾਲ ਪੌੜੀ, ਅੱਖਰ ਮੈਂ ਤਰੇ ਪਹੁਣ ਪ੍ਰਭ ਤਾਰੇ, ਅੱਖਰ ਕਰ ਕਰ ਵੇਦ ਵਿਚਾਰੇ, ਅੱਖਰ ਸ਼ਾਸਤਰ ਸਿਮਰਤ ਪੁਰਾਨਾ, ਅੱਖਰ ਨਾਦ ਕਥਨ ਬਖਿਆਨਾ, ਅੱਖਰ ਮੁਕਤ ਜੁਗਤ ਬਹਿ ਭਰਮਾ, ਅੱਖਰ ਕਰਮ ਕਿਰਤ ਸੁਚ ਧਰਮਾ, ਦ੍ਰਿਸ਼ਟਮਾਨ ਅੱਖਰ ਹੈ ਜੇਤਾ, ਨਾਨਕ ਪਾਰ ਬ੍ਰਹਮ ਨਿਰਲੇਪਾ ਸਲੋਕ, ਹੱਥ ਕਲਮ ਅਗਾ ਮਸਤਕ ਲਿਖਾਵਤੀ, ਉਰਜ ਰਿਓ ਸੰਗ ਸੰਗ ਅਨੂਪ ਰੂਪਾਵਤੀ, ਉਸਤਤ ਕਹਿ ਨਾ ਜਾਏ ਮੁਖੋ ਤੁਹਾਰੀ ਆ, ਮੋਹੀ ਦੇਖ ਦਰਸ ਨਾਨਕ ਬਲਿਹਾਰੀ ਆ ਪੌੜੀ, ਹੇ ਅਚੁੱਤ ਹੇ ਪਾਰ ਬ੍ਰਹਮ ਅਵਿਨਾਸੀ ਅਗਨਾਸ, ਹੇ ਪੂਰਨ ਹੇ ਸਰਮੈ ਦੁਖ ਪੰਜਨ ਗੁਣਦਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਦਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀਹੋ ਬਨਹਾਰ, ਹੇ ਸੰਤੈ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹੋ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀਜੈ ਨਾਮਦਾਨ ਰਾਖੋ ਹੀ ਐ ਪਰੋ ਇਸ ਲੋਕ, ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਾਮੀ ਸਵਾਮੀ ਪਰਮੇਸ਼ਰ, ਗੁਰਦੇਵ ਸਖਾ ਗਿਆਨ ਭੰਜਨ ਗੁਰਦੇਵ ਬੰਧਵ ਸਹੋਦਰਾ, ਗੁਰਦੇਵ ਦਾਤਾ ਹਰ ਨਾਮ ਉਪਦੇਸੈ ਗੁਰਦੇਵ ਮੰਤ ਨਰੋਦਰਾ, ਗੁਰਦੇਵ ਸ਼ਾਂਤ ਸਤਿ ਬੁੱਧ ਮੂਰਤ ਗੁਰਦੇਵ ਪਾਰਸ ਪਰਸਪਰਾ,
ਗੁਰਦੇਵ ਤ੍ਰੀ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮੰਜਨ ਅਵਰੰਪਰਾ ਗੁਰਦੇਵ ਕਰਤਾ ਸਾ ਪਾਪ ਹਰਤਾ ਗੁਰਦੇਵ ਪਦ ਪਵਿੱਤ ਕਰਾ ਗੁਰਦੇਵ ਆ ਜੁਗਾ ਜੁਗ ਜੁਗ ਗੁਰਦੇਵ ਮੰਤ ਹਰ ਜਪ ਉਦਰਾ ਗੁਰਦੇਵ ਸੰਗਤ ਪਰਾ ਮੇਲ ਕਰ ਕਿਰਪਾ ਹਮ ਮੂੜ ਪਾਪੀ ਜਿਤ ਲਗਤਰਾ ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ ਗੁਰਦੇਵ ਨਾਨਕ ਹਰ ਨਮਸਕਰਾ। ਇਹੋ ਸਲੋਕ ਆਦਿ ਅੰਤ ਪੜਨਾ ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦਿ ਗੁਰੇ ਨਮਹੈ ਜੁਗਾਦ ਗੁਰੇ ਨਮਹੈ ਸਤਿਗੁਰ ਏ ਨਮਹੈ ਸ੍ਰੀ ਗੁਰਦੇਵ ਏ ਨਮਹੈ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ ਤਨ ਮਾਹੀ ਮਿਟਾਵੋ ਸਿਮਰੋ ਜਾਸ ਬਿਸੰਪਰ ਏਕੈ ਨਾਮ ਜਪਤ ਆਗਨਤਾ ਨੇਕੈ ਵੇਦ ਪੁਰਾਣ ਸਿਮਰ ਸੁਧਾਖਰ ਕੀਨੇ ਰਾਮ ਨਾਮ ਇਕਾਖਰ ਕਿਨਕਾ ਇਕ ਜੇ ਜੀਵ ਸਾਵੈ ਤਾਂ ਕੀ ਮੈਂ ਮੰਗਣੀ ਨਾਵੈ ਕਾਂਖੀ ਕੈ ਦਰਸ ਤੁਹਾਰ ਨਾਨਕ ਕੁਨ ਸੰਗ ਮੋਹਿ ਉਦਾਰੂ ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਰਹਾਉ ਰਵ ਕੈ ਸਿਮਰਨ ਗਰਭ ਨ ਵਸੈ ਰਵ ਕੈ ਸਿਮਰਨ ਦੁਖ ਜਮ ਨਸੈ ਰਵ ਕੈ ਸਿਮਰਨ ਕਾਲ ਪ੍ਰਹਰੈ ਰਵ ਕੈ ਸਿਮਰਨ ਦੁਸ਼ਮਨ ਟਰੈ ਰਵ ਸਿਮਰਤ ਕਛ ਬਿਗੜ ਨ ਲਾਗੈ ਰਵ ਕੈ ਸਿਮਰਨ ਅਨਦਿਨ ਜਾਗੈ ਰਵ ਕੈ ਸਿਮਰਨ ਭਉ ਨ ਵਿਆਪੈ ਰਵ ਕੈ ਸਿਮਰਨ ਦੁਖ ਨ ਸੰਤਾਪੈ ਰਵ ਕਾ ਸਿਮਰਨ ਸਾਧਕੈ ਸੰਗ ਸਰਬਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿਧ ਸਿਦ ਨੌ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪਤਾ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਸਨਾਨੀ ਪ੍ਰਭ ਕੈ ਸਿਮਰਨ ਦਰਗੈ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੋ ਫਲ ਫਲਾ ਸੇ ਸਿਮਰੈ ਜਿਨੇ ਆਪ ਸਿਮਰਾਈ ਨਾਨਕ ਤਾਂ ਕਹਿ ਲਾਗੋ ਪਾਈ ਰਵ ਕਾ ਸਿਮਰਨ ਸਭ ਤੇ ਉੱਚਾ ਰਵ ਕੈ ਸਿਮਰਨ ਉਦਰੇ ਮੂਚਾ ਰਵ ਕੈ ਸਿਮਰਨ ਤ੍ਰਿਸ਼ਨਾ ਬੂਜੈ ਰਵ ਕੈ ਸਿਮਰਨ ਸਭ ਕੇ ਸੂਜੈ ਰਵ ਕੈ ਸਿਮਰਨ ਨਾਹੀ ਜਮ ਤ੍ਰਾਸਾ ਰਵ ਕੈ ਸਿਮਰਨ ਪੂਰਨ ਆਸਾ ਰਵ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਧ ਮਾਏ ਸਮਾਏ ਰਵ ਜੀਵਸੈ ਸਾਦਗੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਰਵ ਕੋ ਸਿਮਰਹਿ ਸੇ ਧਨਵੰਤੇ ਪ੍ਰਭ ਕੋ ਸਿਮਰਹਿ ਸੇ ਪਤਵੰਤੇ ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰਹਿ ਸੇ ਬੇ ਮੋਹਤਾਜੀ ਪ੍ਰਭ ਕੋ ਸਿਮਰਹਿ ਸੇ ਸਰਬ ਕੇ ਰਾਜੀ ਪ੍ਰਭ ਕੋ ਸਿਮਰਹਿ ਸੇ ਸੁਖਵਾਸੀ ਪ੍ਰਭ ਕੋ ਸਿਮਰਹਿ ਸਦਾ ਬਿਨਾਸੀ ਸਿਮਰਨ ਤੇ ਲਾਗੇ ਜਿਨ ਆਪ ਦਇਆਲਾ ਨਾਨਕ ਜਨ ਕੀ ਮੰਗੈ ਰਵਾਲਾ ਪ੍ਰਭ ਕੋ ਸਿਮਰਹਿ ਸੇ ਪਰਉਪਕਾਰੀ ਪ੍ਰਭ ਕੋ ਸਿਮਰਹਿ ਤਿਨ ਸਦ ਬਲਿਹਾਰੀ ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੈ ਤਿਨ ਸੂਖ ਬਿਹਾਵੇ ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰੈ ਤਿਨ ਅਨੰਦ ਕਨੇਰੇ ਪ੍ਰਭ ਕੋ ਸਿਮਰੈ ਬਸੈ ਹਰ ਨੇਰੇ।

ਕੋਟ, ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰ ਔਖਦ ਸਾਧ ਗਮਾਤ, ਹਰ ਜਨ ਕੈ ਹਰ ਨਾਮ ਨਿਦਾਨ, ਪਾਰ ਬ੍ਰਹਮ ਜਨ ਕੀ ਨੋ ਦਾਨ, ਮਨ ਤਨ ਰੰਗ ਰਤੇ ਰੰਗ ਏਕੈ, ਨਾਨਕ ਜਨ ਕੈ ਬਿਰਤ ਵਿਵੇਕੈ, ਹਰ ਕਾ ਨਾਮ ਜਨ ਕੋ ਮੁਕਤ ਜੁਗਤ, ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ, ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਾ ਪਰੈ ਨਾ ਭੰਗ, ਹਰ ਕਾ ਨਾਮ ਜਨ ਕੀ ਵਡਿਆਈ, ਹਰ ਕੈ ਨਾਮ ਜਨ ਸੋਭਾ ਬਾਈ, ਹਰ ਕਾ ਨਾਮ ਜਨ ਕੋ ਭੋਗ ਜੋਗ, ਹਰ ਨਾਮ ਜਪਤ ਕਛ ਨਾਹੀ ਵਿਯੋਗ, ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜੈ ਹਰ ਹਰ ਦੇਵਾ, ਹਰ ਹਰ ਜਨ ਕੈ ਮਾਲ ਖਜੀਨਾ, ਹਰ ਤਨ ਜਨ ਕੋ ਆ ਪ੍ਰਭ ਦੀਨਾ, ਹਰ ਹਰ ਜਨ ਕੈ ਓਟ ਸਤਾਣੀ, ਹਰ ਪ੍ਰਤਾਪ ਜਨ ਅਵਰ ਨ ਜਾਣੀ, ਓਤ ਪੋਤ ਜਨ ਹਰ ਰਸ ਰਾਤੇ, ਸੁਨ ਸਮਾਧ ਨਾਮ ਰਸਮਾਤੇ, ਆਠ ਪੈਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਹਰ ਕੇ ਭਗਤ ਮੁਕਤ ਬੋ ਕਰੇ, ਨਾਨਕ ਜਨ ਸੰਗੇ ਤੇ ਤਰੇ, ਹਾਰ ਜਾਤੇ ਹਰ ਕੋ ਨਾਮ, ਕਾਮ ਤੇਨ ਹਰ ਹਰ ਗੁਣ ਗਾਮ, ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁਖ ਲਥਾ, ਨਾਮ ਕੀ ਮਹਿਮਾ ਸੰਤਰਿਤ ਵਸੈ, ਸੰਤ ਪ੍ਰਤਾਪ ਦੁਰਤ ਸਭ ਨਸੈ, ਸੰਤ ਕਾ ਸੰਗਵਟ ਭਾਗੀ ਪਾਈ ਹੈ, ਸੰਤ ਕੇ ਸੇਵਾ ਨਾਮ ਤੇ ਆਈ ਹੈ, ਨਾਮ ਤੁਲ ਕਸ਼ਵਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋਈ ਸਲੋਕ, ਬਹੁ ਸ਼ਾਸਤਰ ਬਹੁ ਸਿਮਰਤੀ, ਏਖੇ ਸਰਬ ਟੰਡੋਲ, ਪੂਜ ਸਨਾਹੀ ਹਰ ਹਰੇ, ਨਾਨਕ ਨਾਮ ਅਮੋਲ ਅਸ਼ਟਪਦੀ, ਜਾਪ ਤਾਪ ਗਿਆਨ ਸਭ ਧਿਆਨ, ਖੜ ਸ਼ਾਸਤਰ ਸਿਮਰਤ ਵਖਿਆਨ, ਯੋਗ ਅਭਿਆਸ ਕਰਮ ਧਰਮ ਗਿਰਿਆ, ਸਗਲ ਤਿਆਗਮਨ ਮਦੇ ਫਿਰਿਆ, ਅਨਕ ਪ੍ਰਕਾਰ ਕੀਏ ਬੋਜਤਨਾ, ਹੁਨ ਦਾਨ ਹੋਮੇ ਬੋਰਤਨਾ, ਸਰੀਰ

ਹਰ ਹਰ ਨਾਮ ਤਿੰਨ ਘੱਟ ਘੱਟ ਚੀਨਾ, ਮਨ ਆਪਣੇ ਤੇ ਬੁਰਾ ਮਿਟਾਨਾ, ਪੇਖੈ ਸਗਲ ਸ੍ਰਿਟ ਸਾਜਨਾ, ਸੁਖ ਦੁਖ ਜਨ ਸਮਦ੍ਰਿਸ਼ਟੇਤਾ, ਨਾਨਕ ਪਾਪ ਉਨੇ ਲੇਪਾ, ਨਿਰ ਧਨ ਕੋ ਧਨ ਤੇਰੋ ਨਾਓ, ਨਿਥਾਵੇ ਕੋ ਨਾਓ ਤਿਰਥਾਓ, ਨਿਮਾਣੇ ਕੋ ਪ੍ਰਭ ਤੇਰੋ ਮਾਨ, ਸਗਲ ਕਟਾ ਕੋ ਦੇਵੋ ਦਾਨ, ਕਰਨ ਕਰਾਵਨ ਹਰ ਸਵਾਮੀ, ਸਗਲ ਕਟਾ ਕੇ ਅੰਤਰਜਾਮੀ, ਆਪਣੀ ਗਤਮਿਤ ਜਾਨੋ ਆਪੇ, ਆਪਣ ਸੰਗ ਆਪ ਪ੍ਰਵਰਾਤੇ,

ਜਬ ਨਿਰਮਲ ਕਰਮ ਸਗਲ ਕਿਰਿਆ ਮੈਂ ਉਤਮ ਕਿਰਿਆ, ਸਾਧ ਸੰਗ ਦੁਰਮਤ ਮਲ ਹਿਰਿਆ, ਸਗਲ ਉਦਮ ਮੈਂ ਉਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ, ਸਗਲ ਬਾਣੀ ਮੈਂ ਅੰਮ੍ਰਿਤ ਬਾਣੀ, ਹਰ ਕੋ ਜਸ ਸੁਨ ਰਸਨ ਬਖਾਨੀ,

पूरा सतगुरु दिया दिखाए अपने सतगुरु को सदबल जाए इंगर कृपा ते हर मन वसाई से धनवंत हर नाम लेव लाए इंगर पूरे हर तन प्रगा सार कृपा ते वस्या बने आए रोहाओ अवगुण काट गुण हृदय समाए पूरा गुर कैसा सुपाए पूरा गुर की साची बाणी सुख मन अंतर सह समरणीय का चरजन देखो पाई दुबदा मार हर मन वसाई नाम मुल्क न पाया जाए गुरु प्रसाद वसै मन आए समय वसै प्रभेको सोए गुरमति कट प्रगट हुए सहजे जिन प्रभ जान पछाणिया नानक नाम मिले मन मानिया तना श्री महला तीजा हर नाम तन निर्मलिया ते अपारा गुर कै शब्द परै पंडारा नाम तन बिन होर सब एक जान माया मोहि जलै बिमान गुरमुख हर रस आख्या कुए ते सदा आनंद हुए दिन राती पूरा भाग प्राप्त हुए रहाउ शब्द दीपक वरता ते लोए जो चाख्या सो निर्मल हुए निर्मल नाम होमे मल तुए साचे भगत सदा सुख हुए जिन हर रस चाख्या सो हर जन लोग तिस सदा हरख नाहि कदे सोगा मुक्ता वरा मुक्त करावे हर नाम जपै हर ते सुख पावे बिन सदगुर समूहि मिल लाए अनदन राजा साथ ना पाए सदगुर मिले सब तृष्ण बुझाए नानक नाम सांत सुख पाए तनात्री महला तीजा सदा धन अंतर नाम संभाले जी जंत जिने प्रत पाले मुक्त बुद्धार्थ तिन को पाए हर कै नाम रते लिव लाए गुर सेवा ते हर नाम तन पावे अंतर बरगास हर नाम ते आवे रहाउ यो हर रंग गूड़ा तन फिर होए सांत सिगार रावे प्रभ सोए हो मैं विच प्रभ कोई न पाए मूलो फूला जन्म गवाए गुरते सांत सहज सुख बाणी सेवा साची नाम संभाणी शब्द मिला प्रीतम सदा ते आए साच नाम वडियाई पाया पे करता जुग जुग सोए नदर करे मेला वा हुए गुरबाणी ते हर मन वसाए नानक साच रते प्रभ आप मिलाए तनासरी महला तीजा जग मैला मैलो वे जाए आवै जाए दूजा लो पाए दूजा पाए सपर जिव गोई मन मुख चोटा खाए अपनी पत खोई गुर सेवा ते जन निर्मल होए अंतर नाम सहमत पति उत्तम होए रोहा गुरमुखी बरे हर शरण आई राम नाम राते भगत दृढ़ाई भगत रते जन वडे आई पाए साच रते सुख सह समाए सच का गाह के वडला को जान गुर कै शब्द आ पछाण साची रा साचा पार सो धन पुरख जिस नाम प्यार तिन प्रभ सच एक सच नाए तिन प्रभ सच एक सच लाए उत्तम बाणी शब्द सुनाए प्रभ सच की साची कार नानक नाम सवारण हार तनासरी महला तीजा जो हर सेवे तिन बुल जाओ तिन हृदय साच सचा मुख नाओ साचो साच संभालो दुख जाए साचा शब्द वसै मन आए गुरबाणी सुन मैल गवाए सहजे हर नाम मन वसाए रहाओ कूड़ कुसा तो त्रिशनागन बुझाए अंतर शांत सहज सुख पाए गुर कै भाणै चले ता आप जाए साच मैल पाए हर गुण गाए ना शब्द बूझा ना जाने बाणी गुरमुख मनमुख अंदे दुख विहाणे सतगुर भेटे ता सुख पाए हुमै विचों ठाक रहाए किसनों गई अदाता कसोए कृपा करे शब्द मिलावा होए मल प्रीतम साचे गुण गावा नानक साचे साचा भावा तनासरी महला तीजा मन मरै तात मर जाए बिन मन मुए कैसे हर पाए मन मरै दारू जाने कोए मन शब्द मरै पूज जन सोए जिसन बगसैर दे वड़े आए गुर प्रसाद वसै मन आई रहा गुरमुख करनी कार कमावे ताय मन की सोजी पावे मन मैमत मैगल मिकदारा गुर अंक समार जीवाल नहारा मन असाध साध जन कोई अचर चरै ता निर्मल होए गुरमुखी मन लिया सवार होमै विचों तजै विकार जो तुर रखियण मेल मिला एक दिन विछड़ै शब्द समाए अपनी कला आपे प्रभ जाणै अपनी कला पे प्रभ जाणै नानक गुरमुख नाम बछाणै तनासरी महला तीजा काचा तन संचय मूर्ख व्यावार मनमुख भूले अंध गावार मिख्या कह तन सदा दुख होए ना साथ जाए ना प्राप्त होए साचा धन गुरमति पाए साचा काचा धन फुनिया वै जाय रहा मनमुख भूले सब मरै गवार भवजल डूबे ना उरवाड़ ना पार सतगुर भेटे पूरा भाग साच रथे अनस बैराग चौ जग में अमृत साची बाणी पूरा भाग हर नाम समाणी सिद्ध साधक तरसै सब लोए पूरा भाग प्राप्त होए सब किस साचा साचा सोए उत्तम ब्रह्म पछाणै कोए सच साचा सच आप दृढ़ाए नानक आपे वेखै आपे सचे लाए तनासरी महला तेजा नावै के कीमत मित कही ना जाए से जन धन जिन एक नाम लिव लाए गुरमत साची साचा विचार आपे बगसे देवी चार हर नाम चरज प्रभ आप सुनाए कले काल विच गुरमुख पाए रोहाव हम मूरख मूर्ख मन माहे हुमै विच सबकार कमाहे गुरु प्रसादी हुमै जाए आपे बगसे लय मिलाए विख्या का धन बहुत अभिमान अहंकार डूबै न पावे मान आप छोड़ सदा सुख होई गुरमत सा लाही सच सोई
ਆਪੇ ਸਾਜੇ ਕਰਤਾ ਸੋਏ ਤਿਸ ਬਿਨ ਦੂਜਾ ਅਵਰ ਨਾ ਕੋਏ ਜਿਸ ਸੱਚ ਲਾਏ ਸੋਈ ਲਾਗੈ ਨਾਨਕ ਨਾਮ ਸਦਾ ਸੁਖ ਆਗੈ ਤਨਾਗ ਤਨਾਸਰੀ ਮਹੱਲਾ ਤੀਜਾ ਕਰ ਚੌਥਾ ਇੱਕ ਓਂਕਾਰ ਸਤ ਗੁਰ ਪ੍ਰਸਾਦ ਹਮ ਭੀਖਕ ਪੇਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਦਇਆਲ ਨਾਮ ਦਿਓ ਮੰਗਤ ਜਨ ਕੋ ਸਦਾ ਰਹੋ ਰੰਗ ਰਾਤਾ ਹੋਂ ਬਲੇ ਹਰ ਜਾਉ ਸਾਚੇ ਤੇਰੇ ਨਾਮ ਵਿਟੋ ਕਰਨ ਕਾਰਨ ਸਬਨਾ ਕਾ ਏਕੋ ਅਵਰ ਨਾ ਦੂਜਾ ਕੋਈ ਰਹਾਉ ਬਹੁਤੇ ਫੇਰ ਪਏ ਕਿਰਪਣ ਕਹੋ ਵਿਕਸ਼ ਕਿਰਪਾ ਕੀ ਜੈ ਹੋ ਦਿਆਲ ਦਰਸ਼ਨ ਦਿਓ ਆਪਣਾ ਐਸੀ ਬਖਸ਼ ਕਰੀ ਜੈ ਪੰਡਤ ਨਾਨਕ ਪਰਮ ਪਟ ਖੂਲੇ ਗੁਰਪ੍ਰਸਾਦ ਦੀ ਜਾਨ ਸਾਚੀ ਲਿਵ ਲਾਗੀ ਹੈ ਭੀਤਰ ਸਤਿਗੁਰ ਸਿਮਨ ਮਾਨਿਆ ਤਨਾਸਰੀ ਮਹਲਾ ਚੌਥਾ ਕਰ ਪਹਿਲਾ ਚੁੱਪ ਦੇ ਇੱਕ ਓਂਕਾਰ ਸਤ ਗੁਰਪ੍ਰਸਾਦ ਜਵਰ ਸੇਵੇ ਸੰਤ ਭਗਤ ਤਨਿਕੇ ਸਭ ਪਾਪ ਨਿਵਾਰੀ ਹਮ ਯੂਪ ਕਿਰਪਾ ਕਰ ਸਵਾਮੀ ਰੱਖ ਸੰਗਤ ਤੁਮ ਜੋ ਪਿਆਰੀ ਹਰ ਗੁਣ ਕਹਿ ਨਾ ਸਕੋ ਬਨਵਾਰੀ ਹਮ ਪਾਪੀ ਪਾਤਰ ਨੀਰ ਡੁਬਤ ਕਰ ਕਿਰਪਾ ਪਾਖਣ ਹਮ ਤਾਰੀ ਰੁਹਾਵ ਜਨਮ ਜਨਮ ਕੇ ਲਾਗੇ ਬਿਖ ਮੂਰਚਾ ਲਗ ਸੰਗਤ ਸਾਧ ਸਵਾਰੀ ਜੋ ਕੰਚਨ ਵੈ ਸੰਤਰ ਤਾਯੋ ਮਲਕਾ ਟਿਕਟ ਤੇ ਉਤਾਰੀ ਹਰ ਹਰ ਜਪਨ ਜਪੋ ਦਿਨ ਰਾਤੀ ਜਪ ਹਰ ਹਰ ਹਰ ਉਰਤਾਰੀ ਹਰ ਹਰ ਹਰੇ ਅਖਰ ਜਗ ਪੂਰਾ ਜਪ ਹਰ ਹਰ ਹੁਮੈ ਮਾਰੀ ਹਰ ਹਰ ਅਗ ਮੰਗਾਦ ਬੋਧ ਅਪਰੰਪਰ ਪੁਰਖ ਅਪਾਰੀ ਜਨ ਕੋ ਕਿਰਪਾ ਕਰੋ ਜਗ ਜੀਵਨ ਜਨ ਨਾਨਕ ਪੈ ਸਵਾਈ ਧਨਾਸਰੀ ਮਹੱਲਾ ਚੌਥਾ ਹਰਿ ਕੇ ਸੰਤ ਜਨਾ ਹਰ ਜਪਿਓ ਤਿਨਗਾ ਦੁਖ ਪਰਮ ਪੋ ਭਾਗੀ ਆਪਣੀ ਸੇਵਾ ਆਪ ਕਰਾਈ ਗੁਰਮਤਿ ਅੰਤਰ ਜਾਗੀ ਹਰ ਕੈ ਨਾਮ ਰਤਾ ਬੈਰਾਗੀ ਹਰ ਹਰ ਕਥਾ ਸੁਣੀ ਮਨ ਭਾਈ ਗੁਰਮਤਿ ਹਰ ਲਿਵ ਲਾਗੀ ਰੁਹਾਵ ਸੰਤ ਜਨਾ ਕੀ ਜਾਤ ਹਰ ਸਵਾਮੀ ਤੁਮ ਠਾਕੁਰ ਹਮ ਸਾਂਗੀ ਜੈਸੀ ਮਤ ਦੇਵੋ ਹਰ ਸਵਾਮੀ ਹਮ ਤੈਸੇ ਬੁਲਗ ਬੁਲਾਗੀ ਕਿਆ ਹਮ ਕਿਰਮ ਨਾਲ ਨਿਕ ਕੀਰੇ ਤੂੰ ਵੜ ਪੁਰਖ ਵਡਾਗੀ ਤੁਮਰੀ ਗਤਮਤ ਕਹਿ ਨਾ ਸਕਾ ਪ੍ਰਭ ਹਮ ਕਿਉਂ ਕਰ ਮਿਲਾ ਅਪਾਗੀ ਹਰ ਪ੍ਰਭੂ ਸਵਾਮੀ ਕਿਰਪਾ ਧਾਰੋ ਹਮ ਹਰ ਹਰ ਸੇਵਾ ਲਾਗੀ ਨਾਨਕ ਦਾਸਨ ਦਾਸ ਕਰੋ ਪ੍ਰਭ ਹਮ ਹਰ ਕਥਾ ਕਥਾ ਗੀਤ ਨਾਸਰੀ ਮਹਲਾ ਚੌਥਾ ਹਰ ਕਾ ਸੰਤ ਸਤਿਗੁਰੂ ਸਤਿਪੁਰਖਾ ਜੋ ਬੋਲੇ ਹਰ ਹਰ ਬਾਣੀ ਜੋ ਜੋ ਕਹਿ ਸੁਣੈ ਸੋ ਮੁਗਤਾ ਹਮ ਤਿਸ ਕਹਿ ਸਤਿਗੁਰ ਬਾਣੀ ਹਰ ਕੇ ਸੰਤ ਸੁਣੋ ਜਸ ਕਾਨੀ ਹਰ ਹਰ ਕਥਾ ਸੁਣੋ ਇੱਕ ਨਿਮਕ ਪਲ ਸਭ ਕਿਲ ਵਿਖ ਪਾਪ ਲੈ ਜਾਣੀ ਰਹਾਵ ਐਸਾ ਸੰਤ ਸਾਧ ਜਿਨ ਪਾਇਆ ਤੇ ਵਡਪੁਰਖ ਵਡਾਣੀ ਤਨਕੀ ਧੂਰ ਮੰਗਾ ਪ੍ਰਭ ਸਵਾਮੀ ਹਮ ਹਰ ਲੋਚ ਲੁਚਾਨੀ ਹਰ ਹਰ ਸਫਲਿਓ ਬਿਰਖ ਪ੍ਰਭ ਸਵਾਮੀ ਜਿਨ ਜਪਿਓ ਸੇ ਤ੍ਰਿਪਤਾਨੀ ਹਰ ਹਰ ਅੰਮ੍ਰਿਤ ਪੀ ਤ੍ਰਿਪਤਾਸੇ ਸਬਲਾਥੀ ਭੂਖ ਭੁਖਾਨੀ ਜਿਨ ਕੇ ਵਡੇ ਭਾਗ ਵੜੇ ਉੱਚੇ ਤਿਨ ਹਰ ਜਪਿਓ ਜਪਾਨੀ ਤਿਨਾਰ ਸੰਗਤ ਮੇਲ ਪ੍ਰਭ ਸਵਾਮੀ ਜਿਨ ਨਾਨਕ ਦਾਸ ਦਸਾਨੀ ਤਨਾਸਰੀ ਮਹੱਲਾ ਚੌਥਾ ਹਮੇ ਅੰਦਲੇ ਅੰਧ ਬਿਖੈ ਬਿਖਰਾਤੇ ਕਿਉਂ ਚਾਲਾ ਗੁਰ ਚਾਲੀ ਸਤਿਗੁਰ ਦਇਆ ਕਰੇ ਸੁਖਦਾਤਾ ਹਮ ਲਾਵੇ ਆਪਣ ਪਾਲੀ ਗੁਰਸਿੱਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹਿ ਸੋਈ ਪਲਮਾਨੋ ਹਰ ਹਰ ਕਥਾ ਨਿਰਾਲੀ ਰੁਹਾਵ ਹਰ ਕੇ ਸੰਤ ਸੁਣੋ ਜਨ ਪਾਈ ਗੁਰ ਸੇਵਿਓ ਬੇਗ ਬੇਗਾਲੀ ਸਤਿਗੁਰ ਸੇਵ ਖਰਚ ਹਰ ਬਾਦੋ ਮਤ ਜਾਣੋ ਆਜ ਕੇ ਕਾਲੀ ਹਰ ਕੇ ਸੰਤ ਜਪੋ ਹਰ ਜਪਣਾ ਹਰ ਸੰਤ ਚਲੈ ਹਰ ਨਾਲੀ ਜਨ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ ਕੇਲ ਕਲਾਲੀ ਹਰ ਹਰ ਜਪਨ ਜਪ ਲੋਚ ਲੁਚਾਨੀ ਹਰ ਕਿਰਪਾ ਕਰ ਬਨਵਾਲੀ ਜਨ ਨਾਨਕ ਸੰਗਤ ਸਾਧ ਹਰ ਮੇਲੋ ਹਮ ਸਾਧ ਜਨਾ ਪਗਰਾਲੀ ਤਨਾਸਰੀ ਮਹੱਲਾ ਚੌਥਾ ਹਰ ਹਰ ਬੂੰਦ ਪਏ ਹਰ ਸਵਾਮੀ ਹਮ ਚਾਤਰਕ ਬਿਲਲ ਬਿਲਲਾਤੀ ਹਰ ਹਰ ਕਿਰਪਾ ਕਰੋ ਪ੍ਰਭ ਆਪਣੇ ਮੁਖ ਦੇਵੋ ਹਰ ਨਿਮਖਾਤੀ ਹਰ ਬਿਨ ਰਹਿਣ ਸਕੋਏ ਕਰਾਤੀ ਜੋ ਬਿਨ ਅਮਲੈ ਅਮਲੀ ਮਰ ਜਾਈ ਹੈ ਤਿਉ ਹਰ ਬਿਨ ਹਮ ਮਰ ਜਾਤੀ ਰਹਾਵ ਤੁਮ ਹਰ ਸਰਵਰ ਯਤ ਅਗਾਹ ਹਮ ਲਹਿ ਨਾ ਸਕੈ ਅੰਤ ਮਾਤੀ ਤੂੰ ਪਰੈ ਪਰੈ ਪਰੰਪਰ ਸੁਆਮੀ ਮਿਤ ਜਾਣੂ ਆਪਣੀ ਗਾਤੀ ਤੂੰ ਪਰੈ ਪਰੈ ਪਰੰਪਰ ਸੁਆਮੀ ਮਿਤ ਜਾਣੂ ਆਪਣ ਗਾਤੀ ਹਰ ਕੇ ਸੰਤ ਜਨਾ ਹਰ ਜਪਿਓ ਗੁਰ ਰੰਗ ਚਲੂ ਲਹਿ ਰਾਤੀ ਹਰ ਹਰ ਭਗਤ ਬਣੀਆਂ ਤੋ ਸੋਭਾ ਹਰ ਜਪਿਓ ਉਤਮ ਪਾਤੀ ਆਪੇ ਠਾਕੁਰ ਆਪੇ ਸੇਵਕ ਆ ਬਨਾਵੈ ਭਾਤੀ ਨਾਨਕ ਜਨ ਤੁਮਰੀ ਸਰਨਾਈ ਹਰ ਰਾਖੋ ਲਾਜ ਭਗਾਤੀ ਤਨਾਸਰੀ ਮਹੱਲਾ ਚੌਥਾ ਕਲ ਜੁਗਾ ਧਰਮ ਕਹੋ ਤੁਮ ਭਾਈ ਕਿਵ ਛੁਟਾ ਹਮ ਛੁਟਕਾ ਕੀ ਹਰ ਹਰ ਜਪ ਬੇੜੀ ਹਰ ਤੁਲਹਾ ਹਰ ਜਪਿਓ ਤਰੈ ਤਰਾ ਕੀ ਹਰ ਜੀ ਲਾਜ ਰੱਖੋ ਹਰ ਜਨ ਕੀ ਹਰ ਹਰ ਜਪਨ ਜਪਾਵੋ ਆਪਣਾ ਹਮ ਮਾਂਗੀ ਭਗਤ ਏਕਾ ਕੀ ਰਹਾਵ ਹਰ ਕੇ ਸੇਵਕ ਸੇ ਹਰ ਪਿਆਰੇ ਜਨ ਜਪਿਓ ਹਰ ਬਚਨਾ ਕੀ ਲੇਖਾ ਚਿਤ੍ਰਗੁਪਤ ਜੋ ਲਿਖਿਆ ਸਭ ਛੂਟੀ ਜਮ ਕੀ ਬਾਕੀ ਹਰ ਕੇ ਸੁੰਦ ਜਪਿਓ ਮਨ ਹਰ ਹਰ ਲਗ ਸੰਗਤ ਸਾਹਿਬ ਜਨਾ ਕੀ ਦਿਨੀ ਅਰ ਸੂਰ ਤ੍ਰਿਸਨਾਗਣ ਬੁਜਾਨੀ ਸੇਵ ਚਰਿਓ ਚੰਦ ਚੰਦਾ ਕੀ ਤੁਮ ਵੱਡ ਪੁਰਖ ਵੱਡ ਅਗਮੇ ਗੋਚਰ ਤੁਮ ਆਪੇ ਆਪੇ ਪਾਕੀ ਜਨ ਨਾਨਕ ਕੋ ਪ੍ਰਭ ਕਿਰਪਾ ਕੀ ਜੈ ਕਰ ਦਾਸਨ ਦਾਸ ਦਸਾ ਕੀ ਤਨਾਸਰੀ ਮਹੱਲਾ ਚੌਥਾ ਕਰ ਪੰਜਵਾਂ ਦੋ ਪਦੇ
ਇੱਕ ਓੰਕਾਰ ਸਤਿਗੁਰ ਪ੍ਰਸਾਦ ਉਰਤਾਰ ਵਿਚਾਰ ਮੁਰਾਰ ਮੂਰਮ ਮਨੋਹ ਮਨਮੋਹਣ ਨਾਮ ਜਪੀਨੇ ਦ੍ਰਿਸ਼ਟ ਗੋਚਰ ਪਰਮ ਪ੍ਰਸਵਾਮੀ ਗੁਰ ਪੂਰੇ ਪ੍ਰਗਟ ਕਰ ਦੇਨੇ ਰਾਮ ਪਾਰਸ ਚੰਦਨ ਹਮ ਕਾਸ਼ਟ ਲੋਸਟ ਹਰ ਸੰਗ ਹਰੀ ਸਤਸੰਗ ਪਏ ਹਰ ਕੰਚਨ ਚੰਦਨ ਕੀਨੇ ਰਹਾ ਨਵਚੇ ਖਟ ਬੋਲੇ ਮੁਖੇ ਆਗਰ ਮੇਰਾ ਹਰ ਪ੍ਰਭੇਵ ਨ ਪਤੀਨੇ ਜਨ ਨਾਨਕ ਹਰ ਹਿਰਦੈ ਸਦ ਧਿਆਵੋ ਯੋ ਹਰ ਪ੍ਰਭ ਮੇਰਾ ਭੀਨੇ ਧਨਾ ਸ੍ਰੀ ਮਹਲਾ ਚੌਥਾ ਗੁਣ ਕਹੋ ਹਰ ਲਹੋ ਕਰ ਸੇਵਾ ਸਤਿਗੁਰ ਇਵ ਹਰ ਹਰ ਨਾਮ ਤੇ ਆਏ ਹਰ ਦਰਗਾਹ ਭਾਵੇ ਫਿਰ ਜਨਮ ਨਾ ਆਵੇ ਹਰ ਹਰ ਹਰ ਜੋ ਸਮਾਏ ਜਪ ਮਨ ਨਾਮ ਹਰੀ ਹੋਏ ਸਰਬ ਸੁਖੀ ਹਰ ਜਸ ਯੋਚ ਸਭਨਾ ਤੇ ਉਪਰ ਹਰ ਹਰ ਹਰ ਸੇਵ ਛਡਾਈ ਰਹਾਉ ਹਰ ਕਿਰਪਾ ਨਿਤ ਕੀਨੀ ਗੁਰ ਭਗਤ ਹਰ ਦੀਨੀ ਤਬ ਹਰ ਸੰਪ੍ਰੀਤ ਬਣੇ ਆਏ ਬਹੁ ਚਿੰਤ ਵਿਸਾਰੀ ਹਰ ਨਾਮ ਉਰਤਾਰੀ ਨਾਨਕ ਹਰ ਭਏ ਆ ਸਖਾਈ ਤਨਾ ਸ੍ਰੀ ਮਹਲਾ ਚੌਥਾ ਹਰ ਪੜ ਹਰ ਲਿਖ ਹਰ ਜਪ ਹਰ ਗਾਓ ਹਰ ਭਉਜਲ ਪਾਰੀ ਉਤਾਰੀ ਮਨ ਬਚਨ ਲਿਦੈ ਤੇ ਆਏ ਹਰ ਹੋਏ ਸੰਤੁਸ਼ਟ ਇਵ ਭਣ ਹਰ ਨਾਮ ਮੁਰਾਰੀ ਮਨ ਜਪੀਐ ਹਰ ਜਗਦੀ ਸਿਮਲ ਸੰਗਤ ਸਾਧੂ ਮੀਤ ਸਦਾਨੰਦ ਹੋਵੇ ਦਿਨ ਰਾਤੀ ਹਰ ਕੀਰਤ ਕਰਬਨ ਵਾਰੀ ਰੁਹਾਵ ਹਰ ਹਰਿ ਕਰੀ ਦ੍ਰਿਸ਼ਟ ਤਬ ਭਇਓ ਮਨ ਉਦਮ ਹਰ ਹਰ ਨਾਮ ਜਪਿਓ ਗਤ ਪਈ ਹਮਾਰੀ ਜਨ ਨਾਨਕ ਕੀ ਪਤ ਰਾਖ ਮੇਰੇ ਸੁਆਮੀ ਹਰ ਆਯੋ ਸਰਿਉ ਆਯੋ ਪਰਿਉ ਹੈ ਸਰਣ ਤੁਮਾਰੀ ਧਨਾ ਸ੍ਰੀ ਮਹਲਾ ਚੌਥਾ ਚੌਰਾਸੀ ਸੁਇਦ ਬੁੱਧ ਜਿੱਤੇ ਤੀਸ ਕੋਟ ਮਨ ਜਨ ਸਭ ਚਾਹੇ ਹਰ ਜੀਓ ਤੇ ਨਾਮਰ ਪ੍ਰਸਾਦ ਕਵਿਰਲਾ ਪਾਵੇ ਜਨ ਕੋਲੇ ਲਾਟ ਲਿਖਿਆ ਤੁਰ ਭਾਵੋ ਜਪ ਮਨ ਰਾਮੈ ਨਾਮ ਹਰ ਜਸੀ ਉਤਮ ਕਾਮ ਜੋ ਗਾਵੇ ਸੁਣੈ ਤੇਰਾ ਜਸ ਸਵਾਮੀ ਹਉ ਤਿਨ ਕਹਿ ਸਤਬਲੇ ਹਾਰ ਜਾਓ ਰਹਾਉ ਸਰਨਾਗਤ ਪ੍ਰਤਪਾਲਕ ਹਰ ਸਵਾਮੀ ਜੋ ਤੁਮ ਦੇਹੋ ਸੋਈ ਹਉ ਪਾਉ ਦੀਨ ਦਿਆਲ ਕਿਰਪਾ ਕਰ ਦੀ ਜੈ ਨਾਨਕ ਹਰ ਸਿਮਰਨ ਕਾਹੈ ਚਾਉ ਧਨਾ ਸ੍ਰੀ ਮਹਲਾ ਚੌਥਾ ਸੇਵਕ ਸਿੱਖ ਪੂਜਨ ਸਭ ਆਵੈ ਸਭ ਗਾਵੇ ਹਰ ਹਰਿ ਉਤਮ ਬਾਣੀ ਗਾਵੈ ਸੁਣੈ ਤਿਸ ਤਿਨ ਕਾ ਹਰ ਥਾਈ ਪਾਵੈ ਜਨ ਸਤਿਗੁਰ ਕੀ ਆਗਿਆ ਸਤ ਸਤਿਗੁਰ ਮਾਨੀ ਬੋਲੋ ਭਾਈ ਹਰ ਕੀਰਤ ਹਰ ਪਵਜਲ ਤੀਰਥ ਹਰ ਦਰ ਥੈਂਕ ਯੂ ਉਤਮ ਬਾਤ ਹੈ ਸੰਤੋ ਹਰ ਕਥਾ ਜਨ ਜਨੋ ਜਾਨੀ ਰੁਹਾਵ ਆਪੇ ਗੁਰ ਚੇਲਾ ਹੈ ਆਪੇ ਆਪੇ ਹਰ ਪ੍ਰਭ ਚੋਜ ਵਿਡਾਣੀ ਜਨ ਨਾਨਕਿਆ ਮੇਲਾ ਸੋਈ ਹਰ ਮਿਲਸੀ ਅਵਰ ਸਭ ਤਿਆਗ ਉਹਾ ਹਰ ਭਾਨੀ ਤਨਾਸਰੀ ਮਹਲਾ ਚੌਥਾ ਇੱਛਾ ਪੂਰਕ ਸਰਬ ਸੁਖਦਾਤਾ ਹਰ ਜਾ ਕੈ ਵਾਸਾ ਕੰਮ ਤੇ ਨਾ ਸੋਇਆ ਸਰ ਧਿਆਈਏ ਮੇਰੇ ਜੀੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ ਜਪ ਮਨ ਸਤ ਨਾਮ ਸਦਾ ਸਤ ਨਾਮ ਹਲਤ ਪਲਤ ਮੁਖੀ ਉਜਲ ਹੋਈ ਹੈ ਨਿਤ ਧਿਆਈਏ ਹਰ ਪੁਰਖ ਨਿਰੰਜਨਾ ਰਹਾਉ ਜਾ ਹਰ ਸਿਮਰਨ ਭਇਆ ਤਾ ਉਪਾਧ ਗਤ ਕੇਨੀ ਵਡ ਪਾਗੀ ਹਰ ਜਪਨਾ ਜਨ ਨਾਨਕ ਗੁਰ ਇਹ ਮਤ ਦੀਨੀ ਜਪ ਹਰ ਪਵਜਲ ਤਰਨਾ ਤਨਾ ਸ੍ਰੀ ਮਹਲਾ ਚੌਥਾ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਬੇਦਨ ਤੂੰ ਜਾਣਤਾ ਸਾਹਾ ਅਵਰ ਕਿਆ ਜਾਣੈ ਕੋਈ ਰਹਾਉ ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ ਤੇਰਾ ਕੀਆ ਸੱਚ ਸਭ ਹੋਏ ਝੂਠਾ ਕਿਸ ਕਵਾ ਕੀਆ ਸਾਹਾ ਦੂਜਾ ਨਾਹੀਂ ਕੋਏ ਸਭਨਾ ਵਿੱਚ ਤੂੰ ਵਰਤਦਾ ਸਾਹਾ ਸਭ ਤੁਜਾ ਤਿਆਗ ਦਿਨ ਰਾਤ ਸਭ ਤੁਝੀ ਥਾਉ ਮੰਗਦੇ ਮੇਰੇ ਸਾਹਾ ਤੂੰ ਸਭਨਾ ਕਰੈ ਕਿ ਦਾਤ ਸਭ ਤੁਝ ਹੀ ਵਿੱਚ ਹੈ ਮੇਰੇ ਸਾਹਾ ਤੁਝ ਤੇ ਬਾਹਰ ਨਾਹੀਂ ਕੋਏ ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹਾ ਤੁਝ ਤੇ ਬਾਹਰ ਕੋਈ ਨਾਹੇ ਸਭ ਜੀ ਤੇਰੇ ਤੂੰ ਸਭ ਸਦਾ ਮੇਰੇ ਸਾਹ ਸਭ ਤੁਝ ਹੀ ਮਾਹੇ ਸਮਾਹੇ ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਜਾ ਧਿਆਵੈ ਮੇਰੇ ਸਾਹ ਜੋ ਭਾਵੈ ਤਿਉ ਰਾਖ ਤੂੰ ਮੇਰੇ ਪਿਆਰੇ ਸਜ ਨਾਨਕੇ ਪਦ ਸਾਹਤ ਨਾਸਰੀ ਮਹੱਲਾ ਪੰਜਵਾਂ ਕਰ ਪਹਿਲਾ ਚੁਪ ਦੇ ਓੰਕਾਰ ਸਤਿਗੁਰ ਪ੍ਰਸਾਦ ਪਵਖੰਡਨ ਦੁਖ ਪੰਜਨ ਸੁਆਮੀ ਭਗਤ ਵਸ਼ਲ ਨਿਰੰਕਾਰੇ ਕੋਟ ਪਰਾਦ ਮਿਟੇ ਖਿਨ ਭੀਤਰ ਜਾਂ ਗੁਰਮੁਖ ਨਾਮ ਸਮਾਰੇ ਮੇਰਾ ਮਨ ਲਾਗਾ ਹੈ ਰਾਮ ਪਿਆਰੇ ਦੀਨ ਦਿਆਲ ਕਰੀ ਪ੍ਰਭ ਕਿਰਪਾ ਵਸ ਕੀਨੇ ਪੰਚ ਦੂ ਤਾਰੇ ਰਹਾਉ ਤੇਰਾ ਥਾਨ ਸੁਹਾਵਾ ਰੂਪ ਸੁਹਾਵਾ ਤੇਰੇ ਭਗਤ ਸੋਹੇ ਦਰਬਾਰੇ ਸਰਬ ਜਿਆ ਕੇ ਦਾਤੇ ਸੁਆਮੀ ਕਰ ਕਿਰਪਾ ਲਿਹੋ ਉਬਾਰੇ ਤੇਰਾ ਵਰਣਨ ਜਾਪੇ ਰੂਪ ਨਾ ਲਖੀ ਹੈ ਤੇਰੀ ਕੁਦਰਤ ਕੌਣ ਵਿਚਾਰੇ ਜਲ ਥਲ ਮਹੀਲ ਰਵਿਆ ਸਰਬ ਠਾਈ ਅਗਮ ਰੂਪ ਗਿਰ ਧਾਰੇ ਕੀਰਤ ਕਰੇ ਸਗਲ ਜਨ ਤੇਰੀ ਤੋਂ ਅਬਿਨਾਸੇ ਪੁਰਖ ਮੁਰਾਰੇ ਜੋਤ ਭਾਵ ਹੈ ਤੇ ਰਾਖੋ ਸੁਆਮੀ ਜਨ ਨਾਨਕ ਸਰਨ ਦੁਆਰੇ ਧਨਾ ਸ੍ਰੀ ਮਹੱਲਾ ਪੰਜਵਾਂ ਬਿਨ ਜਲ ਪ੍ਰਾਣ ਤਜੇ ਹੈ ਮੀਨਾ ਜਿਨ ਜਲ ਸਿਉਂ ਹੇਤ ਬਡਾਇਓ ਕਮਲ ਹੇਤ ਬਿਨ ਸੋਇਆ ਭਵਰਾ ਉਨ ਮਾਰਗ ਨਿਕਸ ਨਾ ਪਾਇਓ ਅਬ ਮਨ ਏਕਸ ਸਿਉਂ ਮੂਹ ਕੀਨਾ ਮਰਨ ਜਾਵੈ ਸਦੀ ਸੰਗੇ ਸਤਿਗੁਰੂ ਸਭ ਦੀ ਚੀਨਾ ਰਹਾਉ ਕਾਮ ਹੇਤ ਕੁੰਚਰ ਲੈ ਫਾਂਕਿਓ ਉਰ ਪਰ ਉਹ ਪਰ ਵਸ ਪਿਓ ਵਿਚਾਰਾ ਨਾਦ ਹੇਤ ਸਿਰ ਡਾਰਿਓ ਕੁਰੰਕਾਉ ਸੀ ਹੇਤ ਬਿਦਾਰਾ ਦੇ ਕੁਟੰਬ ਲੋ ਮੋਇਓ ਪ੍ਰਾਣੀ ਮਾਇਆ ਕੋ ਲਵਟਾ ਨਾ ਤੁਰਚਿਓ ਕਰ ਲੈਨੋ ਅਪਣਾ ਉਨ ਛੋੜ ਸੁਰਾ ਪਰ ਜਾਣਾ ਬਿਨ ਗੋਬਿੰਦ ਅਵਰ ਸੰਘ ਨੇਹਾ
ਉਹ ਜਾਣੋ ਸਦਾ ਦੁਹੇਲਾ ਕੋ ਨਾਨਕ ਗੁਰੇ ਹੈ ਬੁਝਾਇਓ ਪ੍ਰੀਤ ਪ੍ਰਭੂ ਸਦਕੇਲਾ ਤਨਾਸਰੀ ਮਹਲਾ ਪੰਜਵਾਂ ਕਿਰਪਾ ਕਰ ਕਿਰਪਾ ਦਿਓ ਮੈਂ ਨਾਮ ਬੰਧਨ ਤੇ ਛੁਟਕਾਏ ਮਨ ਤੇ ਬਿਸਰਿਓ ਸਗਲੋ ਧੰਦਾ ਗੁਰ ਕੀ ਚਰਨੀ ਲਾਏ ਸਾਹ ਸੰਗ ਚਿੰਤ ਬਿਰਾਨੀ ਛਾੜੀ ਅੰਬਦ ਮੋਹ ਮਨ ਬਾਸਨ ਦੇ ਕਰ ਗੜਹਾ ਗਾਡੀ ਰਹਾਵ ਨਾ ਕੋ ਮੇਰਾ ਦੁਸ਼ਮਣ ਰਹਿਆ ਨਾ ਹਮ ਕਿਸ ਕੈ ਬਹਿ ਰਾਈ ਬ੍ਰਹਮ ਬਸਾਰ ਪਸਰਿਓ ਭੀਤਰ ਸਤਿਗੁਰ ਤੇ ਸੋਜੀ ਪਾਏ ਸਭ ਕੋ ਮੀਤ ਹਮੇ ਆਪਣ ਕੀ ਨਾ ਹਮ ਸਭਨਾ ਕੇ ਸਾਜਨ ਦੂਰ ਪਰਾਇਓ ਮਨ ਕਾ ਬਿਰਹਾ ਤਾਂ ਮੇਲ ਕੀ ਆ ਮੇਰੇ ਰਾਜਨ ਬਿਨਸੋ ਢੀਠਾ ਅੰਮ੍ਰਿਤ ਬੂਠਾ ਸ਼ਬਦ ਲਗੋ ਗੁਰ ਮੀਠਾ ਜਲ ਥਲ ਮਹੀਲ ਸਰਬ ਨਿਵਾਸੀ ਨਾਨਕ ਰਮਈਆ ਡੀਠਾ ਧਨਾਸਰੀ ਮਹੱਲਾ ਪੰਜਵਾਂ ਜਪਦੇ ਦਰਸ਼ਨ ਸਪੇਟੇ ਸਾਧੂ ਭਲੇ ਦਿਨ ਸੋਏ ਆਏ ਮਹਾਨੰਦ ਸਦਾ ਕਰ ਕੀਰਤਨ ਪੁਰਖ ਵਿਦਾਤਾ ਪਾਏ ਮੋਹੇ ਰਾਮ ਜਸੋ ਮਨ ਗਾਇਓ ਭਇਓ ਪ੍ਰਗਾ ਸਦਾ ਸੁਖ ਮਨ ਮੈਂ ਸਤਿਗੁਰ ਪੂਰਾ ਪਾਇਓ ਰਹਾ ਗੁਣ ਨਿਧਾਨ ਰਿਤ ਭੀਤਰ ਵਸਿਆ ਤਾਂ ਦੁਖ ਪਰਮ ਪੋ ਪਾਗਿਆ ਭਈ ਪ੍ਰਾਪਤ ਵਸਿਆ ਗੋਚਰ ਰਾਮ ਨਾਮ ਰੰਗ ਲਾਗਾ ਚਿੰਤ ਅਚਿੰਤਾ ਸੋਚ ਅਸੋਚਾ ਸੋਗ ਲੋਭ ਮੋਹ ਥਾਕਾ ਉਹ ਮੈਂ ਰੋਗ ਮਿਟੇ ਕਿਰਪਾ ਤੇ ਜਮਤੇ ਪਏ ਵਿਪਾਕਾ ਗੁਰ ਕੀ ਟਹਿਲ ਗੁਰੂ ਕੀ ਸੇਵਾ ਗੁਰ ਕੀ ਆ ਗਿਆ ਭਾਣੀ ਨ ਕਹੋ ਨਾਨਕ ਜਿਨ ਜਮਦੇ ਕਾਢੇ ਤਿਸ ਗੁਰ ਕਹਿ ਕੁਰਬਾਣੀ ਧਨਾਸਰੀ ਮਹੱਲਾ ਪੰਜਵਾਂ ਇਸਕਾ ਤਨ ਮਨ ਧਨ ਸਭ ਤਿਸਕਾ ਸੋਏ ਸੁਗੜ ਸੁਜਾ ਨਿਤਨੇ ਸੁਣਿਆ ਦੁੱਖ ਸੁਖ ਮੇਰਾ ਤੁਬਦਨੀ ਕੀ ਖਟਾਨੀ ਹੰਜੇ ਕੀ ਏ ਕਹੀ ਪੈਮਾਨੀ ਅਵਰ ਚਤਨ ਕਰ ਰਹੇ ਬਹੁ ਤੇਰੇ ਤਿਨ ਤਿਲ ਨਹੀਂ ਕੀਮਤ ਜਾਨੀ ਰਹਾ ਮ੍ਰਿਤ ਨਾਮ ਨਿਰਮੂਲ ਕੇ ਹੀਰਾ ਗੁਰਦਿਨੋ ਮਨ ਤਨ ਡਿਗਨ ਡੋਲਾ ਦ੍ਰਿੜ ਕਰ ਰਹੇ ਹੋ ਪੂਰਨ ਹੋਏ ਤ੍ਰਿਪਤਾਨੇ ਹੋਏ ਜੋ ਬੀਚ ਹਮ ਤੁਮ ਕਛ ਹੋਤੇ ਤਿਨ ਕੀ ਬਾਤ ਬਿਲਾ ਨੀ ਅਲੰਕਾਰ ਮਿਲ ਥੈਲੀ ਹੋਈ ਹੈ ਤਾਤੇ ਕਣਕ ਵਖਾਨੀ ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬਾਜੇ ਅਨਹਤ ਬਾਨੀ ਕਉ ਨਾਨਕ ਨੇ ਚਲ ਕਰ ਬਾਦਿਓ ਗੁਰ ਕੀ ਬੰਦਾ ਨੀ ਤਨਾਸਰੀ ਮਹੱਲਾ ਪੰਜਵਾਂ ਵੱਡੇ ਵੱਡੇ ਰਾਜਨ ਅਰ ਭੂਮਣ ਤਾ ਕਿ ਤਰਸਨਾ ਬੂਜੀ ਲਪਟਰਿਓ ਮਾਇਆ ਰੰਗ ਰਾਤੇ ਲੋਚਨ ਕੁਛ ਨਾ ਸੂਜੀ ਮਿਖਿਆ ਮੈਂ ਕਿਨੀ ਤ੍ਰਿਪਤ ਨਾ ਪਾਏ ਜੋ ਪਾਵਕ ਇਦਨੀ ਧਰਾਪੈ ਬਿਨ ਹਰ ਕਹਾ ਅਕਾਈ ਰਹਾਉ ਦਿਨ ਦਿਨ ਕਰਤ ਭੋਜਨ ਬੋ ਬਿੰਜਨ ਤਾਂ ਕਿ ਮਿਟਾ ਨਾ ਭੁੱਖਾ ਉਦਮ ਕਰੈ ਸਵਾਨ ਕੀ ਨਿਆਏ ਚਾਰੇ ਕੁੰਟਾ ਕੋਖਾ ਕਾਮੰਤ ਕਾਮੀ ਬੋ ਨਾਰੀ ਪਰ ਗ੍ਰਹਿ ਜੋ ਨਾ ਚੁਕੈ ਦਿਨ ਪ੍ਰਤ ਕਰੈ ਕਰੈ ਪਛਤਾਪੈ ਲੋਗ ਸੋਭ ਮੈਂ ਸੂਖੈ ਹਰ ਹਰ ਨਾਮੇ ਅਪਾਰਿ ਅਮੋਲਾ ਅੰਮ੍ਰਿਤ ਇਕ ਨਿਦਾਨ ਸੁਖ ਸਹਿਜ ਆਨੰਦ ਸੰਤਨ ਕਹਿ ਨਾਨਕ ਗੁਰ ਤੇ ਜਾਨਾ ਧਨਾਸਰੀ ਮਹੱਲਾ ਪੰਜਵਾਂ ਲਵੈ ਨਾ ਲਾਗਣ ਕੋ ਹੈ ਕਛੂਐ ਜਾ ਕੋ ਫਿਰ ਉਹ ਧਾਵੈ ਜਾ ਕੋ ਗੁਰਦੀਨੋ ਯੋ ਅੰਮ੍ਰਿਤ ਤਿਸੀ ਕੋ ਬਣਿਆਵੈ ਜਾ ਕੋ ਆਯੋ ਇਕ ਰਸਾ ਖਾਣ ਪਾਨ ਆਨੇ ਕੁਦਿਆ ਤਾਂ ਕਿ ਚਿਤਨਾ ਬਸਾ ਰਹਾਉ ਮੋਲਿਓ ਮਨ ਤਨ ਹੋਇਓ ਹਰਿਆ ਇਕ ਪੂੰਜਨ ਪਾਏ ਬੰਦਨਾ ਸਾ ਕੋ ਉਸਤਤ ਤਾਂ ਕਿ ਕੀਮਤ ਕਹਿਣ ਨਾ ਜਾਏ ਕਾਲ ਨਾ ਮਿਲਿਓ ਸੇਵ ਨਾ ਮਿਲਿਓ ਮਿਲਿਓ ਆਇਆ ਚਿੰਤਾ ਜਾ ਕੋ ਦਇਆ ਕਰੀ ਮੇਰਾ ਠਾਕੁਰ ਤਿਨ ਗੁਰੈ ਕਮਨ ਮੰਤਾ ਦੀਨ ਦਇਆਲ ਸਦਾ ਕਿਰਪਾਲਾ ਸਰਬ ਜੀ ਆਪਿਤ ਪਾਲਾ ਓਤ ਪੋਤ ਨਾਨਕ ਸੰਗਰਵਿਆ ਜੋ ਮਾਤਾ ਬਾਲ ਗੋਪਾਲਾ ਧਨਾਸਰੀ ਮਹੱਲਾ ਪੰਜਵਾਂ ਬਾਰ ਜਾਓ ਗੁਰੇ ਆਪਣੇ ਉੱਪਰ ਜਿਨਾ ਹਰ ਹਰ ਨਾਮ ਦ੍ਰਿੜਾਇਆ ਮਾ ਉਦਿਆਨੰਦ ਕਰ ਮੈਂ ਜਿਨ ਸੀਤਾ ਮਾਰਗ ਦਿਖਾਇਆ ਹਮਰੇ ਪ੍ਰਾਣ ਗੋਪਾਲ ਗੋਬਿੰਦ ਯਾ ਊਹਾ ਸਰਬ ਤੋ ਕੀ ਜਸਹ ਮਾਰੀ ਚਿੰਦ ਰਹਾਵ ਜਾ ਕੇ ਸਿਮਰਨ ਸਰਬ ਨਿਦਾਨਾ ਮਾਨ ਮਹੱਤ ਪਤ ਪੂਰੀ ਨਾਮ ਲੈਤ ਕੋਟ ਅਗਨਾਸੇ ਭਗਤ ਬਾਛੇ ਸਭ ਧੂਰੀ ਸਰਬ ਨੋਰਥ ਜੇ ਕੋ ਚਾਹੇ ਸੇਵੈ ਇੱਕ ਨਿਦਾਨਾ ਪਰ ਬ੍ਰਹਮ ਅਪਰੰਪਰ ਸਵਾਮੀ ਸਿਮਰਤ ਪਾਰ ਪਰਾਨਾ ਸੀਤਲ ਸਾਂਤ ਮਹਾਂ ਸੁਖ ਪਾਇਆ ਸੰਤ ਸੰਗ ਰਹਿਓ ਓਲਾ ਹਰ ਤਨ ਸੰਚੋ ਹਰ ਨਾਮ ਪੂਜਨ ਯੋ ਨਾਨਕ ਕੀਨੋ ਚੋਲਾ ਧਨਾਸਰੀ ਮਹੱਲਾ ਪੰਜਵਾਂ ਹੰਜੇ ਕਰਨੀ ਹੋਵੈ ਸਰਮਿੰਦਾ ਇਹ ਕਮਾਨੀ ਰੀਤ ਸੰਤ ਕੀ ਨਿੰਦਾ ਸਾਗਤ ਕੀ ਪੂਜਾ ਐਸੇ ਦ੍ਰਿੜੀ ਵਿਪਰੀਤ ਮਾਇਆ ਮੋਹ ਭੁੱਲਿਓ ਅਵਰੈ ਹੀਤ ਹਰ ਚੰਦੋਰੀ ਬਨ ਹਰ ਪਾਤਰੇ ਇਹ ਤੁਹਾਰੋ ਬੀਤ ਰਹਾਵ ਚੰਦਨ ਲੇਪ ਹੋਤ ਦੇਖੋ ਸੁਖ ਗਰਤਵ ਪਸਮ ਸੰਗੀਤ ਅੰਮ੍ਰਿਤ ਸੰਗ ਨਾਇ ਰਚਿਆਵਤ ਬਿਖੈ ਠਗੋਰੀ ਪ੍ਰੀਤ ਉਤਮ ਸੰਤ ਪੁਲੇ ਸੰਜੋਗੀ ਇਸ ਜੁਗ ਮੈਂ ਪਵਿਤ ਪੁਨੀਤ ਜਾਤ ਅਕਾਰਥ ਜਨਮ ਪਦਾਰਥ ਕਾਚ ਬਾਦਰੈ ਜੀਤ ਜਨਮ ਜਨਮ ਕੇ ਕਿਲਵਿਕ ਦੁੱਖ ਭਾਗੇ ਗੁਰ ਗਿਆਨ ਅੰਜਨ ਨੇਤਰ ਦੀਤ ਸਾਸੰਗ ਇਨ ਦੁੱਖ ਤੇ ਨਿਕਸਿਓ ਨਾਨਕ ਏਕ ਪ੍ਰੀਤ ਧਨਾਸਰੀ ਮਹੱਲਾ ਪੰਜਵਾਂ ਪਾਣੀ ਪਕਾ ਪੀ ਸੋ ਸੰਤ ਆਗਿਆ ਗੁਣ ਗੋਬਿੰਦ ਜਸ ਗਾਏ ਸਾ ਸਸਮਨ ਨਾਮ ਸਮਾਰਾਇ ਬਿਸਰਾਮ ਨਿਧ ਪਾਏ ਤੁਮੇ ਕਰੋ ਦਇਆ ਮੇਰੇ ਸਾਈ ਅਸੀਮਤ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ ਰਹਾਉ ਤੁਮਰੀ ਕਿਰਪਾ ਤੇ ਮੋਹ ਮਾਨ ਛੂਟੈ ਬਿਨ ਸਜਾਏ ਪਰਮਾਈ ਅੰਦਰੂਪ ਰਵਿਓ ਸਭ ਮੱਧੇ ਜਤ ਕਤ ਭੇਖੋ ਜਾਈ ਤੁਮ ਦਿਆਲ ਕਿਰਪਾਲ ਕਿਰਪਾ ਨਿਧ ਪਤਿਤ ਪਾਵਨ ਗੋਸਾਈ ਕੋਟ ਸੁਖ ਆਨੰਦ ਰਾਜ ਪਾਏ
ਮੁਖ ਤੇ ਨਿਮਖ ਬੁਲਾਈ। ਜਾਪ ਤਾਪ ਭਗਤ ਸਾ ਪੂਰੀ, ਜੋ ਪ੍ਰਭ ਕੈ ਮਨ ਭਾਏ, ਨਾਮ ਜਪਤ ਤ੍ਰਿਸ਼ਨਾ ਸਭ ਬੁਝੀ ਹੈ, ਨਾਨਕ ਤ੍ਰਿਪਤਿਆ ਕਾਈ। ਤਨਾ ਸ੍ਰੀ ਮਹਲਾ ਪੰਜਵਾਂ। ਜਿਨ ਕੀਨੇ ਵਸ ਆਪਣੇ ਤਰਾ ਗੁਣ, ਭਵਨ ਚਤੁਰ ਸੰਸਾਰਾ, ਜਗ ਸਨਾਨ ਤਾਪ ਥਾਨ ਖੰਡੇ, ਕਿਆ ਆਯੋਜਨ ਤੇ ਵਿਚਾਰਾ, ਪ੍ਰਭ ਕੀ ਉਡ ਗਏ ਤੋ ਝੂਟੋ, ਸਾਜ ਪ੍ਰਸਾਦ ਹਰ ਹਰ ਹਰ ਗਾਏ, ਬਿਖੈ ਬਿਆ ਤਬੂਟੋ ਰਹਾਓ। ਨਾ ਸੁਣੀਐ ਨਾ ਮੁਕਤੇ ਬਕੀਐ, ਨਾ ਮੋਏ ਉਹੇ ਡੀਠੀ, ਅਸਟ ਗੋਰੀ ਪਾਏ ਬੁਲਾਵੈ, ਮਨ ਸਭ ਕਹਿ ਲਾ ਗਿਆ ਮੀਠੀ ਮਾਏ, ਬਾਪ ਪੂਤ ਹਿਤ ਭਰਾਤਾ, ਉਹਨੇ ਘਰ ਘਰ ਮੇਲੋ ਦੂਆ, ਕਿਸੀ ਵਾਦ ਕਾਠ ਕਿਸੇ ਹੀ ਪੈ, ਸਗਲੇ ਲਰ ਲਰ ਮੂਆ, ਹੌਂਬਲੇ ਹਾਰੇ ਸਤਿਗੁਰੀ ਆਪਣੇ, ਜਿਨਿਓ ਚਲਤ ਦਿਖਾਇਆ, ਗੁਰੂ ਜੀ ਭਾਹੇ ਜਲੈ ਸੰਸਾਰਾ, ਭਗਤ ਨਾ ਵਿਆਹ ਫੇਮ ਆਇਆ, ਸੰਤ ਪ੍ਰਸਾਦ ਮਾਂ ਸੁਖ ਪਾਇਆ, ਸਗਲੇ ਬੰਧਨ ਕਾਟੇ, ਹਰ ਹਰ ਨਾਮ ਨਾਨਕ ਤਨ ਪਾਇਆ, ਆਪਣੇ ਘਰ ਲੈ ਆਇਆ ਖਾਟੇ। ਤਨਾ ਸ੍ਰੀ ਮਹਲਾ ਪੰਜਵਾਂ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਹੰਬਾਰਕ ਤੁਮਰੇ ਧਾਰੇ, ਜਿਹਵਾ ਏਕ ਕਵਣ ਗੁਣ ਕਹੀਆ, ਮੇਸ ਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿਨਹੀ ਲਈਆ ਰਹਾ, ਕੋਟ ਪਰਾਧ ਹਮਾਰੇ ਖੰਡੋ, ਅਨਿਕ ਵਿਧੀ ਸਮਝਾਵੋ, ਹਮ ਗਿਆਨ ਅਲਪ ਮਤ ਥੋਰੀ, ਤੁਮੇ ਆਪਣੇ ਬਿਰਧ ਰਖਾਵੋ, ਤੁਮਰੀ ਸਰਨ ਤੁਮਾਰੀ ਆਸਾ, ਤੁਮੀ ਸਜਨ ਸੁਹੇਲੇ ਰਾਖੋ, ਰਾਖਣ ਹਾਰ ਦੇ ਆਲਾ, ਨਾਨਕ ਕਰਕੇ ਗੋਲੇ। ਤਨਾ ਸ੍ਰੀ ਮਹਲਾ ਪੰਜਵਾਂ। ਪੂਜਾ ਵਰਤ ਤਿਲਕ ਸਨਾਨਾ, ਪੁੰਨ ਦਾਨ ਬਹੁ ਦੈਨ, ਕਹੂੰ ਨਾ ਭੀਜੈ ਸੰਜਮ ਸੁਆਮੀ, ਬੋਲੈ ਮੀਠੇ ਬੈਨ, ਪ੍ਰਭ ਜੀ ਕੋ ਨਾਮ ਜਪਤ ਮਨ ਚੈਨ, ਬਹੁ ਪ੍ਰਕਾਰ ਖੋਜੈ ਸਭ ਤਾਕੋ, ਬਿਖਮ ਨ ਜਾਈ ਲੈਣ ਰਹਾਉ, ਜਾਪ ਤਾਪ ਰਮਨ ਬਸੁਦਾ ਕਰ, ਉਰਦ ਤਾਪ ਲੈ ਗੈਨ, ਇਹ ਬਿਦ ਨਹਪਤੀਆਂ ਨੂੰ ਠਾਕੁਰ, ਜੋਗ ਜੁਗਤ ਕਰ ਜੈਨ, ਅੰਮ੍ਰਿਤ ਨਾਮ ਨਿਰਮੋਲਕ ਹਰ ਜਸ, ਤਿਨ ਪਾਇਓ ਜਿਸ ਕਿਰਪੈਨ, ਸਾ ਸੰਗ ਰੰਗ ਪ੍ਰਭੇਟੇ, ਨਾਨਕ ਸੁਖ ਜਨ ਰਹਿਣ। ਤਨਾ ਸ੍ਰੀ ਮਹਲਾ ਪੰਜਵਾਂ। ਬੰਧਨ ਤੇ ਛੁਟਕਾਵੈ ਪ੍ਰਭੂ ਮਿਲਾਵੈ, ਹਰ ਹਰ ਨਾਮ ਸੁਣਾਵੈ ਅਸਤਰ ਕਰੇ, ਨੈ ਚਲਿਓ ਮਨੁਆ ਬਹੁਰ ਨ ਕਤੂੰ ਧਾਵੈ, ਹੈ ਕੋਵੈ ਸੋ ਅਮਰਾ ਮੀਤ, ਸਗਲ ਸਮਗਰੀ ਜੀਉ ਹੀਓ ਦਿਓ, ਅਰਪੋ ਆਪਣੋ ਚੀਤ ਰਹਾਉ, ਪਰ ਧਨ ਪਰ ਕੀ ਨਿੰਦਾ, ਇਨ ਸੁਪ੍ਰੀਤ ਨਾਲ ਲਾਗੈ ਸੰਤਾ ਸੰਗ ਸੰਤ ਸਪਾਖਣ, ਹਰ ਕੀਰਤਨ ਮਨ ਜਾਗੈ, ਗੁਣ ਦਾਨ ਦਿਆਲ ਪੁਰਖ ਪ੍ਰਭ, ਸਰਬ ਸੁਖ ਦਿਆਲਾ, ਮਾਗੈ ਦਾਨ ਨਾਮ ਤੇਰੋ ਨਾਨਕ, ਜੇ ਮਾਤਾ ਬਾਲ ਗੋਪਾਲਾ। ਤਨਾ ਸ੍ਰੀ ਮਹਲਾ ਪੰਜਵਾਂ। ਹਰ ਹਰ ਲੀਨੇ ਸੰਤਿ ਉਬਾਰ, ਹਰ ਕੇ ਦਾਸ ਕੀ ਜਿਤਵੈ ਬੁਰੇ ਆਏ, ਤਿਸੀ ਕੋ ਫਿਰ ਮਾਰ ਰਹਾਉ, ਜਨ ਕਾ ਆਪ ਸਹਾਇ ਹੁਆ, ਨਿੰਦਕ ਭਾਗੈ ਹਾਰ, ਪ੍ਰਮਤ ਊਹਾ ਹੀ ਮੂਏ, ਬਹੁੜ ਗ੍ਰਹਿ ਨਾ ਮੰਝਾਰ, ਨਾਨਕ ਸਰਨ ਪਰਿਉ ਦੁਖ ਭੰਜਨ, ਗੁਣ ਗਾਵੈ ਸਦਾ ਅਪਾਰ, ਨਿੰਦਕ ਕਾਮੁਕ ਕਾਲਾ ਹੋਆ, ਦੀਨ ਦੁਨੀਆਂ ਕੈ ਦਰਬਾਰ। ਤਨਾ ਸ੍ਰੀ ਮਹਲਾ ਪੰਜਵਾਂ। ਅਬ ਹਰ ਰਾਖਣਾਰ ਸਿਤਾਰਿਆ, ਪ੍ਰਿਤ ਪੁਨੀਤ ਕੇਖਨ ਪੀਤਰ, ਸਗਲਾ ਲੋਕ ਬਿਦਾਰਿਆ ਰਹਾਉ, ਗੋਸ਼ਟ ਪਈ ਸਾਧਕਰ ਸੰਗਮ, ਕਾਮ ਕ੍ਰੋਧ ਲੋ ਮਾਰਿਆ, ਸਿਮਰ ਸਿਮਰ ਪੂਰਨ ਨਾਰਾਇਣ, ਸੰਗੀ ਸਗਲੇ ਤਾਰਿਆ, ਉਕਦ ਮੰਤਰ ਮੂਲ ਮਨ ਏਕੈ ਮਨ ਵਿਸਵਾਸ, ਪ੍ਰਭ ਧਾਰਿਆ, ਚਰਨ ਰੇਨ ਬਾਂਚਨਿਤ, ਨਾਨਕ ਪੁਨਾ ਪੁਨਾ ਬੁਲਿਹਾਰਿਆ। ਤਨਾ ਸ੍ਰੀ ਮਹਲਾ ਪੰਜਵਾਂ। ਮੇਰਾ ਲਾਗੋ ਰਾਮ ਸਿਉਂ ਹੇਤ, ਸਤਿਗੁਰ ਕੀ ਸਰਣਾਈ, ਸਤਿਗੁਰ ਕੀ ਸਰਣਾਈ, ਸਤਿਗੁਰ ਮੇਰਾ ਸਦਾ ਸਹਾਇ, ਜਿਨ ਦੁੱਖਾ ਕਾਟਿਆ ਕੀਤ ਰਹਾਉ, ਆਦਿ ਰਾਖਿਓ ਆਪਣਾ ਕਰ ਬਿਰਥਾ, ਸਗਲ ਮਿਟਾਈ ਨਿੰਦਕੇ ਮੁਕਾਲੇ ਕੀਨੇ, ਜਨ ਕਾ ਆਪ ਸਹਾਇ, ਸਾਚਾ ਸਾਹਿਬ ਹੁਆ ਰਖਵਾਲਾ, ਰਾਖ ਲਈਏ ਕੰਠ ਲਾਏ, ਨਿਰਭਉ ਭਏ ਸਦਾ ਸੁਖ ਮਾਣੇ, ਨਾਨਕ ਹਰ ਗੁਣ ਗਾਏ। ਤਨਾ ਸ੍ਰੀ ਮਹਲਾ ਪੰਜਵਾਂ। ਔਖਦ ਤੇਰੋ ਨਾਮ ਦਿਆਲ, ਮੋਇਆ ਤੁਰ ਤੇਰੀ ਗਤ ਨੇ ਜਾਣੀ, ਤੂੰ ਆਪ ਕਿਰਪਤ ਪਾਲ ਰਹਾਉ, ਤਾਰਨ ਗੁਰੂ ਸਵਾਮੀ ਮੇਰੇ, ਦੁਤੀਆ ਭਾਉ ਨਿਵਾਰ, ਬੰਧਨ ਕਾਟ ਲਿਹੋ ਆਪਣੇ ਕਰ, ਕਬੂ ਨਾ ਆਵੈ ਹਾਰ, ਤੇਰੀ ਸਰਨ ਪਿਆ ਹੂੰ ਜੀਵਾਂ, ਤੂੰ ਸਮਰੱਥ ਪੁਰਖ ਮਿਹਰਬਾਨ, ਆਠ ਪੈਰ ਪ੍ਰਭ ਕੁਆਰਾ, ਦੀ ਨਾਨਕ ਸਤਿਗੁਰ ਬਾਣ ਰਾਗ। ਤਨਾ ਸ੍ਰੀ ਮਹਲਾ ਪੰਜਵਾਂ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਹਾ ਹਾ ਪ੍ਰਭ ਰਾਖ ਲੇਹੋ, ਹਮ ਤੇ ਕੁਛ ਨਾ ਹੋਏ ਮੇਰੇ ਸਵਾਮੀ, ਕਰ ਕਿਰਪਾ ਆਪਣਾ ਨਾਮ ਦੇਹੋ ਰਹਾਉ, ਅਗਨ ਕੁਟੰਬ ਸਾਗਰ ਸੰਸਾਰ ਪਰਮੋ, ਅਗਿਆਨ ਅੰਧਾਰ ਯੋਚ ਨੀਚ, ਸੁਖ ਦੁਖ ਤ੍ਰਾਪਸ ਨਾਇ ਤ੍ਰਸਨਾ ਭੂਖ, ਮਨ ਵਾਸਨਾ ਰਚ ਬਿਖੇ ਬਿਆਦ, ਪੰਚ ਦੂਤ ਸੰਗ ਮਹਾਂ ਅਸਾਦ, ਜੀ ਜਾਨ ਪ੍ਰਾਣ ਤਨ ਤੇਰਾ, ਨਾਨਕ ਜਾਨ ਸਦਾ ਹਰ ਨੇਰਾ। ਤਨਾ ਸ੍ਰੀ ਮਹਲਾ ਪੰਜਵਾਂ। ਦੀਨ ਦਰਦ ਨਿਵਾਰ ਠਾਕੁਰ, ਰਾਖ ਚਨ ਕੀਆ ਪੁੱਤਰਨ ਤਾਰਨ, ਹਰ ਨਿਧ ਦੁਖ ਨਾ ਸਕੈ ਬਿਆਬ, ਸਾਧ ਸੰਗ ਭਜੋ ਗੋਪਾਲਿਆਨ, ਸੰਜਮ ਕਿਛ ਨਾ ਸੂਝੈ, ਜਤਨ ਕਾਟ ਕਲ ਕਾਲ ਰਹਾਉ, ਆਦੰਤ ਦਿਆਲ ਪੂਰਨ ਤਿਸ ਬਿਨਾ ਨਹੀਂ ਕੋਈ, ਆਦ ਪੂਰਨ ਆਦ ਅੰਤ ਦਿਆਲ ਪੂਰਨ ਤਿਸ ਬਿਨਾ ਨਹੀਂ ਕੋਈ, ਜਨਮ ਮਰਨ ਨਿਵਾਰ, ਹਰ ਜਪ ਸਿਮਰ ਸਵਾਮੀ ਸੋਏ, ਵੇਦ ਸਿਮਰਤ ਕਥਾ ਸਾਸਤ, ਭਗਤ ਕਰੈ ਵਿਚਾਰ, ਮੁਕਤ ਪਾਈਐ ਸਾ ਸੰਗਤ ਬਿਨ ਸਜਾਏ ਅੰਦਾਰ, ਚਰਨ ਕਮਲਿਆ ਦਾਰ, ਜਨਕਾ ਰਾਸ ਪੂੰਜੀ ਏਕ ਤਾਣ ਬਾਣ ਦੀਵਾਨ, ਸਾਚਾ ਨਾਨਕੀ ਪ੍ਰਭ ਟੇਕ। ਤਨਾ ਸ੍ਰੀ ਮਹਲਾ ਪੰਜਵਾਂ। ਫਿਰਤ ਫਿਰਤ ਪੇਟ ਜਨ ਸਾਧੂ ਪੂਰਾ, ਗੁਰ ਸਮਝਾਇਆ
ਅਣ ਸਗਲ ਬਿਦ ਕਾਮਨਾ ਆਵੇ ਹਰ ਹਰ ਨਾਮ ਤੇ ਆਇਆ ਤਾਤੇ ਮੋਹੇ ਧਾਰੀ ਉਠ ਗੋਪਾਲ ਸਰਨ ਪ੍ਰਿਯ ਪੂਰਨ ਪਰਮੇਸ਼ਰ ਬਿਨ ਸਹਿ ਸਗਲ ਜੰਜਾਲ ਰਹਾਵ ਸੁਰਗ ਮ੍ਰਿਤ ਪਿਆਲ ਭੂ ਮੰਡਲ ਸਗਲ ਬਿਆਪੇ ਮਾਏ ਜੀ ਉਧਾਰਨ ਸਗਲ ਕੁਲ ਤਾਰਨ ਹਰ ਹਰ ਨਾਮ ਤੇ ਆਏ ਨਾਨਕ ਨਾਮ ਨਿਰੰਜਨ ਗਾਈਆ ਪਾਈਆ ਸਰਬ ਨਿਦਾਨ ਨਾ ਕਰ ਕਿਰਪਾ ਜਸ ਦੇ ਸਵਾਮੀ ਬਿਰਲੇ ਕਾਹੂ ਜਾਨਾ ਤਨਾ ਸ੍ਰੀ ਮਹੱਲਾ ਪੰਜਵਾਂ ਕਰ ਦੋ ਜਾ ਚੁਪ ਦੇ ਓਅੰਕਾਰ ਸਤਿਗੁਰ ਪ੍ਰਸਾਦ ਛੁੜ ਜਾਏ ਸੇ ਕਰੇ ਪਰਾਲ ਕਾਮ ਨ ਆਵੇ ਸੇ ਜੰਜਾਲ ਸੰਗ ਨ ਚਾਲੇ ਤਿਨ ਸਿਉ ਹੀਤ ਜੋ ਬੈਰਾਈ ਸੋਈ ਮੀਤ ਐਸੇ ਪਰਮ ਭੁਲੇ ਸੰਸਾਰਾ ਜਨ ਪਦਾਰਥ ਖੋਏ ਗਵਾਰਾ ਰਹਾਵ ਸਾਚ ਧਰਮ ਨਹੀਂ ਭਾਵੇ ਡੀਠਾ ਝੂਠ ਧੋਹ ਸਿਰ ਚਿਉ ਮੀਠਾ ਦਾਤ ਪਿਆਰੀ ਵਿਸਰਾ ਦਾ ਤਾਰਾ ਜਾਣੇ ਨਾਹੀ ਮਰਨ ਵਿਚਾਰਾ ਵਸਤ ਪਰਾਏ ਕੋਠ ਰੋਵੈ ਕਰਮ ਧਰਮ ਸਗਲਾਈ ਖੋਵੈ ਹੁਕਮ ਨ ਬੂਝੈ ਆਵਣ ਜਾਣੇ ਪਾਪ ਕਰੈ ਤਾਂ ਪਛੋ ਤਾਣੇ ਜੋ ਤੁਧ ਭਾਵੈ ਸੋ ਪ੍ਰਵਾਣ ਤੇਰੇ ਪਾਣੇ ਨੂੰ ਕੁਰਬਾਨ ਨਾਨਕ ਗਰੀਬਨ ਦਾ ਜਨ ਤੇਰਾ ਰਾਖ ਲਈਏ ਰਾਖ ਲੈ ਸਾਹਿਬ ਪ੍ਰਮੇ ਰਤਨਾ ਸ੍ਰੀ ਮਹਲਾ ਪੰਜਵਾਂ ਮੈਂ ਮਸਕੀਨ ਪ੍ਰਭ ਨਾਮੇ ਉਦਾਰ ਖਾਟਣ ਕੋ ਹਰ ਹਰ ਰੁਜ਼ਗਾਰ ਸੰਚਨ ਕੋ ਹਰੇ ਕੋ ਨਾਮ ਹਲਤ ਪਲਤਾ ਕੇ ਆਵੇ ਕਾਮ ਨਾਮ ਰਤੇ ਪ੍ਰਭ ਡਾਂਗਿਆ ਪਾਲ ਸਾਧ ਗਾਵੈ ਗੁਣੇਕ ਨਿਰੰਕਾਰ ਰਹਾਓ ਸਾਧਗੀ ਸੁਭਾਤ ਮਸਕੀਨੀ ਸੰਤ ਵਡਾਈ ਹਰ ਜਸੇਨੇ ਆਨੰਦ ਸੰਤਨ ਕਹਿ ਭਗਤ ਗੋਬਿੰਦ ਸੁਖ ਸੰਤਨ ਕਹਿ ਬਿਨਸੀ ਚਿੰਦ ਜਾ ਸਾਧ ਸੰਤਨ ਹੋਵੈ ਕਤਰਤਾ ਹਰ ਜਸ ਗਾਵੈ ਨਾਦ ਕਵਿਤ ਸਾਧ ਸੁਭਾ ਮੈਂ ਅੰਦ ਵਿਸਰਾਮ ਸੰਗ ਸੋ ਪਾਏ ਜਿਸ ਮਸਤਕ ਰਾਮ ਦੇ ਕਰ ਜੋੜ ਕਰੀ ਅਰਦਾਸ ਚਰਨ ਬਖਾਰ ਕਹਾਂ ਗੁਣਤਾਸ ਪ੍ਰਭ ਦਿਆਲ ਕਿਰਪਾਲ ਹਜੂਰ ਨਾਨਕ ਜੀਵੈ ਸੰਤਾ ਧੂਰ ਧਨਾਸਰੀ ਮਹੱਲਾ ਪੰਜਵਾਂ ਸੋ ਕਤ ਡਰੈ ਜੇ ਕਸਮ ਸਮਾਰ ਡਰ ਡਰ ਪੱਛੈ ਮਨਮੁਖ ਵਿਚਾਰੇ ਰਹਾਓ ਸਿਰ ਉਪਰ ਮਾਤ ਪਿਤਾ ਗੁਰਦੇਵ ਸਫਲ ਮੂਰਤ ਜਾ ਕੀ ਐਸੇ ਵੇਖ ਨਿਰੰਜਨ ਜਾ ਕੀ ਰਾਸ ਬਿਲ ਸਾਧ ਸੰਗਤ ਹੋਵਤ ਪ੍ਰਗਾਸ ਜੀਣ ਕਾ ਦਾਤਾ ਪੂਰਨ ਸਭ ਠਾਏ ਕਾਲ ਕਲੇਸ਼ ਖੋਟ ਕਲੇਸ਼ ਮਿਟੈ ਹਰ ਨਾ ਜਨਮ ਮਰਨ ਸਗਲਾ ਦੁਖ ਨਾਸੈ ਗੁਰਮੁਖ ਜਾ ਕੇ ਮਨ ਤਨ ਵਾਸੈ ਜਿਸਨੂੰ ਆਪ ਲਈ ਲੜਲਾਏ ਦਰਗਾਹ ਮਿਲਤ ਸਹਿ ਜਾਏ ਸਹਿ ਭਗਤ ਜੇ ਸੱਚ ਭਾਣੈ ਜਮਕਾਲ ਤੇ ਭਏ ਨਿਕਾਣੇ ਸਾਚਾ ਸਾਹਿਬ ਸਚ ਦਰਬਾਰ ਸਕੀਮਤ ਕੌਣ ਕਹਿ ਵਿਚਾਰ ਘਟ ਘਟ ਅੰਤਰ ਸਗਲੇ ਆਧਾਰ ਨਾਨਕ ਜਾਚਾ ਸੰਤਰੇ ਨਾਰਤਨਾ ਸ੍ਰੀ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਰ ਬਾਹਰ ਤੇਰਾ ਪਰਵਾਸਾ ਤੂੰ ਜਣ ਕਹਿ ਸੰਗ ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ ਨਾਮ ਜਪੂ ਹਰ ਰੰਗ ਜਨ ਕਿਉ ਪ੍ਰਭ ਆਪਣੇ ਕਰਤਾਨ ਜੋ ਤੂੰ ਕਰੈ ਕਰਾਵੇ ਸਵਾਮੀ ਸਾਮਸਲਤ ਪ੍ਰਵਾਨ ਰਹਾਉ ਪਦ ਪਰਮੇਸ਼ਰ ਗਤ ਨਾਰਾਇਣ ਧੰਨ ਗੋਪਾਲ ਗੁਣ ਸਾਖੀ ਚਰਨ ਸਰਨ ਨਾਨਕ ਦਾਸ ਹਰ ਹਰ ਸੰਤੀ ਬੁੱਧ ਜਾਤੀ ਧਨਾ ਸ੍ਰੀ ਮਹਲਾ ਪੰਜਵਾਂ ਸਗਲ ਮਨੋਰਥ ਪ੍ਰਭ ਤੇ ਪਾਏ ਕੰਠ ਲਾਏ ਗੁਰ ਰਾਖੇ ਸੰਸਾਰ ਸਾਗਰ ਮੈਂ ਚਲਣ ਨਾ ਦੀਨੇ ਕਿਣ ਦੁਤਰ ਭਾਖੇ ਜਿਨ ਕਹਿ ਮਨ ਸਾਚਾ ਵਿਸਵਾਸ ਪੇਖ ਪੇਖ ਨਾ ਸਵਾਮੀ ਕੀ ਸੋਭਾ ਆਨੰਦ ਸਦਾ ਉਲਾਸ ਰੁਹਾਵ ਚਰਨ ਸਰਨ ਪੂਰਨ ਪਰਮੇਸ਼ਰ ਅੰਤਰ ਜਾਮੀ ਸਾਖਿਓ ਜਾਨ ਬੁਝ ਆਪਣਾ ਕੀਓ ਨਾਨਕ ਭਗਤਨ ਕਾਂਕਰ ਰਾਖਿਓ ਧਨਾਸਰੀ ਮਹੱਲਾ ਪੰਜਵਾਂ ਜਾ ਜਾ ਪੇਖੋ ਤਾ ਹਜੂਰ ਦੂਰ ਕਤੋਂ ਨਾ ਜਾਈ ਰਵ ਰਹਿਆ ਸਰਬੱਤਰ ਮੈਂ ਮਨਸ ਦਾ ਧਿਆਈ ਇਹ ਤੀ ਉਤਨੇ ਬੇਛੜੈ ਸੋ ਸੰਗੀ ਗਣੀਐ ਬਿਨ ਸਜਾਏ ਜੋ ਨਿਮਖ ਮੈਂ ਸੋ ਅਲਪ ਸੁਖ ਭਣੀਐ ਰਹਾਓ ਪਿਤ ਪਾਲੈ ਪਿਆਉ ਦੇ ਕਾਸ਼ਿਉ ਨਾ ਹੋਈ ਸਾ ਸਾ ਸੰਭਾਲਤਾ ਮੇਰਾ ਪ੍ਰਭ ਸੋਈ ਅਛਾਲੇ ਅਛੇ ਦਿਆ ਪਾਰ ਪ੍ਰਭ ਉੱਚਾ ਜਾ ਕਰ ਰੂਪ ਜਪ ਜਪ ਕਰੈ ਆਨੰਦ ਜਨ ਅਚਰ ਜੋ ਰੂਪ ਸਾ ਮਤ ਦੇਹੋ ਦਿਆਲ ਪ੍ਰਭ ਜਿ ਤੁਮੇ ਆਰਾਧਾ ਨਾਨਕ ਮੰਗੈ ਦਾਨ ਪ੍ਰਭ ਰੇਨ ਪੱਗ ਸਾਦਾ ਧਨਾਸਰੀ ਮਹੱਲਾ ਪੰਜਵਾਂ ਜਿਨ ਤੁਮ ਭੇਜੇ ਤਿਨੈ ਬੁਲਾਏ ਸੁਖ ਸਹਿ ਸੇਤੀ ਕਰਿਆ ਆਨੰਦ ਮੰਗਲ ਗੁਣ ਗਾਉ ਸਹਿਜ ਧੁਨ ਨੈਚਲ ਰਾਜ ਕਮਾਓ ਤੁਮ ਕਰਿਆ ਵੋ ਮੇਰੇ ਮੀਤ ਤੁਮਰੇ ਦੁਖੀ ਹਰੇ ਆਪਣੇ ਵਾਰੇ ਅਬਦਾ ਪਈ ਬਤੀਤ ਰਹਾਓ ਪ੍ਰਗਟ ਕੀਨੇ ਪ੍ਰਭ ਕਰਨੇ ਆਰੇ ਨਾਸਨ ਭਾਜਨ ਥਾ ਕੇ ਕਰ ਮੰਗਲ ਵਾਜਨ ਤਵਾਜੇ ਆਪਣੇ ਕਸਮ ਨੇ ਵਾਜੇ ਅਸਤਰ ਰਹੋ ਡੁੱਲ ਮਤ ਕਬੂ ਮੁਰ ਕੇ ਬਚਨ ਆਧਾਰ ਜੈ ਜੈਕਾਰ ਸਗਲ ਭੂ ਮੰਡਲ ਮੁਖ ਉਜਲ ਦਰਬਾਰ ਜਿਨਕੇ ਜੀਤ ਨਹੀਂ ਫੇਰੇ ਆਪੇ ਪਿਆ ਸਹਾਈ ਅਚਰਜ ਕੀਆ ਕਰਨੇ ਹਾਰੈ ਨਾਨਕ ਸਚ ਵਡਿਆਈ ਤਨਾ ਸ੍ਰੀ ਮਹੱਲਾ ਪੰਜਵਾਂ ਕਰ ਛੇਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਣੋ ਸੰਤ ਪਿਆਰੇ ਬਿਨੋ ਹਮਾਰੇ ਜੀਓ ਹਰ ਬਿਨ ਮੁਕਤ ਨਾ ਕਾਹੂ ਜੀਓ ਰਹਾਉ ਮਨ ਨਿਰਮਲ ਕਰਮ ਕਰਤਾਰਨ ਤਰਨ ਹਰ ਅਵਰ ਜੰਜਾਲ ਤੇਰਾ ਕਾਹੂ ਨਾ ਕਾਮ ਜੀਓ ਜੀਵਨ ਦੇਵਾ ਪਾਰ ਬ੍ਰਹਮ ਸੇਵਾ ਉਪਦੇਸ ਮੂਖ ਗੁਰਦੀਨਾ ਜੀਓ ਤੇ ਸਿਉ ਨਾ ਲਾਇਆ ਹੀਤ ਜਾਕੋ ਕਿਸ਼ ਨਾਹੀ ਬੀਤ ਅੰਤ ਕੀ ਬਾਰੋ ਸੰਗ ਨਾ ਚੱਲ ਮਨ ਤਨ ਤੂੰ ਆਰਾਧ ਹਰ ਕੈ ਪ੍ਰੀਤਮ ਸਾਧ ਜਾ ਕੈ ਸੰਗ ਤੇਰੇ ਬੰਧਨ ਛੂਟੇ
गोपार ब्रह्मसन हृदय कमल चरण अवर आस काच पटल न कीज। सोई भगत ज्ञानी ध्यानी तपा सोई नानक जाख कृपा कीज। अथना श्री महला पंजवा। मेरे लाल पलो रे पलो रे पलो हर मंगना देखो पसार। नैन सुनो साधु कै बैन प्राण पत चेत राख सगल है मरना रहाव। चंदन चुआ रस पू करते ने कह बिखिया बिकार देख सगल है फीके। कह गोविंद को नाम नीको कह तै साध जन। तन धन आपन था प्यो हर जप निमख न जा प्यो। अर्थ द्रभ देख कर संग नाही चलना। जाको रे करम भला तिन ओट गई संत भला। तिन नाही रे संत जपावै तिन नाही रे जम संतावै। साधु की संगना पावे रे परम निदान मिटवै अभिमान। कह निरंकार नानक मन लगना। तना श्री महला पंजवा। कर सतवा एक ओंकार सतगुर प्रसाद। हर एक सिमर एक सिमर एक सिमर प्यारे। कल कलेस लोभ मोह माह पौजल तारी रहाओ। सा सा सनिमख निमख दिन सरहण चतारे। सा संग जपने संग मन निदान तारे। चरण कमल नमस्कार गुण गोबिंद विचारे। साजना किरेण नानक मंगल सुख सुधारे। तना श्री महला पंजवा। करे अठवा दुप देखो ओंकार सतिम गुर प्रसाद। सिमरो सिमर सिमर सुख पावो सा सा समाले। हे लोक परलोक संग सहाय जत कत मोहे रखवाले। गुर का बचन बसै जी नाले। जल नहीं डूबै तस्कर नहीं लेवै भाई न साकै जाले रहाव। नर्तन को धन अंधले को टेक मात दूध जैसे बाले। सागर मैं बोहित पायो हर नानक करी कृपा कृपाले। तना श्री महला पंजवा। पय कृपाल दयाल गोविंदा अमृत दय हृदय संचाय। नाम निर्द सिद्ध हर लाग रहे जन पाए। संतन को अणद सगल ही जाई। ग्रह बाहर ठाकुर भगतन का रव रहया सर्ब ठाई रहाव। ताक कोई न मेटन हारा ताक कोई न पोचन हारा। जाके अंग गुसाई जम की तरह समेटा जस सिमरत। नानक नाम ते आई तना श्री महला पंजवा। दर्भवंत दर्भ देख गर्भ पुमवंत बिमानी राजा जाने। सगल राज हमरा त्यो हर जन टेक स्वामी। जे को अपने ओट संभाल जैसा बेत तैसा वर्त। अपना बल नहीं हार रहा। अंत अग पे गया सुर सरन सरन कर आए संता। संत अनुग्रह पय मन निर्मल नान कर गुण गाय। इतना श्री महला पंजवा। जा को हर रंग लागो इस युग में। सो कही तह सूरा आत्म जिना सगल वस्ता कह। जा का सतगुरु पूरा। ठाकुर गाया आत्म रंग सरणी पावन। नाम ते आवन सह समावन संग रहाओ। जन के चरण वसै मेरा ही रह। संग पुनीता देह जन की तूर देहो कृपा निद। नानक कह सुखे ही। तना श्री महला पंजवा। जितन करै मान फडकावै ओ अंतर जामी जानै। पाप करै करमु कृपावै पेख करै निर्बान जानत दूर। तुमै प्रभ नेर उत ताकै उतते उत पेखै आवै लोभी फेर रहाओ। जब लग टुटै नाही मन भरमा तब लग मुक्त न कोई। को नानक दयाल स्वामी संत भगत जन सोई। तनासरी महला पंजवा। नाम गुर दियो अपने जाके मस्तक करमा। नाम दिलावै नाम जपावे ताका जुग मैं धर्मा। जन को नाम वडाई शुभ नमो गत नमो पत जन की मान जो जो हो ग्रहाव। नाम तन जिस जन कै पाल सोई पूरा सह। नाम व्यवहारा नानक दारा नाम प्राप्त लाह। तना श्री महला पंजवा। नेत्र पुनीत पे दर्श पेखे माथे पौर बाल। रस रस गुण गाव ठाकुर के मुरा हृदय बसो गोपाल। तुम तो राखन हार दयाल सुंदर सुगर बेअंत पिता। प्रभ हो प्रभु कृपाल रहाव। महानंद मंगल रूप तुमरे बजन अनूप रसाल। हृदय चरण शब्द सतगुरु को नानक बांध्यो पाल। तना श्री महला पंजवा। अपनी उगत खुलावै भोजन अपनी उगत खुलावै सर्ब सुख। भोग रस देवै मन ही नाल समावै हमरे पिता गोपाल दयाल। जो राखे मैं तारी बार को तैसे ही प्रपाल रहाव। मीत साजन सर्ब गुण नायक सदा सलामत देवा। ईत यूत जत कत तत तुम ही मिले नानक संत सेवा। तना श्री महला पंजवा। संत कृपाल दयाल दमोदर काम क्रोध बिख जारे। चल राज काम रोजन राज काम राज माल जुबन तन जीरा इन ऊपर लै बारे। मन तन राम नाम हितकार सुख सहजानंद मंगल सहत पवन दुपारे उतारे रहा। तन सो थान तन भवना जामै संत बिसारे जन नानकी हर सरदा पूरो। ठाकुर भगत तेरे नमस्कार। तना श्री महला पंजवा। चढ़ाए लियो महाबली ते अपने चन परा ते। एक नाम दियो मन मनता बिन सना कथू जात। सतगुर पूरा की नी दात हर हर नाम दियो कीर्तन को पई हमारी गात रहाओ।
ਅੰਗੀਕਾਰ ਕੀਓ ਪ੍ਰਭ ਆਪਣੇ ਭਗਤਨ ਕੀ ਰਾਖੀ ਪਾਤ ਨਾਨਕ ਚਰਨ ਗਏ ਪ੍ਰਭ ਆਪਣੇ ਸੁਖ ਪਾਇਓ ਦਿਨ ਰਾਤ ਧਨਾ ਸ੍ਰੀ ਮਹੱਲਾ ਪੰਜਵਾਂ ਪਰ ਹਰਨਾ ਲੋਭ ਝੂਠ ਨਿੰਦ ਇਹ ਵੀ ਕਰਤ ਗੁਦਾਰੀ ਮ੍ਰਿਗ ਤ੍ਰਿਸ਼ਨਾ ਸਮਿਥਿਆ ਮੀਠੀਏ ਟੇਕ ਮਨੈ ਸਾਦਾ ਰੇ ਸਾਗਤ ਕੀ ਆਵਰਦਾ ਜੈ ਗੁਰ ਥਾਰੇ ਜੈਸੇ ਕਾਗਦ ਕੇ ਪਹਾਰ ਮੂਸਾ ਟੁਕ ਗਵਾਵਤ ਕਾਮਨਾ ਗਾਵਾਰੀ ਰਹਾਵ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਬੰਧਨ ਛੁਟਕਾਰੀ ਬੁੜਤ ਅੰਧ ਨਾਨਕ ਪ੍ਰਭ ਕਾਢਤ ਸਾਧ ਜਿਨਾ ਸੰਗਾਰੀ ਤਨਾ ਸ੍ਰੀ ਮਹਲਾ ਪੰਜਵਾਂ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਸੀਤਲ ਤਨ ਮਨ ਛਾਤੀ ਰੂਪ ਰੰਗ ਸੁਖ ਤਨ ਜੀ ਕਾ ਪਾਰ ਬ੍ਰਹਮ ਰਜਾਤੀ ਰਸਨਾ ਰਾਮ ਰਸਾਇਣ ਮਾਤੀ ਰੰਗ ਰੰਗੀ ਰਾਮ ਆਪਣੇ ਕੈ ਚਰਨ ਕਮਲ ਥਾਤੀ ਰਹਾਵ ਜਿਸਕਾ ਸਾਥ ਨਹੀਂ ਰੱਖ ਲਈਆ ਪੂਰਨ ਪ੍ਰਭ ਕੀ ਭਾਤੀ ਮੇ ਲਿਓ ਆਪਣੇ ਸੁਖ ਦਾਤੈ ਨਾਨਕ ਹਰ ਰਾਖੇ ਪਾਤੀ ਤਨਾ ਸ੍ਰੀ ਮਹੱਲਾ ਪੰਜਵਾਂ ਦੂਤ ਦੁਸ਼ਮਣ ਸਭ ਤੁਸ਼ਤੇ ਨਿਵਰੇ ਪ੍ਰਗਟ ਪ੍ਰਤਾਪ ਤੁਮਰਾ ਦੂਤ ਦੁਸ਼ਮਣ ਸਭ ਤੁਸ਼ਤੇ ਨਿਵਰੇ ਪ੍ਰਗਟ ਪ੍ਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦੁਖਾਏ ਉਹ ਤਤਕਾਲ ਤੁਮਾਰਾ ਨਿਰਖੋ ਤੁਮਰੀ ਓਰ ਹਰ ਨੀਤ ਮੁਰਾਰ ਸਹਾਏ ਹੋ ਦਸ ਕੋ ਕਰ ਗੈ ਉਦਰੋ ਮੀਤ ਰਹਾ ਸੁਣੀ ਬੇਨਤੀ ਠਾਕੁਰ ਮੇਰਾ ਖਸਮਾਨਾ ਕਰੇ ਆਪ ਨਾਨਕ ਅੰਦ ਪਏ ਦੁੱਖ ਭਾਗੇ ਸਦਾ ਸਦਾ ਹਰ ਜਾਪ ਤਨਾ ਸ੍ਰੀ ਮਹੱਲਾ ਪੰਜਾਂ ਚਤੁਰ ਦਿਸਾ ਕੀਨੂੰ ਬਲੇ ਆਪਣਾ ਸਿਰ ਉੱਪਰ ਕਰਤਾਰਿਓ ਕਿਰਪਾ ਕਟਾਖ ਅਵਲੋਕਨ ਕੀਨੂੰ ਦਾਸ ਕਾ ਦੁੱਖ ਵਿਦਾਰਿਓ ਹਰ ਜਨ ਰਾਖੇ ਗੁਰੂ ਗੋਬਿੰਦ ਕੰਠ ਲਾਇ ਗੁਣ ਸਮੇਟੇ ਦਿਆਲ ਪੁਰਖ ਸਭਕ ਸੰਦਰਾਵ ਜੋ ਮਾਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵ ਨਾਨਕ ਦਾਸ ਮੁਖ ਤੇ ਜੋ ਬੋਲੇ ਹਾਂ ਉਹ ਸਚ ਹੋਵੈ ਤਨਾ ਸ੍ਰੀ ਮਹੱਲਾ ਪੰਜਵਾਂ ਕੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ ਹਾਥ ਦੇ ਰੱਖ ਆਪਣੇ ਕੋ ਸਾਸ ਸਾਸ ਪ੍ਰਿਤ ਪਾਲੇ ਪ੍ਰਭ ਸਿਉ ਲਾਗਰਿਓ ਮੇਰਾ ਚੀਤ ਆਦਿ ਅੰਤ ਪ੍ਰਭ ਸਦਾ ਸਹਾਇ ਤਨ ਹਮਾਰਾ ਮੀਤ ਰਹਾਉ ਮਨ ਵਿਲਾਸ ਪਏ ਸਾਹਿਬ ਕੇ ਅਚਰਜ ਦੇਖ ਵਡਾਈ ਹਰ ਸਿਮਰ ਸਿਮਰ ਆਨੰਦ ਕਰਨ ਨਾਨਕ ਪ੍ਰਭ ਪੂਰਨ ਪੈਜ ਰਖਾਈ ਤਨਾ ਸ੍ਰੀ ਮਹੱਲਾ ਪੰਜਵਾਂ ਜਿਸਕੋ ਬਿਸਰੈ ਪ੍ਰਾਣ ਪਤ ਦਾਤਾ ਸੋਈ ਗਨੁਆ ਭਾਗਾ ਚਰਨ ਕਮਲ ਜਾ ਕਮਨ ਰਾਗਿਓ ਅਮੇ ਸਰੋਵਰ ਪਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਲਸ ਛੀ ਜਗਿਆ ਸਭ ਤਨ ਤੇ ਪ੍ਰੀਤਮ ਸਿਉ ਮਨ ਲਾਗਾ ਰਹਾ ਜਾ ਜਾ ਪੇਖੋ ਤਾ ਨਾਰਾਇਣ ਸਗਲ ਕਟਾ ਮੈਂ ਤਾਗਾ ਨਾਮ ਉਦ ਕਪੀਵਤ ਜਨ ਨਾਨਕ ਤਿਆਗੇ ਸਭ ਅਨਰਾਗਤ ਨਾ ਸ੍ਰੀ ਮਾਲਾ ਪੰਜਵਾਂ ਜਨ ਗੇ ਪੂਰਨ ਹੋਏ ਕਾਮ ਕਲੀ ਕਾਲ ਮਾਂ ਵਿਖਿਆ ਮੈਂ ਲੱਜਾ ਰਾਖੀ ਰਾਮ ਰਹਾ ਸਿਮਰ ਸਿਮਰ ਸੁਮੀ ਪ੍ਰਭ ਆਪਣਾ ਨਿਕਟ ਨਿਆਵੈ ਜਾਮ ਮੁਕਤ ਬੈਕੁੰਠ ਸਾਧ ਕੀ ਸੰਗਤ ਜਨ ਪਾਇਓ ਹਰ ਕਾ ਧਾਮ ਚਰਨ ਕਮਲ ਹਰ ਜਨ ਕੀ ਥਾਤੀ ਕੋੜ ਸੁਖ ਵਿਸਰਾਮ ਗੋਬਿੰਦ ਦਮੋਦਰ ਸਿਮਰੋ ਦਿਨ ਰੈਣ ਨਾਨਕ ਸਤਿਗੁਰਬਾਣ ਧਨਾ ਸ੍ਰੀ ਮਹੱਲਾ ਪੰਜਵਾਂ ਮਾਂ ਗੋ ਰਾਮ ਤੇ ਕਦਾਨ ਸਗਲ ਮਨੋਰਥ ਪੂਰਨ ਹੋਵੈ ਸਿਮਰੋ ਤੁਮਰਾ ਨਾਮ ਰਹਾਉ ਚਰਨ ਤੁਮਾਰੇ ਹਿਰਦੈ ਵਾਸੈ ਸੰਤਨ ਕਾ ਸੰਗ ਪਾਵੋ ਸੋਗ ਅਗਣ ਮੈਂ ਮੰਦਨਾ ਵਿਆਪੈ ਆਠ ਪੈਰ ਗੁਣ ਗਾਵੋ ਸਵਸਤ ਵਿਵਸਥਾ ਹਰ ਕੀ ਸੇਵਾ ਮਧਿਅੰਤ ਪ੍ਰਭ ਜਾਪਣ ਨਾਨਕ ਰੰਗ ਲੱਗਾ ਪਰਮੇਸ਼ਰ ਬਹੁੜ ਜਨਮ ਨਾ ਚਾਪਣ ਤਨਾ ਸ੍ਰੀ ਮਹੱਲਾ ਪੰਜਵਾਂ ਮਾਂਗੋ ਰਾਮ ਤੇ ਸਭ ਥੂਕ ਮਾਨਕੋ ਜਾਚਤ ਪ੍ਰਸਰਮ ਪਾਈਐ ਪ੍ਰਭ ਕੈ ਸਿਮਰਨ ਮੋਖ ਰਾਵ ਕੋਖੇ ਮੁਨ ਜਨ ਸਿਮਰਤ ਪੁਰਾਨਾ ਬੇਦ ਪੁਕਾਰੈ ਕੋਖ ਕਿਰਪਾ ਸਿੰਧ ਸੇਵ ਸਚ ਪਾਈਐ ਦੁਵੈ ਸੁਹੇਲੇ ਲੋਕ ਅਨਚਾਰ ਵਿਵਹਾਰ ਹੈ ਜੇ ਤੇ ਬਿਨ ਹਰ ਸਿਮਰਨ ਫੂਕ ਨਾਨਕ ਜਨਮ ਮਰਨ ਪੈ ਕਾਟੇ ਮਿਲ ਸਾਧੂ ਬਿਨ ਸਹਿ ਸੋਕ ਧਨਾ ਸ੍ਰੀ ਮਹੱਲਾ ਪੰਜਵਾਂ ਤ੍ਰਿਸ਼ਨਾ ਬੁਝੈ ਹਰ ਕੈ ਨਾਮ ਮਾ ਸੰਤੋਖ ਵੈਗੁਰ ਬਚਨੀ ਪ੍ਰਭ ਸਿਉ ਲਾਗੈ ਪੂਰਨ ਧਿਆਨ ਰਹਾਉ ਮਹਾਂ ਕਲੋਲ ਬੁਝੈ ਮਾਇਆ ਕੈ ਕਰ ਕਿਰਪਾ ਮੇਰੇ ਦੀਨ ਦਇਆਲ ਆਪਣਾ ਨਾਮ ਦੇਹ ਜਬ ਜੀਵਾਂ ਪੂਰਨ ਹੋਏ ਦਾਸ ਕੀ ਕਾਲ ਸਿਰ ਮਨੋਰਥ ਰਾਜ ਸੁਖ ਰਸ ਸਦਗੁਰਸੀਆਂ ਕੀਰਤਨ ਜਪ ਨਾਮ ਜਪ ਜਿਸ ਕੈ ਕਰਮ ਲਿਖਿਆ ਤੁਰ ਕਰਤਾ ਨਾਨਕ ਜਨ ਕੈ ਪੂਰਨ ਕਾਮ ਧਨਾ ਸ੍ਰੀ ਮਹੱਲਾ ਪੰਜਵਾਂ ਜਨਕੀ ਕੀਨੀ ਪਾਰ ਬ੍ਰਹਮ ਸਾਰ ਨਿੰਦਕ ਟਿਗਨਾ ਪਾਵਣ ਮੂਲੇ ਉੜ ਗਏ ਬੇਕਾਰ ਰਹਾਉ ਜਾ ਜਾ ਦੇਖੋ ਤਾ ਤਾ ਸੁਆਮੀ ਕੋਈ ਨਾ ਪੋਚਨ ਹਾਰ ਜੋ ਜੋ ਕਰਿਆ ਵਗਿਆ ਜਨਕੀ ਹੋਏ ਗਿਆ ਤਤਸਾਰ ਕਰਨਾ ਰਖਵਾਲਾ ਹੋਆ ਜਾ ਕਾਂਤ ਨਾ ਪਾਰਾ ਵਾਰ ਨਾਨਕ ਦਾਸ ਰੱਖੇ ਪ੍ਰਭ ਆਪਣੇ ਨਿੰਦਕਾ ਡੈ ਮਾਰ ਧਨਾ ਸ੍ਰੀ ਮਹੱਲਾ ਪੰਜਵਾਂ ਕਰ ਨੌਵਾਂ ਪੜਤਾਲ ਇੱਕ ਓੰਕਾਰ ਸਤਿਗੁਰ ਗੁਰ ਪ੍ਰਸਾਦ ਹਰ ਚਰਨ ਸਰਨ ਗੋਬਿੰਦ ਦੁਖ ਭੰਜਨਾ ਦਸ ਪਨੇ ਕੋ ਨਾਮ ਦੇਉ ਦ੍ਰਿਸ਼ਟ ਪ੍ਰਭ ਧਾਰੋ ਕਿਰਪਾ ਕਰ ਤਾਰੋ ਪੂਜਾ ਗਿਆ ਕੂਪ ਤੇ ਕਾਢ ਲਿਓ ਰਹਾਉ ਕਾਮ ਕ੍ਰੋਧ ਅਰ ਅੰਧ ਕਾਮ ਕ੍ਰੋਧ ਕਰ ਅੰਧ ਮਾਇਆ ਕੇ ਬੰਦ ਅਨਕ ਦੋਖਾ ਤਨ ਛਾਦ ਪੂਰੇ ਪ੍ਰਭ ਬਿਨਾ ਨਾ ਰਾਖਣ ਹਾਰਾ ਨਾਮ ਨਿਸਿਮਰਾਵੋ ਸਰਨ ਸੂਰੇ
पतिति उदारणा जी जिंद तारना वेदी उचार नहीं अंत पायो गुणा सुख सागरा ब्रह्म रत्नागरा भगत वशल नानक गायो तना श्री मल्ला पंजवा हलत सुख पलत सुख नित सुख सिमरनो नाम गोबिंद कसदा लीजै मिटक मणे पाप चराने सासंग मिलमुआ जी जय रहाउ राजोबन बिसरंत हर माया महा दुख एहु मतांत कहै राजोबन बिसरंत हर माया महा दुख एहम महात कह आस प्यास रमन हर कीर्तन पदार्थ भागवंत लय सरण समरात्या कथ गोचरा पति तो उदारण नाम तेरा अंतर जामी नानक के स्वामी सरबत पूर्ण ठाकुर मेरा तनासरी महला पंजवा कर बारवा एक ओंकार सतगुर प्रसाद बंदना हर बंदना गुण गावो गोपाल राय रहाओ वड़ा भाग बेटे गुरुदेवा कोट पराध मिटे हर सेवा चरण कमल जा कम नरापै सोग अगण ते सजाना व्यापै सागर तरिया साधु संगे नृपो नाम जपो हर रंगे पर धन दुख किश पापना फेड़े जम जमदार नयावै नेड़े तृष्णा अगन प्रभया बुझाई नानक उदरै प्रभ सरनाई तनासरी महला पंजवा तृप्त पई सच भोजन खाया मन तनसना नाम थिया जीवना हर जीवना जीवन हर जप साध संग रहाओ अनेक प्रकारे वस्त्र उठाए अंदन कीर्तन हर गुण गाय अस्ति रथ आस सवारी हर का मार्ग हृदय निहारी मन तन अंतर चरण ते आया हर सुख निदान नानक दास पाया तना श्री महला पंजवा गुर के चरण जी कान सारा समुद्र सागर जिन खिन में तारा रहा कोई हुआ क्रम रत कोई तीर्थ नया दासी हर का नाम त्या बंधन कट नहार स्वामी जन नानक सिमरै अंतर जामी तनासरी महला पंजवा किता प्रकार न टूटो प्रीत दास तेरे की निर्मल रीत रहा जी प्राण मन तन ते प्यारा हो मैं बंद कर दे बनहारा चरण कमल सो लागो नेहा नानकी बेनंती चरण कमल सो लागो नेहो नानकी बेनंती एह एक ओंकार सतगुर प्रसाद तनासरी महला नौवां काहे बन खोजन जाए सर्वनासी सदा ले पातु संग समाई।

ਮਾਤ ਪਿਤਾ ਭਾਈ ਸਤਪੰਥਾ ਤਾ ਕੈ ਰਸ ਲਪਟਾਨਾ ਜੋਬਨ ਧਨ ਪ੍ਰਭਦਾ ਕੇ ਮਦ ਮੈਂ ਅਨਸ ਰਹੇ ਦੀਵਾਨਾ ਦੀਨ ਦਿਆਲ ਸਦਾ ਦੁੱਖ ਭੰਜਨ ਤਾਂ ਸਿਓ ਮਨ ਨਾ ਲਗਾਨਾ ਜਨ ਨਾਨਕ ਕੋਟਨ ਮੈਂ ਕਿਨੂੰ ਗੁਰਮੁਖ ਹੋਈ ਪਛਾਨਾ ਤਨਾ ਸ੍ਰੀ ਮਹਲਾ ਨੌਵਾਂ ਤੇਹ ਜੋਗੀ ਕੋ ਜੁਗਤ ਨ ਜਾਨੋ ਲੋਭ ਮੋਹ ਮਾਇਆ ਮਮਤਾ ਫੁੰਜੇ ਘਟ ਮੈਂ ਪਛਾਨੋ ਰਹਾਓ ਪਾਰ ਨਿੰਦਾ ਉਸਤਤ ਨਹਿ ਜਾ ਕੇ ਕਾਂਚਨ ਮੋਹ ਸਮਾਨੋ ਹਰਖ ਸੋਗ ਤੇ ਰਹੇ ਅਤੀਤਾ ਜੋਗੀ ਤੈ ਬਖਾਨੋ ਚਾਂਚਲ ਮਹਿ ਦਿਸ ਕੋ ਧਾਵਤ ਅੰਚਲ ਜਾਹੇ ਠਹਿਰਾਨੋ ਕਹੋ ਨਾਨਕ ਇਹ ਬਿਦ ਕੋ ਜੋ ਨਰ ਮੁਕਤ ਤੈ ਤੁਮ ਮਾਨੋ ਧਨਾਸਰੀ ਮਹਲਾ ਨਵਾਂ ਆਵ ਮੈਂ ਕੌਣ ਪਾਉ ਕਰੋ ਜੇ ਵਿਦ ਮਨ ਕੋ ਸੰਸਾ ਚੁੱਕੇ ਭਾਉ ਨਿਤ ਪਾਰ ਪਰੋ ਰਹਾਉ ਜਨ ਪਾਏ ਕੁਛ ਭਲੋ ਨ ਕੀਨੋ ਤਾਤ ਅਨਕ ਡਰੋ ਮਨ ਵਜ ਕਰਮ ਹਰ ਗੁਣੀ ਗਾਏ ਜੇ ਜੀਆ ਸੋਜ ਤਰੋ ਗੁਰਮਤ ਸੁਨ ਕਛ ਗਿਆਨ ਪੁਜੇ ਪਸੂ ਜਿਉ ਉਦਰ ਭਰੋ ਕਹੋ ਨਾਨਕ ਪ੍ਰਭ ਬਿਰਧ ਪਛਾਨੋ ਤਵ ਹੋ ਪਤਤ ਤਰੋ ਧਨਾਸਰੀ ਮਹਲਾ ਪਹਿਲਾ ਘਰ ਦੂਜਾ ਅਸ਼ਟਪਦੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਗੁਰ ਸਾਗਰ ਰਤਨੀ ਭਰਪੂਰੀ ਅੰਮ੍ਰਿਤ ਸੰਤ ਚੁਗੇ ਨੀ ਦੂਰੇ ਹੈ ਹੰਸ ਪਰਨ ਪਤ ਪਾਵੈ ਕਿਆ ਬਗ ਬੱਕੜਾ ਛੱਪੜੀ ਨਹਾਵੈ ਕਿਚ ਡੂਬੇ ਮੈ ਨ ਜਾਈ ਰਹਾਓ ਰੱਖ ਰੱਖ ਧਰੇ ਧਰੇ ਵਿਚਾਰੀ ਦੁਬਦਾ ਛੋੜ ਪਏ ਨਿਰੰਕਾਰੀ ਮੁਕਤ ਪਦਾਰਥ ਹਰ ਚਾਖੀ ਆਵਣ ਜਾਣ ਰਹੇ ਗੁਰੂ ਰਾਖੀ ਸਰਵਰਹੰਸਾ ਛੋੜ ਨਾ ਜਾਏ ਪ੍ਰੇਮ ਭਗਤ ਕਰ ਸਹਿ ਸਮਾਈ ਸਰਵਰਹੰਸ ਹੰਸ ਮੈਂ ਸਾਗਰ ਕਤ ਕਥਾ ਗੁਰੂ ਬਚਨੀ ਆਦਰ ਸੁਨ ਮੰਡਲ ਇੱਕ ਜੋਗੀ ਵੇਸੈ ਨਾਰ ਨਪੁਰਖ ਕਹੂ ਕੋ ਕੈਸੇ ਤਿਰਪਣ ਜੋ ਧਰੇ ਲਿਬਲਾਈ ਸੁਰ ਨਰਨਾਥ ਸੱਚੀ ਸਰਨਾਈ ਆਨੰਦ ਮੂਲ ਅਨਾਥ ਆਧਾਰੀ ਗੁਰਮੁਖ ਭਗਤ ਸਹਿਜ ਵਿਚਾਰੀ ਭਗਤ ਵਸਲ ਪੈ ਕਾਟਨ ਹਾਰੇ ਹਉਮੇ ਮਾਰ ਮਿਲੇ ਭਗਤਾਰੇ ਅਨਕ ਯਤਨ ਕਰ ਕਾਲ ਸੰਤਾਏ ਮਰਨ ਲਿਖਾਏ ਮੰਡਲ ਮੈਂ ਆਏ ਜਨਮ ਪਦਾਰਥ ਦੁਬਦਾ ਖੋਵੈ ਆਪ ਨਾ ਚੀਨਸ ਭਰਮ ਭਰਮ ਰੋਵੈ ਕਹਿ ਤੋ ਪੜਤੋ ਸੁਣ ਤੋ ਏਕ ਧੀਰਜ ਧਰਮ ਧਰਨੀ ਤਰ ਟੇਕ ਜਤ ਸਤ ਸੰਜਮ ਰਿਦ ਸਮਾਏ ਚੌਥੇ ਪਾਦ ਕਹੋ ਜੇ ਮਨ ਪਤਿਆਈ ਸਾਚੇ ਨਿਰਮਲ ਵੈ ਨਾ ਲਾਗੇ ਗੁਰ ਕੈ ਸ਼ਬਦ ਭਰਮ ਪਉ ਭਾਗੈ

ਦੇਖਾ ਤੇ ਅਵਰ ਨਾ ਕੋਈ ਗੁਰਮੁਖ ਭਗਤ ਸਹਿਜ ਕਰ ਪਾਈਐ ਬਿਨ ਗੁਰ ਭੇਟੇ ਮਾਰ ਆਈਐ ਜਾਈਐ ਰਹਾਓ ਸੋ ਗੁਰ ਕੋ ਹੋਰ ਕਰੋ ਜੀ ਸਾਜ ਦੜਾਵੇ ਆਖਤ ਕਧਾਵੇ ਸ਼ਬਦ ਮਿਲਾਵੇ ਹਾਰ ਕੇ ਲੋਕ ਅਵਰ ਨੇ ਕਰ ਸੱਚ ਉਠਾ ਕਰ ਸੱਚ ਪਿਆਰ ਤਹਿ ਮਨ ਮਨੁਆ ਮਨ ਮੈਂ ਸਾਚਾ ਜੋ ਸੋ ਸਾਚਾ ਮਿਲ ਰਹੇ ਸਾਚਾ ਸੇਵਕ ਪ੍ਰਭ ਕੇ ਲਾਗੇ ਪਾਏ ਸਤਿਗੁਰ ਪੂਰਾ ਮਿਲੇ ਮਲਾਇਆ ਮਿਲੇ ਮਲਾਇ ਆਪ ਦਿਖਾਵੇ ਆਪੇ ਦੇਖੈ ਹਟ ਨਾ ਪਤੀਜੇ ਨਾ ਬਹੁ ਭੇਖੈ ਕੜ ਭਾਂਡੇ ਜਿਨ ਅੰਮ੍ਰਿਤ ਪਾਇਆ ਪ੍ਰੇਮ ਭਗਤ ਪ੍ਰਭ ਮਨ ਪਤੇ ਆਇਆ ਪੜ ਪੜ ਭੁੱਲੇ ਚੋਟਾ ਖਾਵੈ ਖਾਵੇ ਬਹੁਤ ਸਿਆਣ ਪਾਵੈ ਜਾਵੇ ਨਾਮ ਜਪੇ ਭੋਜਨ ਖਾਏ ਗੁਰਮੁਖ ਸੇਵਕ ਰਹੇ ਸਮਾਈ ਪੂਜ ਸਿਲਾ ਤੀਰਥ ਬਨਵਾਸਾ ਭਰਮਤ ਡੋਲਤ ਪਏ ਉਦਾਸਾ ਮਨ ਮੈਲੇ ਸੁੱਚਾ ਕਿਉਂ ਹੋਈ ਸਾਚ ਮਿਲੇ ਪਾਵੇ ਪਤ ਸੋਏ ਚਾਰਾ ਵਿਚਾਰ ਸਰੀਰ ਆਦਿ ਜਗਾ ਸਹਿਜ ਮੰਤੀਰ ਪਲ ਪੰਕਜ ਮੈਂ ਕੋਟ ਉਧਾਰੇ ਕਰ ਕਿਰਪਾ ਗੁਰ ਮੇਲ ਪਿਆਰੇ ਕਿਸ ਆਗੇ ਪ੍ਰਭ ਤੋਂ ਸਲਾਹੀ ਤੁਧ ਬਿਨ ਦੂਜਾ ਮੈਂ ਕੋ ਨਾਹੀ ਜਿਉ ਤੁਧ ਭਾਵੈ ਤਿਉ ਰਾਖਰ ਜਾਈ ਨਾਨਕ ਸਹਿਜ ਪਾਏ ਗੁਣ ਗਾਏ ਤਨਾਸਰੀ ਮਹੱਲਾ ਪੰਜਵਾਂ ਘਰ ਛੇ ਮਾਸਟਰਪਤੀ ਆਏ ਓਂਕਾਰ ਸਤਿਗੁਰ ਪ੍ਰਸਾਦ ਜੋ ਜੋ ਜੋਨੀ ਆਇਓ ਤੇ ਤੇ ਉਰਝਾਇਓ ਮਾਨਸ ਜਨਮ ਸੰਯੋਗ ਪਾਇਆ ਤਾਂ ਕੀ ਹੈ ਉਠ ਸਾਧ ਰਾਖੋ ਕਰ ਹਾਥ ਕਰ ਕਿਰਪਾ ਮੇਲੋ ਹਰ ਆਇਆ ਅਨਕ ਜਨਮ ਪਰਮਤਿਤ ਨਹੀਂ ਪਾਈ ਕਰੋ ਸੇਵਾ ਗੁਰ ਲਾਗੂ ਗੁਰ ਚਰਨ ਚਰਨ ਗੋਬਿੰਦ ਕੀ ਮਾਰਗ ਜੀ ਏ ਬਤਾਈ ਰਹਾਓ ਅਨਕ ਪਾਵ ਕਰੋ ਮਾਇਆ ਕੋ ਬਚੇ ਧਰੋ ਮੇਰੀ ਮੇਰੀ ਕਰਤ ਸਦੀ ਵਿਹਾਵੈ ਕੋਈ ਐਸੋ ਰੇ ਭੇਟੇ ਸੰਤ ਮੇਰੀ ਲਾਹੇ ਸਗਲ ਚਿੰਤ ਠਾਕ।

ਪੜੇ ਕਹੀ ਨਾ ਲੇਖੇ ਜਿਸ ਭੇਟੀਏ ਸਫਲ ਮੂਰਤ ਕਰਾਏ ਸਦਾ ਕੀਰਤ ਗੁਰਪ੍ਰਸਾਦ ਕੋ ਨੇਤਰ ਭੇਖੈ ਮਨ ਹੁਟ ਜੋ ਕਮਾਵੈ ਤਿਲ ਨਾ ਲੇਖੇ ਪਾਵੈ ਬਗਲ ਜਿਓ ਧਿਆਨ ਲਾਵੈ ਮਾਇਆ ਰੇ ਧਾਰੀ ਕੋਈ ਐਸੋ ਰੇ ਸੁਖ ਉਦਾਈ ਪ੍ਰਭ ਕੀ ਕਥਾ ਸੁਣਾਈ ਜਿਸ ਭੇਟੇ ਗਤ ਹੋਏ ਰਹਾ ਮਾਰੀ ਸੋ ਪ੍ਰਸੰਨ ਗੋਪਾਲ ਰਾਏ ਕਾਟੇ ਰੇ ਬੰਧਨ ਮਾਇਆ ਗੁਰ ਕੇ ਸ਼ਬਦ ਮੇਰਾ ਮਨ ਰਾਤਾ ਸਦਾ ਸਦਾ ਆਨੰਦ ਭੇਟਿਓ ਨਿਰਭੈ ਗੋਬਿੰਦ ਸੁਖ ਨਾਨਕ ਲਾਦੇ ਹਰ ਚਰਨ ਪਰਾਤਾ ਸਫਲ ਸਫਲ ਭਈ ਸਫਲ ਯਾਤਰਾ ਆਵਣ ਜਾਣ ਰਹੇ ਮਿਲੇ ਸਾਦਾ ਰਹਾ ਉਹ ਦੂਜਾ ਧਨਾ ਸ੍ਰੀ ਮੱਲਾ ਪਹਿਲਾ ਸ਼ਬਦ ਓਂਕਾਰ ਸਤਿਗੁਰ ਪ੍ਰਸਾਦ ਹੀ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਗੁਰ ਗਿਆਨ ਸਾਚਾ ਥਾਨ ਤੀਰਥ ਦਸ ਪੂਰਵ ਸਾਦਾ ਸਹਦ ਸਹਾਰਾ ਹੋ ਨਾਮ ਹਰ ਕਾ ਸਦਾ ਜਾਚੋ ਇਹ ਪ੍ਰਭ ਧਰਨੀ ਹਾਰਾ ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੇ ਸੱਚ ਬਿਨਾ ਗੁਰਵਾਕ ਨਿਰਮਲ ਸਦਾ ਚਾਨਣ ਨਿਤ ਸਾਚ ਤੀਰਥ ਮੰਜਣਾ ਸਾਚ ਨਾ ਲਾਗੇ ਮੈਲ ਕਿਆ ਮਲ ਧੋਈਐ ਗੁਣ ਹਰ ਪਰੋਏ ਕਿਸ ਕੋ ਰੋਈਐ ਵਿਚਾਰ ਮਾਰੇ ਤਰੇ ਤਾਰੇ ਉਲਟ ਜੋਨੀ ਨਾ ਆਵੇ ਆਪ ਪਾਰਸ ਪਰਮ ਗਿਆਨੀ ਸਾਚ ਸਾਚੇ ਭਾਵੈ ਆਨੰਦ ਅਨੰਦਨ ਹਰਕ ਸਾਚਾ ਦੁਖ ਕਿਲ ਵਿਖ ਪਰ ਹਰੇ ਸਾਚ ਨਾਮ ਪਾਇਆ ਗੁਰ ਦਿਖਾਇਆ ਮੈਲ ਨਾਹੀ ਸੱਚ ਮਨੇ ਸੰਗਤ ਮੀਤ ਮਿਲਾਪ ਪੂਰਾ ਨਾਵਣੋ ਗਾਵੇ ਗਾਵਣ ਹਰ ਸ਼ਬਦ ਸੁਹਾਵਣੋ ਸਾਲਾਹੇ ਸਾਚੇ ਮਨ ਸਤਿਗੁਰ ਪੁੰਨ ਦਾਨ ਦਇਆ ਮਤੀ ਪਿਰ ਸੰਗ ਭਾਵੇ ਸਹਿਜ ਨਾਵੇ ਵੇਣੀ ਨਾ ਸੰਗੋ ਸਤ ਸਤੀ ਆਰਾਧ ਇੱਕ ਓਂਕਾਰ ਸਾਚਾ ਨਿਤ ਦੇ ਚੜੇ ਸਵਾਇਆ ਗਤ ਸੰਗ ਮੀਤਾ ਸਤ ਸੰਗਤ ਕਰ ਨਦਰ ਮੇਲ ਮਿਲਾਇਆ ਕਹਿਣ ਕਹਿ ਸਭ ਕੋਈ ਕੇਵਟ ਆਖੀਐ ਹਉ ਮੂਰਖ ਨੀਚ ਅਜਾਣ ਸਮਝਾ ਸਾਖੀਐ ਸਤਿਗੁਰ ਕੀ ਸਾਖੀ ਅੰਮ੍ਰਿਤ ਭਾਖੀ ਤਿਤ ਮਨ ਮਾਨਿਆ ਮੇਰਾ ਕੋਚ ਕਰੈ ਆਵੈ ਵਿਖਲਾ ਦੇ ਸ਼ਬਦ ਸੱਚੇ ਗੁਰ ਮੇਰਾ ਆਖਣ ਤੋਟਨਾ ਭਗਤ ਭੰਡਾਰੀ ਭਰਪੁਰਿਆ ਸੋਈ ਨਾਨਕ ਸਾਚ ਗੇ ਬੇਨੰਤੀ ਮਨ ਮਾਂਜੀ ਸੱਚ ਸੋਈ ਤਨਾ ਸ੍ਰੀ ਮੱਲਾ ਪਹਿਲਾ ਜੀਵਾ ਤੇਰੇ ਨਾਏ ਮਨ ਆਨੰਦ ਹੈ ਜੀਉ ਸਾਚੋ ਸਾਚਾ ਨਾ ਗੁਣ ਗੋਬਿੰਦ ਹੈ ਜੀਉ ਗੁਰ ਗਿਆਨ ਪਰ ਸਜਣਾ ਰਜਨ ਸਿਰ ਜੀ ਤਿਨ ਗੋਈ ਪ੍ਰਵਾਣ ਆਇਆ ਹੁਕਮ ਪਟਾਇਆ ਫੇਰ ਨਾ ਸਾਕੇ ਕੋਈ ਆਪੇ ਕਰ ਵੇਖੇ ਸਿਰ ਸਿਰ ਲੇਖੇ ਆਪੇ ਸੁਰਤ ਵਜਾਈ ਨਾਨਕ ਸਾਹਿਬ ਅਗਮ ਗੋਚਰ ਜੀਵਾ ਸਚੀ ਨਾਈ ਤੁਮ ਸਰ ਅਵ ਨ ਕੋਈ ਆਇਆ ਜਾਏ ਸੀ ਜੀਉ ਹੁਕਮੀ ਹੋਏ ਨਿਬੇੜ ਭਰਮ ਚੁਕਾਏ ਸੇ ਜੀਉ ਗੁਰ ਭਰਮ ਚੁਕਾਏ ਕਤ ਕਹਾਈ ਸੱਚ ਮੈਂ ਸੱਚ ਸਮਾਣਾ ਆਪ ਪਾਈ ਆਪ ਸਮਾਈ ਹੁਕਮੀ ਹੁਕਮ ਪਛਾਣਾ ਸੱਚੀ ਵਡਿਆਈ ਗੁਰ ਤੇ ਪਾਈ ਤੂੰ ਮਨ ਅੰਤ ਸਿਖਾਈ ਨਾਨਕ ਸਾਹਿਬ ਅਵਰਨ ਦੂਜਾ ਨਾਮ ਤੇਰੇ ਵਡਿਆਈ ਤੂੰ ਸੱਚਾ ਸਿਰਜਣਹਾਰ ਅਲੱਖ ਸਰੰਦਿਆ ਜੀਓ ਏਕ ਸਾਹਿਬ ਦੁਹਿਰਾ ਬਾਦ ਵਧੰਦਿਆ ਜੀਓ ਦੁਹਿਰਾ ਚਲਾਏ ਹੁਕਮ ਬਣਾਏ ਜਨਮ ਹੂਆ ਸੰਸਾਰਾ ਨਾ ਬਿਨਾ ਨਾ ਕੋ ਵੇਲੀ ਵਿਖਲਾਦੀ ਸਿਰ ਭਾਰਾ ਹੁਕਮੀ ਆਇਆ ਹੁਕਮ ਨਾ ਬੋਝਾਏ ਹੁਕਮ ਸਵਾਰਨ ਹਾਰਾ ਨਾਨਕ ਸਾਹਿਬ ਸ਼ਬਦ ਜੀ ਆਪੇ ਸਾਚਾ ਸਿਰਜਣਹਾਰਾ ਭਗਤ ਸੋਹੈ ਦਰਬਾਰ ਸ਼ਬਦ ਸੁਹਾਵਿਆ ਜੀਓ ਬੋਲੇ ਅੰਮ੍ਰਿਤ ਬਾਣ ਰਸਨ ਰਸਾਇਆ ਜੀਓ ਰਸਨ ਰਸਾਏ ਨਾਮ ਦਸਾਏ ਗੁਰ ਕੇ ਸ਼ਬਦ ਵਿਖਾਣੇ ਪਾਰਸ ਵਰਸੇ ਪਾਰਸ ਹੋਏ ਜਾ ਤੇਰੇ ਮਨ ਭਾਣੇ ਅਮਰਾ ਪਦ ਪਾਇਆ ਆਪ ਗੁਆਇਆ ਵਿਰਲਾ ਗਿਆਨ ਵਿਚਾਰੀ ਨਾਨਕ ਭਗਤ ਸੁਹੰਦਰ ਸਾਚੇ ਸਾਚੇ ਕੇ ਵਪਾਰੀ ਭੁੱਖ ਪਿਆ ਸੁਆਦ ਕਿਉਂ ਦਰ ਜਾਏ ਸਾਜੀਓ ਸਤਿਗੁਰ ਪੁੱਛੋ ਜਾਏ ਨਾਮ ਤੇ ਆਏ ਸਾਜੀਓ ਸੱਚ ਨਾਮ ਤੇ ਆਈ ਸੱਚ ਚਵਾਈ ਗੁਰਮੁਖ ਸੱਚ ਪਛਾਣਾ ਦੀਨਾ ਨਾਲ ਦਿਆਲ ਨਿਰੰਜਨ ਅੰਨ ਨਾਮ ਵਿਖਾਣਾ ਕਰਨੀ ਘਰ ਧਰੋ ਪਰਵਾਈ ਆਪ ਮੂਹਾ ਮਨ ਮਾਰੀ ਨਾਨਕ ਨਾਮ ਮਾਰਾ ਸਮਿਟਿਆ ਤਿਸ਼ਨਾ ਨਾਮ ਨਿਵਾਰੀ ਧਨਾ ਸ੍ਰੀ ਸੰਤ ਮਹਲਾ ਪਹਿਲਾ ਫਿਰ ਸੰਘ ਮੁੱਠੜੀ ਏਕ ਬੰਨਾ ਪਾਈਆ ਜੀ ਉਹ ਮਸਤਕ ਲਿਖੜਾ ਲੇਖ ਪੂਰ ਕਮਾਇਆ ਜੀ ਉਹ ਲੇਖ ਨਾ ਮਿੱਟੀ ਪੂਰ ਕਮਾਇਆ ਕਿਆ ਜਾਣਾ ਕਿਹੋ ਸੀ ਗੁਣੇ ਆਚਾਰ ਨਹੀਂ ਰੰਗ ਰਾਤੀ ਆਪ ਗਣ ਬਹਿ ਮੈਂ ਰੋਸੀ ਧਨ ਜੋ ਬਣਾ ਕੀ ਸਾਇਆ ਵਿਰਧ ਪਏ ਦਿਨ ਪੁੰਨਿਆ ਨਾਨਕ ਨਾ ਬਿਨਾ ਦੁਹਾਗਣ ਛੋਟੀ ਝੂਟ ਪਛੰਨਿਆ ਮੋਢੇ ਕਰ ਘਾਲਿਓ ਗੁਰ ਕੇ ਭਾਏ ਚਲੋ ਸਾਚਾ ਨਾਮ ਧਿਆਏ ਪਾਵੈ ਸੁਖ ਮਲੋ ਹਰ ਨਾਮ ਧਿਆਏ ਤਾਂ ਸੁਖ ਪਾਏ ਪੀੜੇ ਦਿਨ ਚਾਰੇ ਨਿਜ ਘਰ ਜਾਏ ਵਹੇ ਸੁੱਚ ਪਾਏ ਆਨ ਦਿਨ ਨਾਲ ਪਿਆਰੇ ਬਿਨ ਭਗਤੀ ਕਰ ਵਾਸ ਨਾ ਹੋਵੀ

ਤੀਸਾ ਚੇਨਾਏ ਫਿਰ ਤਨ ਭਾਵੈ ਤਾਂ ਫਿਰ ਭਾਵੈ ਨਾਰੀ ਜਿਓ ਰੰਗ ਪ੍ਰੀਤਮ ਰਾਤੀ ਗੁਰ ਕੇ ਸ਼ਬਦ ਵਿਚਾਰੀ ਜਿਓ ਗੁਰ ਸ਼ਬਦ ਵਿਚਾਰੀ ਨਾ ਪਿਆਰੀ ਨਿਮਨ ਭਗਤ ਕਰੀ ਮਾਇਆ ਮੋਹ ਜਲਾਏ ਪ੍ਰੀਤਮ ਰਸ ਮੈਂ ਰੰਗ ਕਰੀ ਪ੍ਰਭ ਸਾਚੇ ਸੇਤੀ ਰੰਗ ਰੰਗੇਤੀ ਲਾਲ ਪਈ ਮਨ ਮਾਰੀ ਨਾਨਕ ਸਾਚ ਵਸੀ ਸੁਹਾਗਣ ਪਿਰਸਿਓ ਪ੍ਰੀਤ ਪਿਆਰੀ ਫਿਰ ਕਰ ਸੋਹੇ ਨਾ ਤੇ ਫਿਰ ਭਾਵੈ ਜੀਓ ਝੂਠੇ ਵੇਣ ਚਵੈ ਕਾਮਨਾ ਆਵੇ ਜੀਓ ਝੂਠ ਅਲਾਵੇ ਕਾਮਨਾ ਆਵੇ ਨਾ ਫਿਰ ਦੇਖੈ ਨੈਣੀ ਅਵਗਣ ਯਾਰੀ ਕੰਤ ਵਿਸਾਰੀ ਛੋਟੀ ਵਿਦਨ ਰਹਿਣੀ ਗੁਰ ਸ਼ਬਦ ਨਾ ਮਾਨੇ ਫਾਈ ਫਾਤੇ ਸਾਤਨ ਮਹਿਲ ਨਾ ਪਾਈ ਨਾਨਕ ਆਪ ਹੀ ਆਪ ਵਿਛਾਣੇ ਗੁਰਮੁਖ ਸਹਿ ਸਮਾਈ ਧਨ ਸੁਹਾਗਣ ਨਾਰਜਨ ਫਿਰ ਜਾਣਿਆ ਜੀਓ ਨਾਮ ਬਿਨਾ ਕੁੜਿਆਰ ਕੂੜ ਕਮਾਣਿਆ ਜੀਓ ਹਰ ਭਗਤ ਸਾਹਿਬੀ ਸਾਚੇ ਭਾਵੀ ਭਾਈ ਭਗਤ ਪ੍ਰਭ ਰਾਤੀ ਪਿਰ ਰਿਆਲਾ ਜੋਬਨ ਵੱਲ ਤਿਸ ਰਾਵੇ ਰੰਗ ਰਾਤੀ ਗੁਰ ਸ਼ਬਦ ਵਿਗਾਸੀ ਰੋਹਰ ਵਾਸੀ ਫਲ ਪਾਇਆ ਗੁਣਕਾਰੀ ਨਾਨਕ ਸਾਚ ਮਿਲੇ ਵਡਿਆਈ ਪਿਰ ਕਰ ਸੋਹੈ ਨਾਰੀ ਤਨਾਸਰੀ ਸ਼ਬਦ ਮਹੱਲਾ ਚੌਥਾ ਕਰ ਬੇਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਓ ਸਤਿਗੁਰ ਮਿਲੇ ਸੁਭਾਈ ਸਹਿਜ ਗੁਣ ਗਾਈਐ ਜੀਓ ਗੁਣ ਗਾਏ ਵਿਕਸੇ ਸਦਾ ਆਨੰਦਨ ਜਾਪ ਸਾਚੇ ਭਾਵੈ ਅਹੰਕਾਰ ਹੋਮੇ ਤਜੇ ਮਾਇਆ ਸਹਿਜ ਨਾਮ ਸਮਾਵੈ ਆਪ ਕਰਤਾ ਕਰੇ ਸੋਈ ਆਪ ਦੇ ਤਪਾਈਐ ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਓ ਅੰਦਰ ਸਾਚਾ ਨੇਹੋ ਪੂਰੇ ਸਤਿਗੁਰੇ ਹਾਓ ਦਿਸੇ ਵੀ ਦਿਨ ਰਾਤ ਮੈਂ ਕਦੇ ਨਾ ਵਿਸਰੈ ਜੀਓ ਕਦੇ ਨਾ ਵਿਸਾਰੀ ਅੰਦਨ ਸਮਾਰੀ ਜਾਂ ਨਾਮ ਲਈ ਤਾਂ ਜੀਵਾਂ ਸਰਵਣੇ ਸੁਣੀ ਤਾਂ ਇਹ ਮੰਤਰ ਗੌਰਮੁਖ ਅੰਮ੍ਰਿਤ ਪੀਵਾ ਨਦਰ ਕਹੇ ਤਾਂ ਸਤਿਗੁਰ ਮੇਲੇ ਆਨੰਦਨ ਵਿਵੇਕ ਬੁੱਧ ਵਿਚਰਾਏ ਅੰਦਰ ਸਾਚਾ ਨੇਹੋ ਪੂਰੇ ਸਤਿਗੁਰੈ ਸਤਸੰਗਤ ਮਿਲੇ ਵਡਭਾਗ ਤਾਂ ਹਰ ਸਾਵੇ ਜੀਓ ਆਨੰਦਨ ਰਹੇ ਲਿਵਲਾਏ ਤਾਂ ਸਹਿ ਸਮਾਵੈ ਜੀਓ ਸਹਿ ਸਮਾਵੇ ਤਾਂ ਮਨ ਹਰ ਭਾਵੈ ਸਦਾ ਤੀਤ ਬੈਰਾਗੀ ਹਲਤ ਪਲਤ ਸੋਭਾ ਜਗ ਅੰਤਰ ਰਾਮ ਨਾਮ ਲਿਵਲਾਗੀ ਹਰ ਕਸੁਖ ਦੁਆ ਤੇ ਮੁਕਤਾ ਜੋ ਪ੍ਰਭ ਕਰੇ ਸੁਭਾਵੈ ਸਤਸੰਗਤ ਮਿਲੈ ਵਡਭਾਗ ਤਾਂ ਹਰ ਸਾਵੇ ਜੀਓ ਦੂਜੇ ਭਾਏ ਦੁੱਖ ਹੋਏ ਮਨਮੁਖ ਜਮ ਜੋਇਆ ਜੀਓ ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁੱਖ ਮੋਇਆ ਜੀਓ ਮਾਇਆ ਦੁੱਖ ਮੋਇਆ ਹਮੈ ਰੋਇਆ ਮੇਰੀ ਮੇਰੀ ਕਰਤ ਵਿਹਾਵੈ ਜੋ ਪ੍ਰਭ ਦੀ ਤਿਸ ਚੀਤੇ ਨਾਹੀ ਅੰਧ ਗਿਆ ਪੁਛਦਾਵੈ ਬਿਨਾਵੇ ਕੋ ਸਾਧਨਾ ਚਾਲੇ ਪੁੱਤਰ ਕਰੇਤਰ ਮਾਇਆ ਧੋਇਆ ਦੂਜੇ ਭਾਏ ਦੁੱਖ ਹੋਏ ਮਨਮੁਖ ਜਮ ਜੋਇਆ ਜੀਓ ਕਰ ਕਿਰਪਾ ਲੇਹੋ ਮਲਾਏ ਮਹਿਲ ਹਰ ਪਾਇਆ ਜੀਓ ਸਦਾ ਰਹੇ ਕਰ ਜੋੜ ਪ੍ਰਭਿਨ ਪ੍ਰਭ ਮਨ ਮਾਇਆ ਜੀਓ ਪ੍ਰਭ ਮਨ ਭਾਵੈ ਤਾਂ ਹੁਕਮ ਸਮਾਵੇ ਹੁਕਮ ਮੰਨੈ ਸੁਖ ਪਾਇਆ ਆਨੰਦਨ ਜਪਤ ਰਹੇ ਦਿਨ ਰਾਤੀ ਸਹਿਜੇ ਨਾਮ ਧਿਆਇਆ ਨਾਮੋ ਨਾਮ ਮਿਲੀ ਵਡਿਆਈ ਨਾਨਕ ਨਾਮ ਮਨ ਭਾਵੈ ਕਰ ਕਿਰਪਾ ਲਿਓ ਮਲਾਏ ਮਹਿਲ ਹਰ ਭਾਵੈ ਜੀਓ ਤਨਾਸਰੀ ਮਹਲਾ ਪੰਜਵਾਂ ਸ਼ਾਂਤੀ ਓਂਕਾਰ ਸਤਿਗੁਰ ਪ੍ਰਸਾਦ ਸਤਿਗੁਰ ਦੀਨ ਦਿਆਲ ਜਿਸ ਰੰਗ ਹਰ ਗਾਵੀਐ ਜੀਓ ਅੰਮ੍ਰਿਤ ਹਰ ਕਾ ਨਾਮ ਸਾਧ ਸੰਗ ਰਾਵੀਐ ਜੀਓ ਭਜ ਸੰਗ ਸਾਧੂ ਏਕ ਅਰਾਧ ਜਨਮ ਮਨ ਦੁੱਖ ਨਾਸੇ ਤੁਰ ਕਰਮ ਲਿਖਿਆ ਸਾਚ ਸਿੱਖਿਆ ਕੱਟੀ ਜਮ ਕੀ ਪਾਸੈ ਪੈ ਪਰਮ ਨਾਠੀ ਛੁੱਟੀ ਗਾਠੇ

ਸਰਬ ਦੁੱਖ ਭੰਜਨੋ ਜੀਓ, ਦੁੱਖ ਹਰਤ ਕਰਤਾ ਸੁਖੇ ਸਵਾਮੀ ਸ਼ਰਨ ਸਾਧੂ ਆਇਆ, ਸੰਸਾਰ ਸਾਗਰ ਮਾਂ ਵਿਖੜਾ, ਪਲ ਏਕ ਮਾਏ ਤਰਾਇਆ, ਪੂਰਿਆ ਸਰਬ ਥਾਈ ਗੁਰ ਗਿਆਨ ਨੇਤਰੀ ਅੰਜਨੋ, ਬ੍ਰਹਮੰਦ ਨਾਨਕ ਸਦਾ ਸਿਮਰੀ, ਦੁੱਖ ਭੁੱਖ ਸਰਬ ਦੁੱਖ ਪੈ ਭੰਜਨੋ, ਆਪ ਲਈ ਲੜ ਲਾਏ ਕਿਰਪਾ ਧਾਰਿਆ ਜੀਓ, ਮੋਹੇ ਨਿਰਗੁਣ ਨੀਚਨਾਥ ਪ੍ਰਭ ਅਗਮਾ ਪਾਰਿਆ ਜੀਓ, ਦਿਆਲ ਸਦਾ ਕਿਰਪਾਲ ਸੁਆਮੀ ਨਿਜ ਆਪਣਾ ਰਿਹਾ, ਜੀ ਜੰਤ ਸਭ ਵਸ ਤੇਰੇ ਸਗਲ ਤੇਰੇ ਸਾਰਿਆ, ਆਪ ਕਰਤਾ ਆ ਭੁਗਤਾ ਆਪ ਸਗਲ ਵਿਚਾਰੀ ਹੈ, ਬਿਨਵੰਤ ਨਾਨਕ ਗੁਣ ਗਾਏ ਜੀਵਾ, ਹਰ ਜਪ ਜਪੋ ਬਨਵਾਰੀ ਹੈ, ਤੇਰਾ ਦਰਸ ਪਰ ਨਾਮ ਬੋਲੀ ਜੀਓ, ਨਿਤ ਜਪੈ ਤੇਰੇ ਦਾਸ ਪੁਰਖ ਤੋਲੀ ਜੀਓ, ਸੰਤ ਰਸਨ ਬੂਟਾ ਆਪ ਤੁੱਟਾ ਹਰ ਸੇ ਮਾਤਿਆ, ਗੁਰਚਰਨ ਲਾ ਕੇ ਮਹਾਂਭਾਗੇ ਅੰਦਨ ਜਾਗਿਆ, ਸਦਾ ਸਦਾ ਸਿਮਰਤ ਸੁਆਮੀ ਸਾਸ ਸਾਸ ਗੁਣ ਬੋਲੀ, ਬ੍ਰਹਮੰਤ ਨਾਨਕ ਧੂਰ ਸਾਧੂ ਨਾਮ ਪ੍ਰਭੂ ਅਮੋਲੀ, ਰਾਗ ਦਨਾਸਰੀ ਬਾਣੀ ਭਗਤ ਕਬੀਰ ਜੀ ਕੀ ਕੁੰਕਾਰ ਸਤਿਗੁਰ ਪ੍ਰਸਾਦ, ਸਨਕ ਨੰਦਾ ਮੇ ਸਮਾਨਾ ਸੇਕ ਨਾਗ ਤੈਨੂੰ ਮਨ ਮਨਾ ਜਾਨਾ, ਸੰਤ ਸਾਗ ਰਾਮ ਨਿਤਿ ਵਸਾਈ, ਰਹਾਉ ਹਨੂੰਮਾਨ ਸਾਰ ਗੜ ਸਮਾਨਾ, ਸਰਪਤ ਨਰਪਤ ਨਹੀਂ ਗੁਣ ਜਾਨਾ, ਚਾਰ ਵੇਦ ਔਰ ਸਿਮਰਤ ਪੁਰਾਨਾ, ਕਮਲਾ ਪਤ ਕਮਲਾ ਨਹੀਂ ਜਾਨਾ, ਕਹਿ ਕਬੀਰ ਸੋ ਭਰਮੇ ਨਾਹੀ, ਪਗਲਾ ਕ ਰਾਮ ਰਹੇ ਸਿਰ ਲਾਹੀ, ਦਿਨ ਤੇ ਪੈਰ ਪੈਰ ਤੇ ਘੜੀਆਂ, ਆਪ ਘਟੇ ਤਨ ਸੀਜੇ, ਕਾਲ ਹੇਰੀ ਫਿਰੇ ਵਧੇ ਕਜਿਓ, ਕਹੋ ਕਵਨ ਵਿਦ ਸੀਜੇ, ਜੋ ਦਿਨ ਆਵਨ ਲਾਗਾ ਮਾਤ ਪਿਤਾ ਭਾਈ ਸਤਵੰਤਾ, ਕਹੋ ਕੂ ਕਾ ਕਿਆ ਰਹੋ, ਜਬ ਲਗ ਜੋਤ ਕਾਇਆ ਮੈਂ ਵਰਤੇ ਆਪਾ ਪਸੂ ਨਾ ਬੂਝੇ, ਲਾਲਚ ਕਰੇ ਜੀਵਨ ਪਦ ਕਾਰਨ ਲੋਚਨ ਕਛੂ ਨਾ ਸੁਝੈ, ਕਹਿਤ ਕਬੀਰ ਸੁਣੋ ਰੇ ਪ੍ਰਾਣੀ, ਛੋਟੋ ਮਨ ਕੇ ਭਰਮਾ ਕੇਵਲ ਨਾਮ ਜਪੋ ਰੇ ਪ੍ਰਾਣੀ, ਪਰੋ ਇਹ ਕੀ ਸ਼ਰਨਾ, ਜੋ ਜਨ ਭਾਉ ਭਗਤ ਕੁਛ ਜਾਣੇ ਤਾ ਕੋ ਚਰਜ ਕਾਹੋ, ਜਿਉ ਜਲ ਜਲ ਮੈਂ ਪੈਸਨ ਤਿਉ ਟੂਰ ਮਿਲੋ ਜੋ ਲਾਹੋ, ਹਰ ਕੀ ਲੋਗਾ ਮੈਂ ਤੋ ਮਾਤਗਾ ਪੂਰਾ, ਤੋ ਜਨ ਕਾਸੀ ਤਜੇ ਕਬੀਰ ਰਮਈਆ ਕਾ ਨਿਹੋਰ ਰਹਾਉ, ਕਹਿਤ ਕਬੀਰ ਸੁਣੋ ਰੇ ਲੋਈ ਭਰਮ ਨਾ ਭੁੱਲੋ ਕੋਈ, ਕਿਆ ਕਾਸੀ ਕਿਆ ਉਕਰੋ ਮਗਰ ਰਾਮ ਹਿਰਦੇ ਜੋ ਹੋਈ, ਇੰਦਰ ਲੋਕ ਸਿਵ ਲੋਕਾ ਜਿਵ ਉੱਥੈ ਤਪ ਕਰ ਬਾਹਰ ਹੈ ਬੋ, ਕਿਆ ਮਾਂਗੂ ਕਿਛ ਤਿਰ ਨਾਹੀ, ਰਾਮ ਨਾਮ ਰਖ ਮਨ ਮਾਹੀ ਰਹਾਉ, ਸੋਭਾ ਰਾਜ ਵੇਲੇ ਵਿਵੇ ਵਡਿਆਈ, ਅੰਤ ਨ ਕਾਹੂ ਸੰਗ ਸਹਾਈ, ਪੁੱਤਰ ਕੀਰਤਨ ਲੱਛਮੀ ਮਾਇਆ ਇੰਤੇ ਕਹੋ ਕਵਨੇ ਸੁਖ ਪਾਇਆ, ਕਹਿਤ ਕਬੀਰ ਅਵਰ ਨਿਕਾਮਾ ਹਮਰੇ ਮੰਦਨ ਰਾਮ ਕੋ ਨਾਮਾ, ਰਾਮ ਸਿਮਰੋ ਰਾਮ ਸਿਮਰੋ ਰਾਮ ਸਿਮਰ ਭਾਈ, ਰਾਮ ਨਾਮ ਸਿਮਰ ਬੂਟ ਤੇ ਅਧਿਕਾਈ ਰਹਾਉ, ਮਾਨਤਾ ਸੁਖ ਦੇ ਗ੍ਰਹਿ ਸੰਪਤ ਸੁਖਦਾਈ, ਇਨਮੇ ਕਛ ਨਾਹੀ ਤੇਰੋ ਕਾਲ ਅਵਧਾਈ, ਅਜਾ ਮਲ ਗਜ ਗੰਤਾ ਪਤਤ ਕਰਮ ਕੀਨੇ ਤੇ ਉਤਰ ਪਾਰ ਪਰੇ, ਰਾਮ ਨਾਮ ਨੀਨੇ ਸ਼ੁਕਰ ਸ਼ੁਕਰ ਭਰਮ ਪਰੇ ਤੋ ਲਾਜ ਨਾਹੀ, ਰਾਮ ਨਾਮ ਛੱਡ ਅੰਮ੍ਰਿਤ ਕਾਹੀ ਵਿਖ ਖਾਈ, ਤਜ ਭਰਮ ਕਰਮ ਬਿਦ ਨੇਕ ਰਾਮ ਨਾਮ ਲਾਹੀ, ਗੁਰਪ੍ਰਸਾਦ ਜਗ ਕਬੀਰ ਜਨ ਨਾਮ ਸੁਨੇਹੀ, ਦਨਾਸਰੀ ਭਗਤ ਨਾਮਦੇਵ ਜੀ ਕੀ ਕੁੰਕਾਰ ਸਤਿਗੁਰ ਪ੍ਰਸਾਦ, ਗਹਿਰੀ ਕਰਕੇ ਨੀਵ ਕਦਾਈ ਉੱਪਰ ਮੰਡਲ ਛਾਈ, ਮਾਰ ਕੰਡੇ ਕੇ ਖੋਦ ਕਾਈ, ਜਿਨ ਤਿਨ ਤਰ ਮੂਨ ਬੁਲਾਈ, ਅਮਰੋ ਕਰਤਾ ਰਾਮ ਸੁਨੇਹੀ, ਕਾਹੇ ਰੇ ਨਰ ਗਰਭ ਗਤ ਹੋ ਬਿਨ ਸਜਾਏ ਝੂਠੀ ਦੇ ਰਹਾਉ, ਮੇਰੀ ਮੇਰੀ ਕੈਰੋ ਕਰਤੇ ਦੁਰ ਜੋਜਨ ਕੇ ਭਾਈ, ਬਾਰਾਂ ਜੋਜਨ ਛਤਰ ਚਲੈ ਤਾ ਥਾ ਦੇਹੀ ਗਜਨ ਖਾਈ, ਸਰਬ ਸੋਨਗੀ ਲੰਕਾ ਹੋਤੀ ਰਾਵਣ ਮੇ ਅਧਿਕਾਈ, ਕਾਂ ਭਇਓ ਦਰਬੰਧ ਆਤੀ ਖਿਨ ਮੈਂ ਭਰੀ ਪਰਾਈ, ਦੁਰਵਾਸਾ ਸਿਉ ਕਰਥ ਟਕੋਰੀ ਜਾਦਵ ਏ ਫਲ ਪਾਈ, ਕਿਰਪਾ ਕਰੀ ਜਨੇ ਆਪਣੇ ਉਪਰ ਨਾਮ ਦੇ ਔਰ ਗਾਏ, ਦਸ ਵੈਰਾਗਨ ਮੋਹੇ ਵਸ ਕੀਨੇ ਪੰਚੋ ਕਾ ਮਿਟਨਾਵੋ, ਸਤਰ ਦੋਏ ਪਰ ਅੰਮ੍ਰਿਤ ਸਰ ਵੇਖੋ ਮਾਰ ਕਢਾਵੋ, ਪਾਛੇ ਬੋ ਨਾ ਆਵੋ ਆਵੋ ਅੰਮ੍ਰਿਤ ਪਾਵਨ ਪਾਓ, ਅੰਮ੍ਰਿਤ ਬਾਣੀ ਘੱਟ ਤੇ ਉੱਚ ਆਤਮ ਕੁਛ ਸਮਝਾਵੋ ਰਹਾਓ, ਬਜਰ ਕਟਾਰ ਮੋਏ ਹੈ ਚੀਨਾ ਕਰ ਮਿਹਨਤ ਲਗ ਪਾਓ, ਸੰਤਨ ਕੇ ਹਮ ਉਲਟੇ ਸੇਵਕ ਭਗਤਨ ਕੇ ਤੇੜ ਪਾਓ, ਇਹ ਸੰਸਾਰ ਤੇ ਤਵੀ ਛੁੱਟਿਓ ਜੋ ਮਾਇਆ ਨੈ ਲਪਟਾਓ, ਮਾਇਆ ਮਾਂ ਗਰਭ ਜੋਨ ਕਾ ਇਹ ਤਜ ਦਰਸ਼ਨ ਪਾਓ, ਇਤਗਰ ਭਗਤ ਕਰੇ ਜੋ ਜਨ ਤਿੰਨ ਭਾਉ ਸਗਲ ਚੁਕਾਈਐ, ਕਹਿਤ ਨਾਮ ਦਿਓ ਵਾਰ ਕਿਆ ਭਰਪੁਰ ਇਹ ਸੰਜਮ ਵਾਰ ਪਾਈਐ, ਮਾਰ ਵਾਰ ਜੈਸੇ ਨੀਰ ਵਾਲਾ ਵੇਲ ਵਾਲਾ ਕਰਲਾ, ਜਿਉਂ ਕਣਕ ਨਿਸਨਾਦ ਵਾਲਾ ਤਿਉ ਮੇਰੇ ਮਨ ਰਮਾਈਆ, ਤੇਰਾ ਨਾਮ ਰੂੜੋ ਰੂਪ ਰੂੜੋ ਅਤ ਰੰਗ ਰੂੜੋ, ਮੇਰੇ ਰਾਮਈਆ ਰਹਾਓ,
ज्यों धरनी को इंद्र बहरा कुसुम्बा जैसे प्रभला ज्यों कोयल को अंब बहरा माला त्यो मेरे मन रमैया चकवी को कैसे सूर बाला मान सरोवर हंसला त्यों ज्यों तरनी को कंत बाला त्यों मेरे मन रमैया बार को कैसे खीर बाला चातरक मुख जैसे जलतरा मछली को कैसे नीर बाला त्यों मेरे मन रमैया सदक सिद्ध सगल मन जाए बेले काहू डलीना सगल पवन तेरो नाम बाला त्यो नामे मन मीनरा पहले बैर पुंडी एक बन्ना था फिर हंस सगले कृष्णा ते जानो हर जनती नाचना पहल प्रस्ता अथोजन प्रसा प्रसाद परा आसगा आसुगा हर का बागरा नाचे पिंदी मैं सागरा रहाओ नाचांती गोपी जना नैया ते मेरे बेरे बगन्ना

ਸਲੋਕ ਮਹੱਲਾ ਪਹਿਲਾ। ਬਲਿਹਾਰੇ ਗੁਰੇ ਆਪਣੇ ਦੋਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਮਹੱਲਾ ਦੂਜਾ।

ਗੁਰ ਸਾਜੀ ਕਰਿਆ ਸੁਠੋ ਚਾ ਦਾਤਾ ਕਰਤਾ ਆਪ ਤੂੰ ਦੇਵ ਕਿਰਪ ਸਾਹ ਤੂੰ ਜਾਣੋ ਸਭ ਸੇ ਦਿਲ ਚਿੰਤ ਕਵਾਓ ਕਰਿਆ ਸੁਠੋ ਚਾਓ ਕਰਿਆ ਸੁਠੋ।

0: ਸੱਚੇ ਤੇਰੇ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰ ਜੰਮੈ ਸੋ ਕਛ ਨ ਕਛ ਮਹਲਾ ਪਹਿਲਾ।
1: ਵੱਡੀ ਵਡਿਆਈ ਜਾ ਵੱਡਾ ਨਾਮ, ਵੱਡੀ ਵਡਿਆਈ ਸੱਚ ਨਿਆ, ਵੱਡੀ ਵਡਿਆਈ ਜਾਣੇ ਚਲ ਥਾਂ, ਵੱਡੀ ਵਡਿਆਈ ਜਾਣੇ ਅਲਾਉ, ਵੱਡੀ ਵਡਿਆਈ ਬੁੱਝੇ ਸੁਭਾਉ, ਵੱਡੀ ਵਡਿਆਈ ਜਾ ਪੁੱਛਣਾ ਦਾਤ, ਵੱਡੀ ਵਡਿਆਈ ਜਾ ਆਪੇ ਆਪ, ਨਾਨਕ ਕਾਰਨ ਕਥਨੀ ਜਾਏ ਕੀਤਾ ਕਰਨਾ, ਸਰਬ ਜਾਏ ਮਹੱਲਾ ਦੂਜਾ।
0: ਇਹੋ ਜੱਗ ਸੱਚਾ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਇੱਕ ਨਾ ਹੁਕਮ ਸਮਾਈ ਲਏ, ਇੱਕ ਨਾ ਹੁਕਮੇ ਕਰੇ ਵਿਨਾਸ਼, ਇੱਕ ਨਾ ਭਾਣੇ ਕੱਢ ਲਏ, ਇੱਕ ਨਾ ਮਾਇਆ ਵਿੱਚ ਨਿਵਾਸ, ਏਵ ਪੇ ਆਖ ਨਾ ਜਾਪੇ ਜੇ ਕਿਸੇ ਨਿਰਾਸ਼।

ਸੰਭਾਲਿਆ, ਉਥੇ ਸੱਚੇ ਸੀ ਸੱਚ ਨਿਬੜੈ, ਚੁਣ ਵੱਖ ਕਰੇ ਜਮਾਲਿਆ, ਥਾਉ ਨਾ ਪਾਇਨ ਕੂੜੇ ਆਰ ਮੁਖ ਕਾਲੇ ਦੋ ਜਗ ਚਾਲਿਆ, ਤੇਰੇ ਨਾਏ ਰਤੇ ਸੇ ਜਿਨ ਗਏ ਹਾਰ ਕਿਸ਼ਟ ਗੁਣਵਾਲਿਆ, ਲਿਖਨਾਵੇਂ ਤਰਨ ਬਹਾਲਿਆ ਲਿਖਨਾਵੇਂ।

0: ਹਿਕਮਤ ਹੁਕਮ ਖੁਆਰ ਪੌੜੀ।
1: ਨਜ਼ਰ ਕਰੇ ਜੇ ਆਪਣੀ ਤਾਂ ਤੇਰੀ ਸਤਿਗੁਰ ਪਾਇਆ, ਇਹੋ ਜਿਹੀ ਬਦ ਜਨਮ ਭਰਮਿਆ ਤਾਂ ਸਤਿਗੁਰ ਸਭ ਸੁਣਾਇਆ। ਸਤਿਗੁਰ ਜੇੜ ਦਾਤਾ ਕੋ ਨਹੀਂ ਸਭ ਸੁਣਿਆ ਲੋਕ ਸਭਾਇਆ, ਸਤਿਗੁਰ ਮਿਲੇ ਸੱਚ ਪਾਇਆ ਜਿਨ ਵਿੱਚੋਂ ਅਗਵਾਇਆ, ਜਿਨ ਸੱਚੋ ਸੱਚ ਬਜਾਇਆ ਜਿਨ ਸੱਚੋ ਸੱਚ ਬਜਾਇਆ।

ਨਾ ਤਰਨਕਾਰ ਹੈ ਨਾ ਏ ਲੈ ਨਰਕਣਾ ਜਾਈਐ ਜੀ ਆਪਣ ਸਭ ਤੁਸਦਾ ਦੇਖਾ ਜਿਆ ਗਵਾਈਐ ਜੇ ਲੋੜੇ ਚੰਗਾ ਆਪਣਾ ਕਰਪਨੋ ਨੀ ਸਦਾਈਐ ਜੇ ਜਰਵਾਣਾ ਪਰ ਹਰ ਜਰਵੇਸ ਕਰਿੰਦੀ ਆਈਏ ਕੋ ਰਹੇ ਨਾ ਪਰੀਏ ਪਾਈਏ ਕੋ ਰਹੇ ਨਾ ਪਰੀਏ ਪਾਈਏ।

0: ਸੋਜੈ ਗਿਆਨ ਵਿਹੂਣਾ ਕਥ ਕਥ ਲੁਜੈ ਨਾਨਕ ਹੁਕਮੀ ਲਿਖੀਐ ਲੇਖ ਜਿਹਾ ਵੇਖੇ ਤਿਹਾ ਵੇਖ ਮਹਲਾ ਦੂਜਾ
1: ਹਉਮੈ ਹਜਾਤ ਹੈ ਹਉਮੈ ਕਰਮ ਕਮਾਹੇ ਹਉਮੈ ਬੰਦਨਾ ਫਿਰ ਜੁਨੀ ਪਾਹ ਹਉਮੈ ਕਿਥੇ ਉਪਜੈ ਕਿਥ ਸੰਜਮ ਜਾਏ।

ਕੀਆਂ ਲਿਖਿਆ ਆਵਣ ਜਾਨ ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸ਼ਾਨ ਪੌੜੀ ਸੱਚਾ ਸਭ।

ਸਲੋਕ ਮਹਲਾ ਪਹਿਲਾ। ਪੜਪੜ ਗੱਡੀ ਲਦੀ ਹੈ, ਪੜਪੜ ਭਰੀਐ ਸਾਥ, ਪੜਪੜ ਬੇੜੇ ਪਾਈਐ, ਪੜਪੜ ਗੱਡੀਆਂ ਖਾਤ।

ਭਗਤ ਤ੍ਰਿਮਨ ਭਾਵਦੇ ਦਸ ਹੋਰ ਕੀਰਤ ਗਾਉਂਦੇ ਨਾਨਕਰਮਾ ਬਾਹਰੇ ਦਾ ਢੋਣ ਲਹਿਣੀ ਤਾਉਂਦੇ ਇੱਕ ਮੂਲ ਲਾ ਬੁੱਝਣੇ ਆਪਣਾ ਹੁੰਦਾ ਆਪ ਗਣਾਏ ਦੇ ਹਾਂ ਢਾਡੀ ਕਾਨੀ ਜਾਹ ਪੰਜਾ ਸਦਾਏ ਦੇ ਦਿਨ ਮੰਗਾ ਜੀ ਤੁਸੀਂ ਧਿਆਏ ਦੇ ਦਿਨ ਮੰਗਾ ਜੀ ਤੁਸੀਂ ਧਿਆਏ।

ਸੱਚ ਤਾਂ ਪ੍ਰਜਾਣੀਏ ਜਾਂ ਆਤਮ ਤੀਰਥ ਕਰੇ ਨਿਵਾਸ, ਸਤਿਗੁਰੂ ਨੂੰ ਪੁੱਛ ਕੇ ਬਹਿ ਰਹਿ ਕਰੇ ਨਿਵਾਸ।

ਜਿਨ੍ਹਾਂ ਗੁਰਦੁੱਤ ਪਾਇਆ ਤਤ ਨਿਕ ਸਮਧਿਆਇਆ ਇਹਨਾਂ ਜਨਤਾ ਕੇ ਵਸ ਕਿਸ਼ਨਾ ਹੀ ਇੱਕ ਜਗਤ ਪਾਇਆ ਇਕਨਾਂ ਨੂੰ ਤੂੰ ਮੇਲ ਲੈ ਕਬ ਦੁੱਧ ਖਵਾਇਆ ਗੁਰ ਕਿਰਪਾ ਤੇ ਜਾਣਿਆ ਜਿੱਥੇ ਦੁਧਿਆ ਬੁਝਾਇਆ ਸਹਿਜ ਹੀ ਸਹਿ ਸਮਾਇਆ ਸਹਿਜ

ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ ਇੰਨੀ ਨੇਤਰੀ ਜਗ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੁੱਬੇ ਸਿਮਣ ਜਾ ਰਿਹਾ ਸਤਿਗੁਰੂ ਹੈ ਬੋਹਿਥਾ ਵੇਲੇ ਕਿੰਨੇ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਕਰ ਕਿਰਪਾ ਪਾਰ ਉਤਾਰਿਆ।

0: ਸੀਸ ਨਿਭਾਇਆ ਕਿਆ ਥੀ ਹੈ ਜਾ ਹਿਰਦੇ ਕਸੁਦੇ ਜਾਹੇ ਮਹਲਾ ਪਹਿਲਾ।
1: ਪੜ ਪੁਸਤਕ ਸੰਧਿਆ ਬਾਦਨ ਸਿਲ ਪੂਜਸ ਬਗਲ ਸਮਾਦਨ ਮੁਖ ਝੂਠ

0: ਪੌੜੀ
1: ਕੱਪੜ ਨੂੰ ਸਹਾਵਣਾ ਸ਼ਰ ਦੁਨੀਆਂ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਉਣਾ ਕਿ ਮਨ ਪਾਉਂਦੇ ਰਾਹ ਪੀੜ ਅੱਗੇ ਜਾਵਣਾ ਨੰਗਾ ਦੁਜ ਚਾਲਿਆ ਤਾਂ ਸਿਖਰ ਡਰਾਉਣਾ ਕਰੇ ਅਵਗੁਣ ਪਛਤਾਵਣਾ ਕਰੇ ਅਵਗੁਣ ਪਛਤਾਵਣਾ।

0: ਕਿਸਮੇ ਕਾ ਮਹਿਲ ਪਾਏ ਸੀ, ਕਿਸਮੇ ਭਾਵੇ ਸੋ ਕਰੇ ਮਨੋ ਚੰਦਿਆ ਸੋ ਫਲ ਪਾਏ ਸੀ, ਕਦਰ ਗੇ ਪੈਂਦਾ ਜੋ ਸੀ ਤੰਦਰ ਗੇ ਪੈਂਦਾ।
1: ਕੋਈ ਗਾਵੇ ਰਾਗੀ ਨਾਦੀ ਬੇਦੀ ਬਪਾਤ ਕਾ।

ਨਾਨਕ ਕੂੜ ਰਹਿਆ ਭਰਪੂਰ, ਮੱਥੇ ਟਿੱਕਾ ਤੇੜ ਧੋਤੀ ਕਖਾਏ, ਮੱਥੇ ਟਿੱਕਾ ਤੇੜ ਧੋਤੀ ਕਖਾਏ, ਹੱਥ ਛੁਰੀ ਜਗਤ ਕਾ ਸਾਈ, ਨੀਲ ਵਸਤਰ ਪਹਿਰ ਹੋਵੇ ਪ੍ਰਵਾਨ, ਮਲੇਸ਼ ਧਾਣ ਲੇ ਪੂਜੇ ਪ੍ਰਾਣ, ਅਪਾਖਿਆ ਕਾ ਕੁੱਠਾ ਬੱਕਰਾ ਖਾਣਾ, ਚੌਕੇ ਉੱਪਰ ਕਿਸੇ ਨਾ ਜਾਣ ਦੇ ਕੇ

0: ਰਸ ਭਾਣਾ ਦਾ ਮਨ ਵਸਾਈਆਂ ਕਰ ਹੁਕਮ ਮਸਤਕ ਹੱਥਾਂ ਵਿੱਚੋਂ ਮਾਰ ਕੱਢੀਆਂ ਬਰਿਆਈਆਂ ਸਤਿ ਠਹਿਣੋਂ ਦਪਾਈਆਂ ਸਤਿ ਠਹਿਣੋਂ ਦਪਾਈਆਂ
1: ਔਰ ਸਿੱਖਾਂ ਮਨ ਹਰ ਪ੍ਰੀਤ।

0: ਸੁੱਚ ਅੱਗੇ ਰੱਖਿਓ ਕੋਈ ਨਾ ਪਿਟਿਓ ਜਾਏ ਸੁੱਚਾ ਹੋ ਕੇ ਜੀਵਿਆ ਲਗਾਪਣ ਸਲੋਕ ਹੱਥੀ ਜਾਏ ਸਟਿਆ ਕਿਸੇ ਲਗਾ ਦੋ ਅੰਨ ਦੇਵਤਾ ਪਾਣੀ ਦੇਵਤਾ ਅੰਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੂਣ ਪੰਜਵਾਂ ਪਾਇਆ ਕਿਰਤਾ ਹਵਾ ਪਾਪ ਵਿੱਤ ਪਾਪੀ ਸਿਉ ਤਨ ਗੰਡਿਆ ਤੁੱਕਾਂ ਪਈਆਂ ਤਿੱਤ ਜਿਤ ਮੁਖ ਨਾਮ ਨ ਉਚਰੈ ਬਿਨ ਨਾਮ ਰ ਸਖਾਹੇ ਨਾਨਕੇ ਮੈਂ ਜਾਣੀਐ ਤਿਤ ਮੁਖ ਤੁੱਕਾਂ ਪਾਏ ਮਹਲਾ ਪਹਿਲਾ
1: ਭੰਡ ਜੰਮੀਐ ਭੰਡ ਨਿਮੀਐ ਭੰਡ ਮੰਗਣ ਵੀ ਆਹੋ ਭੰਡੋ ਹੋਵੇ ਦੋਸਤੀ ਭੰਡੋ ਚੱਲੇ ਰਾਹੋ ਭੰਡ ਮੂਆ ਭੰਡ ਪਾਲੀਐ ਭੰਡ ਹੋਵੇ ਬੰਧਾਨ ਸੋ ਕਿਉਂ ਮੰਦਾ ਆਖੀਐ ਜਿਤ ਜੰਮੇ ਰਾਜਾਨ ਭੰਡੋ ਹੀ ਭੰਡ ਉਪਜੈ ਭੰਡੇ ਬਾਜ ਨਾ ਕੋਈ ਨਾਨਕ ਭੰਡੇ ਬਾਹਰ ਆਇ ਕੋ ਸੱਚਾ ਸੋਏ ਜਿਤ ਮੁਖ ਸਦਾ ਸਲਾਹੀ ਹੈ ਭਾਗਾਂ ਰਤੀ ਚਾਰ ਨਾਨਕ ਤੇ ਮੁਖ ਉਜਲੇ ਤਿਤ ਸੱਚੇ ਦਰਬਾਰ ਪੌੜੀ
2: ਸਭ ਕੋ ਆਖਿਆ ਆਪਣਾ।

0: ਰੱਖੇ ਪਣ ਲੈ ਸਜਾਏ ਮਹੱਲਾ ਪਹਿਲਾ।
1: ਅੰਦਰੋਂ ਝੂਠੇ ਪੈਜ ਬਾਹਰ, ਦੁਨੀਆ ਅੰਦਰ ਫੈਲਿਆ ਅੜਸੜ ਤੀਰਥ, ਜੇ ਨਾ ਵਹਿ ਉਤਰੇ ਨਾਹੀ ਮੈਰ। ਜਿਨ ਪਟੇ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਤਨੇ ਹੋ ਲੱਗਾ ਰੱਬ ਸੇਤੀ ਦੇਖਣੇ ਵਿਚਾਰ। ਰੰਗ ਹੱਸੇ ਰੰਗ ਰੋਵੇ ਚੁੱਪ ਭੀ ਕਰਜਾ, ਹੇ ਪਰਵਾਹ ਨਾਹੀ ਕਿਸੇ ਕੇਰੀ ਬਾਲ ਸਕ।

0: ਆਖਿਆ ਜੇ ਲਿਖੇ ਵਰਤੇ ਸੋਈ ਮਹਲਾ ਦੂਜਾ।
1: ਸਲਾਮ ਜਵਾਬ ਦੋਵੇਂ ਕਰੇ ਮੁੱਢੋਂ ਕੁੱਥਾ ਜਾਏ ਨਾਨਕ ਦੋਵੇਂ ਕੁੜੀਆਂ ਥਾਏ ਨਾ ਕਾਈ ਪਾਏ ਪੌੜੀ।
2: ਜੋ ਸਾਹਿਬ ਨਾਲ ਨਾ ਹਾਰੀਏ ਦੇਵੇ ਹਾ ਪਾਸਾ ਟਾਲੀਏ ਕੁਛ ਲਾਹੇ ਉੱਪਰ ਕਰੀਏ ਕੁਛ।

ਤਰ੍ਹਾਂ ਆਪਣੀ ਹੱਥਾਂ ਕੇ ਪਾਰਾ ਵਾਹਿਆ ਕਰਾਇ ਸਖਤ ਕਰਿਆ ਕਰਾਇ ਮਾਰ ਇੱਕ ਨਕਲੀ ਜਿੰਗੀ ਦੀਆਂ ਸ੍ਰੀ ਜਿਨ ਵਿੱਚ ਸਿਆ ਰਿਆ ਕਰਾਇ ਕਰਿਆ ਹੋ ਗਿਆ ਸੁਗਰੀ ਪਕਾਰ ਨਾਨਕ ਕਰਨਾ ਜਿਨ ਕੀ ਹੈ ਫਿਰ ਤੁਸੀਂ ਕਰਨੀ ਸਾਰ ਫਿਰ ਤੁਸੀਂ ਕਰਨੀ

0: ਕਰੀਮ ਦੇ ਜੀ ਅੱਜ ਸੰਭਾਹ ਸਾਈ ਕਰ ਕਮਾਵਣੀ ਤੁਰ ਛੋਟੀ ਤਿੰਨੇ ਪਾਈ ਨਾਨਕੇ ਕੀ ਬਾਹਰੀ ਹੋਰ ਦੂਜੀ ਨਾਹੀਂ ਜਾਏ ਸੋ ਕਰੇ ਜਿਤ ਸਿਰ ਜਾਏ ਸੋ ਕਰੇ ਜਿਤ ਸਿਰ ਜਾਏ ਸੁਧ
1: ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ।

0: ਸਕ ਨਾਨਕ ਤੇ ਮੁਖੀ
1: ਉਜਲੇ
0: ਛੁੱਟੇ ਨਾਲ
1: ਵਾਹਿਗੁਰੂ ਜੀ ਕਾ ਖਾਲਸਾ
0: ਵਾਹਿਗੁਰੂ ਜੀ
1: ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕਰ ਤੂੰ ਜਿਉ ਪਿੰਡ ਸਭ ਤੂੰ ਮਾਤ ਪਿਤਾ ਹਮ ਤੁਮਰੀ ਕਿਰਪਾ ਮੈਂ ਕੋਈ ਨਾ ਜਾਣੇ ਉੱਚੇ ਤੇ ਉੱਚਾ ਸਗਲ ਸਮਗਰੀ ਤੁਮਰੇ

ਤੁਮਰੀ ਗਤ ਮਿਤ ਤੁਮ ਹੀ ਜਾ ਨਾਨਕ ਦਾਸ ਬੋਲੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਜੀ ਕਿਉ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਬਹੁਤ ਜੀ ਸਹਾਏ ਵਾਰ ਸ਼੍ਰੀ ਬਹੁਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬੈਨੋ ਸਿਮਰੋਂ ਸ੍ਰੀ ਹਰ ਰਾਏ ਸ੍ਰੀ ਹਰਿ ਕਿਸ਼ਨ ਧਿਆਈ ਹੈ ਜੇ ਡਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉਣ ਦੇ ਆਵੇ ਤਾਏ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਓ ਸਭ ਥਾਈ ਹੋਈ ਸਹਾਏ ਦਸੋਂ ਪਾਤਸ਼ਾਹੀਓ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦੀਦਾਰ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਬਜ਼ਾਦਿਆਂ ਚਾਲੀਆਂ ਮੁਕਤਿਆਂ ਅਠੀਆਂ ਜਪੀਆਂ ਤਪੀਆਂ ਸ਼ਾਹੀ ਸਿੰਘਾਂ ਸਿੰਘਣੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਈ ਦੇ ਕੇ ਅੰਡ ਕੀਤਾ ਤਿੰਨਾਂ ਗੁਰਮਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਸੀ ਦਿੱਤੇ ਬੰਦ ਬੰਦ ਕਟਵਾਏ ਚਰਖੜੀਆਂ ਤੇ ਚੜੇ ਆਰਿਆਂ ਨਾਲ ਤਨ ਚਰਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਖੋਪਰੀਆਂ ਲਹੋਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਅਸਹਿ ਤੇ ਗਏ ਅਸਹਾਰ ਦੇ ਸ਼ਹੀਦ ਹੋਏ ਸਿੱਕਿਦ ਕੇਸਾਂ ਸਵਾਸਾਂ ਸੰਗ ਨਿਭਾਈ ਧਰਮ ਨਿਹਾਰਿਆ ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿ ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆ ਦੇ ਤੇ ਫਤਿਹ ਬਿਰਧ ਕੀ ਪੈਰ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਦੇ ਰਾਖੇ ਆਪ ਅਕਾਲ ਪੁਰਖ ਅੰਤਰ ਜਾਮੇ ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਪਾਉਂਦੇ ਸਦਾ ਸਹਾਜ ਦੇ ਤਾਰ ਪਿਤਾ ਜੀ ਓ ਸ੍ਰੀ ਨਨਕਾਣਾ ਸਾਹਿਬ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਬਾਣ ਨਤਾਣਿਆਂ ਦੇ ਤਾਣ ਨੇ ਉਲਟਿਆਂ ਦੇ ਆਉਣ ਆਸਰਿਆਂ ਦੇ ਆਸਰੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਪ ਦੇ ਪਾਰ ਬਖਸ਼ ਰਹਿਮਤ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਸ਼ਬਦ ਚੌਂਕੀ ਵਿੱਚ ਆਪ ਦੀ ਇਲਾਹੀ ਬਾਣੀ ਸ੍ਰੀ ਆਸਵਾਦ ਕੀਰਤਨ ਜੀ ਭੋਗ ਜੀ ਕੀ ਅਰਦਾਸ ਭੁੱਲ ਚੋ ਮਾਫ਼ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ ਸਰਬੱਤ ਸੰਗਤਾਂ ਦੀ ਹਾਜ਼ਰੀ ਤੇਲ ਖੋਲ ਭੇਟਾਵਾਂ ਆਪਣੇ ਦਰ ਤੇ ਪ੍ਰਵਾਨ ਕਰਨੀਆਂ ਸਿਰ ਤੇ ਮਿਹਰ ਪ੍ਰਿਆਤ ਕਰਨਾ ਤੰਦਰੁਸਤੀਆਂ ਬਖਸ਼ਣੀਆਂ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਸਰਬੱਤ ਸੰਗਤਾਂ ਦੇ ਕਾਰੋਬਾਰਾਂ 'ਚ ਬਰਕਤਾਂ ਬਖਸ਼ਿਸ਼ ਕਰਨੀਆਂ ਦਰੋਂ ਘਰੋਂ ਸਿੱਖੀ ਸਿੱਧ ਭਰੋਸਾ ਨਾਮਦਾਨ ਬਖਸ਼ ਕੇ ਨਿਹਾਲ ਕਰਨਾ ਪੰਥ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਅੱਜ ਦਰੋਂ ਘਰੋਂ ਵਰਸਾਏ ਦਾਤਾ ਜੀਓ ਨਗਰ ਪਿੰਡ ਰਾਮਨਗਰ ਟੇਹਾਂ ਅਤੇ ਪਿੰਡ ਜੌੜੇ ਉੱਪਲ ਪਿੰਡ ਫਿਰੋਜ਼ਪੁਰ ਕਠਾਲਾ ਮਲੇਰਕੋਟਲਾ ਜ਼ਿਲ੍ਹੇ ਦੇ ਸਮੂਹ ਨਗਰ ਨਿਵਾਸੀ ਪਰਿਵਾਰਾਂ ਵੱਲੋਂ ਅਤੇ ਇਸੇ ਤਰ੍ਹਾਂ ਖੰਘ ਪਰਿਵਾਰ ਔਜਲਾ ਪੱਠਲ ਅਤੇ ਧਨੋਵਾ ਪਰਿਵਾਰਾਂ ਵੱਲੋਂ ਸ਼ੁਕਰਾਨੇ ਵਜੋਂ ਪਰਿਵਾਰਾਂ ਦੀ ਸੁੱਖ ਸ਼ਾਂਤੀ ਤੰਦਰੁਸਤੀ ਚੜ੍ਹਦੀ ਕਲਾ ਬਖਸ਼ੇ ਕਾਰੋਬਾਰਾਂ ਦੀ ਬਰਕਤਾਂ ਦੀ ਯਾਚਨਾ ਕਰਦਿਆਂ ਨਗਰਾਂ ਦੀ ਚੜ੍ਹਦੀ ਕਲਾ ਲਈ ਦਾਦਾ ਜੀ ਸਰਬੱਤ ਦੇ ਭਲੇ ਲਈ ਗੁਰੂ ਗ੍ਰੰਥ ਅਤੇ ਗੁਰੂ ਪੰਥ ਨੂੰ ਸਮਰਪਣ ਹੁੰਦਿਆਂ ਸਮੂਹ ਪਰਿਵਾਰਾਂ ਵੱਲੋਂ ਆਪ ਦੀ ਅਲਾਹੀ ਬਾਣੀ ਦੇ ਸ੍ਰੀ ਅਖੰਡ ਪਾਠ ਕੀਰਤਨ ਅਤੇ ਗੁਰੂ ਕੈ ਸੰਗਤ ਦੀ ਸੇਵਾ ਹੋ ਰਹੀ ਹੈ ਦਾਤਾ ਜੀ ਮਿਹਰ ਕਰਨੀ ਸਰਬੱਤ ਨਗਰਾਂ ਦੇ ਸਿਰ ਤੇ ਮਿਹਰ ਭਰਿਆ ਥੱਕਣਾ ਪਰਿਵਾਰਾਂ ਦੇ ਸਿਰ ਤੇ ਮਿਹਰ ਭਰਿਆ ਥੱਕਣਾ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਥੱਕਣਾ ਤੰਦਰੁਸਤੀਆਂ ਚੜ੍ਹਦੀਆਂ ਕਰਾ ਗੁਰਸਿੱਖੀ ਜੀਵਨ ਬਖਸ਼ਣਾ
ਸਮੂਹ ਪਰਿਵਾਰਾਂ ਦੇ ਕਾਰੋਬਾਰਾਂ 'ਚ ਬਰਕਤਾਂ ਬਖਸ਼ਿਸ਼ ਕਰਨੀ ਆ। ਗੁਰੂ ਗ੍ਰੰਥ ਗੁਰੂ ਪੰਥ ਦੀ ਸੇਵਾ ਕਰਨ ਦਾ ਉਦਮ ਬਲ ਬਖਸ਼ਿਸ਼ ਕਰਨਾ, ਪਰਿਵਾਰਾਂ ਵਿੱਚ ਸੁੱਖ ਵਰਤਾਉਣਾ, ਨਗਰਾਂ ਦੇ ਸਿਰ 'ਤੇ ਮਿਹਰ ਪ੍ਰਿਆਤ ਰੱਖਣਾ, ਮਹਾਂਪੁਰਸ਼ਾਂ ਦੀ ਯਾਦ ਸਮੂਹ ਨਗਰ ਨਿਵਾਸੀ ਪਰਿਵਾਰਾਂ ਦੇ ਹਿਰਦਿਆਂ ਵਿੱਚ ਵਸਾਉਣੀ, ਪਵਿੱਤਰ ਹਜ਼ੂਰੀ ਸਰਬੱਤ ਨਗਰ ਨਿਵਾਸੀ ਪਰਿਵਾਰਾਂ ਅਤੇ ਪਰਿਵਾਰਾਂ ਵੱਲੋਂ ਕੜਾਹ ਪ੍ਰਸ਼ਾਦ ਦੇ ਹਾਜ਼ਰਾ ਦਾਰ ਪ੍ਰਵਾਨ ਹੋਵੇ, ਪ੍ਰਵਾਨ ਦੇ ਸੰਦ ਵਰਤਾਉਣ ਦੀ ਆਗਿਆ ਬਖਸ਼ੋ। ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ, ਮਿਹਰ ਕਰਨੀ, ਸੇਵਾਦਾਰ ਪ੍ਰਵਾਨ ਕਰਨੀ, ਆਪਣੇ ਸਕਾਰੇ ਨੂੰ ਮਿਹਰ ਪ੍ਰਿਆਤ ਰੱਖੇ ਸੰਪੂਰਨ ਕਰਨਾ। ਮਿਹਰ ਕਰੋ ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ ਸਹੀ ਗੁਰਮੁ ਪਿਆਰੇ ਮਿਲ, ਜਿਨ੍ਹਾਂ ਮਿਲਿਆ ਤਰ ਨਾਮ ਚੇਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਾਂ ਕਾ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ, ਰਾਜ ਕਰੇਗਾ ਖਾਲਸਾ, ਖੁਆ ਰੋਏ ਸਭ ਮਿਲੇਂਗੇ।

0: ਸਤਨਾਮ ਧੰਨ ਵਾਹਿਗੁਰੂ ਜੀ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸੋ ਕਹੋ ਟਲ ਗੁਰ ਸੇਵੀਐ ਐਨਸ ਸਹਿਜ ਸੁਭਾਇ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪਹਿਲਾ ਤੇ ਤੁਕੀ ਆਸਾ ਮਨਸਾ ਬੰਦਨੀ ਪਾਈ ਕਰਮ ਧਰਮ ਬੰਦਕਾਰੀ ਪਾਪ ਪੁੰਨ ਜਗ ਜਾਇਆ ਭਾਈ ਬਿਨਸੇ ਨਾਮ ਵਿਸਾਰੀ ਆਸਾ ਮਨਸਾ ਬੰਦਨੀ ਭਾਈ ਕਰਮ ਧਰਮ ਬੰਦਕਾਰੀ ਪਾਪ ਪੁੰਨ ਜਗ ਜਾਇਆ ਭਾਈ ਬਿਨਸੇ ਨਾਮ ਵਿਸਾਰੀ ਏ ਮਾਇਆ ਜਗਮੋਣੀ ਭਾਈ ਕਰਮ ਸਭੇ ਵੇਕਾਰੀ ਸੁਣ ਪੰਡਿਤ ਕਰਮਕਾਰੀ ਜਿਤ ਕਰਮ ਸੁਖ ਉਪਜੈ ਪਾਈ ਸੋ ਆਤਮ ਤਤ ਵਿਚਾਰੀ ਰਹਾਉ ਸਾਸਤ ਬੇਦ ਬਕੇ ਖੜੋ ਪਾਈ ਕਰਮ ਕਰੋ ਸੰਸਾਰੀ ਪਾਖਣ ਮੈਲ ਨ ਚੁੱਕੀ ਭਾਈ ਅੰਤਰ ਮੈਲ ਵਿਕਾਰੀ ਇਨ ਬੈਡੋ ਬੇਮਾ ਕੁਰੀ ਭਾਈ ਉਂਡੀ ਸਿਰ ਕੈ ਭਾਰੀ ਦੁਰਮਤ ਕਣੀ ਵਿਗੁੱਤੀ ਭਾਈ ਦੂਜੇ ਪਾਏ ਖਵਾਈ ਬਿਨ ਸਤਿਗੁਰ ਨਾਮ ਨਾ ਪਾਈਏ ਭਾਈ ਬਿਨ ਨਾਮ ਹੈ ਪਰਮ ਨਾ ਜਾਈ ਸਤਿਗੁਰ ਸੇਵੈ ਤਾਂ ਸੁਖ ਪਾਏ ਭਾਈ ਆਵਣ ਜਾਣ ਰਹਾਈ ਸਾਚ ਸਹਿਜ ਗੁਰ ਤੇ ਉਪਜੇ ਭਾਈ ਮਨ ਨਿਰਮਲ ਸਾਚ ਸਮਾਈ ਗੁਰ ਸੇਵੈ ਸੋ ਬੂਜੇ ਭਾਈ ਗੁਰਬਿਨ ਮਗ ਨ ਪਾਈ ਜਿਸ ਅੰਤਰ ਲੋਭ ਕੇ ਕਰਮ ਕਮਾਵੇ ਭਾਈ ਕੂੜ ਬੋਲ ਵਿਖ ਖਾਈ ਪੰਡਿਤ ਦਹੀਂ ਵਲੋਈਏ ਭਾਈ ਵਿੱਚੋਂ ਨਿਕਲੇ ਤੱਥ ਜਲ ਮਲੀਏ ਜਲ ਮਥੀਏ ਜਲ ਦੇਖੀਏ ਭਾਈ ਇਹ ਜਗ ਇਹ ਹੈ ਵੱਥ ਗੁਰਬਿਨ ਭਰਮ ਵਿਗੁੱਚੀਏ ਭਾਈ ਘੜ ਘੜ ਦਿਓ ਅਲੱਖ ਇਹ ਜਗ ਤਾਂ ਗੋਸੂਤ ਕੋ ਪਾਈ ਦੈ ਦਿਸ ਬਾਦੋ ਮਾਏ ਬਿਨ ਗੁਰ ਗਾਣ ਨਾ ਛੁੱਟੀ ਪਾਈ ਥਾਕੇ ਕਰਮ ਕਮਾਏ ਇਹ ਜਗ ਭਰਮ ਭਲਾਇਆ ਪਾਈ ਕਹਿਣਾ ਕਿਹੋਂ ਨਾ ਜਾਏ ਗੁਰ ਮਿਲਿਆ ਪਉ ਮਨ ਵਸੇ ਪਾਈ ਪੈਮਣ ਨਾ ਸਚ ਲੇਖ ਮੱਜਣ ਦਾਂ ਚੰਗਿਆਈਆਂ ਪਾਈ ਦਰਗੇ ਨਾਮ ਵਸੇਖ ਗੁਰ ਅੰਕਸ ਜਿਨ ਨਾਮ ਦੜਾਇਆ ਪਾਈ ਮਨ ਵਸਿਆ ਚੂਕਾ ਪੇਗ ਇਹ ਤਨ ਹਾਟ ਸਿਰਾਫ ਕੋ ਪਾਈ ਵੱਖਰ ਨਾਮ ਅਪਾਰ ਇਹ ਵੱਖਰ ਵਪਾਰੀ ਸੋ ਦ੍ਰਿੜੇ ਪਾਈ ਗੁਰ ਸ਼ਬਦ ਕਰੇ ਵਿਚਾਰ ਤਨ ਵਪਾਰੀ ਨਾਨਕ ਪਾਈ ਮੇਲ ਕਰੇ ਵਾਪਾਰ ਇਹ ਤਨ ਹਾਟ ਸਰਾਬ ਕੋ ਪਾਈ ਵੱਖਰ ਨਾਮ ਅਪਾਰ ਇਹ ਵੱਖਰ ਵਪਾਰੀ ਸੋ ਦ੍ਰਿੜੇ ਪਾਈ ਗੁਰ ਸ਼ਬਦ ਕਰੇ ਵਿਚਾਰ ਤਨ ਵਪਾਰੀ ਨਾਨਕ ਪਾਈ ਮੇਲ ਕਰੇ ਵਾਪਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਕਾਰ ਜੋ ਸਤਸੰਗ ਜੀ ਅੰਮ੍ਰਿਤ ਵੇਲੇ ਸੱਜ ਦੀਵਾਨਾਂ ਦੀਆਂ ਹਾਜ਼ਰੀਆਂ ਭਰੀਆਂ ਨੇ ਆਸਾ ਕੀ ਵਾਰ ਦੇ ਕੀਰਤਨ ਸਰਵ ਕੀਤੇ ਰਾਸ ਪ੍ਰਾਪਤ ਕੀਤਾ ਉਪਰੰਤ ਸਰਬੱਤ ਦੇ ਭਲੇ ਲਈ ਪੰਥ ਦੀ ਚੜ੍ਹਦੀ ਕਲਾ ਅਤੇ ਜਿਨ੍ਹਾਂ ਪਰਿਵਾਰਾਂ ਅਤੇ ਨਗਰਾਂ ਵੱਲੋਂ ਅਖੰਡ ਪ੍ਰਸਾਦ ਆਰੰਭ ਨੇ ਉਹਨਾਂ ਦੀ ਚੜ੍ਹਦੀ ਕਲਾ ਲਈ ਸ਼ੁਕਰਾਨੇ ਵਜੋਂ ਅਰਦਾਸ ਬੇਨਤੀ ਹੋਈ ਹੈ ਸਤਿਗੁਰ ਨੇ ਪਵਿੱਤਰ ਹੁਕਮਨਾਮੇ ਬਖਸ਼ੇ ਜੋ ਆਪਾਂ ਸ਼ਰਧਾ ਅਨੁਸਰਣ ਕੀਤਾ ਰਹੇ ਗੁਰੂ ਕਿਰਪਾ ਕਰੇ ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣ ਬਣੇ ਪ੍ਰੋਗਰਾਮ ਸਾਰੇ ਸਮੁੱਖ ਵਾਕ ਦੀ ਕਥਾ ਭਾਈ ਸਾਹਿਬ ਭਾਈ ਗੁਰਚਰਨ ਸਿੰਘ ਜੀ ਸ਼ਰਮ ਕਰਾ ਰਹੇ ਨੇ ਆਓ ਬੜੇ ਪਿਆਰ ਨਾਲ ਸ਼ਰਮ ਕਰੀਏ ਉਸ ਤੋਂ ਪਹਿਲਾਂ ਬੇਨਤੀ ਖਾਣ ਪਾਠ ਪਿੰਡ ਰਾਮਨਗਰ ਦੇਹਾਂ ਢੇਹਾਂ ਜੋੜੇ ਉੱਪਲ ਫਿਰੋਜ਼ਪੁਰ ਕਠਾਲਾ ਅਤੇ ਕਾਂਗਾ ਜ਼ਿਲ੍ਹਾ ਪੱਥਰ ਦੇ ਧੋਵਾ ਪ੍ਰਵਾਲ ਨੂੰ ਆਰੰਭ ਕੱਲ੍ਹ ਨੂੰ ਭੋਗ ਪੈਣਗੇ ਬੇਨਤੀ ਦਰਸ਼ਨ ਦੇਣੇ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ ਜੀ ਅੱਜ ਵਰਕਸ਼ਾਪ ਆਨੰਦ ਕਾਜ ਦੀ ਮਰਿਆਦਾ ਦੇ ਬਾਰੇ 2:30 ਵਜੇ ਤੋਂ 4 ਵਜੇ ਤੱਕ ਆ ਸੋ ਆਓ ਹੁਣ ਸ਼ਰਮ ਕਰੀਏ ਕਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਸਤਨਾਮ

0: ਗੱਲ ਸਪਸ਼ਟ ਕਰ ਦਿੱਤੀ ਵੀ ਸੋਚੈ ਸੋਚ ਨਾ ਹੋਵੀ, ਜੇ ਲਾਏ ਰਹਾ ਲਿਵਤਾਰ ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ। ਇੱਦਾਂ ਹੀ ਗੁਰਦੇਵ ਮਹਾਰਾਜ ਅੱਗੇ ਜਾ ਕੇ ਇਹ ਵੀ ਸ਼ਬਦ ਰੱਖਦੇ ਨੇ ਵੀ ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਾਏ ਕਰੀ। ਇਹ ਵੀ ਵਾਕ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਪਜੀ ਵਿੱਚੋਂ ਪੜ੍ਹਦੇ ਹਾਂ ਵੀ ਤੀਰਥ ਤਪ ਦਇਆ ਦੱਤ ਦਾਨ ਜੇ ਕੋ ਪਾਵੈ ਤਿਲਕਾ ਮਾਣ। ਵੀ ਜਿਹੜੇ ਮਿੱਥੇ ਹੋਏ ਧਾਰਮਿਕ ਕਰਮ ਲੋਕ ਕਰਦੇ ਨੇ, ਜੇ ਕੋਈ ਮਾਣ ਉਹਨਾਂ ਨੂੰ ਮਿਲੇਗਾ ਵੀ ਇੱਜ਼ਤ ਮਿਲੇਗੀ ਤੇ ਬੜੀ ਤਿਲ ਜਿੰਨੀ ਬੜੀ ਥੋੜੀ ਜਿਹੀ ਇੱਜ਼ਤ, ਉਹ ਵੀ ਹਉਮੈ ਨਾਲ ਗ੍ਰਸੀ ਹੋਈ। ਜਿਵੇਂ ਨਾ ਬੰਦਾ ਕੋਈ ਕੰਮ ਕਰੇ ਤੇ ਆਪਣੇ ਆਪ ਵਿੱਚ ਬੜੇ ਮਾਣ ਨਾਲ ਦੱਸੇ ਵੀ ਮੈਂ ਆਹ ਕੰਮ ਕਰ ਲਿਆ, ਪਰ ਉਸ ਕੰਮ ਦਾ ਬੈਨੀਫਿਟ ਕੋਈ ਨਾ ਹੋਵੇ, ਲਾਭ ਕੋਈ ਨਾ ਹੋਵੇ, ਬਸ ਉਹਨਾਂ ਕੀ ਹੈ ਮਾਣ ਜਿਹੜਾ ਬੰਦੇ ਨੇ ਦੱਸਣ ਲੱਗਿਆਂ ਖੱਟ ਲਿਆ ਵੀ ਮੈਂ ਆਹ ਕੰਮ ਕਰ ਲਿਆ। ਜਦੋਂ ਬੰਦਾ ਚਲਾਕੀ ਕਰਦਾ ਹੈ ਨਾ ਸਤਸੰਗਤ ਜੀ, ਮਾਣ ਉਦੋਂ ਵੀ ਖੱਟਦਾ ਹੈ। ਉਹ ਕਹਿੰਦਾ ਮੈਂ ਫਲਾਨੇ ਬੰਦੇ ਨਾਲ ਆਹ ਚਲਾਕੀ ਕੀਤੀ, ਮਤਲਬ ਏਦਾਂ ਦੱਸਣ ਲੱਗਿਆਂ ਤੇ ਉਹ ਹੀ ਕਹਿੰਦਾ ਨਾ ਬੜੀ ਜਿਵੇਂ ਮਾਣ ਜੇ ਵਾਲੀ ਗੱਲ ਹੋਵੇ, ਵਡਿਆਈ ਵਾਲੀ ਗੱਲ ਹੋਵੇ। ਪਰ ਜਿਹੜਾ ਐਕਚੁਅਲ ਵਿੱਚ ਸਿਆਣਾ ਹੈ ਨਾ, ਜਿਹੜਾ ਐਕਚੁਅਲ ਵਿੱਚ ਸਮਝ ਵਾਲਾ ਹੈ, ਉਹ ਆਖੇਗਾ ਵੀ ਇਹ ਕਿੱਡਾ ਕੁ ਮਾਰਕਾ ਮਾਰ ਲਿਆ ਤੂੰ, ਵੀ ਜਿਹੜੀ ਚੀਜ਼ ਨੂੰ ਬੜੇ ਮਾਣ ਨਾਲ ਦੱਸ ਰਿਹਾ ਹੈ ਕੋਈ ਵੱਡੀ ਗੱਲ ਥੋੜ੍ਹਾ ਹੈ। ਹਾਂ, ਜੇ ਕੋਈ ਚੋਰ ਚੋਰ ਨੂੰ ਆਖੇ ਵੀ ਮੈਂ ਬੜੀ ਚਲਾਕੀ ਨਾਲ ਚੋਰੀ ਕਰ ਲਈ ਹੈ, ਤੇ ਹੋ ਸਕਦਾ ਹੈ ਵੀ ਉਹਦੀ ਨਿਗਾਹ ਵਿੱਚ ਪੂਰਾ ਮਾਨ ਤੂੰ ਪ੍ਰਾਪਤ ਕਰ ਲਵੇਂ। ਕਿਸੇ ਨਾਲ ਧੋਖਾ ਕਰਕੇ, ਫਰੇਬ ਕਰਕੇ ਬੰਦਾ ਕਈ ਵਾਰ ਇਹ ਵੀ ਕਹਿੰਦਾ ਵੀ ਮੈਂ ਉਹਨੂੰ ਫਲਾਨੀ ਚੀਜ਼ ਜਦੋਂ ਕੋਈ ਲੈ ਕੇ ਆਇਆ ਉਹਨੂੰ ਪਤਾ ਹੀ ਨਹੀਂ ਲੱਗਣ ਦਿੱਤਾ, ਇਹ ਵੀ ਤੇ ਮਾਣ ਹੀ ਹੈ ਨਾ ਇੱਕ। ਪਰ ਇਸ ਮਾਨ ਦਾ ਕੋਈ ਅਰਥ ਥੋੜ੍ਹਾ ਹੈਗਾ ਹੈ। ਜਦੋਂ ਤੁਸੀਂ ਅਖਲਾਕ ਦੇ ਉੱਤੇ ਇਸ ਗੱਲ ਨੂੰ ਲਾ ਕੇ ਵੇਖੋਗੇ, ਬੰਦਾ ਆਖੇਗਾ ਇਹ ਕੀ ਹੈ, ਇਹ ਕੱਖ ਵੀ ਨਹੀਂ ਹੈ। ਤੋ ਗੁਰਦੇਵ ਨੇ ਇੱਥੇ ਵੀ ਇਹੋ ਗੱਲ ਆਖੀ ਵੀ ਭਾਵੇਂ ਕੋਈ ਤੀਰਥ ਉੱਤੇ ਜਾ ਕੇ ਇਸ਼ਨਾਨ ਕਰ ਲਵੇ, ਭਾਵੇਂ ਤਪ ਰੱਖ ਲਵੇ, ਭਾਵੇਂ ਹੱਥੀਂ ਦਾਨ ਦੇ ਦੇਵੇ, ਭਾਵੇਂ ਕੋਈ ਵਰਤ ਰੱਖ ਲਵੇ, ਸਰੀਰਾਂ ਦੀ ਤਪੱਸਿਆ ਕਰ ਲਵੇ, ਜੇ ਕੋ ਪਾਵੇ ਤਿਲਕਾ ਮਾਣ, ਤਿਲ ਜਿੰਨਾ ਮਾਣ ਹੀ ਹੈ, ਜਿਸ ਮਾਨ ਦਾ ਅਰਥ ਕੋਈ ਨਹੀਂ, ਜਿਸ ਵਡਿਆਈ ਦਾ ਮਤਲਬ ਕੋਈ ਨਹੀਂ ਹੈ। ਤੋ ਧੰਨ ਗੁਰੂ ਨਾਨਕ ਸਾਹਿਬ ਨੇ ਅੱਜ ਵੀ ਇਹੋ ਬਖਸ਼ਿਸ਼ ਕੀਤੀ। ਉਹਨਾਂ ਆਖਿਆ ਸੁਣ ਪੰਡਿਤ ਕਰਮਾਕਾਰੀ, ਆਖਿਆ ਹੇ ਪੰਡਿਤ ਕਰਮ ਕਾਂਡੀ ਪੰਡਿਤ। ਕਰਮ ਕਾਂਡ ਦੇ ਅਰਥ ਕੀ ਹੁੰਦੇ ਨੇ, ਮੈਂ ਪਿਛਲੇ ਦਿਨੀ ਜ਼ਿਕਰ ਕੀਤਾ ਸੀ। ਕਰਮ ਕਾਂਡ ਹੁੰਦੇ ਨੇ ਜਿਹੜੇ ਕੁਝ ਕਰਮ ਮਿੱਥ ਲਏ ਗਏ ਵੀ ਆਹ ਕਰਮ ਕਰਨਾ ਬੜਾ ਜ਼ਰੂਰੀ ਹੈ, ਜਦੋਂ ਤੁਸੀਂ ਉਸ ਚੱਕਰ ਵਿੱਚ ਫਸੇ ਹੋਏ ਹੋ ਨਾ, ਉਹਨੂੰ ਕਰਮ ਕਾਂਡ ਕਹਿੰਦੇ ਨੇ। ਜਿਵੇਂ ਕਿਸੇ ਨੇ ਕਹਿ ਦਿੱਤਾ ਵੀ ਜੇ ਤੂੰ ਸੁੱਖ ਚਾਹੁੰਦਾ ਹੈ ਫਲਾਨੀ ਥਾਂ ਉੱਤੇ ਨਾਰੀਅਲ ਚੜ੍ਹਾ ਦੇ, ਜੇ ਤੂੰ ਸੁੱਖ ਚਾਹੁੰਦਾ ਹੈ ਤੇ ਆਹ ਟੂਣਾ ਕਰ ਲਾ, ਜੇ ਤੂੰ ਸੁੱਖ ਚਾਹੁੰਦਾ ਹੈ ਤੇ ਇੱਦਾਂ ਕਰ ਵੀ ਪੰਜ ਵੀਰਵਾਰ ਫਲਾਨੀ ਥਾਂ ਉੱਤੇ ਜਾ, ਜੇ ਤੂੰ ਸੁੱਖ ਚਾਹੁੰਦਾ ਹੈ ਤੇ 10 ਐਤਵਾਰ ਉੱਥੇ ਜਾ ਕੇ ਮੱਥਾ ਟੇਕ, ਇਹ ਜਿੰਨਾ ਕੁਝ ਹੈ ਇਹ ਸਾਰਾ ਕਰਮ ਕਾਂਡ ਹੈ। ਤੇ ਅਮੂਮਨ ਸਾਡੇ ਸਮਾਜ ਵਿੱਚ ਇਹ ਗੱਲ ਚੱਲਦੀ ਵੀ ਹੈ, ਤੁਸੀਂ ਕਿਸੇ ਨੂੰ ਕਹਿ ਕੇ ਵੇਖ ਲਿਓ ਵੀ ਭਾਈ ਸਾਨੂੰ ਕੋਈ ਦੁੱਖ ਤਕਲੀਫ ਹੈ, ਉਹ ਆਖੇਗਾ ਇੱਦਾਂ ਕਰ 5 ਸੰਗਰਾਂਦਾਂ ਫਲਾਨੇ ਗੁਰਦੁਆਰੇ ਜਾ ਕੇ ਵੇਖ। ਹੁਣ ਇਹਨੂੰ ਕਹਿੰਦੇ ਨੇ ਮਿੱਥੇ ਹੋਏ ਕਰਮ ਕਰਨੇ, ਤੇ ਇਹ ਕੰਮ ਸਿੱਖਾਂ ਦਾ ਨਹੀਂ ਹੈ, ਇਹ ਕੰਮ ਪੰਡਿਤਾਂ ਦਾ ਹੋ ਸਕਦਾ ਹੈ, ਸਿੱਖਾਂ ਦਾ ਨਹੀਂ ਹੈ। ਸਿੱਖਾਂ ਬਾਰੇ ਤੇ ਬੜੀ ਸਿੱਧੀ ਹਦਾਇਤ ਹੈ, ਤੁਸੀਂ ਬਚਨ ਪੜ੍ਹਦੇ ਹੋ ਬਾਣੀ ਦਾ ਵੀ ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੀ ਉੱਠ ਹਰ ਨਾਮ ਤੇ ਆਵੈ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਿਰ ਨਾਵੈ, ਅੰਮ੍ਰਿਤ ਸਰ ਨਾਵੈ, ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੈ। ਹੁਣ ਇੱਥੇ ਕਿੱਥੇ ਲਿਖਿਆ ਹੈ ਵੀ ਫਲਾਨੀ ਜਗ੍ਹਾ ਤੇ ਜਾ ਕੇ ਤੂੰ ਆਹ ਕੰਮ ਕਰੀ, ਇੱਦਾਂ ਦਾ ਤੇ ਕੁਝ ਨਹੀਂ ਹੈ। ਕਿਸੇ ਖਾਸ ਥਾਂ ਉੱਤੇ ਜਾ ਕੇ ਜਦੋਂ ਤੂੰ ਇਸ਼ਨਾਨ ਕਰੇਗਾ ਤੇ ਫਿਰ ਤੇਰਾ ਕਲਿਆਣ ਹੋਵੇਗਾ, ਨਹੀਂ। ਬਾਣੀ ਨੇ ਤੇ ਆਖਿਆ ਵੀ ਮਤਲਬ ਉਠਤ ਬੈਠਤ ਸੋਵਤ ਧਿਆਈਐ ਮਾਰਗ ਚਲਤ ਹਰੇ ਹਰ ਗਾਈਐ। ਇਹ ਕਰਮ ਸਿੱਖਾਂ ਦਾ ਨਹੀਂ, ਕਿਸੇ ਪੰਡਿਤ ਦਾ ਹੋ ਸਕਦਾ ਹੈ। ਕੋਈ ਪੰਡਿਤ ਤੁਹਾਨੂੰ ਉਲਝਾ ਸਕਦਾ ਹੈ ਵੀ ਫਲਾਨੇ ਦਿਨ ਆਹ ਕੰਮ ਕਰ ਲਈ। ਤੋ ਚੇਤਾ ਰੱਖੋ, ਜਿਹੜਾ ਵੀ ਸਾਨੂੰ ਇਸ ਗੱਲ ਵਿੱਚ ਉਲਝਾਉਂਦਾ ਹੈ, ਭਾਵੇਂ ਉਹ ਸਰੂਪ ਸਿੱਖੀ ਵਾਲਾ ਰੱਖਦਾ ਹੋਵੇ, ਉਹ ਗੁਰਮਤ ਤੋਂ ਕੋਹਾਂ ਦੂਰ ਹੈ, ਗੁਰਮਤ ਦੇ ਨੇੜੇ ਤੇੜੇ ਨਹੀਂ ਹੈ। ਤੋ ਕਰਮ ਕਾਂਡ ਦਾ ਆਪਣਾ ਅਰਥ ਕੀ ਹੁੰਦਾ ਹੈ? ਕਾਂਡ ਦਾ ਅੱਖਰੀ ਅਰਥ ਬਣਦਾ ਹੈ ਚੈਪਟਰ। ਜਿਵੇਂ ਤੁਹਾਡੇ ਵਿੱਚੋਂ ਜਿਹੜੇ ਪੰਜਾਬ ਵਿੱਚ ਪੜ੍ਹੇ ਨੇ ਉਹਨਾਂ ਨੂੰ ਪਤਾ ਹੋਣਾ, ਜਿਹੜੇ ਨਾਵਲ ਹੁੰਦੇ ਸੀ ਨਾ, ਨਾਵਲ ਇੱਥੇ ਅੰਗਰੇਜ਼ੀ 'ਚ ਆਪਾਂ ਨਾਵਲ ਕਹਿੰਦੇ ਹਾਂ, ਉਹ ਜਿਹੜਾ ਨਾਵਲ ਪੰਜਾਬੀ 'ਚ ਸਿੱਧਾ ਠੇਠ ਨਾਵਲ ਕਹਿ ਦਿੱਤਾ ਜਾਂਦਾ, ਜਦੋਂ ਨਾਵਲ ਪੜ੍ਹੇ ਜਾਂਦੇ ਸੀ ਤੇ ਨਾਵਲਾਂ ਦੇ ਵਿੱਚ ਆਉਂਦਾ ਸੀ ਪਹਿਲਾ ਕਾਂਡ ਸਮਾਪਤ ਹੋ ਗਿਆ, ਦੂਜਾ ਕਾਂਡ, ਤੀਜਾ ਕਾਂਡ। ਉਹਨੂੰ ਜੇ ਤੁਸੀਂ ਇੰਗਲਿਸ਼ ਟ੍ਰਾਂਸਲੇਟ ਕਰਨਾ ਹੋਵੇ ਤੁਸੀਂ ਕਹੋਗੇ ਚੈਪਟਰ, ਆ ਇੱਕ ਚੈਪਟਰ, ਆ ਦੂਜਾ ਚੈਪਟਰ, ਆ ਤੀਜਾ ਚੈਪਟਰ। ਤੋ ਕਰਮ ਕਾਂਡ ਦਾ ਅੱਖਰੀ ਅਰਥ ਇਹ ਹੈ ਵੀ ਵੇਦਾਂ ਤੇ ਸ਼ਾਸਤਰਾਂ ਦਾ ਉਹ ਅਧਿਆਏ ਜਿਹਦੇ ਵਿੱਚ ਦੱਸਿਆ ਜਾਂਦਾ ਹੈ ਵੀ ਆਹ ਕਰਮ ਕਰਨਾ ਚਾਹੀਦਾ ਹੈ, ਆਹ ਕਰਮ ਨਹੀਂ ਕਰਨਾ ਚਾਹੀਦਾ, ਇੱਦਾਂ ਕਰਨਾ ਚਾਹੀਦਾ, ਉਹਨੂੰ ਕੀ ਕਹਿੰਦੇ ਨੇ? ਕਰਮ ਕਾਂਡ ਕਹਿੰਦੇ ਨੇ। ਤੋ ਉੱਥੇ ਸ਼ਬਦ ਵਰਤਿਆ ਜਾਂਦਾ ਕਰਮ ਕਾਂਡ। ਕਾਂਡ ਮਤਲਬ ਚੈਪਟਰ, ਕਰਮ ਮਤਲਬ ਕੰਮ, ਕਿਹੜਾ ਕੰਮ ਬੰਦੇ ਨੂੰ ਕਰਨਾ ਚਾਹੀਦਾ ਤੇ ਕਿਹੜਾ ਨਹੀਂ ਕਰਨਾ ਚਾਹੀਦਾ, ਉਸ ਅਧਿਆਏ ਨੂੰ ਕਰਮ ਕਾਂਡ ਕਿਹਾ ਜਾਂਦਾ। ਹੁਣ ਕਰਮ ਕਾਂਡ ਪੋਜ਼ਿਟਿਵ ਵੀ ਹੈ। ਹੁਣ ਸਿੱਖੀ ਦੇ ਵਿੱਚ ਜੇ ਆਪਾਂ ਗੱਲ ਕਰੀਏ ਸੰਗਤ ਕਰਨੀ ਕਰਮ ਕਾਂਡ ਹੈ, ਪਰ ਇਹ ਸ਼ਬਦ ਇੰਨਾ ਕੁ ਨੈਗੇਟਿਵ ਹੋ ਗਿਆ ਵੀ ਕਰਮ ਕਾਂਡ ਦਾ ਅੱਜ ਸਿੱਧਾ ਅਰਥ ਕੀ ਹੈ? ਪਖੰਡ। ਸਮਝ ਗਏ ਨਾ ਬੇਨਤੀ ਨੂੰ? ਹੁਣ ਜਿਹੜਾ ਕਰਮ ਕਾਂਡ ਦਾ ਅਰਥ, ਜਦੋਂ ਵੀ ਕਰਮ ਕਾਂਡ ਸ਼ਬਦ ਬੋਲਿਆ ਜਾਵੇਗਾ ਇਹਦਾ ਮਤਲਬ ਹੋਵੇਗਾ ਪਾਖੰਡ। ਤੋ ਮਹਾਰਾਜ ਨੇ ਆਖਿਆ ਪੰਡਿਤ ਨੇ ਕੁਝ ਕਰਮ ਮਿਥੇ ਹੋਏ ਸੀ, ਤੇ ਗੁਰਦੇਵ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਸੁਣ ਪੰਡਿਤ ਕਰਮਾਕਾਰੀ, ਆਖਿਆ ਹੇ ਪੰਡਿਤ ਕਰਮ ਕਾਂਡੀ ਪੰਡਿਤ, ਜਿਹੜਾ ਤੂੰ ਤੀਰਥ ਵਰਤ ਆਦਿਕ ਜਿਹੜੇ ਮਿਥੇ ਧਰਮ ਦੇ ਕਰਮਾਂ ਦਾ ਵਿਸ਼ਵਾਸੀ ਬਣਿਆ ਬੈਠਾ ਹੈ ਨਾ, ਜਿਤ ਕਰਮ ਸੁਖ ਉਪਜੈ, ਜਿਸ ਕਰਮ ਦੇ ਰਾਹੀਂ ਜੀਵਨ ਵਿੱਚ ਸੁੱਖ ਪੈਦਾ ਹੋਵੇ। ਸੁੱਖ ਦਾ ਅਰਥ ਕੀ ਹੈ? ਅੰਦਰ ਦਾ ਟਿਕਾ ਸੁੱਖ ਹੁੰਦਾ ਹੈ। ਇੱਥੇ ਸੁੱਖ ਜਿਹੜਾ ਹੈ ਉਹਦਾ ਅਰਥ ਹੈ ਅੰਦਰ ਦਾ ਟਿਕਾ, ਭਾਵੇਂ ਬਾਹਰੀ ਤੌਰ ਤੇ ਸਿਚੁਏਸ਼ਨ ਜਿੱਦਾਂ ਦੀ ਮਰਜ਼ੀ ਹੋਵੇ, ਜਦੋਂ ਤੁਹਾਡੇ ਅੰਦਰ ਟਿਕਾ ਹੈ ਉਹਨੂੰ ਸੁੱਖ ਕਿਹਾ ਹੈ ਬਾਣੀ ਨੇ। ਬਾਹਰ ਦੇ ਸੁੱਖ ਦੁੱਖ ਦੀ ਗੱਲ ਨਹੀਂ ਹੈ। ਇਹ ਨਹੀਂ ਹੁੰਦਾ ਵੀ ਜਿਹੜਾ ਕੋਈ ਕਰਮ ਕਾਂਡੀ ਸੀ ਉਹਦੇ ਜੀਵਨ ਵਿੱਚ ਦੁੱਖ ਨਹੀਂ ਆਇਆ, ਉਹਦੇ ਜੀਵਨ ਵਿੱਚ ਵੀ ਦੁੱਖ ਆਉਂਦੇ ਨੇ, ਸੁੱਖ ਵੀ ਆਉਂਦੇ ਨੇ। ਇਹ ਤੇ ਦੋ ਕੱਪੜੇ ਜੇ ਨੇ, ਜਿਵੇਂ ਬਾਬੇ ਨੇ ਬਾਣੀ 'ਚ ਕਿਹਾ ਵੀ ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ, ਨਾਨਕ ਬੋਲਣ ਝੱਖਣਾ ਦੁੱਖ ਛੱਡ ਮੰਗੀ ਹੈ ਸੁੱਖ। ਆਖਿਆ ਇਹ ਬੋਲਣਾ ਝੱਖ ਮਾਰਨ ਦੇ ਬਰਾਬਰ ਹੋਵੇਗਾ ਵੀ ਕੋਈ ਬੰਦਾ ਆਖੇ ਵੀ ਨਹੀਂ ਮੈਨੂੰ ਤੇ ਸੁੱਖ ਹੀ ਚਾਹੀਦੇ ਨੇ ਸਦਾ। ਇੱਥੇ ਤੇ ਹਰ ਕੋਈ ਸੁੱਖ ਹੀ ਮੰਗਦਾ, ਦੁੱਖ ਕੌਣ ਮੰਗਦਾ? ਦੁੱਖ ਮੰਗਦਾ ਕੋਈ? ਪਰ ਫਿਰ ਵੀ ਆਉਂਦੇ ਨੇ ਨਾ, ਕਿਉਂਕਿ ਏਦਾਂ ਹੋ ਨਹੀਂ ਸਕਦਾ ਵੀ ਦੁੱਖ ਆਉਣ ਨਾ। ਉਹਦਾ ਰੀਜ਼ਨ ਕੀ ਹੈ ਵੀ ਇਹ ਇੱਕੋ ਹੀ ਸਿੱਕੇ ਦੇ ਦੋ ਪਹਿਲੂ ਨੇ। ਜਿਵੇਂ ਸਿੱਕੇ ਦਾ ਇੱਕ ਬੰਨਾ ਤੇ ਤੁਸੀਂ ਕਹੋ ਵੀ ਸਾਨੂੰ ਮਿਲ ਜਾਵੇ ਤੇ ਦੂਜਾ ਨਾ ਮਿਲੇ ਤੇ ਏਦਾਂ ਨਹੀਂ ਹੋ ਸਕਦਾ, ਇਹ ਦੋਵੇਂ ਚੀਜ਼ਾਂ ਬਰਾਬਰ ਚੱਲਦੀਆਂ ਨੇ। ਪਰ ਜਿਹਨੇ ਗੁਰੂ ਦੀ ਮੱਤ ਲੈ ਲਈ ਉਹਦੇ ਅੰਦਰ ਐਸਾ ਸੁੱਖ ਬਣ ਗਿਆ ਏ ਵੀ ਇਹ ਬਾਹਰ ਦਾ ਦੁੱਖ ਤੇ ਸੁੱਖ ਫਿਰ ਉਹਨੂੰ ਬੋਦਰ ਨਹੀਂ ਕਰ ਸਕਦਾ, ਉਹਨੂੰ ਪਰੇਸ਼ਾਨ ਨਹੀਂ ਕਰ ਸਕਦਾ। ਤੋ ਮਹਾਰਾਜ ਨੇ ਆਖਿਆ ਜਿਤ ਕਰਮ ਸੁੱਖ ਉਪਜੈ, ਜਿਹੜੇ ਕਰਮ ਦੁਆਰਾ ਸੁੱਖ, ਅਸਲੀ ਸੁੱਖ ਪੈਦਾ ਹੋਵੇ, ਜਿਹਨੂੰ ਗੁਰੂ ਅਮਰਦਾਸ ਕਹਿੰਦੇ ਨੇ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਉਹ ਸੁੱਖ। ਤੇ ਬਾਹਰ ਦੇ ਦੁੱਖ ਤੇ ਇੱਦਾਂ ਨੇ ਵੀ ਜਿਵੇਂ ਬੰਦੇ ਨੇ ਇੱਕ ਵਸਤਰ ਚੇਂਜ ਕੀਤਾ ਫਿਰ ਦੂਜਾ ਪਾ ਲਿਆ, ਦੂਜਾ ਬਦਲਿਆ ਤੀਜਾ ਪਾ ਲਿਆ, ਇਹ ਤੇ ਚੀਜ਼ਾਂ ਬੰਦੇ ਦੀ ਜ਼ਿੰਦਗੀ ਦੇ ਨਾਲ ਚੱਲਦੀਆਂ ਰਹਿਣੀਆਂ ਨੇ। ਹਾਂ, ਕੁਝ ਸੁੱਖ ਐਸੇ ਨੇ ਜਿਹੜੇ ਅਸੀਂ ਆਪ ਕਮਾਉਣੇ ਹੁੰਦੇ ਨੇ, ਕੁਝ ਦੁੱਖ ਐਸੇ ਨੇ ਜਿਹੜੇ ਅਸੀਂ ਆਪ ਕਮਾਉਂਦੇ ਹਾਂ। ਦੋਵੇਂ ਚੀਜ਼ਾਂ ਬੰਦਾ ਆਪ ਕਮਾਉਂਦਾ ਵੀ ਜੇ ਅਸੀਂ ਮਾਇਆ ਕਮਾ ਰਹੇ ਹਾਂ ਤੇ ਮਾਇਆ ਦਾ ਸੁੱਖ ਆਪਾਂ ਆਪ ਕਮਾ ਰਹੇ ਹਾਂ ਨਾ, ਨਾਲ ਮਿਹਨਤ ਕਰਨੀ ਪੈਂਦੀ ਹੈ। ਵੀ ਜੇ ਕਿਸੇ ਨੂੰ ਤੁਸੀਂ ਇਹ ਵੇਖ ਰਹੇ ਹੋ ਵੀ ਕੋਈ ਬੰਦਾ ਸ਼ਾਮਾਂ ਨੂੰ ਬੜਾ ਆਨੰਦਿਤ ਹੋ ਕੇ ਭੋਜਨ ਪ੍ਰਸ਼ਾਦਾ ਛਕ ਰਿਹਾ ਤੇ ਉਹਨੇ ਸਾਰਾ ਦਿਨ ਹੱਡ ਵੀ ਤੇ ਤੜਾਏ ਨੇ ਨਾ, ਦੁੱਖ ਵੀ ਚੱਲਿਆ, ਫਿਰ ਉਹ ਬੈਠਾ ਹੈ ਉੱਥੇ। ਇਸ ਕਰਕੇ ਕੁਝ ਚੀਜ਼ਾਂ ਜਿਹੜੀਆਂ ਬਾਹਰ ਦੀਆਂ ਨੇ ਉਹ ਅਸੀਂ ਇੱਦਾਂ ਕਮਾਉਂਦੇ ਹਾਂ, ਸੁੱਖ ਵੀ ਕਮਾਉਂਦੇ ਹਾਂ ਤੇ ਅਸੀਂ ਦੁੱਖ ਵੀ ਕਮਾਉਂਦੇ ਹਾਂ। ਪਰ ਕੁਝ ਅੰਦਰ ਦੀਆਂ ਚੀਜ਼ਾਂ ਨੇ ਜਿਹੜੀਆਂ ਅਸੀਂ ਕਮਾਉਂਦੇ ਹਾਂ ਪਰ ਇਹਨਾਂ ਤੋਂ ਬਚਿਆ ਜਾ ਸਕਦਾ। ਉਹ ਕਿਵੇਂ? ਚਿੰਤਾ ਬੰਦਾ ਆਪੇ ਕਮਾਉਂਦਾ, ਜਿਹੜੀ ਚਿੰਤਾ ਹੁੰਦੀ ਹੈ, ਜਿਹੜੇ ਸਹਿਮ ਹੁੰਦੇ ਨੇ, ਸੰਸੇ ਹੁੰਦੇ ਨੇ, ਉਹ ਬੰਦਾ ਆਪ ਕਮਾਉਂਦਾ, ਤੁਸੀਂ ਉਹਦੀ ਕਮਾਈ ਆਪ ਕਰਦੇ ਹੋ। ਜਦੋਂ ਤੁਸੀਂ ਅੰਦਰੋਂ ਸਟੇਬਲ ਨਹੀਂ ਤੇ ਈਰਖਾ ਤੁਸੀਂ ਆਪ ਕਮਾਈ ਹੈ, ਹੰਕਾਰ ਤੁਸੀਂ ਆਪ ਕਮਾਇਆ ਹੈ, ਇਹੋ ਹੀ ਚੀਜ਼ਾਂ ਨੇ ਜਿਹੜੀਆਂ ਬੰਦੇ ਨੂੰ ਅੰਦਰੋਂ ਹਿਲਾਉਂਦੀਆਂ ਨੇ। ਸਹਿਮਿਆ ਪਿਆ ਬੰਦਾ ਤੌਖਲਿਆਂ ਵਿੱਚ ਹੈ, ਚਿੰਤਾਵਾਂ ਵਿੱਚ ਹੈ, ਝੋਰਿਆਂ ਵਿੱਚ ਹੈ, ਇਹ ਸਾਰੀਆਂ ਚੀਜ਼ਾਂ ਕਿੰਨੇ ਕਮਾਈਆਂ? ਕਿਉਂਕਿ ਮੇਰੇ ਕੋਲ ਗੁਰੂ ਵਾਲਾ ਗਿਆਨ ਨਹੀਂ ਸੀ ਹੈਗਾ, ਇਹ ਚੀਜ਼ਾਂ ਮੈਂ ਆਪ ਕਮਾਈਆਂ। ਹੁਣ ਅੰਦਰੋਂ ਸਹਿਮਿਆ ਹਾਂ, ਬਾਹਰੋਂ ਕਰਮ ਕਾਂਡ ਕਰਦਾ ਹਾਂ, ਬਾਹਰੋਂ ਕੋਈ ਪਾਖੰਡ ਕਰਦਾ ਹਾਂ ਤੇ ਸੋਚਦਾ ਹਾਂ ਵੀ ਇਹਦੇ ਨਾਲ ਸਭ ਕੁਝ ਠੀਕ ਹੋ ਜਾਵੇਗਾ। ਮਹਾਰਾਜ ਕਹਿੰਦੇ ਨਹੀਂ, ਇਹਦੇ ਨਾਲ ਨਹੀਂ ਹੋਵੇਗਾ। ਹਰ ਕੇ ਨਾਮ ਬਿਨਾਂ ਦੁੱਖ ਪਾਵੇ, ਹਰੀ ਨਾਮ ਤੋਂ ਬਿਨਾਂ ਇਹ ਅੰਦਰ ਦੇ ਦੁੱਖ ਦੂਰ ਨਹੀਂ ਹੋਣੇ। ਹਰੀ ਨਾਮ ਕੀ ਹੈ? ਗੁਰੂ ਦੀ ਮੱਤ। ਹਰ ਕੇ ਨਾਮ ਬਿਨਾਂ ਦੁੱਖ ਪਾਵੇ, ਬਾਬੇ ਨੇ ਕਿਹਾ ਭਗਤ ਬਿਨਾਂ ਸਹਿਸਾ ਨਾ ਚੁੱਕੈ। ਉਹਦੇ ਗੁਣਾਂ ਤੋਂ ਬਿਨਾਂ ਜਿਹੜੇ ਅੰਦਰ ਦੇ ਸਹਿਮ ਨੇ ਉਹ ਚੁੱਕਣੇ ਨਹੀਂ, ਮਤਲਬ ਮੁੱਕਣੇ ਨਹੀਂ, ਉਹ ਸਹਿਮ ਉਹ ਖਤਮ ਨਹੀਂ ਹੋ ਸਕਦੇ, ਤੇਰੇ ਨਾਲ ਹੀ ਚੱਲਣਗੇ। ਤੂੰ ਏਦਾਂ ਧੁਖਦਾ ਰਹੇਗਾ ਜਿਵੇਂ ਸਿਆਣਿਆਂ ਨੇ ਤੇ ਵੈਸੇ ਬੜੀ ਸਿੱਧੀ ਗੱਲ ਕਹੀ ਸੀ ਵੀ ਚਿੰਤਾ ਜਿਹੜੀ ਹੈ ਉਹ ਚਿਖਾ ਦੇ ਸਮਾਨ ਹੁੰਦੀ ਹੈ, ਚਿਖਾ ਜਿਵੇਂ ਧੁਖਦੀ ਰਹਿੰਦੀ ਹੈ ਨਾ। ਏਦਾਂ ਜਿਹੜੇ ਬੰਦੇ ਅੰਦਰੋਂ ਚਿੰਤਤ ਰਹਿੰਦੇ ਨੇ, ਵੈਸੇ ਤੇ ਚਿੰਤਤ ਹੀ ਦੀਸਾ ਸਭ ਕੋਏ, ਮਹਾਰਾਜ ਨੇ ਆਖਿਆ ਇੱਥੇ ਜਿੰਨਿਆਂ ਨੂੰ ਵੇਖ ਰਿਹਾ ਹਾਂ ਕਿਸੇ ਦੇ ਚਿਹਰੇ ਤੇ ਕੋਈ ਖੇੜਾ ਨਹੀਂ, ਹਰ ਬੰਦਾ ਚਿੰਤਾ ਦੇ ਵਿੱਚ ਹੀ ਤੁਰਿਆ ਫਿਰਦਾ ਹੈ। ਹਰ ਬੰਦਾ ਚਿੰਤਾ ਦਾ ਗਰਸਿਆ ਹੋਇਆ ਹੈ। ਤੋ ਗੁਰਦੇਵ ਮਹਾਰਾਜ ਨੇ ਬਖਸ਼ਿਸ਼ ਕੀਤੀ, ਆਖਿਆ ਹੁਣ ਚਿੰਤਾ ਜਿਹੜੀ ਹੈ ਉਹ ਪਾਣੀ ਵਿੱਚ ਨਾਰੀਅਲ ਸੁੱਟਿਆ ਥੋੜਾ ਦੂਰ ਹੋਣੀ ਹੈ, ਚਿੰਤਾ ਜਿਹੜੀ ਹੈ ਉਹ ਕਿਸੇ ਇਕਾਂਤ ਵਾਸ ਵਿੱਚ ਜਾਇਆ ਥੋੜਾ ਦੂਰ ਹੋਣੀ ਹੈ, ਚਿੰਤਾ ਜਿਹੜੀ ਹੈ ਉਹ ਕਿਸੇ ਕਰਮ ਕਾਂਡ ਦੇ ਨਾਲ ਥੋੜਾ ਦੂਰ ਹੋਣੀ ਹੈ, ਕਿਸੇ ਥਾਂ ਉੱਤੇ ਚੁੱਭੀ ਮਾਰਿਆਂ ਥੋੜਾ ਦੂਰ ਹੋਣੀ ਹੈ। ਚਿੰਤਾ ਕਿਵੇਂ ਦੂਰ ਹੋਣੀ ਹੈ? ਗੁਰੂ ਤੇਗ ਬਹਾਦਰ ਸਾਹਿਬ ਨੂੰ ਪੁੱਛ ਕੇ ਵੇਖੋ, ਉਹਨਾਂ ਕਿਹਾ ਹਰ ਕੇ ਨਾਮ ਬਿਨਾਂ ਦੁੱਖ ਪਾਵੇ, ਭਗਤ ਬਿਨਾਂ ਸਹਿਸਾ ਨਾ ਚੁੱਕੈ। ਭਗਤੀ ਤੋਂ ਬਿਨਾਂ, ਰੱਬ ਦੇ ਗੁਣਾਂ ਤੋਂ ਬਿਨਾਂ ਇਹ ਚਿੰਤਾ ਦੂਰ ਨਹੀਂ ਹੋ ਸਕਦੀ। ਭਗਤ ਬਿਨਾਂ ਸਹਿਸਾ ਨਾ ਚੁੱਕੈ, ਗੁਰ ਇਹ ਭੇਦ ਬਤਾਵੇ। ਇਹ ਭੇਦ ਵਾਲੀ ਗੱਲ ਸਾਨੂੰ ਗੁਰੂ ਦੱਸਦੇ, ਗੁਰੂ ਕੋਲ ਇਹ ਭੇਦ। ਤੋ ਬਾਬਾ ਕਬੀਰ ਸਾਹਿਬ ਨੇ ਵੀ ਆਖਿਆ ਸੀ, ਕੱਲ ਕਬੀਰ ਸਾਹਿਬ ਦਾ ਬਚਨ ਇੱਕ ਵਿਚਾਰਿਆ ਸੀ ਸ਼ਾਮ ਦੇ ਦੀਵਾਨਾਂ ਵਿੱਚ, ਉਹਨਾਂ ਆਖਿਆ ਕਬੀਰ ਸੰਸਾ ਦੂਰ ਕਰ ਕਾਗਦ ਦੇ ਬਿਹਾਏ, 52 ਅੱਖਰ ਸੋਧ ਕੇ ਹਰ ਚਰਨੀ ਚਿੱਤ ਲਾਏ। ਇਹ ਤੈਨੂੰ ਮੈਂ 52 ਅੱਖਰਾਂ ਦੇ ਵਿੱਚੋਂ, ਸੰਸਕ੍ਰਿਤ ਹਿੰਦੀ ਦੇ 52 ਅੱਖਰ ਹੁੰਦੇ ਨੇ, ਆਖਿਆ ਤੈਨੂੰ ਮੈਂ ਇਹਨਾਂ 52 ਅੱਖਰਾਂ ਤੋਂ ਸੋਧ ਕੇ ਇੱਕ ਤੱਤ ਵਾਲੀ ਗੱਲ ਦੱਸਣ ਲੱਗਾ, ਗੁਰੂ ਦੇ ਸ਼ਬਦ ਨਾਲ ਚਿੱਤ ਜੋੜ ਲਾ ਜੇ ਅੰਦਰ ਦੀ ਚਿੰਤਾ ਖਤਮ ਕਰਨੀ ਚਾਹੁੰਦਾ, ਨਹੀਂ ਤੇ ਤੇਰੀ ਇਸ ਚਿੰਤਾ ਦਾ ਕੋਈ ਹੱਲ ਨਹੀਂ ਹੈਗਾ, ਕੋਈ ਕਰਮ ਕਾਂਡ, ਕੋਈ ਪਾਖਾਂਡੇ ਦਾ ਹੱਲ ਨਹੀਂ ਹੈਗਾ, ਕੋਈ ਹੱਲ ਨਹੀਂ ਇਹਦਾ। ਤੇ ਸਾਨੂੰ ਲੱਗਦਾ ਹੈ ਵੀ ਕਰਮ ਕਾਂਡੇ ਦਾ ਹੱਲ ਹੋਵੇਗਾ, ਨਹੀਂ ਹੋਵੇਗਾ। ਤੋ ਮਹਾਰਾਜ ਨੇ ਬਖਸ਼ਿਸ਼ ਕੀਤੀ, ਸੁਣ ਪੰਡਿਤ ਕਰਮਾਕਾਰੀ, ਆਖਿਆ ਇਹ ਕਰਮ ਕਾਂਡੀ ਪੰਡਿਤ ਸੁਣ, ਜਿਤ ਕਰਮ ਸੁੱਖ ਉਪਜੈ, ਜਿਹੜੇ ਕਰਮ ਦੁਆਰਾ ਸੁੱਖ ਪੈਦਾ ਹੋਣਾ ਹੈ, ਕਿਹੜਾ ਸੁੱਖ? ਉਹ ਸੁੱਖ ਜਿਹਦੇ ਨਾਲ ਮੈਨੂੰ ਬਾਹਰੀ ਸੁੱਖ ਤੇ ਦੁੱਖ ਦੀ ਪਰਵਾਹ ਨਹੀਂ ਰਹਿੰਦੀ, ਜਿਹਦੇ ਨਾਲ ਮੇਰੇ ਉੱਤੇ ਬਾਹਰੀ ਸੁੱਖ ਵੀ ਉਹਨਾਂ ਪ੍ਰਭਾਵ ਨਹੀਂ ਪਾਉਂਦਾ ਤੇ ਬਾਹਰੀ ਦੁੱਖ ਵੀ ਉਹਨਾਂ ਪ੍ਰਭਾਵ ਨਹੀਂ ਪਾਉਂਦਾ, ਉਹ ਵਾਲਾ ਸੁੱਖ। ਜਿਤ ਕਰਮ ਸੁੱਖ ਉਪਜੈ ਭਾਈ ਸੋ ਆਤਮ ਤੱਤ ਵਿਚਾਰੀ, ਮਤਲਬ ਇਹਨੂੰ ਏਦਾਂ ਸਮਝ ਲਓ ਵੀ ਇੱਕ ਕੱਪੜਾ ਮੈਂ ਆਪਣੇ ਤਨ ਉੱਤੇ ਐਸਾ ਪਾਇਆ ਹੋਇਆ ਜਿਹੜਾ ਮੈਨੂੰ ਬਾਹਰ ਦੀ ਤਪਸ਼ ਵੀ ਨਹੀਂ ਲੱਗਣ ਦਿੰਦਾ, ਗਰਮੀ ਵੀ ਨਹੀਂ ਲੱਗਣ ਦਿੰਦਾ, ਭਾਵੇਂ ਜਿੰਨੀ ਮਰਜ਼ੀ ਗਰਮੀ ਹੋਵੇ ਉਹਨੇ ਮੈਨੂੰ ਉੱਥੇ ਮੇਨਟੇਨ ਕਰਕੇ ਰੱਖਣਾ, ਬਾਡੀ ਨੂੰ ਉੱਥੇ ਮੇਨਟੇਨ ਕਰਕੇ ਰੱਖਣਾ। ਇੱਕ ਕੱਪੜਾ ਸਰੀਰ ਉੱਤੇ ਐਸਾ ਪਾਇਆ ਹੋਇਆ ਏ ਜਿਹਨੇ ਬਾਹਰ ਦੀ ਜਿਹੜੀ ਠੰਡ ਹੈ ਨਾ, ਭਾਵੇਂ ਉਹ ਅੱਤ ਦੀ ਹੋ ਜਾਵੇ, ਪਰ ਉਹਨੇ ਤਾਂ ਵੀ ਮੇਰੇ ਬਾਡੀ ਦੇ ਟੈਂਪਰੇਚਰ ਨੂੰ ਉੱਥੇ ਮੇਨਟੇਨ ਕਰਕੇ ਰੱਖਣਾ, ਉਹ ਸੁੱਖ ਹੈ। ਸੁੱਖ ਇਹ ਨਹੀਂ ਹੈ ਕਿ ਗਰਮੀ ਨਾ ਪਵੇ, ਸੁੱਖ ਇਹ ਨਹੀਂ ਹੈ ਸਰਦੀ ਨਾ ਪਵੇ, ਨਹੀਂ, ਸਾਰਾ ਕੁਝ ਹੋਣਾ ਹੈ, ਪਰ ਮੈਂ ਉਸ ਸੁੱਖ ਦੀ ਪ੍ਰਾਪਤੀ ਕਰ ਲਈ ਹੈ ਜਿਹਦੇ ਨਾਲ ਇਹ ਬਾਹਰ ਦਾ ਇਨਵਾਇਰਮੈਂਟ ਮੇਰੇ ਉੱਤੇ ਕੋਈ ਅਸਰ ਨਹੀਂ ਪਾ ਸਕਦਾ। ਬਚਨ ਪੜਾ ਬਾਣੀ ਦਾ ਸਪਸ਼ਟ ਹੋਵੇਗੀ ਗੱਲ, ਅਸਾੜ ਤਪੰਦਾ ਤਿਸ ਲੱਗੇ ਹਰ ਨਾਂ ਨਾ ਜਿੰਨਾ ਪਾਸ। ਮਹਾਰਾਜ ਨੇ ਆਖਿਆ ਹਾੜ ਦਾ ਮਹੀਨਾ ਤਪਦਾ ਹੀ ਉਹਨਾਂ ਲਈ ਹੈ ਜਿਹਨਾਂ ਕੋਲ ਰੱਬ ਦਾ ਨਾਂ ਨਹੀਂ ਹੁੰਦਾ, ਤੇ ਜਿਹਨਾਂ ਕੋਲ ਰੱਬ ਦਾ ਨਾਂ ਆ ਗਿਆ ਬਾਹਰੋਂ ਤੇ ਹਾੜ ਦਾ ਮਹੀਨਾ ਤਪਦਾ ਹੀ ਰਹਿਣਾ, ਬਾਹਰ ਤੇ ਮਾਇਆ ਦਾ ਜ਼ੋਰ ਉੱਦਾਂ ਹੀ ਰਹਿਣਾ। ਇੱਥੇ ਹਾੜ ਦਾ ਮਹੀਨਾ ਕੀ ਹੈ? ਜਿਹੜੀ ਬਾਹਰ ਦੀ ਗਰਮੀ ਹੈ ਜਿਹੜੀ ਸਾਡੇ ਮਨ ਉੱਤੇ ਅਸਰ ਪਾਉਂਦੀ ਹੈ, ਉਹ ਕਿਹੜੀ ਹੈ? ਪਦਾਰਥਾਂ ਦੀ ਗਰਮੀ, ਮਟੀਰੀਅਲਿਜ਼ਮ ਦੀ ਗਰਮੀ, ਜਿਹੜੀ ਮੈਨੂੰ ਦੁਖੀ ਕਰਦੀ ਹੈ, ਉਹ ਮੇਰੇ ਉੱਤੇ ਫਿਰ ਜ਼ੋਰ ਨਹੀਂ ਪਾ ਸਕਦੀ। ਅਸਾੜ ਤਪੰਦਾ ਤਿਸ ਲੱਗੇ ਹਰ ਨਾਂ ਨਾ ਜਿੰਨਾ ਪਾਸ, ਜਿਹਨਾਂ ਕੋਲ ਰੱਬ ਦਾ ਨਾਂ ਨਹੀਂ ਹੈ ਉਹਨਾਂ ਨੂੰ ਗਰਮੀ ਤੋਂ ਕੋਈ ਨਹੀਂ ਬਚਾ ਸਕਦਾ। ਤੋ ਸਤਿਗੁਰ ਨੇ ਆਖਿਆ ਸੁਣ ਪੰਡਿਤ ਕਰਮਾਕਾਰੀ, ਜਿਤ ਕਰਮ ਸੁੱਖ ਉਪਜੈ ਭਾਈ ਸੋ ਆਤਮ ਤੱਤ ਵਿਚਾਰੀ, ਆਖਿਆ ਉਹਨੂੰ ਆਤਮਾ ਦੇ ਮੂਲ ਰੱਬ ਨੂੰ ਪਛਾਣ, ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਪਹਿਲਾ ਬਚਨ, ਆਸਾ ਮਨਸਾ ਬੰਧਨੀ ਭਾਈ। ਅੱਛਾ, ਬੰਧਨ ਕਿਹੜੇ ਹੁੰਦੇ ਨੇ ਜਿਹੜੇ ਬੰਦੇ ਨੂੰ ਚਿੰਬੜੇ ਹੋਏ ਨੇ? ਕਿੰਨੀ ਵਾਰ ਆਪਾਂ ਇਹ ਕਹਿੰਦੇ ਹਾਂ ਵੀ ਸਤਿਗੁਰ ਸਿੱਖ ਕੇ ਬੰਧਨ ਕਾਟੇ ਜਾਂ ਗੁਰੂ ਸਾਹਿਬ ਸਾਨੂੰ ਬੰਧਨਾਂ ਤੋਂ ਮੁਕਤ ਕਰੋ। ਸਭ ਤੋਂ ਪਹਿਲਾ ਸਵਾਲ ਹੈ ਵੀ ਅਸੀਂ ਜਕੜੇ ਕਿਹਦੇ ਨਾਲ ਹੋਏ ਹਾਂ। ਹੁਣ ਆਪਾਂ ਜਿੰਨੇ ਬੈਠੇ ਹਾਂ ਕੋਈ ਬਾਹਰੋਂ ਤੇ ਬੰਧਨ ਨਹੀਂ ਸਾਨੂੰ ਹੈਗੇ ਨੇ, ਕੋਈ ਸਾਨੂੰ ਕਿਸੇ ਨੇ ਸੰਗਲ ਨਾਲ ਬੱਧਾ ਹੋਵੇ, ਕੋਈ ਨਹੀਂ ਹੈਗਾ। ਬੰਧਨ ਪਤਾ ਕਿਹੜੇ ਹੁੰਦੇ ਨੇ? ਮੇਰੇ ਫੁਰਨੇ ਹੀ ਮੇਰੇ ਬੰਧਨ ਨੇ। ਆਸਾ ਮਨਸਾ, ਸਤਿਗੁਰੂ ਮਹਾਰਾਜ ਨੇ ਆਖਿਆ ਆਸਾਂ ਤੇ ਫੁਰਨੇ ਇਹ ਬੰਦੇ ਲਈ ਬੰਧਨ ਦਾ ਕੰਮ ਕਰਦੇ ਨੇ। ਤੁਸੀਂ ਕਿਸੇ ਉੱਤੇ ਬਹੁਤ ਜ਼ਿਆਦਾ ਆਸ ਰੱਖ ਲਈ, ਜਦੋਂ ਉਹ ਆਸ ਉੱਤੇ ਪੂਰਾ ਨਾ ਉਤਰਿਆ ਤੇ ਤੁਸੀਂ ਬੰਧਨ ਦੇ ਵਿੱਚ ਵੱਜ ਕੇ ਦੁੱਖ ਭੋਗਦੇ ਹੋ। ਤੁਹਾਡੇ ਮਨ ਵਿੱਚ ਫੁਰਨੇ ਹੀ ਉੱਠੀ ਜਾਂਦੇ ਨੇ, ਖਿਆਲ ਹੀ ਉੱਠੀ ਜਾਂਦੇ ਨੇ, ਏਦਾਂ ਹੋਣਾ ਚਾਹੀਦਾ, ਏਦਾਂ ਹੋਣਾ ਚਾਹੀਦਾ, ਏਦਾਂ ਆਹ ਫੁਰਨਾ, ਉਹ ਫੁਰਨਾ, ਉਹ ਫੁਰਨਾ। ਉਹਨਾਂ ਉਸ ਆਸਾਂ ਨੇ ਤੇ ਉਸ ਫੁਰਨੇ ਨੇ ਤੁਹਾਨੂੰ ਬੰਨਿਆ ਹੋਇਆ। ਹੁਣ ਜਿਹੜੀਆਂ ਵੇਖੋ, ਜਿਹੜੇ ਸੰਗਲਾਂ ਨਾਲ ਅਸੀਂ ਆਪਣੇ ਆਪ ਨੂੰ ਬੱਧਾ ਹੋਇਆ, ਇਹਨਾਂ ਸੰਗਲਾਂ ਤੋਂ ਮੁਕਤ ਤੁਹਾਨੂੰ ਕੋਈ ਕਰਮਕਾਂਡ ਨਹੀਂ ਕਰ ਸਕਦਾ। ਹੁਣ ਮੁਸ਼ਕਲ ਮੇਰੀ ਸੀ ਵੀ ਮੈਂ ਕਿਸੇ ਉੱਤੇ ਆਸ ਹੀ ਇੰਨੀ ਲਾ ਲਈ, ਜਿਹਦੇ ਉੱਤੇ ਲਾਈ ਉਹਦੀ ਕੋਈ ਪ੍ਰੋਬਲਮ ਨਹੀਂ ਹੈ। ਪ੍ਰੋਬਲਮ ਸਾਡੀ ਆਪਣੀ ਹੈ। ਤਾਂ ਬਾਬੇ ਨੇ ਆਖਿਆ ਬੰਧਨੀ, ਬੰਧਨੀ ਦਾ ਮਤਲਬ ਬੰਧਨ ਜਿਹਨੂੰ ਆਪਾਂ ਕਹਿੰਦੇ ਹਾਂ। ਹੁਣ ਬੰਦਾ ਬੱਧਾ ਕਾਹਦਾ ਹੋਇਆ? ਆਸਾਂ ਤੇ ਫੁਰਨਿਆਂ ਦਾ। ਆਸਾ ਕਰਤਾ ਜਗ ਮੂਹਾ, ਆਸਾ ਮਰੇ ਨਾ ਜਾਏ। ਬਾਬੇ ਨੇ ਆਖਿਆ ਆਸਾ ਤੇ ਇੱਦਾਂ ਦੀਆਂ ਚੀਜ਼ ਹੁੰਦੀਆਂ ਨੇ ਵੀ ਬੰਦਾ ਮਰ ਜਾਂਦਾ ਹੈ, ਕਦੀ ਆਸਾਂ ਮੁੱਕਦੀਆਂ ਨਹੀਂ। ਬੰਦੇ ਦੇ ਮੂੰਹ ਜਵਾਬ ਦੇ ਜਾਵੇ ਨਾ ਬੰਦੇ ਦਾ ਵੀ ਬੰਦਾ ਹੁਣ ਖਾ ਕੁਝ ਨਹੀਂ ਸਕਦਾ, ਤੇ ਜੇ ਉਹਨੂੰ ਉਦੋਂ ਵੀ ਮੌਕਾ ਮਿਲੇ ਨਾ ਵੀ ਚਾਰ ਪੈਸੇ ਕਮਾਉਣੇ, ਉਹ ਆਖੇਗਾ ਚੱਲ ਉਹਨੂੰ ਪੁੱਛੇ ਵੀ ਕਰਨਾ ਕੀ ਹੈ ਤੂੰ ਹੁਣ, ਬਸ ਨਹੀਂ ਇਹ ਨਹੀਂ ਪਤਾ, ਇਹ ਜਵਾਬ ਨਹੀਂ ਹੈਗਾ। ਕਹਿਣਾ ਹੁੰਦਾ ਨਾ ਕੁਝ ਸਵਾਲ ਐਸੇ ਹੁੰਦੇ ਨੇ ਵੀ ਸਾਨੂੰ ਕੋਈ ਪੁੱਛੇ ਵੀ ਇਹ ਕਿਉਂ ਕਰਨਾ ਹੈ, ਤੇ ਬੰਦਾ ਦਾ ਜਵਾਬ ਕੋਈ ਨਹੀਂ ਹੈਗਾ ਪਰ ਕਰਨਾ ਹੈ। ਜੇ ਵੇਖੋ ਜਿਹੜੀ ਧਨ ਦੀ ਲੋੜ ਹੈ, ਸਰੀਰ ਤਾਂ ਕੀ ਹੈ ਵੀ ਤੁਸੀਂ ਖਾਣਾ ਹੈ, ਤੁਸੀਂ ਕੋਈ ਰੈਂਟ ਦੇਣਾ ਹੈ, ਤੁਸੀਂ ਕੋਈ ਕੱਪੜਾ ਪਾਉਣਾ। ਜੇ ਮੰਨ ਲਓ ਕਿਸੇ ਬੰਦੇ ਦੀਆਂ ਸਾਰੀਆਂ ਚੀਜ਼ਾਂ ਪੂਰੀਆਂ ਹੋ ਗਈਆਂ, ਜਾਂ ਇੱਦਾਂ ਲਾ ਲਓ ਵੀ ਹੁਣ ਉਹ ਨਾ ਰੈਂਟ ਉਹਨੇ ਦੇਣਾ ਹੈ, ਨਾ ਉਹਨੇ ਕੋਈ ਕੱਪੜੇ ਪਾਉਣੇ ਨੇ ਤਨ ਉੱਤੇ, ਤੇ ਨਾ ਉਹਨੇ ਕੁਝ ਖਾਣਾ ਹੀ ਉਹੋ ਜਿਹਾ ਵੀ ਜਿਹੜਾ ਬਹੁਤ ਜ਼ਿਆਦਾ ਹਾਈ ਫਾਈ ਹੋਵੇ, ਮਹਿੰਗਾ ਹੋਵੇ। ਉਹਨੂੰ ਪੁੱਛੋ ਵੀ ਹਾਂ ਵੀ ਆਹ ਫਲਾਨਿਆ ਆ ਦੱਸ ਵੀ ਉਹ ਫਲਾਨੀ ਜਗ੍ਹਾ ਪੈਸੇ ਮਿਲਦੇ ਜਾਣੇ, ਉਹ ਆਖੇਗਾ ਹਾਂ। ਤੇ ਮੈਂ ਉਹ ਵੀ ਕਈ ਵਾਰ ਵੇਖਿਆ, ਵੇਖੋ ਸਾਡੇ ਲੋਕਾਂ ਦੀ, ਅਸੀਂ ਕਹਿੰਦੇ ਹਾਂ ਵੀ ਅਸੀਂ ਗੁਰੂ ਨਾਲ ਜੁੜੇ ਹੋਏ ਹਾਂ, ਇੱਥੇ ਵਾਲਾਂ ਦੇ ਉੱਤੇ ਆਟਾ ਲਾ ਲਾ ਕੇ ਪੰਜਾਬ 'ਚ ਉਹ ਲੋਕ ਵੀ ਹੈਗੇ ਨੇ ਜਿਹੜੇ ਬੁਢੇਪਾ ਪੈਨਸ਼ਨ ਲੈਂਦੇ ਨੇ ਚੰਗੇ ਭਲੇ, ਮਤਲਬ ਜਿਹੜੇ ਜਿਨ੍ਹਾਂ ਦੇ ਐਨ ਕੰਮ ਕਾਰ ਸੈੱਟ ਨੇ ਨਾ, ਕਿ ਬੰਦਾ ਕਹਿੰਦਾ ਚੱਲ 500 ਹੀ ਆ ਰਿਹਾ ਕੋਈ ਨਹੀਂ, ਹੁੰਦਾ ਵੀ ਕੀ, ਮਤਲਬ 500 ਬਦਲੇ ਉਹਨਾਂ ਨੇ ਵਾਲ ਅੱਗੋਂ ਪਿੱਛੋਂ ਭਾਵੇਂ ਬੰਦਾ ਕਾਲੇ ਕਰੀ ਫਿਰੇ ਡਾਈਆਂ ਲਾ ਲਾ ਕੇ, ਜਦੋਂ ਪਤਾ ਵੀ ਬੁਢੇਪਾ ਪੈਨਸ਼ਨ ਵਿੱਚ ਬੁੱਢੇ ਦਿਖਣੇ ਚਾਹੀਦੇ, ਉਦੋਂ ਫਿਰ ਸਿਰ ਤੇ ਆਟਾ ਲਾ ਕੇ ਚਿੱਟੇ ਵੀ ਕਰ ਲੈਂਦੇ ਨੇ। ਉੱਥੇ ਕੀ ਕੰਮ ਕਰ ਰਿਹਾ? ਲਾਲਚ ਕੰਮ ਕਰ ਰਿਹਾ। ਤੇ ਬੰਦੇ ਦਾ ਮੂੰਹ ਜਵਾਬ ਦੇ ਦੇਵੇ ਨਾ, ਮੂੰਹ ਜਵਾਬ ਦੇ ਦੇਵੇ, ਕੰਨ ਜਵਾਬ ਦੇਵੇ, ਅੱਖਾਂ ਜਵਾਬ ਦੇ ਦੇਣ, ਸਾਰੇ ਸਰੀਰ ਦੇ ਅੰਗ ਜਵਾਬ ਦੇ ਦੇਣ, ਪਰ ਜਿਹੜੀ ਅੰਦਰ ਦੀ ਆਸਾ ਤੇ ਮਨਸਾ ਹੈ ਉਹ ਜਵਾਬ ਨਹੀਂ ਦਿੰਦੀ ਕਦੀ ਵੀ। ਇਹੋ ਬੰਧਨ ਹੈ, ਇਹੋ ਦੁੱਖ ਹੈ, ਹੋਰ ਦੁੱਖ ਕੀ ਹੈ? ਤਾਂ ਮਹਾਰਾਜ ਨੇ ਆਖਿਆ ਆਸਾ ਮਨਸਾ ਬੰਧਨੀ ਭਾਈ ਕਰਮ ਧਰਮ ਬੰਧਕਾਰੀ। ਆਖਿਆ ਇੱਕ ਤੇ ਅਸੀਂ ਕਰਮ ਕਾਂਡਾਂ ਵਿੱਚ ਬੱਧੇ ਹੋਏ ਹਾਂ, ਤੇ ਇਹ ਸਮਝਦੇ ਹਾਂ ਵੀ ਕਰਮ ਕਾਂਡ ਨਾਲ ਸੁੱਖ ਮਿਲੇਗਾ, ਪਰ ਨਾਲ ਇਸ ਗੱਲ ਨੂੰ ਸਮਝੋ ਵੀ ਅਸੀਂ ਬੰਨੇ ਹਾਂ ਆਪਣੀਆਂ ਆਸਾ ਤੇ ਫੁਰਨਿਆਂ ਵਿੱਚ। ਇਹਨਾਂ ਚੀਜ਼ਾਂ ਨੇ ਸਾਨੂੰ ਬੱਧਾ ਹੋਇਆ, ਮੇਰੇ ਮਨ ਦੇ ਭੈੜੇ ਫੁਰਨਿਆਂ ਨੇ ਮੈਨੂੰ ਬੱਧਾ ਹੋਇਆ, ਬਸ ਉਹ ਫੁਰਨੇ ਛੱਡਣ ਦੀ ਲੋੜ ਹੈ, ਉਸ ਫੁਰਨਿਆਂ ਨੂੰ ਬਦਲਣ ਦੀ ਲੋੜ ਹੈ। ਪਾਪ ਪੁੰਨ ਜਗ ਜਾਇਆ ਭਾਈ ਬਿਨ ਸਹਿ ਨਾਮ ਵਿਸਾਰੀ। ਤੇ ਅਸੀਂ ਜਾਂ ਫਸੇ ਕਿਹਦੇ ਵਿੱਚ ਆ? ਮਹਾਰਾਜ ਨੇ ਆਖਿਆ ਜਾਂ ਪਾਪ ਵਿੱਚ ਤੇ ਜਾਂ ਪੁੰਨ ਵਿੱਚ, ਵੀ ਆਹ ਕੰਮ ਕਰ ਲਓ ਸ਼ਾਇਦ ਇਹਦੇ ਨਾਲ ਹੀ ਪੁੰਨ ਹੋ ਜਾਵੇ, ਆਹ ਕੰਮ ਕਰ ਲਓ ਤੇ ਪਾਪ ਹੋ ਜਾਵੇਗਾ। ਬਸ ਇਹਨਾਂ ਚੀਜ਼ਾਂ ਵਿੱਚ ਸੰਸਾਰ ਫਸਿਆ ਹੈ, ਰੱਬ ਦੇ ਨਾਮ ਨੂੰ ਵਿਸਾਰਿਆ ਹੋਇਆ, ਗੁਰੂ ਦੀ ਵਿਚਾਰ ਨੂੰ ਵਿਸਾਰਿਆ ਹੋਇਆ, ਤੇ ਬਾਹਰੀ ਤੌਰ ਤੇ ਇਹੋ ਕੁਝ ਕਰੀ ਜਾ ਰਿਹਾ, ਫਲਾਨਾ ਪਾਪੀ ਹੋ ਗਿਆ, ਉਹ ਪੁੰਨੀ ਹੋ ਗਿਆ, ਆਹ ਕੰਮ ਕਰ ਲਵਾਂਗਾ ਤੇ ਪਾਪੀ ਹੋ ਜਾਵਾਂਗੇ, ਆਹ ਕੰਮ ਕਰ ਲਵਾਂਗੇ ਤੇ ਪੁੰਨੀ ਹੋ ਜਾਵਾਂਗੇ, ਜਿੱਦਾਂ ਪੰਡਤਾਂ ਨੇ ਦੱਸ ਦਿੱਤਾ, ਜਿੱਦਾਂ ਉਹਨਾਂ ਨੇ ਦੱਸ ਦਿੱਤਾ। ਵੇਖੋ ਦੋ ਐਂਗਲ ਨੇ ਇਸ ਚੀਜ਼ ਦੇ। ਇੱਕ ਤਾਂ ਤੁਸੀਂ ਜਪਜੀ ਸਾਹਿਬ ਦੀ ਬਾਣੀ ਵਿੱਚ ਪੜ੍ਹਦੇ ਹੋ ਵੀ ਪੁੰਨੀ ਪਾਪੀ ਆਖਣ ਨਾ ਹੀ, ਉੱਥੇ ਮਹਾਰਾਜ ਕਹਿੰਦੇ ਪੁੰਨ ਤੇ ਪਾਪ ਆਖਣ ਲਈ ਨਹੀਂ ਹੁੰਦੇ, ਜੋ ਤੁਸੀਂ ਕਰਦੇ ਹੋ ਉਹਦੇ ਅਕੋਰਡਿੰਗ ਹੀ ਪਾਪ ਹੈ ਤੇ ਉਹਦੇ ਅਕੋਰਡਿੰਗ ਹੀ ਕੀ ਹੈ, ਪੁੰਨ ਵੀ ਹੈ। एक पासे महाराज बाणी च यह कहते हैं जिहड़े पंडतां ने पाप ते पुन दसे ने ना उन्हां बारे महाराज ने आख्या पाप पुन तां भई कहावत। कहावत का मतलब कहिंदा एवें कहानी जी एवें बातां दियां पाप पुन दियां बातां। हुण जिवें दादी बातां पाउंदी सी ना पोते दे नाल एक सी राजा एक सी राणी है ना। हुण कोई पता नहीं वह राजा किहड़ा है कोई पता नहीं वह राणी किहड़ी पर उन्हें कहावत पा दित्ती एक बात पा दित्ती वैसे ही सुना दित्ती कोई बात बना के। तो बाबे ने पाप ते पुन नूं की आख्या आख्या कहावत जी है कहानी जी है। हर बंदे दा इत्थे तुसीं वेखो किसे बंदे लई पाप कुछ है किसे बंदे लई कुछ कोई चीज़ किहड़ी है पुन है। आ सिख इन्हां चीज़ां ते नहीं फसदा। मैं एक बेनती करांगा फिर आपां अगे विचारदे हां। जिहड़े जैनी ने जैनी कदी तुसीं जैनियां नूं वेख्यो एक लाइन च चलदे ने। एक फेसबुक ते आ थोड़े दिन पहला वीडियो वायरल हो रही सी एक बच्चा सी ते उह गड्डी चला रहा सी गड्डी चला रहा सी ते लाइन च आ रहे सी इदां बंदे ते उन्हें सारे ही मारते 16 जने सी लाइन च चल रहे सी शायद तुहाडे ध्यान च आई होवे गल उन्हें सारिआं दे उत्ते गड्डी चढ़ाती 16 दे 16 ही मर गए। वह जैनी सन। चलो मैं नहीं कहिंदा भी उन्हां दी जान दी कोई कीमत नहीं पर मैं एक उदाहरण वह की करदे ने वह एक लाइन च चलदे ने मतलब पहला बंदा फिर उहदे पिछे दूजा तीजा चौथा जिवें स्कूल वाले बच्चे चलदे ने। हुण उन्हां दा जिहड़ा रहन सहन है ना इन्ना गलीच है बहुत ज्यादा उन्हों का रहन सहन वधिया नहीं मतलब जिन्हों तुम वेख के घिरना आऊगी ना उदा का उन्हों का रहन सहन हों। अपने सिर का कला कला वाल सवाह पा के पुट देंगे ने सिर दे नहाते नहीं वो इशनान नहीं करते। फिर उन्हों की अगली गल यह है भी जी विष्टा करते ने ना उन्होंने भी वह तीलियां फोल देंगे ने इदा करके फोल दे इदा का उन्हों का जीवन है। उन्होंने तुम पूछ के वेखो भी इदा त्यों क्यों करते कहें जी असं पुन कर रहे हैं उन्होंने पुन की डेफिनेशन वेखो कहें असं पुन कर रहे हैं। उन्होंने पूछा पुन मतलब जी ताकि विष्टा है जी शरीर की क्रिया आप सवेरे करते हाँ उन्होंने फोलना पुन किवें हो गया कहिंदा इहदे विच भी कीड़े होंगे ने कि वह भी ना मर जाए उन्होंने पुन की डेफिनेशन वेखो तुम इदा जैनिया बहा लो तो उन्होंने डिबेट करो तो उन्होंने तुम्हें हरा देना इनिया दलील देनी उन्होंने। उन्होंने पूछो तुम नहाते क्यों नहीं उन्हें आखना नहाते ता नहीं आ भी जो नहावे तो शरीर के जोड़े कीड़े ने मर जाएंगे। उन्होंने पूछो तुम एक लाइन च क्यों चलते हो वह कहे जी थले किरम होंगे ने उन्हें छोटा जहा एक सॉफ्ट जहा झाड़ू फड़िया हों तो उन्होंने पासे करते जाते हैं समझ लगी एक लाइन च क्यों चलते हो भी जो सब तो पहला उन्हें ऐ अगे अगे झाड़ू माड़ा जहा मारते जाना सॉफ्ट जहा इदा करके ताकि जोड़ा रस्ते कीड़ा हो भी मर जाए तो लोगों के घर चो झूठ मंग के खाते गलीच जीवन है उन्होंने उन्होंने वो चीज़ की है पुन। हुण जैनिया की निगाह विच बाकी सारे की हो गए पापी हो गए समझे बेनती नूं। हर बंदे ने पुन ते पाप का अपना क्राइटीरिया की कर लिया सैट कर लिया। जे आपां इदां विचारांगे ते असीं आ हुण गुरद्वारा है धार्मिक स्थान है कि इत्थे पाप नहीं हुंदा आपां बैठे हाँ रग उत्ते बैठे हाँ जे इत्थे कोई कीड़े चल जाण ते की होवेगा भला स्परे लियाण के ते इत्थे कीड़े मारे जाणगे कि उह पाप हो गया। असी अपनी सोच मुताबक पुन ते पाप कढ लिया। तुहाडे घर विच मज होवे उहनूं कीड़े पै जाण दो ऑप्शन ने जां कीड़े मारो जां मज मर जावेगी की मारेगा बंदा। नॉर्मल जी गल है भी हुण जिहड़े तुहाडे चों कोई वीर फार्मा दा काम करदे ने आ बेरी है हुण अजकल बेरी दा सीजन चल रहा ते जदों तुसीं स्प्रेयां करदे हो ते जे तुसीं स्प्रे नहीं करोगे ते फिर बेरी बचेगी नहीं। जे असीं कणक ते स्प्रे नहीं करांगे कणक बचेगी नहीं। हुण कोई धार्मिक बंदा आण के आखे जी वेखो तुसीं ते पापी हो सारे जाणे भी तुसीं ते पाप कर रहे हो तो पाप की डेफिनेशन गुरबाणी च है ही नहीं। पाप की डेफिनेशन पता की है बाबे ने आख्या जिथे झूठ है उत्थे पाप है। जिस बंदे की जिंदगी विच झूठ ही है ना जिहड़ा सवेर तो लैके शामा ताईं घर वालियां नाल बाहर वालियां नाल कम्मां वालियां नाल झूठ ही बोली तुरिया आउंदा ना सब तो वड्डा पापी उह है। इत्थे पापी कसाई नूं नहीं कहा भी जिहड़ा बकरा मारदा उह पापी है। बाबे ने आख्या नहीं पापी वह है जिदे अंदर लोभ है जिदे अंदर झूठ है झूठ बोलण वाला बंदा ही पापी हुंदा है, होर कोई गुरमत विच पापी नहीं है। तो बाबे ने बख्शिश कीती, आख्या पंडित ने उलझा लिया, उन्हें आख्या आ चीज पाप है आ पुन है, तो वह लोग उदा उदा करते रहे। पाप पुन जग जाया भाई बिन सह नाम विसारी, जिहड़ी असली रब दे नाम वाली गल सी उहदे जीवन च विसारी हुई है, बाहरी चीजां विच फसी हुई है। तो गुरदेव ने अगले बचन विच आख्या, शास्त वेद बकै खड़ो भाई कर्म करो संसारी। भी शास्त्रां ने जिदा दस दिता, वेदा ने जिदा कह दिता, सिमरत शास्त्र पुन पाप विचार दे तत्तै सार ना जानी। सिमरतियां ते शास्त्रां दे चक्करां विच फसे होए लोग पुन पाप दीआं गल्लां ही करी जांदे ने। आ कई वार साडे घरां दे विच जदों श्री गुरु अखंड ग्रंथ साहिब दा प्रकाश हुंदा, अखंड पाठ हुंदा, ते आपां किन्ना ख्याल करदे आ जी, बाबा जी इदां पाप ते नहीं होवेगा, पुन नहीं होवेगा, नहीं कख नहीं हुंदा, तुसीं बह के बाणी सुनो, कुछ नहीं हुंदा। जिहड़ी चीज़ तों तुहाडे गुरु ने तुहानूं वरदिया, तुसीं उहदे बारे सवाल कर रहे हो, इत्थे पाप ते नहीं होवेगा। चादर किहड़ी विछाईए जी, वस्त्र किहड़े विछाईए, साफ सुथरे होण, बस सिद्धी गल है। नहीं जी नवें लैके आवांगे, चलो तुहाडी श्रद्धा है लै आओ नवें, कोई गल नहीं, उहदे नाल की होवेगा जे बाणी नहीं सुननी। ते जिहड़े नवें लियाउणे ने उह कित्थों आए ने, जिन्हां नूं तुसीं नवें कह रहे हो उह कित्थों आए ने, उहनां नूं की इंडिया दे विच जिन्हां ने बणाया उहनां दे हत्थ नहीं लगे, जिथे वह रूं जिथे वह कपड़ा बनिया, सारे अमृतधारी सन। जिहड़े जिन्हां नूं तुसीं नवें कह रहे हो, नवें तां ही है ना, भी उहदी पैकिंग हुई है एक, बस होर तो नवें कोई नहीं। जिहड़े जिथे वह बने ने, जिन्हां जिन्हां हुण मोस्टली तुसीं लुधियाणे चले जाओ, मैं मेरा समा समाप्त है भाई साहब हुणा कीर्तन करना, तुसीं लुधियाणे चले जाओ जी, लुधियाणे दे विच जिन्ना काम कपड़िया का करते ने सारे साढ़े प्रवासी भइए करते ने, सिगरटा पीते ने, तंबाकू लाते ने, सारा कुछ ही करते ने ना, फिर वह नवी किवें हो गई चीज़? मैनू तो कोई ये समझा दिओ भी ये चीज़ नवी किवें हो गई, नवी किवें हो गई चीज़? भाई साहब नवी लियाने असी लै आप, हुण असी की करना, कोई लड़न थोड़ा जाना परिवार नाल, भी तुसीं चलो जे अगला चाहुंदा है विछा लो, जिद्दां दी मर्जी विछा लो, गल ये भी साफ सुथरी होवे, भी उहदे उत्ते कोई गंद ना डुल्लिया होवे, साफ सुथरी होवे। मेन तुहाडी प्रायोरिटी चाहीदी है भी जिहड़ा गुरु ग्रंथ साहिब दा प्रकाश होना है, उस शब्द नूं आपां सुन के अपने जीवन विच इंप्लीमेंट करके आप नवें बनना, आप नवें बनना। आपां रह गए पुराने, चादर भी नवीं विछा दित्ती, सारा कुछ नवां विछा दित्ता। मैं तीन दिन जिद्दां पहलां सी उदां ही हुण वी आ, तीन दिन पहलां अखंड पाठ रखण तो पहलां भी मैं क्रोधी सी, ते तीन दिन बाद अखंड पाठ संपूर्ण होया ते फिर भी मैं क्रोधी हाँ। मैं रह गया पुराने दा पुराना, चादर भी नवीं विछा ली, सारा कुछ नवां विछा लिया। इस करके गल नूं विचारीए, चिथीए इन्हां गल्लां नूं। कई गुरुद्वारिआं च आउंदे, असीं जी देग नहीं तुहाडे हत्थ दी लैणी जी, फिर भाई साहिब की करना, असीं आप बनावांगे देग। अच्छा जी ठीक है, तुसीं बना लो, चंगी गल है, तुसीं शायद बेहतर बना सकते होवो। असी क्योंकि तुहाडे कोल सुचमता नहीं ना रहिंदी, इस करके अच्छा खंड कित्थों आई, किहड़ी मिल चों आई है, आटा किहड़ी मिल चों आया, जिन्हां ने खंड बनाई, जिन्हां ने गन्ना वड्डिया, सारे अमृतधारी सन, असी किहड़ी मानसिकता विच पै गए कि जिथों तुहाडे गुरु ने तुहानूं 550 साल पहलां कढ लिया, तुसीं लियाण के सिखी नूं उस खूह च सुट दिता। समझिए विचारी, गुरु किरपा करे जी, धन्नवाद। आओ अगले समय लिए भाई साहब उन्हां दे जिथे पासों रब्बी बाणी दे कीर्तन सरवण करो जी। यह जथा 20 तरीक तक साढ़े पास है, फिर इन्होंने इंडिया चले जाना है, तो महाराज कृपा करे जथे नूं संयोग बख्शियो। वाहिगुरू जी का खालसा, वाहिगुरू जी की फतेह।
1: नमस्कार जो सत संग जी, वाहिगुरू जी का खालसा, वाहिगुरू जी फतेह। भाई साहब भाई गुरशरण सिंह जी उन्हां दा बहुत बहुत धन्यवाद, जिन्होंने अज के मुख वाक की कथा विचार थोड़े ने सांझी की। असलीयत यही है कि बाणी नूं असी इस तरीके नाल समझना, बाणी नूं पढ़ना भी जरूरी है, पढ़न तो बगैर गल नहीं बननी, ਤੇ ਖਿਮਾ ਕਰਦਾ ਜੇ ਨਹੀਂ ਪੜ੍ਹੀ ਤਾਂ ਵੀ ਗੱਲ ਨਹੀਂ ਬਣੀ। ਗੱਲ ਤਾਂ ਦੋਵੇਂ ਤਰੀਕੇ ਨੇ, ਨਾ ਪੜ੍ਹਿਆ ਬਣਨੀ ਆ, ਪੜ੍ਹਿਆ ਤਾਂ ਬਣਨੀ ਆ ਜੇ ਉਹਨੂੰ ਅਸੀਂ ਵਿਚਾਰਿਆ, ਅਤੇ ਜੇ ਪੜ੍ਹਿਆ ਗੱਲ ਬਣਦੀ ਹੁੰਦੀ ਤਾਂ ਬਾਬੇ ਨੂੰ ਅਸੀਂ ਰੋਜ਼ ਆਸਾ ਦੀ ਵਾਰ ਦੇ ਵਿੱਚ ਕਿ ਪੜ੍ਹਦੇ ਹਾਂ, ਪੜ੍ਹ ਪੜ੍ਹ ਗੱਡੀ ਲੱਧੀਏ, ਪੜ੍ਹ ਪੜ੍ਹ ਪੜ੍ਹੀਏ ਸਾਥ ਪੜ੍ਹੀ ਜਾਂਦੇ ਨੇ। ਖਿਮਾ ਕਰਨਾ ਜਿੰਨੀ ਬਾਣੀ ਪੜ੍ਹੀ ਅਤੇ ਪੜ੍ਹਾਈ ਜਾ ਰਹੀ ਆ, ਜੇ ਕਿਤੇ ਸਿੱਖ ਇਹਨੂੰ ਆਪ ਪੜ੍ਹਨਾ ਸ਼ੁਰੂ ਕਰਦੇ ਨਾ, ਇਹਨੂੰ ਸਮਝਣਾ ਸ਼ੁਰੂ ਕਰਦੇ। ਅੱਜ ਅਸੀਂ ਚਾਹੁੰਦੇ ਹਾਂ ਕਿ ਬਾਣੀ ਘਰ ਘਰ ਵਿੱਚ ਜਾਵੇ, ਘਰਾਂ ਵਿੱਚ ਪੋਥੀਆਂ ਹੋਣ, ਲੋ ਆਪਣੇ ਪਰਿਵਾਰ ਆਪਣਾ ਸਹਿਜ ਪਾਠ ਆਪ ਕਰੇ ਬੈਠੇ, ਫਿਰ ਸਿਆਣਾ ਆਦਮੀ ਜੇ ਉਹਨੂੰ ਸਮਝ ਪੈਂਦੀ ਤਾਂ ਬੱਚਿਆਂ ਨੂੰ ਸਮਝਾਵੇ ਭਾਈ ਐਸ ਰਾਜ ਦਾ ਸ਼ਬਦ ਹੀ ਹੈ, ਇਹਦੇ 'ਚ ਅੱਗੇ ਆਉਣਾ। ਪੰਡਿਤ ਦਹੀਂ ਬਲੋਈਏ ਭਾਈ ਵਿੱਚੋਂ ਨਿਕਲੇ ਤੱਥ, ਜਲ ਮਲੀਏ ਜਲ ਦੇਖੀਏ ਭਾਈ ਇਹ ਜਗੇ ਆ ਵੱਤ। ਭਾਈ ਜੇ ਦਹੀਂ ਨੂੰ ਰਿੜਕੇਗਾ ਤਾਂ ਘਿਓ ਮਿਲੇਗਾ, ਅਤੇ ਜਦੋਂ ਪਾਣੀ ਰਿੜਕੇਗਾ ਤਾਂ ਕੱਖ ਨਹੀਂ ਮਿਲਣਾ। ਅੱਗੇ ਸ਼ਬਦ 'ਚ ਇਹ ਗੱਲ, ਅੱਜ ਜਿੱਦਾਂ ਗੱਲਾਂ ਅਸੀਂ ਸੁਣੀਆਂ ਕੀ ਆਪਾਂ ਲਾਗੂ ਕਰੀਏ ਕਿ ਨਾ, ਆਪਣੇ ਕਰਨੀ ਚਾਹੀਦੀ ਸਾਨੂੰ ਆਪਣੇ ਮਨ ਦੇ, ਅਤੇ ਜੇ ਸੁਣਨ ਤਾਂ ਕਿਸੇ ਮਤ ਰਹਿ ਗਈਆਂ ਅਤੇ ਗੇਮਾਂ ਕਰਨਾ ਸੁਣਦਿਆਂ ਨੂੰ ਸਾਡੇ 500 550 ਸਾਲ ਲੰਘ ਗਿਆ, 550 ਸਾਲ ਆ। ਸੁਣਨ ਵਾਲੇ ਬੈਠੇ ਨੇ ਅਸੀਂ ਬਹੁਤੇ ਸੁਣਦੇ ਹਾਂ, ਪਰ ਕਦੀ ਜਾ ਕੇ ਘਰ ਵਿੱਚ ਵਿਚਾਰ ਕੀਤੀ ਹੈ ਵੀ ਮੈਂ ਜਿਹੜਾ ਕਰਮਕਾਂਡ ਕਰਦਾ ਉਹ ਮੈਂ ਕਿਉਂ ਕਰਦਾ, ਕਾਹਦੇ ਲਈ ਕਰਦਾ? ਪਾਤਸ਼ਾਹ ਤਾਂ ਇਹਨੂੰ ਵਰਜਿਤ ਕਰਦਾ, ਪਾਪ ਅਤੇ ਪੁੰਨ ਮੈਨ ਮੇਡ ਨੇ, ਨਰਕ ਸਵਰਗ ਮੈਨ ਮੇਡ ਆ, ਸਾਰਾ ਕੁਝ ਇੱਥੇ ਹੀ ਆ। ਜਿਸ ਪਰਿਵਾਰ ਵਿੱਚ ਸੁੱਖ ਵੈ ਬਾਣੀ ਆ ਬਾਣਾ ਗੁਰੂ ਦੀ ਕਿਰਤ ਦਾ ਪ੍ਰੇਮ ਪਿਆਰ ਫਤਿਹ ਸੀ ਕਿ ਤੁਹਾਡਾ ਘਰ ਸਵਰਗ ਆ, ਅਤੇ ਜਿੱਥੇ ਕਲੇਸ਼ ਹੈ ਉੱਥੇ ਸਿੱਧਾ ਹੀ ਨਰਕ ਆ, ਉੱਤੇ ਕੁਛ ਨਹੀਂ ਹੈਗਾ। ਇਹ ਗੱਡੀਆਂ ਗੱਲਾਂ, ਪਰ ਅਸੀਂ ਉਹਨਾਂ ਮੈਨ ਮੇਡ ਕਰਮਾਂ ਦੇ ਵਿੱਚ ਇੰਨੇ ਵੱਧੇ ਪਏ ਹਾਂ ਕਿ ਸਾਡੇ ਅੰਦਰੋਂ ਚੀਜ਼ਾਂ ਨਿਕਲਦੀਆਂ ਨਹੀਂ ਗੁਰੂ, ਉਹ ਨਿਕਲਦੀਆਂ ਨਹੀਂ ਜਿੰਨਾ ਲੱਖ ਯਤਨ ਕਰੋ ਤੁਸੀਂ, ਕਿਉਂਕਿ ਸੱਚ ਬੋਲਣ ਵਾਲੇ ਨੂੰ ਝੂਠਾ ਕੀਤਾ ਜਾ ਰਿਹਾ ਵੀ ਤੂੰ ਇਹ ਕਿੱਥੋਂ ਲੈਣ ਦੀਆਂ ਗੱਲਾਂ। ਕਾਰਨ ਕੀ ਕਿ ਇਹ ਜਿਹੜਾ ਕਰਮਕਾਂਡ ਆ ਇਹਦੇ ਨਾਲ ਉਹਨਾਂ ਦੇ ਕੰਮ ਚੱਲ ਰਹੇ ਨੇ, ਕਿਉਂਕਿ ਜੇ ਕੰਮ ਬੰਦ ਹੋ ਗਿਆ ਤਾਂ ਮੁਸ਼ਕਿਲ ਹੋ ਜੀ। ਬਾਣੀ ਘਰ ਘਰ ਜਾਊਗੀ, ਸਿੱਖ ਪੜ੍ਹੇਗਾ ਉਹਨੂੰ ਸਮਝੇਗਾ, ਅਤੇ ਹੋ ਸਕਦਾ ਬਹੁਤ ਸਾਰੀਆਂ ਜਿਹੜੀਆਂ ਅਸੀਂ ਲੜੀਵਾਰ ਖੰਡ ਪਾਟ ਪੰਜਾਬ ਪੰਜਾਬ ਕਰ ਰਹੇ ਹਾਂ, ਕਹੋ ਬਹੁਤ ਸਾਰੇ ਕਰਮ ਜਿਹੜੇ ਧਰਮ ਦੇ ਤੌਰ 'ਤੇ ਕਰ ਰਹੇ ਹਾਂ ਸ਼ਾਇਦ ਤੋਂ ਸਾਡੇ ਕੋਲ ਮੁੱਕ ਜਾਣ, ਅਸੀਂ ਉਹਨਾਂ ਨੂੰ ਖਤਮ ਕਰ ਸਕੀਏ। ਬੇਨਤੀ ਹੈ ਜੋ ਸ਼ਬਦ ਸੁਣਿਆ ਨਾ ਇਹਨੂੰ ਵਿਚਾਰਿਓ ਜ਼ਰੂਰ, ਅਤੇ ਇਹਨੂੰ ਪ੍ਰੈਕਟੀਕਲ ਜੀਵਨ 'ਚ ਲਿਆਉਣ ਦਾ ਯਤਨ ਕਰਿਓ। ਇਹ ਥਿਊਰੀ ਜੀਵਨ ਦੀ ਸਤਿਗੁਰ ਨੇ ਦਿੱਤੀ ਵੀ ਤੇਰੇ ਜੀਵਨ ਦਾ ਸਿਧਾਂਤ ਕੀ ਹੈ ਉਹ ਬਾਣੀ ਰਾਹੀਂ ਸਾਨੂੰ ਮਿਲਦਾ। ਬਹੁਤ ਬਹੁਤ ਧੰਨਵਾਦ। ਆਓ ਹੁਣ ਭਾਈ ਦਰਬਾਰ ਸਿੰਘ ਦੇ ਜੱਥ ਕੀਰਤਨ ਸਰਵ ਕਰਾਉਂਗੇ, ਤੋ ਅੱਜ ਕੜਮਾਈ ਦੀ ਰਸਮ ਵੀ ਇੱਥੇ ਅਦਾ ਹੋਣੀ, 10 ਵਜੇ ਤੋਂ ਬਾਅਦ ਖੰਡ ਪਾਠ ਆਰੰਭ ਨੇ। ਪਿੰਡ ਆਰਾਮ ਨਗਰ ਟਿਹਾ ਜੋੜੇ ਉੱਪਲ ਫਿਰੋਜ਼ਪੁਰ ਗੁਠਾਲਾ ਅਤੇ ਕੌਂਗ ਪਰਿਵਾਰ ਔਜਲਾ ਪੱਠਲ ਅਤੇ ਧਰੋਵਾ ਪਰਿਵਾਰ ਕੱਲ੍ਹ ਨੂੰ ਭੋਗ ਪੈਣਗੇ। ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ ਅੱਜ 2:30 ਤੋਂ ਲੈ ਕੇ 4 ਵਜੇ ਤੱਕ। ਆਨੰਦ ਕਾਜ ਦੀ ਵਰਕਸ਼ਾਪ ਵੀ ਇੱਕ ਉਹਦੀ ਮਰਿਆਦਾ ਬਾਰੇ ਲੱਗ ਰਹੀ ਹੈ, ਸੋ ਬੱਚਿਆਂ ਨੂੰ ਬੇਨਤੀ ਜ਼ਰੂਰ ਹਾਜ਼ਰੀ ਭਰਿਓ। ਸਰਵੰਗਰੀਏ ਕੀਰਤਨ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ
1: ਖਾਲਸਾ,
0: ਵਾਹਿਗੁਰੂ ਜੀ
1: ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਭਾਈ ਸਾਹਿਬ ਭਾਈ ਦਲਬੀਰ ਸਿੰਘ ਜੀ ਤੇ ਉਹਨਾਂ ਦੇ ਜਥੇ ਦਾ, ਦਿਲਬਾਗ ਸਿੰਘ ਜੀ ਤੇ ਉਹਨਾਂ ਦੇ ਜਥੇ ਦਾ, ਜਿਨ੍ਹਾਂ ਨੇ ਇਲਾਹੀ ਬਾਣੀ ਦੇ ਮਨੋਹਰ ਕੀਰਤਨ ਸਰਵਨ ਕਰਾਏ ਨੇ। ਭਾਈ ਦਿਲਬਾਗ ਸਿੰਘ ਦਾ ਜਥਾ 20 ਤਰੀਕ ਤੱਕ ਸਾਡੇ ਪਾਸ ਹੈ ਔਰ ਇਹਨਾਂ ਨੇ ਤਕਰੀਬਨ 6 ਮਹੀਨੇ ਦੀ ਫੇਰੀ ਦੀ ਸਮਾਪਤੀ ਹੈ ਔਰ ਸਤਿਗੁਰੂ ਇਹਨਾਂ ਨੂੰ ਚੜ੍ਹਦੀਆਂ ਕਲਾਵਾਂ ਦਾਸ ਆਪਣੇ ਵੱਲੋਂ ਸੇਵਾਦਾਰਾਂ ਨੂੰ ਸੰਗਤਾਂ ਨੂੰ ਇਹਨਾਂ ਦਾ ਧੰਨਵਾਦ ਕਰਦਾ। ਫਿਰ ਬੇਨਤੀ ਹੈ ਜਦੋਂ ਸਮਾਂ ਬਣੇ ਇਸ ਤਰ੍ਹਾਂ ਹੀ ਹਾਜ਼ਰੀ ਭਰਨ। ਸੋ ਹੁਣ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਆਪ ਜੀ ਨੂੰ ਕਥਾ ਸਰਵਨ ਕਰਾਉਣਗੇ, ਉਸ ਤੋਂ ਬਾਅਦ ਸੁਖਮਣੀ ਸਾਹਿਬ ਦੇ ਪਾਠ ਆਰੰਭ ਹੋਣੇ ਨੇ ਕੜਮਾਈ ਦੀ ਰਸਮ ਹੈ ਪਰਿਵਾਰ ਵੱਲੋਂ, ਅਤੇ ਉਸ ਤੋਂ ਬਾਅਦ ਕੜਮਾਈ ਦੀ ਰਸਮ ਅਦਾ ਕੀਤੀ ਜਾਏਗੀ। ਦੂਸਰੇ ਦੀਵਾਨ ਹਾਲਾਂ ਵਿੱਚ ਅਖੰਡ ਪਾਠ ਆਰੰਭ ਨੇ, ਨਗਰ ਰਾਮਨਗਰ ਟਹਿਹਾ, ਪਿੰਡ ਜੌੜੇ ਉੱਪਲ ਅਤੇ ਪਿੰਡ ਫਿਰੋਜ਼ਪੁਰ ਕੁਠਾਲਾ ਦੀਆਂ ਸੰਗਤਾਂ ਵੱਲੋਂ ਇੱਕ ਅਖੰਡ ਪਾਠ ਹੈ ਔਰ ਕੰਗ ਪਰਿਵਾਰ, ਔਜਲਾ ਅਤੇ ਪੱਠਲ ਅਤੇ ਧਰੋਵਾ ਪਰਿਵਾਰਾਂ ਵੱਲੋਂ ਇੱਕ ਪਰਿਵਾਰ, ਚਾਰ ਪਰਿਵਾਰਾਂ ਵੱਲੋਂ ਅਤੇ 3 ਪਿੰਡਾਂ ਵੱਲੋਂ 2 ਅਖੰਡ ਪਾਠ ਆਰੰਭ ਨੇ। ਸੋ ਗੁਰੂ ਕਿਰਪਾ ਕਰੇ ਕੱਲ੍ਹ ਨੂੰ ਭੋਗ ਪੈਣਗੇ ਪਰਿਵਾਰ ਵੱਲੋਂ ਗੁਰੂ ਕੇ ਲੰਗਰਾਂ ਦੀ ਸੇਵਾ ਵੀ ਹੈ। ਅੱਜ 2:30 ਵਜੇ ਟੂ ਥਰਟੀ ਤੋਂ 4 ਵਜੇ ਤੱਕ ਆਨੰਦ ਕਾਰਜ ਦੀ ਮਰਿਆਦਾ ਦੀ ਜਾਣਕਾਰੀ ਲਈ ਅਤੇ ਆਨੰਦ ਕਾਰਜ ਕੀ ਹੈ ਇਹਦੇ ਵਾਸਤੇ ਗੁਰਦੁਆਰਾ ਸਾਹਿਬ ਵਿਖੇ ਵਰਕਸ਼ਾਪ ਲੱਗ ਰਹੀ ਹੈ। ਸੋ ਆਪ ਜੀ ਨੂੰ ਵੀ ਬੇਨਤੀ ਕਿ ਆਪ ਜ਼ਰੂਰ ਇਸ ਜਾਣਕਾਰੀ ਦੇ ਵਿੱਚ ਆਪ ਜੀ ਨੇ ਹਾਜ਼ਰੀ ਭਰਨੀ, ਤਾਂ ਕਿ ਆਉਣ ਵਾਲੇ ਸਮੇਂ ਆਪਾਂ ਜੋ ਸਾਡੇ ਆਨੰਦ ਕਾਰਜ ਨੇ ਉਹ ਕਿਵੇਂ ਆ, ਕਿੱਦਾਂ ਕਰਨੇ ਚਾਹੀਦੇ, ਕੀ ਇਹਦਾ ਮਰਿਆਦਾ, ਉਹ ਤਾਂ ਆਪਾਂ ਕੋਸ਼ਿਸ਼ ਕਰ ਰਹੇ ਹਾਂ ਕਿ ਬੱਚਿਆਂ ਤੱਕ ਪਹੁੰਚਾਉਣ ਦਾ ਯਤਨ ਕੀਤਾ ਜਾਵੇ। ਸੋ ਆਓ ਹੁਣ ਸਰਵਨ ਕਰੀਏ ਆਪਾਂ ਕਥਾ, ਅਤੇ ਕੱਲ੍ਹ ਨੂੰ ਗੁਰੂ ਗ੍ਰੰਥ ਸਾਹਿਬ ਦੇ ਜੋ ਬੀੜਾਂ ਸਰੂਪ ਸਾਡੇ ਪਾਸ ਪਹੁੰਚੇ ਨੇ ਉਹਨਾਂ ਦੇ ਇੱਥੇ ਪਹੁੰਚਣ ਦੀ ਖੁਸ਼ੀ ਵਿੱਚ ਜੋ ਸਹਿਜ ਪਾਠ ਆਰੰਭ ਨੇ ਉਹਨਾਂ ਦੇ ਭੋਗ ਕੱਲ੍ਹ ਨੂੰ ਸਵੇਰੇ 11 ਵਜੇ ਪੈਣਗੇ। ਆਪ ਜੀ ਨੂੰ ਬੇਨਤੀ ਆਸੀਆਂ ਭਰੀਆਂ, ਸਰਵਨ ਕਰੀਏ ਕਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਵਾਹਿਗੁਰੂ।

तुमरी महिमा बरनू ना सकूं।

ਵਾਹਿਗੁਰੂ ਜੀਓ ਗੌੜੀ ਤਹਾਂ ਪਾਵਸ ਸਿੰਧ ਧੂਪ ਨਹੀਂ ਸਹੀਆ ਤਹਾਂ ਉਤਪਤ ਪਰਲੋ ਨਾਹੀ

0: कहो कबीर बल जाऊं गुरे अपने, सत संगत मिल रही है, जुगो जुग अटल शतर चवर तख्त दे मालक, हाजरा हजूर जारा जहूर शब्द गुरु, बाणी के बोहित अमृत के दाते, दसा पातशाहियां दी जोत, साहब सच्चे पातशाह धन धन धन सतगुरु श्री गुरु ग्रंथ साहब महाराज तिन्हां दी पावन पवित्र ते मुकद्दस हजूरी विच अमृत वेले तो ही सज्जे दवाना दीआं हाजरियां भर रहे, सन्मान योग सत्कार योग सतसंगी जनों, सतगुरां दी बड़ी अपार बख्शिश रहमत हुई है गुरुदेव दी पावन हजूरी विच जुड़ बैठ के मेरे तो पहला गुरु करके रागी सिंघां पासों सतगुर दी अमृतमई बाणी दे कीर्तन आप जी ने सरवण कीते ने। आओ समा है लड़ीवार चल रही गुरु ग्रंथ साहब दी पावन बाणी दी कथा विचार दा, विचारां नूं प्रारंभण तों पहलां जिन्ने शरीर आप सतगुरां दे हजूर बैठे हो जां घरां विच मीडिया दे माध्यम राहीं सरवण कर रहे हो, आओ फतेह दी सांझ पाईए जी। वाहिगुरु जी का खालसा, वाहिगुरु जी की फतेह। पावन शब्द जिस दा पाठ मैं आप जी दे नाल सांझा कीता है गुरु ग्रंथ साहब जी दे अंक 333 दे उत्तों राग गौड़ी विच कबीर साहब महाराज दी रसना तों उचारण कीता होया है। इस पावन शब्द विच कबीर साहब ने एक अवस्था दी गल कीती है जिन्हों गुरु ग्रंथ साहब दी बाणी विच सहज अवस्था कहा है। इनू चौथा पद भी कहा जाता है, परम पद शब्द भी इहदे लई वरत्या है। सहज का अर्थ हुंदा है अडोल, जिथे बंदा डोलदा नहीं है उस अवस्था नूं सहज अवस्था कहा जाता है। महाराज बाणी विच इह भी बख्शिश करदे ने भी कोई ऐसा संत सहज सुखदाता, कोई इहो जिहा संत गुरु जिहड़ा आप भी सहज विच होवे ते मेरी जिंदगी विच भी सहज भर दवे, टिका भर दवे, मैनू भी अंदरों अडोल कर दवे, कोई है जिहड़ा मैनू ऐसा मार्ग दसे, ऐसा रस्ता दसे। तो महाराज कहिंदे ने कोई ऐसा संत सहज सुखदाता मोहे मार्ग दे बताई, मैनू वो मार्ग दसे जिहदे नाल मैं भी अडोल हो जावां, डोलां ना। अरदास बेनती जोदड़ी दे रूप दे विच ते बहुत वार आपां ये बोल भी पढ़दे हां भी डंडौत बंदन अनक बार, सर्ब कला समरथ डोलण ते राखो प्रभु। सो बंदा डोलदा किवें है, महाराज की बाणी कहिंदी है बंदे दा मन डोलदा है। जे मन डोलण हट जावे ते तन कदी भी नहीं डोल सकदा, मन ना डिगे तन काहे को डराए। जे मन मजबूत हो गया, मन डोल हो गया ते तन भी डरन वाला नहीं है। जे मन डोलदा है गुरदेव कहिंदे ने फिर तन भी डरेगा। असी जदों भी अपने उन्हां महापुरखां दा, गुरुआं दा, रहबरां दा जिक्र पढ़दे हां, उह इस अवस्था दे मालक सन, सहज दी अवस्था उहनूं कहा है, अडोल अवस्था दे मालक सन। तो अडोल अवस्था केड़ी हुंदी, इहनूं महाराज ने सुख भी आख्या है, इहनूं आनंद भी आख्या है। गुरु अमरदास महाराज ने पूरी बाणी जिहड़ी आनंद साहिब दी है वो इसी अवस्था दा जिक्र कीता है। तो अडोल अवस्था वो अवस्था है जिथे बंदा बाहर दे सुखां दुखां तों उपर उठ जांदा है। दोवें चीजां बंदे नूं डलाउंदियां ने, सुख भी डलाउंदा है ते दुख भी डलाउंदा है। ਸੁੱਖਾਂ ਵੇਲੇ ਵੀ ਬੰਦਾ ਡੋਲਦਾ ਹੈ, ਦੁੱਖਾਂ ਵੇਲੇ ਵੀ ਡੋਲਦਾ ਹੈ। ਹੁਣ ਇਹ ਸੁੱਖ ਕਿਹੜਾ ਹੈ, ਇਹ ਅਵਸਥਾ ਕਿਹੜੀ ਹੈ ਜਿੱਥੇ ਸੁੱਖ ਤੇ ਦੁੱਖ ਮੇਰੇ ਉੱਤੇ ਅਸਰ ਨਹੀਂ ਪਾਉਂਦੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਇਸ ਅਵਸਥਾ ਦਾ ਜਦੋਂ ਜ਼ਿਕਰ ਕਰਦੇ ਨੇ, ਉਹ ਕਹਿੰਦੇ ਨੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਵੀ ਜਿਹੜਾ ਵਿਅਕਤੀ ਦੁੱਖਾਂ ਵਿੱਚ ਵੀ ਦੁੱਖ ਮੰਨਦਾ ਨਹੀਂ ਹੈ। ਹੁਣ ਇਹ ਤੇ ਨਹੀਂ ਆਖਿਆ ਵੀ ਦੁੱਖ ਨਹੀਂ ਆਉਣਗੇ, ਇਹ ਆਖਿਆ ਵੀ ਦੁੱਖ ਆਉਣਗੇ ਪਰ ਦੁੱਖਾਂ ਵਿੱਚ ਵੀ ਜਿਹੜਾ ਅਡੋਲ ਰਹਿ ਗਿਆ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਸੁੱਖ ਸਨੇਹ, ਸੁੱਖਾਂ ਨਾਲ ਉਹਨੂੰ ਸਨੇਹ ਨਹੀਂ ਹੈ। ਇਹ ਨਹੀਂ ਹੈ ਵੀ ਉਹ ਬਾਹਰ ਦੇ ਝੂਠੇ ਸੁੱਖਾਂ ਪਿੱਛੇ ਭੱਜਾ ਫਿਰਦਾ ਹੈ, ਇੰਨਾ ਵੀ ਉਹਦੇ ਨਾਲ ਸਨੇਹ ਨਹੀਂ ਹੈ, ਕਿਉਂਕਿ ਸੁੱਖਾਂ ਦਾ ਸਨੇਹ ਵੀ ਬੰਦੇ ਨੂੰ ਪਰੇਸ਼ਾਨ ਕਰਦਾ। ਜਿਵੇਂ ਬੰਦੇ ਨੇ ਕੋਈ ਇਹ ਠਾਣ ਲਿਆ ਹੋਵੇ ਆਪਣੇ ਮਨ ਵਿੱਚ ਵੀ ਜੇ ਮੈਨੂੰ ਆਹ ਵਸਤੂ ਮਿਲ ਜਾਵੇ ਤੇ ਮੈਂ ਸੁਖੀ ਹੋਵਾਂਗਾ, ਹੁਣ ਉਹ ਜਿਹੜੀ ਭਾਵਨਾ ਹੈ ਉਹ ਵੀ ਬੰਦੇ ਨੂੰ ਕੀ ਕਰਦੀ ਹੈ, ਦੁਖੀ ਕਰਦੀ ਹੈ। ਕਿਉਂਕਿ ਜਦੋਂ ਮੰਨ ਹੀ ਲਿਆ ਵੀ ਇਸ ਚੀਜ਼ ਦੀ ਪ੍ਰਾਪਤੀ ਦੇ ਨਾਲ ਹੀ ਸੁੱਖ ਹੋਵੇਗਾ, ਫਿਰ ਜੇ ਉਹ ਨਾ ਮਿਲੀ ਤੇ ਬੰਦਾ ਕੀ ਹੈ, ਦੁਖੀ ਹੈ, ਤੇ ਉਹਨੂੰ ਲੈਣ ਦੀ ਖਾਤਰ ਵੀ ਕਈ ਵਾਰ ਬੰਦਾ ਦੁੱਖ ਭੋਗਦਾ। ਤੋ ਮਹਾਰਾਜ ਕਹਿੰਦੇ ਨੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਸੁੱਖ ਸਨੇਹ, ਅਗਲਾ ਬੋਲੇ ਅਰ ਭੈ ਨਹੀਂ ਜਾਗੈ। ਭੈ ਦਾ ਅਰਥ ਹੁੰਦਾ ਡਰ, ਹੁਣ ਡਰ ਕੋਈ ਨਹੀਂ, ਡਰ ਕਦੋਂ ਹੋਵੇਗਾ, ਕਿਸੇ ਵੀ ਬੰਦੇ ਨੂੰ ਡਰ ਕਦੋਂ ਹੁੰਦਾ ਹੈ। ਦੁਨੀਆਂ ਵਿੱਚ ਹਰ ਬੰਦਾ ਉਹ ਡਰ ਤੋਂ ਰਹਿਤ ਹੈ ਜਿਹਦੇ ਨਾਲ, ਜਿਹਦਾ ਹਿੱਤ ਕਿਸੇ ਹਿੱਤ ਨਾਲ ਜੁੜਿਆ ਨਹੀਂ ਹੋਇਆ। ਬੰਦਾ ਜੌਬ ਕਰਦਾ ਹੈ ਨਾ, ਡਰ ਕਾਹਦਾ ਹੋਵੇਗਾ, ਕਿਉਂਕਿ ਸਾਡਾ ਹਿੱਤ ਜੁੜਿਆ, ਸਾਨੂੰ ਪਤਾ ਹੈ ਵੀ ਮੇਰੀ ਰੋਟੀ ਪਾਣੀ ਇੱਥੋਂ ਚੱਲਦਾ ਹੈ। ਡਰ ਉਹਨੇ ਲੈ ਕੇ ਆਉਂਦਾ ਨਾ ਜੀਵਨ ਵਿੱਚ, ਡਰਦਾ ਹੈ ਬੰਦਾ, ਮੋਹ ਦਾ ਬੱਧਾ ਹੋਇਆ, ਡਰਦੇ ਰੀਜ਼ਨ ਨੇ, ਇਹਦੇ ਕਾਰਨ ਨੇ, ਐਵੇਂ ਨਹੀਂ ਪੈਦਾ ਹੁੰਦਾ। ਜਿੱਥੇ ਬੰਦੇ ਨੂੰ ਕੋਈ ਗਰਜ ਹੋਵੇਗੀ ਡਰ ਉੱਥੇ ਹੋਵੇਗਾ, ਜਿੱਥੇ ਗਰਜ ਨਹੀਂ ਹੈ ਡਰ ਵੀ ਉੱਥੇ ਨਹੀਂ ਹੋਵੇਗਾ। ਤੋ ਅਸੀਂ ਗਰਜਾਂ ਦੇ ਬੱਝੇ ਹੋਏ ਹਾਂ, ਇਸ ਕਰਕੇ ਡਰਦੇ ਵੀ ਹਾਂ, ਤੇ ਉਹਦਾ ਸੋਲਿਊਸ਼ਨ ਕੋਈ ਨਹੀਂ ਹੈ, ਉਹਦਾ ਹੱਲ ਕੋਈ ਨਹੀਂ। ਤੋ ਮਹਾਰਾਜ ਕਹਿੰਦੇ ਨੇ ਸੁੱਖ ਸਨੇਹ, ਜਿਹਦਾ ਸੁੱਖ ਨਾਲ ਸਨੇਹ ਨਹੀਂ, ਅਰ ਭੈ ਨਹੀਂ ਜਾਗੈ, ਜਿਹਨੂੰ ਭੈ ਵੀ ਨਹੀਂ ਹੈਗਾ ਡਰ ਵੀ ਨਹੀਂ ਹੈਗਾ। ਕੰਚਨ ਮਾਟੀ ਮਾਨੈ, ਜਿਹਨੇ ਸੋਨੇ ਤੇ ਮਿੱਟੀ ਨੂੰ ਇੱਕੋ ਜਿਹਾ ਮੰਨ ਲਿਆ। ਹੁਣ ਜਿਹੜਾ ਸੋਨੇ ਤੇ ਮਿੱਟੀ ਨੂੰ ਇੱਕੋ ਜਿਹਾ ਸਮਝਣ ਲੱਗ ਪਿਆ, ਉਹ ਤੇ ਸਹਿਜ ਵਿੱਚ ਆ ਗਿਆ ਨਾ, ਡੋਲ ਹੋ ਗਿਆ। ਤੇ ਜਿਹੜਾ ਸੋਨੇ ਤੇ ਮਿੱਟੀ ਵਿੱਚ ਫਰਕ ਕਰਕੇ ਵੇਂਦਾ ਹੈ ਵੀ ਕਿਸੇ ਚੀਜ਼ ਨੂੰ ਤੇ ਉਹਨੇ ਬਹੁਤ ਕੀਮਤੀ ਮੰਨ ਲਿਆ। ਸੋਨੇ ਮਿੱਟੀ ਦਾ ਅਰਥ ਹੈ ਇੱਕ ਚੀਜ਼ ਨੂੰ ਉਹਨੇ ਬਹੁਤ ਕੀਮਤੀ ਮੰਨ ਲਿਆ, ਉਹਨੂੰ ਉਨਾ ਹੀ ਆਪਣੀ ਜ਼ਿੰਦਗੀ ਵਿੱਚ ਉਹ ਪ੍ਰੈਫਰ ਕਰਦਾ ਹੈ ਵੀ ਇਹ ਮਿਲ ਜਾਵੇ। ਇੱਕ ਚੀਜ਼ ਨੂੰ ਉਹਨੇ ਬਿਲਕੁਲ ਹੀ ਡਿਕਲਾਈਨ ਕਰ ਦਿੱਤਾ ਵੀ ਨਹੀਂ ਇਹਦਾ ਤੇ ਮੁੱਲ ਹੀ ਕੋਈ ਨਹੀਂ, ਦੋਵੇਂ ਚੀਜ਼ਾਂ। ਤੋ ਗੁਰਦੇਵ ਕਹਿੰਦੇ ਨੇ ਕੰਚਨ ਮਾਟੀ ਮੰਨੈ, ਉਹਨੇ ਸੋਨੇ ਤੇ ਮਿੱਟੀ ਨੂੰ ਇੱਕੋ ਜਿਹਾ ਮੰਨ ਲਿਆ। ਹੁਣ ਇਹ ਜਿਹੜੀ ਅਵਸਥਾ ਹੈ ਨਾ, ਇਹਨੂੰ ਸਤਿਗੁਰ ਦੀ ਬਾਣੀ ਨੇ ਆਖਿਆ ਅਡੋਲ ਅਵਸਥਾ ਹੈ, ਜਿੱਥੇ ਬੰਦਾ ਡੋਲ ਨਹੀਂ ਸਕਦਾ, ਇਹਨੂੰ ਸਹਿਜ ਅਵਸਥਾ ਕਿਹਾ ਬਾਣੀ ਵਿੱਚ। ਤੇ ਅਵਸਥਾ ਇੱਦਾਂ ਪ੍ਰਾਪਤ ਨਹੀਂ ਹੁੰਦੀ, ਇਹ ਅਵਸਥਾ ਮਿਲਦੀ ਹੈ ਗੁਰੂ ਦੇ ਪਾਸੋਂ, ਕਿਉਂਕਿ ਗੁਰੂ ਆਪ ਅਡੋਲ ਹੈ। ਪੂਰਨ ਕਬੂ ਨਾ ਡੋਲਤਾ, ਗੁਰੂ ਆਪ ਪੂਰਾ ਹੈ, ਉਹ ਆਪ ਡੋਲਦਾ ਨਹੀਂ। ਤੇ ਜਿਹੜਾ ਪੂਰੇ ਨਾਲ ਜੁੜ ਜਾਂਦਾ ਹੈ ਉਹ ਵੀ ਪੂਰਾ ਹੋ ਜਾਂਦਾ ਹੈ, ਉਹਨੂੰ ਵੀ ਦੁਨੀਆਂ ਦੀ ਧੁੱਪ ਛਾਂ ਕਦੀ ਡਰਾ ਨਹੀਂ ਸਕਦੀ। ਤੋ ਭਗਤ ਕਬੀਰ ਸਾਹਿਬ ਨੇ ਅੱਜ ਦੇ ਇਸ ਪਾਵਨ ਸ਼ਬਦ ਵਿੱਚ ਨਾ ਇਸੇ ਚੀਜ਼ ਦਾ ਜ਼ਿਕਰ ਕੀਤਾ ਹੈ, ਕਿਉਂਕਿ ਸ਼ਬਦਾਂ ਦੇ ਕੁਝ ਭਾਵ ਨੇ। ਇੱਥੇ ਇੱਕ ਸ਼ਬਦ ਵਰਤਿਆ ਗਿਆ, ਕਦੀ ਧੁੱਪ ਕਦੀ ਛਾਂ, ਕਦੀ ਕੁਝ ਚੀਜ਼ ਦਾ ਸਿਰਜ ਜਾਣਾ, ਕਦੀ ਕਿਸੇ ਚੀਜ਼ ਦਾ ਢਹਿ ਜਾਣਾ, ਉਤਪਤੀ ਹੋਣੀ, ਪਰਲੋ ਹੋਣੀ, ਜੀਵਨ ਹੋਣਾ, ਮੌਤ ਹੋਣੀ, ਦੁੱਖ ਹੋਣਾ, ਸੁੱਖ ਹੋਣਾ, ਇਹ ਸਾਰਾ ਕੁਝ। ਤੋ ਭਗਤ ਕਬੀਰ ਸਾਹਿਬ ਨੇ ਨਾ ਇਸ ਸ਼ਬਦ ਵਿੱਚ ਆਖਿਆ, ਮੈਂ ਉਸ ਕਥਾ ਨੂੰ ਜੀਵਨ ਵਿੱਚ ਧਾਰਨ ਕਰ ਲਿਆ ਜਿਹੜੀ ਅਕਥ ਹੈ, ਜਿਹਨੂੰ ਬਿਆਨਿਆ ਨਹੀਂ ਜਾ ਸਕਦਾ। ਮੈਂ ਉਸ ਅਵਸਥਾ ਨੂੰ ਜਾਣ ਲਿਆ ਹੈ ਜਿਹਨੂੰ ਬਾਬੇ ਨੇ ਆਖਿਆ ਸਹਿਜ ਦੀ ਅਵਸਥਾ ਹੈ, ਸਹਿਜ ਦੀ, ਟਿਕਾ ਦੀ। ਤੋ ਇਹ ਅਵਸਥਾ ਬੜੀ ਵੱਖਰੀ ਹੈ, ਬਾਬੇ ਨੇ ਬਖਸ਼ਿਸ਼ ਕੀਤੀ। ਪਹਿਲੇ ਬੰਦ ਵਿੱਚ ਆਖਿਆ ਰਹਾਉ ਵਾਲੀ ਪੰਕਤੀ ਵਿੱਚ, ਸਹਿਜ ਕੀ ਅਕਥ ਕਥਾ। ਤੋ ਸਹਿਜ ਅਵਸਥਾ ਦਾ ਜ਼ਿਕਰ ਹੈ ਤੇ ਕਥਾ ਦੇ ਲਈ ਸ਼ਬਦ ਵਰਤਿਆ ਅਕਥ। ਅਕਥ ਕਹਿੰਦੇ ਨੇ ਜਿਹੜੀ ਚੀਜ਼ ਨੂੰ ਬਿਆਨਿਆ ਨਾ ਜਾ ਸਕੇ, ਕਿਸੇ ਚੀਜ਼ ਨੂੰ ਮਾਣਿਆ ਜਾ ਸਕਦਾ, ਬਿਆਨਿਆ। ਜਿਵੇਂ ਕੋਈ ਬੰਦਾ ਗੂੰਗਾ ਹੋਵੇ ਤੇ ਕੋਈ ਚੀਜ਼ ਖਾ ਲਵੇ ਗੁੜ ਦੀ, ਗੁੜ ਦੀ ਭੇਲੀ ਖਾ ਲਵੇ ਤੇ ਉਹ ਉਹਨੂੰ ਮਾਣ ਨਹੀਂ ਸਕਦਾ, ਉਹਦੇ ਬਾਰੇ ਬਿਆਨ ਨਹੀਂ ਕਰ ਸਕਦਾ, ਕੀ ਬੋਲੇਗਾ ਉਹ ਵਿਚਾਰਾ, ਆਈ ਗੂੰਗਾ, ਉਹਦੇ ਕੋਲ ਬੋਲਿਆ ਹੀ ਨਹੀਂ ਜਾਣਾ। ਤੋ ਭਗਤ ਕਬੀਰ ਸਾਹਿਬ ਕਹਿੰਦੇ ਨੇ ਅਡੋਲ ਅਵਸਥਾ ਏਦਾਂ ਦੀ ਹੁੰਦੀ ਹੈ ਵੀ ਇਹਨੂੰ ਮਾਣਿਆ ਜਾ ਸਕਦਾ, ਇਹਨੂੰ ਦੱਸਿਆ ਨਹੀਂ ਜਾ ਸਕਦਾ। ਹੁਣ ਜਦੋਂ ਅਸੀਂ ਗੁਰੂ ਸਾਹਿਬ ਦਾ ਵੀ ਜ਼ਿਕਰ ਪੜ੍ਹਦੇ ਹਾਂ, ਗੁਰੂ ਸਾਹਿਬ ਤੱਤੀ ਤਵੀ 'ਤੇ ਬੈਠੇ ਨੇ, ਹੁਣ ਉਹ ਕੈਸੀ ਅਵਸਥਾ ਹੋਵੇਗੀ? ਇਹ ਨਹੀਂ ਵੀ ਸਰੀਰ ਨੂੰ ਕਸ਼ਟ ਨਹੀਂ ਆ ਰਿਹਾ, ਸਰੀਰ ਅੱਗ ਦਾ ਕੰਮ ਹੈ ਤਪਾਉਣਾ, ਉਹ ਤਪਸ਼ ਦੇ ਰਹੀ ਹੈ, ਅੱਗ ਦਾ ਕੰਮ ਹੈ ਸਾੜਨਾ, ਉਹ ਸਾੜ ਰਹੀ ਹੈ, ਪਰ ਆਪਾਂ ਕਹਿੰਦੇ ਗੁਰੂ ਸਾਹਿਬ ਅਡੋਲ ਬੈਠੇ ਨੇ। ਅਡੋਲ ਕਿਵੇਂ ਬਹਿ ਗਏ? ਉਹਨਾਂ ਨੂੰ ਦੁੱਖ ਤੇ ਸੁੱਖ ਵਿਆਪਦਾ ਨਹੀਂ। ਹੁਣ ਦੁੱਖ ਤੇ ਸੁੱਖ ਦਾ ਅਸਰ ਬਾਡੀ ਤੇ ਤੇ ਹੋਣਾ ਹੀ ਹੈ। ਮੰਨ ਲਓ ਹੁਣ ਟੈਂਪਰੇਚਰ ਹੈ ਜਿਹੜਾ, ਜੇ ਇਨਵਾਇਰਮੈਂਟ ਚੇਂਜ ਹੋਵੇਗਾ, ਉਹਦਾ ਅਸਰ ਤੇ ਬੰਦੇ ਦੇ ਸਰੀਰ ਤੇ ਪੈਣਾ ਹੀ ਹੈ ਨਾ, ਬਾਹਰੀ ਤੌਰ ਤੇ, ਫਿਜ਼ੀਕਲ ਤੌਰ ਉੱਤੇ ਪਵੇਗਾ। ਇਸੇ ਤਰੀਕੇ ਨਾਲ ਜੇ ਠੰਡ ਆਵੇਗੀ ਤੇ ਠੰਡ ਦਾ ਅਸਰ ਬੰਦੇ ਦੇ ਸਰੀਰ ਉੱਤੇ ਪਵੇਗਾ, ਉਹ ਤੋਂ ਬਚਿਆ ਥੋੜਾ ਜਾ ਸਕਦਾ। ਪਰ ਗੁਰੂ ਸਾਹਿਬ ਅਡੋਲ ਨੇ ਤੇ ਉਹ ਇੱਕ ਸ਼ਬਦ ਪੜ੍ਹ ਰਹੇ ਨੇ ਜਿਹੜਾ ਆਮ ਪ੍ਰਚਲਿਤ ਵੀ ਹੈ ਵੀ ਤੇਰਾ ਕੀ ਆ ਮਿੱਠਾ ਲਾਗੇ, ਬਸ ਆਹ ਹੈ ਉਹ ਸਹਿਜ ਦੀ ਅਵਸਥਾ। ਜਿਹੜੀ ਅਵਸਥਾ ਵਿੱਚ ਬੰਦਾ ਇਸ ਗੱਲ ਨੂੰ ਸਮਝ ਲੈਂਦਾ ਹੈ ਵੀ ਜੋ ਵੀ ਹੈ ਮਿੱਠਾ ਹੀ ਹੈ, ਭਲਾ ਹੀ ਹੈ, ਮਿੱਠੇ ਦਾ ਅਰਥ ਭਲਾ ਹੀ ਹੈ, ਭਾਣਾ ਹੀ ਹੈ, ਰਜ਼ਾ ਹੈ। ਤੋ ਵਾਰ ਵਾਰ ਉਹਨਾਂ ਨੇ ਮੰਗ ਕੀਤੀ ਵੀ ਤੇਰਾ ਕੀ ਆ ਮਿੱਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗ ਹੈ। ਸਹਿਜ ਦੀ ਅਵਸਥਾ ਹੀ ਇਹ ਹੈ ਵੀ ਜਿੱਥੇ ਬੰਦਾ ਕਹਿੰਦਾ ਵੀ ਜੇ ਸੁੱਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੈ ਧਿਆਈ, ਵੀ ਸੁੱਖ ਹੈ ਤਾਂ ਵੀ ਤੇਰੀ ਅਰਾਧਨਾ, ਦੁੱਖ ਹੈ ਤਾਂ ਵੀ ਤੇਰੀ ਅਰਾਧਨਾ, ਤਾਂ ਵੀ ਤੇਰਾ ਪੱਲਾ ਨਹੀਂ ਛੱਡਣਾ ਮੈਂ, ਕਿਉਂਕਿ ਬਾਹਰ ਦੇ ਸੁੱਖ ਦੁੱਖ ਫਿਰ ਅੰਦਰ ਅਸਰ ਹੀ ਨਹੀਂ ਪਾ ਸਕਦੇ। ਬਚਨ ਹੈ ਮਹਾਰਾਜ ਦਾ ਹੁਕਮਨਾਮੇ ਦੇ ਵਿੱਚ, ਤੁਸੀਂ ਸੁਣਿਆ ਹੋਵੇਗਾ, ਰਸਨਾ ਗੁਣ ਗੋਪਾਲ ਨਿਤ ਗਾਇਣ। ਮਹਾਰਾਜ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਮੇਰੀ ਜਿਹੜੀ ਇਹ ਰਸਨਾ ਹੈ ਨਾ, ਇਹ ਉਹ ਅਕਾਲ ਪੁਰਖ ਜਿਹੜਾ ਗੋਪਾਲ ਹੈ ਉਹਦੇ ਗੁਣਾਂ ਨੂੰ ਗਾਉਂਦੀ ਹੈ। ਜਿਹੜਾ ਨਿਧ ਹੈ, ਨਿਧ ਕਹਿੰਦੇ ਨੇ ਜੀ ਖਜ਼ਾਨੇ ਨੂੰ, ਜਿਹੜਾ ਗੁਣਾਂ ਦਾ ਖਜ਼ਾਨਾ ਹੈ, ਮੇਰੀ ਰਸਨਾ ਉਹਦੇ ਗੁਣਾਂ ਨੂੰ ਗਾਉਂਦੀ ਹੈ। ਰਸਨਾ ਗੁਣ ਗੋਪਾਲ ਨਿਧ ਗਾਇਣ, ਹੁਣ ਇਹਦਾ ਅਸਰ ਕੀ ਹੋਇਆ? ਸ਼ਾਂਤ ਜੀਵਨ ਵਿੱਚ ਕੀ ਆ ਗਿਆ? ਸ਼ਾਂਤ, ਸ਼ਾਂਤ ਦਾ ਮਤਲਬ ਸ਼ਾਂਤੀ, ਟਿਕਾ ਜਿਹਨੂੰ ਆਪਾਂ ਕਹਿੰਦੇ, ਸ਼ਾਂਤ ਸਹਿਜ। ਹੁਣ ਜੀਵਨ ਵਿੱਚ ਕੀ ਆ ਗਿਆ? ਸਹਿਜ ਆ ਗਿਆ। ਸਹਿਜ ਕੀ ਆ? ਕਥ ਕਥਾ। ਸ਼ਾਂਤ ਸਹਿਜ ਰਹਿਸ ਮਨ ਉਪਜਿਓ ਸਗਲੇ ਦੁੱਖ ਪਲਾਇਣ, ਤੇ ਅੰਦਰੋਂ ਸਾਰੇ ਦੁੱਖ ਪਲਾਇਣ ਕਰ ਗਏ, ਚਲੇ ਗਏ। ਹੁਣ ਅੰਦਰ ਸ਼ਾਂਤੀ ਵਿੱਚ ਆ ਗਿਆ, ਅੰਦਰ ਟਿਕਾ ਵਿੱਚ ਆ ਗਿਆ, ਬਾਹਰ ਦੀਆਂ ਚੀਜ਼ਾਂ ਹੁਣ ਅਸਰ ਹੀ ਕੋਈ ਨਹੀਂ ਰੱਖਦੀਆਂ। ਮੈਂ ਸਵੇਰੇ ਵੀ ਹੁਕਮਨਾਮੇ ਦੀ ਵਿਚਾਰ ਕਰਦੇ ਬੇਨਤੀ ਕੀਤੀ ਸੀ, ਅਸੀਂ ਅਸਾੜ ਦੇ ਮਹੀਨੇ ਦਾ ਉਪਦੇਸ਼ ਪੜ੍ਹਿਆ, ਧੰਨ ਗੁਰੂ ਅਰਜਨ ਸਾਹਿਬ ਦਾ। ਉਹਨਾਂ ਨੇ ਇੱਕ ਗੱਲ ਬੜੀ ਸਪਸ਼ਟ ਆਖੀ ਵੀ ਭਾਈ, ਅਸਾੜ ਦਾ ਮਹੀਨਾ ਤਪਦਾ ਉਹਨੂੰ ਲੱਗਦਾ ਜਿਹਦੇ ਕੋਈ ਰੱਬ ਦਾ ਨਾਂ ਨਹੀਂ ਹੈਗਾ। ਜਿਵੇਂ ਨਾ ਬਾਹਰ ਤਪਸ਼ ਪੂਰੀ ਪੈਂਦੀ ਹੋਵੇ, ਗਰਮੀ ਪੂਰੀ ਪੈਂਦੀ ਹੋਵੇ ਜਾਂ ਠੰਡ ਪੂਰੀ ਪੈਂਦੀ ਹੋਵੇ, ਜਿਹਦੇ ਕੋਲ ਪ੍ਰਬੰਧ ਹੋਵੇ ਨਾ, ਉਹਦੇ ਲਈ ਕੋਈ ਮੁਸ਼ਕਲ ਨਹੀਂ ਹੁੰਦੀ। ਆਪਾਂ ਆਮ ਇਹਨੇ ਹੁਣ ਕੈਨੇਡਾ ਦੇ ਵਿੱਚ ਕਈ ਜਗ੍ਹਾ ਤੇ ਸਨੋਹ ਇੰਨੀ ਜ਼ਿਆਦਾ ਪੈਂਦੀ ਹੈ ਤੇ ਸਰਕਾਰਾਂ ਨੇ ਉਦਾਂ ਦੇ ਉੱਥੇ ਪ੍ਰਬੰਧ ਕਰ ਦਿੱਤੇ, ਲੋਕ ਰਹਿ ਰਹੇ ਨੇ ਉੱਥੇ ਵੀ ਜੀਵਨ ਜੀ ਰਹੇ ਨੇ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ, ਜਿੰਨੀ ਮਰਜ਼ੀ ਪੈ ਜਾਵੇ ਚੁੱਕੀ ਜਾਣੀ ਹੈ, ਪ੍ਰਬੰਧ ਸਾਰਾ ਹੈਗਾ ਨਾ। ਫਰਕ ਕਿੱਥੇ ਪਵੇਗਾ ਜਿੱਥੇ ਪ੍ਰਬੰਧ ਕੋਈ ਨਹੀਂ? ਤੁਹਾਨੂੰ ਚੇਤੇ ਹੋਣਾ ਪਿੱਛੇ ਜੇ ਮੇਰੇ ਖਿਆਲ 2-4 ਸਾਲ ਪਹਿਲਾਂ ਇੱਥੇ ਵੱਧ ਸਨੋਹ ਪੈ ਗਈ ਸੀ ਸਰੀ ਦੇ ਵਿੱਚ, ਤੋ ਇੱਥੇ ਇੰਨੀ ਪੈਂਦੀ ਨਹੀਂ, ਇੱਥੇ ਪ੍ਰਬੰਧ ਨਹੀਂ ਸੀ, ਇਸ ਕਰਕੇ ਦਿੱਕਤ ਆ ਰਹੀ ਸੀ, ਪਰੇਸ਼ਾਨੀ ਆਈ। ਪਰ ਜਿੱਥੇ ਪ੍ਰਬੰਧ ਹੈ ਉੱਥੇ ਉਸ ਚੀਜ਼ ਦਾ ਅਸਰ ਕੋਈ ਨਹੀਂ। ਬਾਬੇ ਨੇ ਬਖਸ਼ਿਸ਼ ਕੀਤੀ ਵੀ ਅਸਾੜ ਦਾ ਮਹੀਨਾ ਤਪਦਾ ਉਹਨੂੰ ਲੱਗਦਾ ਜਿਹਦੇ ਕੋਲ ਕੋਈ ਪ੍ਰਬੰਧ ਨਹੀਂ ਹੈ। ਜਿਹਨੇ ਗੁਰੂ ਦੀ ਵਿਚਾਰ ਦਾ ਓਟ ਆਸਰਾ ਲੈ ਲਿਆ ਨਾ, ਜਿਹੜਾ ਸਹਿਜ ਕੀ ਅਕਥ ਕਥਾ ਵਿੱਚ ਪੈ ਗਿਆ, ਜਿਹਦੇ ਅੰਦਰ ਅਡੋਲਤਾ ਆ ਚੁੱਕੀ ਹੈ, ਉਹਦੇ ਲਈ ਅਸਾੜ ਦਾ ਮਹੀਨਾ ਤਪਦਾ ਨਹੀਂ ਹੈ। ਅਸਾੜ ਦਾ, ਅਸਾੜ ਦੀ ਤਪਸ਼ ਦਾ ਅਰਥ ਕੀ ਹੈ? ਅਸਾੜ ਦੀ ਤਪਸ਼ ਦਾ ਅਰਥ ਹੀ ਹੈ ਵੀ ਬਾਹਰ ਦੇ ਦੁੱਖ ਉਹਨੂੰ ਪ੍ਰਭਾਵਿਤ ਨਹੀਂ ਕਰ ਸਕਦੇ, ਬਾਹਰ ਦੀਆਂ ਮੁਸ਼ਕਲਾਂ ਉਹਨੂੰ ਪ੍ਰਭਾਵਿਤ ਨਹੀਂ ਕਰ ਸਕਦੀਆਂ, ਕਿਉਂਕਿ ਉਹਦੇ ਕੋਲ ਰੱਬ ਦਾ ਨਾਂ ਹੈ। ਅਸਾੜ ਤਪੰਦਾ ਤਿਸ ਲੱਗੈ ਹਰ ਨਾਂ ਨਾ ਜਿੰਨਾ ਪਾਸ, ਜਿੰਨਾ ਕੋਲ ਹਰੀ ਦਾ ਰੱਬ ਦਾ ਨਾਮ ਨਹੀਂ ਹੈ ਉਹਨਾਂ ਲਈ ਅਸਾੜ ਦਾ ਮਹੀਨਾ ਤਪਦਾ ਹੈ। ਜਿਨ੍ਹਾਂ ਦੇ ਅੰਦਰ ਰੱਬ ਦਾ ਨਾਮ ਹੈ, ਜਿਨ੍ਹਾਂ ਦੀ ਅਵਸਥਾ ਸਹਿਜ ਵਾਲੀ ਹੈ, ਉਹਨਾਂ ਦੇ ਲਈ ਜਿਹੜੀਆਂ ਬਾਹਰ ਦੀਆਂ ਦੁੱਖ ਤਕਲੀਫਾਂ ਤੇ ਅਸਾੜ ਹੈ, ਉਹ ਉਹਨਾਂ ਨੂੰ ਤਪਦਾ ਹੋਇਆ ਲੱਗਦਾ ਨਹੀਂ ਹੈ। ਤੋ ਗੱਲ ਰੱਬ ਦੇ ਨਾਮ ਦੀ। ਤੋ ਕਬੀਰ ਸਾਹਿਬ ਨੇ ਅੱਜ ਬਖਸ਼ਿਸ਼ ਕੀਤੀ, ਉਹ ਕਹਿੰਦੇ ਸਹਿਜ ਕੀ ਅਕਥ ਕਥਾ। ਅਕਥ ਕਹਿੰਦੇ ਨੇ ਜਿਹਨੂੰ ਬਿਆਨਿਆ ਨਾ ਜਾ ਸਕੇ, ਕੁਝ ਚੀਜ਼ਾਂ ਨੇ ਜਿਹਨਾਂ ਨੂੰ ਆਪਾਂ ਬਿਆਨ ਸਕਦੇ ਹਾਂ, ਤੇ ਕੁਝ ਐਸੀਆਂ ਚੀਜ਼ਾਂ ਹੁੰਦੀਆਂ ਨੇ ਜਿਹਨਾਂ ਨੂੰ ਮਾਣਿਆ ਜਾ ਸਕਦਾ। ਭਾਈ ਗੁਰਦਾਸ ਸਾਹਿਬ ਨੇ ਇੱਕ ਥਾਂ ਉੱਤੇ ਲਿਖਿਆ ਹੈ ਆਪਣੇ ਬਚਨਾਂ ਵਿੱਚ, ਉਹ ਕਹਿੰਦੇ ਨੇ ਵੀ ਹੁਣ ਕੋਈ ਬੰਦਾ ਖੰਡ ਖਾਵੇ ਤੇ ਖੰਡ ਦੇ ਸਵਾਦ ਨੂੰ ਐਕਸਪਲੇਨ ਨਹੀਂ ਕੀਤਾ ਜਾ ਸਕਦਾ, ਉਹਨੂੰ ਤੇ ਚੁੱਕ ਕੇ ਆਪਣੀ ਜ਼ਬਾਨ ਉੱਤੇ ਰੱਖੋ ਤੇ ਤੁਸੀਂ ਮਾਣ ਸਕਦੇ ਹੋ, ਉਹਨੂੰ ਐਕਸਪਲੇਨ ਨਹੀਂ ਕੀਤਾ ਜਾ ਸਕਦਾ, ਉਹਨੂੰ ਸਮਝਾਇਆ ਨਹੀਂ ਜਾ ਸਕਦਾ। ਏਦਾਂ ਹੀ ਉਹ ਅਵਸਥਾ ਬਾਬਾ ਜੀ ਉਹਦਾ ਜ਼ਿਕਰ ਕਰਦੇ ਨੇ, ਕਿਹਾ ਸਹਿਜ ਕੀ ਅਕਥ ਕਥਾ। ਅਕਥ ਮਤਲਬ ਜਿਹਨੂੰ ਕਥਿਆ ਨਾ ਜਾ ਸਕੇ। ਅਕਥ ਕਥਾ ਹੈ ਨਿਰਾਰੀ ਤੁਲ ਨਹੀਂ ਚੜ੍ਹੈ। ਇਹਦੇ ਤੁਲ ਹੋਰ ਕੁਝ ਵੀ ਨਹੀਂ ਹੈਗਾ, ਤੁਲ ਮਤਲਬ ਇਹਦੇ ਬਰਾਬਰ ਹੋਰ ਕੁਝ ਵੀ ਨਹੀਂ ਹੈ। ਤੁਲ ਨਹੀਂ ਚੜ੍ਹੈ ਜਾਏ ਨਾ ਮੁਕਾਤੀ, ਹਲਕੀ ਲੱਗੈ ਨਾ ਪਾਰੀ। ਬਾਬਾ ਕਬੀਰ ਸਾਹਿਬ ਕਹਿੰਦੇ ਨੇ ਹੁਣ ਮਨੁੱਖ ਦੇ ਮਨ ਦੀ ਅਡੋਲਤਾ ਇੱਕ ਐਸੀ ਹਾਲਤ ਹੈ ਜਿਹੜੀ ਨਿਰਾਲੀ ਹੈ, ਆਪਣੇ ਆਪ ਵਰਗੀ ਉਹ ਹੀ ਹੈ। ਜਦੋਂ ਮਨ ਅਡੋਲ ਹੋ ਗਿਆ ਤੇ ਉਹਦਾ ਸਰੂਪ ਬਿਆਨਿਆ ਨਹੀਂ ਜਾ ਸਕਦਾ, ਤੇ ਇਹ ਅਵਸਥਾ ਜਿਹੜੀ ਹੈ ਕਿਸੇ ਚੰਗੇ ਤੋਂ ਚੰਗੇ ਸੁੱਖ ਨਾਲੋਂ ਵੀ ਚੰਗੀ ਹੁੰਦੀ ਹੈ। ਉਹਦੇ ਨਾਲ ਤੋਲਿਆ ਨਹੀਂ ਜਾ ਸਕਦਾ, ਇਹਨੂੰ ਮਿਣਿਆ ਨਹੀਂ ਜਾ ਸਕਦਾ। ਜਿਵੇਂ ਕੋਈ ਬੰਦਾ ਕਵੇ ਹਰ ਚੀਜ਼ ਦਾ ਮੁੱਲ ਹੈ, ਦੁਨੀਆਂ ਵਿੱਚ ਜਿਹੜੀ ਚੀਜ਼ ਅਵੇਲੇਬਲ ਹੈ ਉਹਦਾ ਕੋਈ ਨਾ ਕੋਈ ਮੁੱਲ ਹੈਗਾ। ਜੇ ਬੰਦਾ ਸੋਨਾ ਖਰੀਦੇਗਾ ਤੇ ਉਹਦੇ ਬਰਾਬਰ ਡਾਲਰ ਦੇ ਦੇਵੇਗਾ, ਕੋਈ ਮੁੱਲ ਤੈਅ ਹੋ ਗਿਆ, ਡਿਕਲੇਅਰ ਹੋ ਗਿਆ ਉਹਦਾ। ਕਿਸੇ ਨੇ ਕਣਕ ਖਰੀਦੀ, ਉਹਦੇ ਮੁੱਲ ਉਹਦਾ ਮੁੱਲ ਦੇ ਦਿੱਤਾ, ਤੈਅ ਹੋ ਗਿਆ ਮੁੱਲ। ਤੇ ਬਾਬਾ ਜੀ ਕਹਿੰਦੇ ਨੇ ਜਿਹੜੀ ਗੁਰੂ ਪਾਸੋਂ ਅਡੋਲ ਅਵਸਥਾ ਮਿਲਦੀ ਹੈ ਨਾ, ਦੁਨੀਆਂ ਦੇ ਸਾਰੇ ਸੁੱਖ ਇੱਕ ਪਾਸੇ ਤੇ ਇੱਕ ਪਾਸੇ ਉਹ ਅਡੋਲ ਅਵਸਥਾ, ਉਹ ਉਹਦੇ ਤੁਲ ਨਹੀਂ ਹੈਗੇ। ਤੁਲ ਨਹੀਂ ਚੜ੍ਹੈ, ਬਾਬੇ ਨੇ ਕਿਹਾ ਤੁਲ ਉਹਦੇ ਤੋਲ ਉਹਦੇ ਬਰਾਬਰ ਕੋਈ ਚੀਜ਼ ਨਹੀਂ ਚੜ੍ਹਦੀ। ਜਾਏ ਨਾ ਮੁਕਾਤੀ, ਤੇ ਇਹ ਮੁੱਕਦੀ ਵੀ ਨਹੀਂ। ਦੁਨੀਆਂ ਦੇ ਸੁੱਖ ਹੌਲੀ ਹੌਲੀ ਮੁੱਕ ਜਾਂਦੇ ਨੇ, ਖਤਮ ਹੋ ਜਾਂਦੇ ਨੇ, ਕਿਉਂਕਿ ਜਿਹੜੀ ਚੀਜ਼ ਅੱਜ ਸੁੱਖ ਹੈ ਹੋ ਸਕਦਾ ਕੱਲ ਨੂੰ ਉਹ ਦੁੱਖ ਵੀ ਬਣ ਜਾਵੇ। ਇੰਨੀਆਂ ਚੀਜ਼ਾਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਅਸੀਂ ਸੁੱਖ ਸਮਝ ਕੇ ਅਪਣਾਉਂਦੇ ਹਾਂ, ਆਪਣੀ ਲਾਈਫ ਵਿੱਚ ਲੈ ਕੇ ਆਉਂਦੇ ਹਾਂ, ਪਰ ਸਮਾਂ ਪਾ ਕੇ ਉਹ ਕੀ ਚੀਜ਼ ਬਣ ਜਾਂਦੀਆਂ ਨੇ। ਅੱਜ ਦਾ ਸੁੱਖ ਕੱਲ੍ਹ ਦਾ ਦੁੱਖ ਵੀ ਹੈ। ਤੇ ਜਿਹੜੀਆਂ ਚੀਜ਼ਾਂ ਪਿੱਛੇ ਬੰਦਾ ਬੜੀ ਸ਼ਿੱਦਤ ਨਾਲ ਭੱਜਿਆ ਇਹ ਸਮਝ ਕੇ ਵੀ ਹੁਣ ਤੇ ਮੈਨੂੰ ਸਾਰੇ ਖਜ਼ਾਨੇ ਲੱਭ ਗਏ, ਸਾਰੇ ਸੁੱਖ ਲੱਭ ਗਏ, ਉਹ ਬੰਦਾ ਮੁੜ ਕੇ ਰੋਂਦਾ ਵੀ ਵੇਖਿਆ ਜਾ ਸਕਦਾ। ਪਰ ਆਖਿਆ ਜਿਹੜਾ ਆਹ ਸੁੱਖ ਹੈ ਨਾ ਗੁਰੂ ਕੋਲੋਂ ਅਡੋਲਤਾ ਵਾਲਾ ਮਿਲਣਾ ਹੈ, ਸਹਿਜ ਦੀ ਅਵਸਥਾ ਵਾਲਾ ਮਿਲਣਾ ਹੈ, ਇਹ ਪਹਿਲੀ ਗੱਲ, ਇਹ ਮੁੱਕਦਾ ਨਹੀਂ। ਧਨ ਦਾ ਸੁੱਖ ਮੁੱਕ ਜਾਂਦਾ ਕਿਉਂਕਿ ਧਨ ਘੱਟ ਜਾਂਦਾ, ਧਨ ਦਾ ਸੁੱਖ ਮੁੱਕੇਗਾ। ਜਵਾਨੀ ਦਾ ਸੁੱਖ ਮੁੱਕੇਗਾ, ਕਿਉਂ ਭਲਾ? ਕਿਉਂਕਿ ਜਵਾਨੀ ਵੀ ਘੱਟ ਜਾਵੇਗੀ। ਦੁਨੀਆਂ ਦਾ ਹਰ ਚੀਜ਼, ਹਰ ਸੁੱਖ ਜਿਹੜਾ ਹੈ ਉਹ ਘੱਟਦਾ ਹੈ। ਤੁਸੀਂ ਕੋਈ ਪਦਾਰਥ ਖਾਓ, ਖਾਈ ਜਾਓ ਤੇ ਫਿਰ ਉਹਦਾ ਉਹ ਸਵਾਦ ਥੋੜਾ ਰਹਿੰਦਾ, ਫਿਰ ਨਵੀਂ ਚੀਜ਼ ਦੀ ਬੰਦਾ ਭਾਲ ਕਰਦਾ। ਪਰ ਮਹਾਰਾਜ ਕਹਿੰਦੇ ਨੇ, ਆਖਿਆ ਜਿਹੜਾ ਇਹ ਸੁੱਖ ਹੈ ਅਡੋਲ ਅਵਸਥਾ ਦਾ ਸੁੱਖ, ਇਹ ਕਦੀ ਨਹੀਂ ਘਟਦਾ। ਇਹ ਤਤੀਆਂ ਤਵੀਆਂ ਤੇ ਵੀ ਨਹੀਂ ਘਟਦਾ, ਇਹ ਮਹਿਲਾਂ ਵਿੱਚ ਬੈਠਿਆਂ ਵੀ ਨਹੀਂ ਘਟਦਾ, ਇਹ ਆਨੰਦਪੁਰ ਦੇ ਵਿੱਚ ਬੈਠਿਆਂ ਵੀ ਨਹੀਂ ਘਟਦਾ, ਤੇ ਆਨੰਦਪੁਰ ਦੇ ਉੱਜੜਿਆਂ ਵੀ ਘਟਦਾ ਨਹੀਂ ਹੈ। ਇਹ ਸੁੱਖ ਐਸਾ ਹੈ, ਇਹ ਸੁੱਖ ਐਸਾ ਹੈ ਜਿਹੜਾ ਆਨੰਦਪੁਰ ਵਿੱਚ ਖੇਡਦਿਆਂ ਵੀ ਨਹੀਂ ਘਟਦਾ, ਇਹ ਸੁੱਖ ਐਸਾ ਹੈ ਜਿਹੜਾ ਵਜ਼ੀਰ ਖਾਨ ਦੀ ਕਚਹਿਰੀ ਵਿੱਚ ਖਲੋਤਿਆਂ ਵੀ ਨਹੀਂ ਘਟਦਾ, ਤੇ ਇਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਇਹਦੇ ਲਈ ਸ਼ਬਦ ਨਹੀਂ ਹੁੰਦੇ। ਦੁਨੀਆਂ ਦਾ ਹਰ ਸੁੱਖ ਘਟ ਜਾਂਦਾ, ਜਿਹੜੀਆਂ ਚੀਜ਼ਾਂ ਨੂੰ ਬੜੀ ਸ਼ਿੱਦਤ ਨਾਲ ਬੰਦੇ ਨੇ ਸਮਝਿਆ ਸੀ ਜੇ ਆਹ ਮਿਲ ਜਾਣ ਤੇ ਸੁੱਖ ਹੋ ਜਾਵੇਗਾ, ਸਮਾਂ ਪਾ ਕੇ ਉਹ ਚੀਜ਼। ਤੁਸੀਂ ਵੇਖੋ ਜਦੋਂ ਨਾ ਕਿਸੇ ਚੀਜ਼ ਦੀ ਆਪਾਂ ਪ੍ਰਾਪਤੀ ਕਰ ਲੈਂਦੇ ਹਾਂ, ਅਗਲੇ ਹੀ ਪਲ ਉਹ ਚੀਜ਼ ਘਟ ਜਾਂਦੀ ਸਾਡੇ ਅੰਦਰੋਂ। ਤੁਸੀਂ ਬਹੁਤ ਸ਼ਿੱਦਤ ਨਾਲ ਕਿਸੇ ਚੀਜ਼ ਨੂੰ ਚਾਹੁੰਦੇ ਹੋਗੇ, ਜਦੋਂ ਤੁਹਾਨੂੰ ਮਿਲ ਜਾਵੇਗੀ ਨਾ, ਨਾਲ ਦੀ ਨਾਲ ਹੀ ਉਹ ਚੀਜ਼ ਖਤਮ ਹੋ ਜਾਵੇਗੀ। ਦੁਨੀਆਂ ਦੇ ਸੁੱਖ ਹੈ ਹੀ ਇੱਦਾਂ ਦੇ। ਜਦੋਂ ਨਵੀਂ ਨਵੀਂ ਬੰਦਾ ਕੋਈ ਦੁਨੀਆਂ ਦਾ ਮਟੀਰੀਅਲ ਵੀ ਖਰੀਦਦਾ, ਕੋਈ ਗੱਡੀ ਖਰੀਦਦਾ, ਤੇ ਦੋ ਕੁ ਦਿਨ ਤੇ ਘਰੇ ਉਹ ਲਾਗੇ ਨਹੀਂ ਲੱਗਣ ਦਿੰਦਾ ਕਿਸੇ ਨੂੰ, ਕਹਿੰਦਾ ਵੇਖੀ ਕਿਤੇ ਜਵਾਕਾਂ ਨਾਲ ਲੜਦਾ ਫਿਰਦਾ ਝਰੀਟ ਨਾ ਮਾਰਦੀ, ਇੱਥੇ ਫਰਕ ਨਾ ਪੈ ਜੇ। ਫਿਰ ਚੌਂ ਪੰਜੀ ਦਹੀਂ ਦੇਣੀ, ਹੌਲੀ ਹੌਲੀ ਉਹ ਚੀਜ਼ ਖਤਮ ਹੋ ਜਾਂਦੀ, ਫਿਰ ਬੰਦਾ ਨਵੀਂ ਚੀਜ਼ ਲੱਭਦਾ। ਕਿਉਂਕਿ ਜਿਹੜਾ ਹੁਣ ਤੇ ਸ਼ਬਦ ਬੜੇ ਆ ਗਏ ਸਾਇੰਸ ਨੇ ਵੀ, ਜਿਹੜਾ ਡੋਪਾਮਾਈਨ ਜਿਹਨੂੰ ਕਹਿੰਦੇ ਆ, ਉਹ ਨਵੀਂ ਤੋਂ ਨਵੀਂ ਖੁਸ਼ੀ ਬੰਦਾ ਭਾਲਦਾ ਇਹ ਤਾਂ ਹਰ ਚੀਜ਼, ਤੇ ਜਿਹੜੀ ਚੀਜ਼ ਇੱਕ ਨਾ ਮਿਲ ਗਈ, ਇੱਕ ਨਾ ਜਿਹਦੀ ਪ੍ਰਾਪਤੀ ਹੋ ਗਈ। ਹੁਣ ਇਹ ਚੀਜ਼ਾਂ ਖਤਮ ਥੋੜਾ ਹੁੰਦੀਆਂ, ਬੰਦਾ ਮਰ ਜਾਂਦਾ ਇਹ ਸਰੀਰ ਨਾਸ਼ ਹੋ ਜਾਂਦਾ, ਪਰ ਬੰਦੇ ਦੇ ਅੰਦਰੋਂ ਇਹ ਫੁਰਨੇ ਜਿਹੜੇ ਨੇ ਇਹ ਖਿਆਲ ਕਦੀ ਖਤਮ ਨਹੀਂ ਹੁੰਦੇ, ਤੇ ਬਸ ਉਸੇ ਚੀਜ਼ ਨਾਲ ਬੱਧਾ ਹੋਇਆ ਬੰਦਾ ਦੁੱਖ ਤੇ ਸੁੱਖ ਭੋਗਦਾ ਰਹਿੰਦਾ। ਤੇ ਗੁਰਦੇਵ ਮਹਾਰਾਜ ਕਹਿੰਦੇ ਗੁਰੂ ਦੇ ਕੋਲ ਇੱਕ ਐਸਾ ਸੁੱਖ ਹੈ, ਉਹ ਸੁੱਖ ਕਿਹੜਾ ਹੈ, ਅਡੋਲ ਅਵਸਥਾ ਦਾ, ਜਿੱਥੇ ਬੰਦਾ ਡੋਲਦਾ ਨਹੀਂ ਹੈ, ਉੱਥੇ ਫਿਰ ਬਾਹਰ ਦੇ ਸੁੱਖ ਦੁੱਖ ਕੋਈ ਮਾਨਾ ਨਹੀਂ ਰੱਖਦੇ, ਬੜੀ ਛੋਟੀ ਚੀਜ਼ ਹੋ ਜਾਂਦੇ ਨੇ, ਅਜੇ ਸਾਡੇ ਲਈ ਉਹ ਚੀਜ਼ਾਂ ਬੜੀਆਂ ਵੱਡੀਆਂ ਨੇ। ਤੋ ਮਹਾਰਾਜ ਨੇ ਬਖਸ਼ਿਸ਼ ਕੀਤੀ, ਤੁਲ ਨਹੀਂ ਚੜੈ ਜਾਏ ਨਾ ਮੁਕਾਤੀ, ਮੁਕਾਤੀ ਦਾ ਮਤਲਬ ਹੈ ਮੁੱਕਣ ਵਾਲੀ, ਇਹ ਸੁੱਖ ਜਿਹੜਾ ਗੁਰੂ ਪਾਸੋਂ ਮਿਲਦਾ ਇਹ ਮੁੱਕਦਾ ਨਹੀਂ। ਹਲਕੀ ਲੱਗੈ ਨਾ ਭਾਰੀ, ਇਹ ਬੜਾ ਹਲਕਾ ਜੇ, ਜਿਵੇਂ ਬੰਦੇ ਨੇ ਠੰਡ ਤੋਂ ਬਚਣ ਲਈ ਹੁਣ ਤੇ ਇੱਦਾਂ ਦੇ ਕੱਪੜੇ ਆ ਗਏ ਨੇ ਬੜੇ ਹਲਕੇ ਜਿਹੇ ਨੇ, ਤਨ ਉੱਤੇ ਪਾਏ ਮਹਿਸੂਸ ਨਹੀਂ ਹੁੰਦੇ, ਤੇ ਇੱਕ ਉਹ ਵੀ ਹੈਗਾ ਜਿਹੜਾ ਬੰਦੇ ਨੇ ਪੂਰਾ ਆਪਣੇ ਆਪ ਨੂੰ ਕੱਜਿਆ ਹੋਵੇ ਤੇ ਬੜਾ ਭਾਰਾ ਲੱਗੇ, ਉਹਨਾਂ ਹੀ ਵੇਟ ਆਪਦਾ ਉੱਤੇ ਚੁੱਕ ਕੇ ਤੁਰਨਾ ਫਿਰੇ। ਆਖਿਆ ਦੁਨੀਆਂ ਦੇ ਹਰ ਸੁੱਖ ਜਿਹੜੇ ਨੇ ਇਹ ਸਮਾਂ ਪਾ ਕੇ ਭਾਰੇ ਬਣ ਜਾਂਦੇ ਨੇ, ਉਹਨਾਂ ਸੁੱਖਾਂ ਦੇ ਬੋਝ ਥੱਲੇ ਬੰਦਾ ਦੱਬਿਆ ਮਰ ਜਾਂਦਾ, ਪਰ ਗੁਰੂ ਵਾਲਾ ਸੁੱਖ ਇਹੋ ਜਿਹਾ ਹਲਕਾ ਹੈ ਜਿਹਦੇ ਬੋਝ ਥੱਲੇ ਨਹੀਂ ਦੱਬਣਾ ਪੈਂਦਾ, ਬੰਦਾ ਆਜ਼ਾਦ ਹੁੰਦਾ ਹੈ, ਫਰੀ ਹੁੰਦਾ ਹੈ, ਫਰੀ ਹੋ ਗਿਆ। ਪਹਿਲਾ ਬਚਨ ਬਾਣੀ ਦਾ ਮਹਾਰਾਜ ਬਖਸ਼ਿਸ਼ ਕਰਦੇ ਨੇ, ਕਹਿੰਦੇ ਤਾਂ ਪਾਵਸ ਸਿੰਧ, ਪਾਵਸ ਦਾ ਅਰਥ ਹੁੰਦਾ ਜੀ ਅੱਗ, ਜਿਹਨੂੰ ਆਪਾਂ ਪਾਵਕ ਵੀ ਕਹਿੰਦੇ ਹਾਂ, ਪਾਵਕ ਦਾ ਮਤਲਬ ਅੱਗ, ਇੱਥੇ ਵੀ ਹੈ ਪਾਵਸ। ਸਤਿਗੁਰੂ ਮਹਾਰਾਜ ਨੇ ਆਖਿਆ ਇਹ ਐਸੀ ਅਵਸਥਾ ਹੈ ਜਿੱਥੇ ਅੱਗ, ਪਾਵਸ ਦਾ ਅਰਥ ਵਰਖਾ ਵੀ ਹੈ, ਖਿਮਾ ਕਰਿਓ। ਮਹਾਰਾਜ ਨੇ ਇੱਥੇ ਬਖਸ਼ਿਸ਼ ਕੀਤੀ ਵੀ ਇਹ ਜਿਹੜੀ ਅਵਸਥਾ ਹੈ, ਵਰਖਾ ਦਾ ਦਾਤਾ ਇੰਦਰ ਨੂੰ ਮੰਨਿਆ ਗਿਆ। ਕੋਈ ਬੰਦਾ ਕਹਿੰਦਾ ਵੀ ਮੌਤ ਤੋਂ ਬਾਅਦ ਇੰਦਰਪੁਰੀ ਵਿੱਚ ਚਲੇ ਜਾਵਾਂਗੇ, ਉੱਥੇ ਸੁੱਖ ਮਿਲੇਗਾ। ਬਾਬੇ ਨੇ ਆਖਿਆ ਇਹ ਅਵਸਥਾ ਜਿਉਂਦਿਆਂ ਦੀ ਐਸੀ ਹੈ ਵੀ ਇਹਦੇ ਤੁਲ ਇੰਦਰਪੁਰੀ ਵੀ ਨਹੀਂ ਹੈਗੀ, ਇੰਦਰਪੁਰੀ। ਹੁਣ ਬੰਦਾ ਚਾਹੁੰਦਾ ਤੇ ਇਹ ਹੀ ਹੈ ਵੀ ਮਰਨ ਤੋਂ ਬਾਅਦ ਮੈਨੂੰ ਸਵਰਗ ਮਿਲੇ, ਮੈਨੂੰ ਸੁੱਖ ਮਿਲੇਗਾ, ਜਿਉਂਦਿਆਂ ਜੀ ਭਾਵੇਂ ਬੰਦਾ ਨਰਕ ਹੀ ਭੋਗੀ ਜਾ ਰਿਹਾ, ਜਿਉਂਦਿਆਂ ਜੀ ਨਰਕ ਵਿੱਚ ਹੈ, ਪਰ ਮੌਤ ਤੋਂ ਬਾਅਦ ਕੀ ਵਿਚਾਰ ਕਰਦਾ ਹੈ ਵੀ ਮੈਨੂੰ ਕੀ ਮਿਲੇ, ਸਵਰਗ ਮਿਲੇ। ਤੋ ਸਤਿਗੁਰੂ ਮਹਾਰਾਜ ਨੇ ਇੱਥੇ ਆਖਿਆ ਵੀ ਉਸ ਅਡੋਲ ਅਵਸਥਾ ਵਿੱਚ ਅੱਪੜ ਕੇ ਬੰਦੇ ਨੂੰ ਆ, ਜਿੰਨੇ ਕੋਈ ਸ਼ਿਵਪੁਰੀ ਕਿਸੇ ਨੇ ਬਣਾਈ ਹੈ, ਕੋਈ ਇੰਦਰਪੁਰੀ ਬਣਾਈ ਹੈ, ਕੋਈ ਬ੍ਰਹਮਪੁਰੀ ਬਣਾਈ, ਕੋਈ ਚੰਦਰ ਲੋਕ ਬਣਾਇਆ, ਇਹਨਾਂ ਦੀ ਤਲਬੀ ਨਹੀਂ ਰਹਿੰਦੀ ਬੰਦੇ ਨੂੰ। ਫਿਰ ਕੋਈ ਇਹ ਨਹੀਂ ਪੁੱਛਦਾ ਵੀ ਮਰਨ ਤੋਂ ਬਾਅਦ ਅਸੀਂ ਸਵਰਗ ਵਿੱਚ ਜਾਵਾਂਗੇ ਕਿ ਨਰਕ ਵਿੱਚ ਜਾਵਾਂਗੇ, ਵੀ ਸਾਡਾ ਜਿਹੜਾ ਵਾਸਾ ਹੈ ਉਹ ਸ਼ਿਵਪੁਰੀ ਵਿੱਚ ਹੋਵੇਗਾ ਕਿ ਇੰਦਰਪੁਰੀ ਵਿੱਚ ਹੋਵੇਗਾ। ਜਿਹਨੇ ਜਿਉਂਦਿਆਂ ਜੀ ਆਪਣੇ ਅੰਦਰ ਅਡੋਲ ਅਵਸਥਾ ਪੈਦਾ ਕਰ ਲਈ, ਗੁਰੂ ਦੀ ਮਤ ਨੂੰ ਧਾਰਨ ਕਰ ਲਿਆ, ਉਹਦੇ ਮੌਤ ਤੋਂ ਬਾਅਦ ਇੱਦਾਂ ਦੀ ਤਲਬੀ ਖਤਮ ਹੋ ਜਾਂਦੀ ਵੀ ਮੈਂ ਕਿੱਥੇ ਜਾਣਾ, ਕੋਈ ਫਰਕ ਨਹੀਂ ਪੈਂਦਾ। ਕਬੀਰ ਸਾਹਿਬ ਵਰਗਿਆਂ ਨੂੰ ਆਖਿਆ ਸੀ ਤੁਸੀਂ ਨਰਕਾਂ ਜਾਓਗੇ, ਉਹ ਕਹਿੰਦੇ ਕੋਈ ਗੱਲ ਨਹੀਂ। ਅੱਜ ਵੀ ਕਈ ਵਾਰ ਸਾਨੂੰ ਡਰਾਇਆ ਜਾਂਦਾ ਇਹਨਾਂ ਚੀਜ਼ਾਂ ਦੇ ਨਾਂ ਤੇ, ਉਹ ਤੂੰ ਨਰਕਾਂ ਨੂੰ ਜਾਵੇਂਗਾ, ਕੋਈ ਗੱਲ ਨਹੀਂ, ਜੇ ਮੈਨੂੰ ਪਤਾ ਹੈ ਵੀ ਮੇਰਾ ਇੱਥੇ ਕਰਮ ਮਾੜਾ ਨਹੀਂ ਹੈ ਤੇ ਮੈਨੂੰ ਮਰਨ ਤੋਂ ਬਾਅਦ ਵਾਲੇ ਨਰਕ ਜਾਂ ਸਵਰਗ ਦੀ ਕੋਈ ਪਰਵਾਹ ਵੀ ਨਹੀਂ ਹੈ। ਤੋ ਬਾਬਾ ਜੀ ਨੇ ਬਖਸ਼ਿਸ਼ ਕੀ ਸੀ, ਤਾਂ ਪਾਵਸ ਸਿੰਧ, ਸਿੰਧ ਦਾ ਮਤਲਬ ਹੁੰਦਾ ਜੀ ਸਮੁੰਦਰ। ਪੁਰਾਣਾਂ ਦੇ ਮੁਤਾਬਕ ਨਾ ਜਿਹੜਾ ਸਮੁੰਦਰ ਦਾ ਭਗਵਾਨ ਹੈ ਉਹ ਵਿਸ਼ਨੂੰ ਹੈ, ਤੇ ਇੱਥੇ ਵਿਸ਼ਨੂੰ ਵਿਸ਼ਨੂਪੁਰੀ, ਵੀ ਕਿਸੇ ਨੇ ਆਖਿਆ ਇੰਦਰਪੁਰੀ ਹੈ, ਕੋਈ ਵਿਸ਼ਨੂਪੁਰੀ ਹੈ, ਬਾਬੇ ਨੇ ਬਖਸ਼ਿਸ਼ ਕੀਤੀ। ਤਾਂ ਪਾਵਸ ਸਿੰਧ ਧੂਪ ਨਹੀਂ ਸ਼ਹੀਆ, ਤਾਂ ਉਤਪਤ ਪਰਲੋ ਨਾਹੀਂ। ਮਹਾਰਾਜ ਕਹਿੰਦੇ ਨੇ ਉਸ ਅਡੋਲ ਅਵਸਥਾ ਦੇ ਵਿੱਚ ਪਹੁੰਚ ਕੇ ਇੰਦਰਪੁਰੀ, ਵਿਸ਼ਨੂਪੁਰੀ, ਸੂਰਜ ਲੋਕ, ਚੰਦਰ ਲੋਕ, ਬ੍ਰਹਮਪੁਰੀ, ਸ਼ਿਵਪੁਰੀ, ਕਿਸੇ ਚੀਜ਼ ਦੀ ਕੋਈ ਤਾਂਘ ਨਹੀਂ ਰਹਿੰਦੀ, ਕਿਸੇ ਚੀਜ਼ ਦੀ ਕੋਈ ਇੱਛਾ ਨਹੀਂ, ਕਿਸੇ ਸਵਰਗ ਦੀ ਕੋਈ ਇੱਛਾ ਨਹੀਂ। ਹੁਣ ਬੰਦਾ ਸਾਰੀ ਜ਼ਿੰਦਗੀ ਨਰਕੀ ਜੀਵਨ ਜੀ ਰਿਹਾ ਹੈ, ਨਰਕੀ ਜੀਵਨ ਕਿਹੜਾ ਹੁੰਦਾ ਹੈ, ਜਿਹੜਾ ਬੰਦਾ ਕ੍ਰੋਧ ਵਿੱਚ ਹੈ, ਲੋਭ ਵਿੱਚ ਹੈ, ਹੰਕਾਰ ਵਿੱਚ ਹੈ, ਜੀਵਨ ਨਰਕੀ ਹੈ ਉਹਦਾ, ਕੋਈ ਚੰਗਾ ਜੀਵਨ ਥੋੜ੍ਹਾ ਹੁੰਦਾ ਹੈ। ਜਿਹੜਾ ਬੰਦਾ ਈਰਖਾ ਵਿੱਚ ਹੀ ਜੀ ਰਿਹਾ, ਨਰਕੀ ਜੀਵਨ ਹੀ ਹੈ ਨਾ, ਤੇ ਮਰਨ ਤੋਂ ਬਾਅਦ ਉਹ ਚਾਹੁੰਦਾ ਹੈ ਵੀ ਭਾਈ ਇੱਕ ਅਰਦਾਸ ਕਰ ਦੇਵੇ ਤੇ ਉਹਦੇ ਨਾਲ ਕੀ ਹੋਵੇਗਾ, ਸਾਨੂੰ ਸਵਰਗ ਮਿਲ ਜਾਵੇਗਾ। ਤੇ ਜਿੰਨੇ ਅੱਜ ਤੱਕ ਮਰੇ ਨੇ ਸਾਰੇ ਸਵਰਗਵਾਸੀ ਬਣੇ ਨੇ, ਨਰਕ ਨਿਵਾਸੀ ਤੇ ਕੋਈ ਵੀ ਨਹੀਂ ਬਣਿਆ, ਸਾਰਿਆਂ ਦੇ ਬਾਰੇ ਹੀ ਇਹ ਗੱਲ ਹੈ। ਤੋਂ ਕਮਾਲ ਦੀ ਗੱਲ ਵੇਖੋ ਬੰਦੇ ਦੀ, ਜਿਹੜਾ ਜੀਵਨ ਅਜੇ ਸਾਨੂੰ ਮਿਲਿਆ ਨਹੀਂ ਨਾ ਬੰਦੇ ਨੂੰ, ਉਹਦੇ ਬਾਰੇ ਕਿੰਨੀ ਚਿੰਤਾ ਹੈ, ਤੇ ਜਿਹੜਾ ਮਿਲਿਆ ਹੋਇਆ ਇਹਨੂੰ ਬੰਦਾ ਗਰਕ ਕਰੀ ਜਾ ਰਿਹਾ ਜਿਹੜਾ ਜੀਵਨ ਵੇਖਿਆ ਨਹੀਂ। ਅੱਛਾ ਇਹ ਬੰਦੇ ਦਾ ਵੈਸੇ ਹਿਊਮਨ ਜਿਹੜਾ ਨੇਚਰ ਹੈ ਇਹਦੀ ਇੱਕ ਪ੍ਰੋਬਲਮ ਹੈ, ਹਮੇਸ਼ਾ ਬੰਦਾ ਕਿੱਧਰ ਤਾਂਘੇਗਾ ਜਿਹੜਾ ਸਮਾਂ ਅਜੇ ਹੱਥ 'ਚ ਨਹੀਂ ਹੈ। ਆਪਾਂ ਜਿੰਨੇ ਇੱਥੇ ਬੈਠੇ ਹਾਂ ਆਪਾਂ ਕਾਹਦੇ ਬਾਰੇ ਸੋਚ ਰਹੇ, ਬੰਦਾ ਕਹਿੰਦੇ ਜੀ ਫਿਊਚਰ 'ਚ ਕੀ ਹੋਵੇਗਾ, ਮਤਲਬ ਜਿਹੜੀ ਚੀਜ਼ ਸਾਡੇ ਹੱਥ 'ਚ ਨਹੀਂ ਸੋਚ ਉਹਦੇ ਬਾਰੇ ਰਿਹਾ, ਪ੍ਰੈਜੈਂਟ ਦੀ ਗੱਲ ਨਹੀਂ ਕਰ ਰਿਹਾ। ਤੇ ਜਾਂ ਬੰਦਾ ਚਰਚਾ ਕਰੇਗਾ ਵੀ ਪਾਸਟ ਦੀ ਕਰੇਗਾ ਵੀ ਪਿੱਛੇ ਇੱਦਾਂ ਹੋ ਗਿਆ, ਇੱਦਾਂ ਹੀ ਜਨਮ ਤੋਂ ਪਹਿਲਾਂ ਦੀ ਚਰਚਾ ਕਰੇਗਾ ਵੀ ਜਨਮ ਤੋਂ ਪਹਿਲਾਂ ਮੈਂ ਕਿੱਥੇ ਹੁੰਦਾ ਸੀ, ਜਾਂ ਕਰੇਗਾ ਫਿਊਚਰ ਦੀ ਵੀ ਮਰਨ ਤੋਂ ਬਾਅਦ ਮੈਂ ਕਿੱਥੇ ਹੋਵਾਂਗਾ। ਹਮੇਸ਼ਾ ਚਰਚਾ ਉਹਦੀ ਚੱਲੇਗੀ, ਚਰਚਾ ਚਾਹੀਦੀ ਹੈ ਪ੍ਰੈਜੈਂਟ ਦੀ, ਇਸ ਮੂਮੈਂਟ ਦੀ, ਹੋਣ ਵਾਲੀ ਦੀ, ਜਿਹੜੀ ਮੇਰੇ ਹੱਥ ਵਿੱਚ ਹੈ। ਹੁਣ ਜਿਹੜੇ ਬੰਦੇ ਨੇ ਪ੍ਰੈਜੈਂਟ ਨੂੰ ਸਵਾਰਿਆ ਨਹੀਂ, ਜਿਹੜਾ ਇੱਥੇ ਨਫ਼ਰਤ ਦਾ ਸ਼ਿਕਾਰ ਹੈ, ਅੰਦਰ ਦੇ ਐਬਾਂ ਤੇ ਬੁਰਾਈਆਂ ਦਾ ਸ਼ਿਕਾਰ ਹੈ, ਉਹ ਚਰਚਾ ਕਾਹਦੀ ਕਰ ਰਿਹਾ? ਉਹ ਕਹਿੰਦਾ ਮਰਨ ਤੋਂ ਬਾਅਦ ਕੀ ਹੋਵੇਗਾ ਭਲਾ, ਉਹ ਜੀਵਨ ਕਿੱਦਾਂ ਦਾ ਹੋਵੇਗਾ? ਉਹ ਭਲਿਆ ਉਹ ਜੀਵਨ ਤੇ ਤੂੰ ਵੇਖਿਆ ਨਹੀਂ, ਆਹ ਜਿਹੜਾ ਹੁਣ ਮਿਲਿਆ ਇਹਨੂੰ ਤੇ ਚੰਗੀ ਤਰ੍ਹਾਂ ਜੀ, ਪਹਿਲਾਂ ਇਹਨੂੰ ਤੇ ਸਵਾਰ ਲਾ। ਭਾਈ ਪ੍ਰਾਪਤ ਮਨੁੱਖ ਦੇ ਹੋਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਬਰੀ ਆ ਵੀ ਇਹ ਇਹਦੀ ਚਰਚਾ ਚਾਹੀਦੀ ਹੈ ਨਾ। ਤੋ ਸਤਿਗੁਰੂ ਮਹਾਰਾਜ ਕਹਿੰਦੇ ਜਿਹੜਾ ਇੱਥੇ ਅਡੋਲ ਹੋ ਗਿਆ ਨਾ, ਜਿੰਨੇ ਅੰਦਰ ਅਵਸਥਾ ਜਿਹਦੇ ਉੱਤੇ ਸੁੱਖ ਦੁੱਖ ਦੋਨੋਂ ਸਮਕਰ ਜਾਣਾ, ਜਿਹੜਾ ਇੱਥੇ ਅਡੋਲ ਹੋ ਗਿਆ, ਜਿਹਦੇ ਲਈ ਸੁੱਖ ਵੀ ਓਦਾਂ ਤੇ ਦੁੱਖ ਵੀ ਓਦਾਂ ਹੀ, ਕੋਈ ਫਰਕ ਨਹੀਂ ਪੈਂਦਾ, ਜਿਹਦੇ ਲਈ ਜੰਮਣ ਵੀ ਓਦਾਂ ਹੀ ਤੇ ਮੌਤ ਵੀ ਓਦਾਂ ਹੀ, ਆਖਿਆ ਉਹਨੂੰ ਅਡੋਲ ਅਵਸਥਾ ਕਹਿੰਦੇ ਨੇ। ਹੁਣ ਸਾਡੇ ਲਈ ਕਿਹੜੀ ਚੀਜ਼ ਇੰਪੋਰਟੈਂਟ ਹੁੰਦੀ ਹੈ? ਅਸੀਂ ਜੰਮਣ ਨੂੰ ਵੈਲਕਮ ਕਰਦੇ ਹਾਂ, ਮੌਤ ਨੂੰ ਕਦੀ ਬੰਦਾ ਵੈਲਕਮ ਨਹੀਂ ਕਰਦਾ। ਅਸੀਂ ਸੁੱਖ ਨੂੰ ਵੈਲਕਮ ਕਰਦੇ ਹਾਂ, ਦੁੱਖ ਨੂੰ ਕਦੀ ਵੀ ਵੈਲਕਮ ਨਹੀਂ ਕਰਦੇ। ਇਹ ਸਾਡੀ ਮੁਸ਼ਕਲ ਹੈ। ਕੋਈ ਚੀਜ਼ ਆਉਂਦੀ ਹੈ ਨਾ ਸਾਡੇ ਕੋਲ ਤੇ ਅਸੀਂ ਉਹਨੂੰ ਜੀ ਆਇਆ ਕਹਿੰਦੇ ਹਾਂ, ਪਰ ਜਾਣ ਲੱਗੀ ਨੂੰ ਅਸੀਂ ਜੀ ਆਇਆ ਜਾਂ ਬਾਏ ਬਾਏ ਨਹੀਂ ਕਹਿੰਦੇ। ਇਹ ਸਾਡੀ ਬੁਨਿਆਦੀ ਕਮਜ਼ੋਰੀ ਹੈ। ਤੋ ਗੁਰਦੇਵ ਮਹਾਰਾਜ ਕਹਿੰਦੇ ਇਸੇ ਕਰਕੇ ਬੰਦਾ ਸੁੱਖ ਤੇ ਦੁੱਖ ਭੋਗ ਰਿਹਾ। ਵੇਖੋ ਜੀ ਆਨੰਦ ਸਾਹਿਬ ਦੀ ਬਾਣੀ ਪੜ੍ਹੋ, ਇੱਕ ਸ਼ਬਦ ਨਾ ਜਿਹੜਾ ਵਰਤਿਆ ਜਾਂਦਾ ਜਿਹਨੂੰ ਆਪਾਂ ਭਾਣਾ ਕਹਿੰਦੇ ਹਾਂ, ਸਮਝਦੇ ਭਾਣਾ ਰਜਾ। ਤੁਸੀਂ ਆਪਣੀ ਜ਼ਿੰਦਗੀ 'ਚ ਇਹ ਸ਼ਬਦ ਕਿੱਥੇ ਸੁਣਿਆ ਭਾਣਾ? ਆਈ ਹੋਪ ਤੁਸੀਂ ਸੁਣਿਆ ਹੈ ਸਿਰਫ ਮੌਤ ਵੇਲੇ, ਜਿੱਥੇ ਜਿੱਥੇ ਵੀ ਤੁਸੀਂ ਫਿਊਨਰਲ ਹਾਲ ਦੇ ਵਿੱਚ ਗਏ, ਜਿੱਥੇ ਜਿੱਥੇ ਵੀ ਕਿਤੇ ਮੌਤ ਹੋਈ ਉੱਥੇ ਸ਼ਬਦ ਕਿਹੜਾ ਵਰਤਿਆ ਗਿਆ? ਭਾਣਾ। ਉਸ ਤੋਂ ਇਲਾਵਾ ਹੋਰ ਤੇ ਨਾ ਕਿਤੇ ਸੁਣਿਆ? ਮੰਨ ਲਓ ਕਿਸੇ ਦਾ ਖੁਸ਼ੀ ਦਾ ਸਮਾਗਮ ਆ, ਕਦੀ ਤੁਸੀਂ ਸੁਣਿਆ ਜੀ ਭਾਣਾ? ਨਹੀਂ ਸੁਣਿਆ ਹੋਵੇਗਾ, ਕਦੀ ਨਹੀਂ ਸੁਣਿਆ ਹੋਵੇਗਾ। ਪਰ ਕੀ ਖੁਸ਼ੀ ਜਾਂ ਜਿਹੜਾ ਜੰਮਣਾ ਹੁੰਦਾ ਉਹ ਭਾਣਾ ਨਹੀਂ ਹੁੰਦਾ? ਉਹ ਵੀ ਤੇ ਭਾਣਾ ਹੀ ਹੁੰਦਾ। ਮਤਲਬ ਇੱਕ ਸ਼ਬਦ ਦੀ ਅਪਰੋਚ ਅਸੀਂ ਇੰਨੀ ਨੈਗੇਟਿਵ ਕਰ ਦਿੱਤੀ, ਉਹਨੂੰ ਰੱਖਿਆ ਹੀ ਮੌਤ ਵਾਸਤੇ ਹੈ। ਤੁਸੀਂ ਕਿਸੇ ਦੇ ਘਰੇ ਖੁਸ਼ੀ ਦਾ ਸਮਾਗਮ, ਮੰਨ ਲਓ ਕਿਸੇ ਦੇ ਬੱਚੇ ਦਾ ਜਨਮ ਹੋਵੇ ਤੇ ਕੋਈ ਬੱਚੇ ਦਾ ਜਨਮ ਦਿਨ ਸੈਲੀਬ੍ਰੇਟ ਕਰ ਰਿਹਾ ਹੋਵੇ, ਤੁਸੀਂ ਇਹਦਾ ਹੱਥ ਜੋੜ ਕੇ ਕਹੋ ਜੀ ਰੱਬ ਦਾ ਭਾਣਾ, ਅਗਲਿਆਂ ਨੇ ਆਖਣਾ ਸਾਡੇ ਕਿਹੜੀ ਮੌਤ ਹੋਈ ਹੈ। ਇੱਥੇ ਕਦੀ ਸ਼ਬਦ ਨਹੀਂ ਤੁਸੀਂ ਸੁਣਿਆ, ਪਰ ਤੁਸੀਂ ਗੁਰੂ ਅਮਰਦਾਸ ਮਹਾਰਾਜ ਦੀ ਬਾਣੀ ਪੜ੍ਹ ਕੇ ਵੇਖੋ, ਉਹਨਾਂ ਕਿਹਾ ਜਾਂ ਤਿਸ ਭਾਣਾ ਤਾਂ ਜੰਮਿਆ, ਉਹਦੀ ਰਜਾ ਸੀ ਤਾਂ ਹੀ ਜਨਮ ਹੋਇਆ ਨਾ, ਉਹਦਾ ਭਾਣਾ ਸੀ ਤਾਂ ਹੀ ਕੋਈ ਜੰਮਿਆ ਨਾ, ਭਾਣੇ ਤੋਂ ਬਿਨਾਂ ਜਨਮ ਕਿਵੇਂ ਲੈ ਲਓਗੇ ਤੁਸੀਂ? ਭਾਣੇ ਤੋਂ ਬਿਨਾਂ ਜਨਮ ਨਹੀਂ। ਪਰ ਸਾਨੂੰ ਸ਼ਬਦ ਨਾਲ ਇੰਨੀ ਘਿਰਨਾ ਹੋ ਗਈ ਵੀ ਜੰਮਣ ਵੇਲੇ ਕਿਸੇ ਨੇ ਕਹਿ ਦਿੱਤਾ ਵੀ ਭਾਣਾ, ਅਸੀਂ ਕਹਾਂਗੇ ਨਹੀਂ ਇਹ ਤੇ ਬੰਦਾ ਸਾਡੇ ਖਿਲਾਫ ਚੱਲ ਰਿਹਾ, ਤੇ ਜੇ ਮੌਤ ਵੇਲੇ ਕਹਿ ਦਿਓਗੇ ਭਾਣਾ ਤੇ ਆਪਾਂ ਕਹਿਣਾ ਵੀ ਇਹ ਤੇ ਸਾਡੇ ਹੱਕ ਦੇ ਵਿੱਚ ਬੋਲ ਰਿਹਾ। ਅਡੋਲ ਅਵਸਥਾ ਦਾ ਮਤਲਬ ਹੀ ਇਹ ਹੈ ਵੀ ਦੋਵਾਂ ਹੀ ਚੀਜ਼ਾਂ ਨੂੰ ਉਹਨੇ ਸ਼ਿੱਦਤ ਨਾਲ ਐਕਸੈਪਟ ਕੀਤਾ, ਭਾਵੇਂ ਜਨਮ ਸੀ ਤੇ ਭਾਵੇਂ ਮੌਤ ਸੀ, ਦੋਵਾਂ ਹੀ ਚੀਜ਼ਾਂ ਨੂੰ ਵੈਲਕਮ ਆਖਿਆ। ਦੁਸ਼ਮਣ ਆ ਗਿਆ ਤਾਂ ਵੀ ਜੀ ਆਇਆਂ ਨੂੰ, ਦੋਸਤ ਆ ਗਿਆ ਤੇ ਤਾਂ ਵੀ ਜੀ ਆਇਆਂ ਨੂੰ, ਦੋਵਾਂ ਹੀ ਚੀਜ਼ਾਂ ਨੂੰ ਵੈਲਕਮ ਕਿਹਾ। ਤੋ ਮਹਾਰਾਜ ਕਹਿੰਦੇ ਨੇ ਇਹ ਅਡੋਲ ਅਵਸਥਾ ਉਦਾਂ ਦੀ ਹੈ, ਤਾਂ ਪਾਵਸ ਸਿੰਧ ਧੂਪ ਨਹੀਂ ਸਹੀਆ ਤਾਂ ਉਤਪਤ ਪਰਲੋ ਨਾਹੀਂ। ਬਾਬੇ ਨੇ ਆਖਿਆ ਵੀ ਇੱਥੇ ਨਾ ਤੇ ਕੋਈ ਜਿਉਣ ਦੀ ਲਾਲਸਾ ਹੁੰਦੀ ਹੈ ਤੇ ਨਾ ਮਰਨ ਦੀ ਤਾਂਘ ਹੁੰਦੀ ਹੈ। ਮਤਲਬ ਇਹ ਦੋਵੇਂ ਚੀਜ਼ਾਂ, ਵੀ ਜਿਉਣ ਦੀ ਹੋਰ ਲਾਲਸਾ ਵੀ ਹੋਰ ਜੀਵਾਂ, ਨਹੀਂ ਕੋਈ ਚੱਕਰ ਨਹੀਂ ਹੈ, ਅਡੋਲ ਅਵਸਥਾ ਹੈ, ਜਦੋਂ ਮੌਤ ਆਉਣੀ ਹੈ ਫਿਰ ਆ ਜਾਵੇਗੀ, ਤੇ ਮਰਨ ਦੀ ਵੀ ਤਾਂਘ ਨਹੀਂ ਹੈ ਵੀ ਐਵੇਂ ਜਾ ਕੇ ਡਿਪਰੈਸ਼ਨ ਦਾ ਸ਼ਿਕਾਰ ਹੋਏ, ਮਰ ਜਾਓ ਜਾ ਕੇ ਹੁਣ ਵੀ, ਹੁਣ ਤੇ ਜ਼ਿੰਦਗੀ ਰਹੀ ਕੋਈ ਨਹੀਂ। ਉਤਪਤ, ਉਤਪਤ ਮਤਲਬ ਪੈਦਾਇਸ਼, ਪਰਲੋ ਮਤਲਬ ਨਾਸ਼। ਆਖਿਆ ਹੁਣ ਇਹ ਦੋਵਾਂ ਚੀਜ਼ਾਂ ਤੋਂ ਹੀ ਉੱਪਰ ਉੱਠ ਗਿਆ ਮੈਂ, ਤਾਂ ਉਤਪਤ ਪਰਲੋ ਨਾਹੀਂ। ਮਹਾਰਾਜ ਨੇ ਆਖਿਆ ਜੀਵਤ ਮਿਰਤ ਨਾ ਦੁੱਖ ਸੁੱਖ ਵਿਆਪੈ, ਹੁਣ ਦੁੱਖ ਤੇ ਸੁੱਖ ਜੀਵਨ ਉੱਤੇ ਅਸਰ ਨਹੀਂ ਪਾਉਂਦੇ, ਕਿਉਂਕਿ ਸੱਚਾਈ ਪਤਾ ਲੱਗ ਗਈ। ਜੀਵਤ ਮਿਰਤ ਨਾ ਦੁੱਖ ਸੁੱਖ ਵਿਆਪੈ, ਸ਼ੁੰਨ ਸਮਾਧ ਦੋ ਤਾਂ ਨਾ ਹੀ। ਬਾਬੇ ਨੇ ਆਖਿਆ ਹੁਣ ਟਿਕਵੀਂ ਜੀ ਅਵਸਥਾ ਬਣ ਗਈ ਹੈ ਵੀ ਨਾ ਉੱਥੇ ਕੋਈ ਵਿਕਾਰਾਂ ਦਾ ਫੁਰਨਾ ਉੱਠਦਾ ਤੇ ਨਾ ਕੋਈ ਮੇਰ ਤੇਰ ਹੈਗੀ ਹੈ, ਕੋਈ ਮੇਰ ਤੇਰ ਨਹੀਂ, ਕੋਈ ਵਿਕਾਰਾਂ ਦਾ ਫੁਰਨਾ ਵੀ ਨਹੀਂ ਉੱਠਦਾ। ਇਹਨੂੰ ਕਹਿੰਦੇ ਨੇ ਸਹਿਜ ਅਵਸਥਾ, ਇਹਨੂੰ ਬਾਬੇ ਨੇ ਆਖਿਆ ਸਹਿਜ ਅਵਸਥਾ ਜੀ, ਵੀ ਜਿੱਥੇ ਕੋਈ ਫੁਰਨਾ ਵੀ ਨਹੀਂ ਉੱਠ ਰਿਹਾ ਮਾੜਾ ਤੇ ਜਿੱਥੇ ਕੋਈ ਤੇਰ ਮੇਰ ਵੀ ਨਹੀਂ ਹੈਗੀ ਵੀ ਆਹ ਚੀਜ਼ ਤੇਰੀ ਹੈ ਆਹ ਚੀਜ਼ ਮੇਰੀ ਹੈ। ਹੁਣ ਜਿਹੜਾ ਬੰਦਾ ਇਹੋ ਜਿਹੀ ਅਵਸਥਾ ਵਿੱਚ ਜੀ ਰਿਹਾ ਤੁਸੀਂ ਵੇਖੋ ਉਹ ਅਰਬਾਂ ਪਤੀ ਹੈ, ਉਹ ਸੁਖੀ ਹੈ, ਸਹੀ ਮੂਲ ਰੂਪ ਵਿੱਚ ਉਹ ਸੁਖੀ ਹੈ। ਜਿਹੜਾ ਮੇਰ ਤੇਰ 'ਚ ਫਸਿਆ ਹੈ, ਜਿਹੜਾ ਅਜੇ ਵੀ ਵਿਕਾਰੀ ਜੀਵਨ ਜੀ ਰਿਹਾ, ਉਹ ਸੁਖੀ ਨਹੀਂ ਹੈ। ਬਾਬੇ ਨੇ ਅਗਲੇ ਬਚਨ ਵਿੱਚ ਆਖਿਆ, ਬਾਬਾ ਕਬੀਰ ਸਾਹਿਬ ਉਹ ਕਹਿੰਦੇ ਨੇ ਅਰਧ ਉਰਦ ਦੋਂ ਤਾਂ ਨਾ ਹੀ, ਰਾਤ ਦਿਨਸ ਤਾਂ ਨਾ ਹੀ। ਆਖਿਆ ਸਹਿਜ ਅਵਸਥਾ ਵਿੱਚ ਜਿਹੜਾ ਬੰਦਾ ਅੱਪੜ ਜਾਂਦਾ ਫਿਰ ਉਹਦਾ ਕੋਈ ਵਿਤਕਰਾ ਵੀ ਕਿਸੇ ਨਾਲ, ਕੋਈ ਡਿਸਕ੍ਰਿਮੀਨੇਸ਼ਨ ਵੀ ਨਹੀਂ ਕਿਸੇ ਨਾਲ ਰਹਿੰਦਾ ਉਹਦਾ, ਅਰਧ ਉਰਧ ਦੋਂ ਤਾਂ ਨਾ ਹੀ, ਉਹ ਡਿਸਕ੍ਰਿਮੀਨੇਸ਼ਨ ਵਿਤਕਰਾ ਨਹੀਂ ਕਿਸੇ ਨਾਲ ਕਰਦਾ। ਤੇ ਆਖਿਆ ਨਾ ਉਹ ਸੌਂਦਾ ਜਾਗਦਾ ਹੈ, ਸੌਂਦਾ ਜਾਗਦਾ ਦਾ ਮਤਲਬ ਹੈ ਵੀ ਨਾ ਉਹ ਗਫਲਤ ਦੀ ਨੀਂਦ ਵਿੱਚ ਸੌਂਦਾ ਤੇ ਨਾ ਉਹ ਹਉਮੈ ਦੇ ਵਿੱਚ ਜਾਗਦਾ। ਬੋਲ ਰੱਖਿਆ ਅਰਧ ਉਰਧ ਦੋਂ ਤਾਂ ਨਾ ਹੀ, ਰਾਤ ਦਿਨਸ ਤਾਂ ਨਾ ਹੀ, ਜਲ ਨਹੀਂ ਪਵਨ ਪਾਵਕ ਹੁਣ ਨਾ ਹੀ, ਸਤਿਗੁਰ ਤਾਂ ਸਮਾਈ ਨਾ। ਜਿਹੜਾ ਉਹਦਾ ਮਨ ਹੈ ਉਹ ਵਿਸ਼ੇ ਵਿਕਾਰਾਂ ਦੇ ਜਲ ਵਿੱਚ ਚੁੱਭੀਆਂ ਮਾਰਦਾ ਤੇ ਨਾ ਉਹਦੇ ਅੰਦਰ ਚੰਚਲਤਾ ਹੈ, ਨਾ ਉਹਦੇ ਅੰਦਰ ਅੱਗ ਹੈ, ਅੱਗ ਦਾ ਵੱਲੋਂ ਦਾ ਤ੍ਰਿਸ਼ਨਾ, ਤ੍ਰਿਸ਼ਨਾ ਦਾ ਅਰਥ ਉਹਦਾ ਹੋਰ ਹੋਰ ਪਾਉਣ ਦੀ ਲਾਲਸਾ, ਆਹ ਵੀ ਮੇਰਾ ਹੋ ਜਾਵੇ, ਆਹ ਵੀ ਮੇਰਾ ਹੋ ਜਾਵੇ, ਕਿ ਕੋਈ ਇਹੋ ਜਿਹੀ ਅੱਗ ਨਹੀਂ ਹੈਗੀ ਉਹਦੇ ਅੰਦਰ। ਤੋ ਬਾਬੇ ਨੇ ਬਖਸ਼ਿਸ਼ ਕੀਤੀ ਅਖੀਰ ਤੇ, ਆਖਿਆ ਸਤਿਗੁਰ ਤਹਾਂ ਸਮਾਈ, ਉੱਥੇ ਫਿਰ ਗੁਰੂ ਆਪ ਵਸਦਾ। ਅਗਲਾ ਬੋਲ ਹੈ ਅਖੀਰਲਾ, ਅਗੰਮ ਅਗੋਚਰ ਰਹੇ ਨਿਰੰਤਰ, ਗੁਰ ਕਿਰਪਾ ਤੇ ਲਈਏ, ਗੁਰੂ ਕਿਰਪਾ ਦੁਆਰਾ ਇਹ ਅਵਸਥਾ ਪ੍ਰਾਪਤ ਹੁੰਦੀ ਹੈ, ਉਹ ਅਗੰਮ ਅਗੋਚਰ ਰੱਬ ਮਿਲਦਾ। ਕਹੋ ਕਬੀਰ ਵੱਲ ਜਾਓ, ਗੁਰ ਆਪਣੇ ਸਤ ਸੰਗਤ ਮਿਲ ਰਹੀ ਹੈ। ਬਾਬਾ ਕਬੀਰ ਸਾਹਿਬ ਕਹਿੰਦੇ ਮੈਂ ਸਤ ਸੰਗਤ ਵਿੱਚ ਮਿਲ ਕੇ ਰਹਿਣਾ ਤੇ ਮੈਂ ਆਪਣੇ ਗੁਰੂ ਤੋਂ ਬਲਿਹਾਰ ਜਾਂਦਾ, ਜਿਹਨੇ ਮਨ ਦੀ ਅਵਸਥਾ ਨੂੰ ਅਡੋਲ ਕਰ ਦਿੱਤਾ, ਹੁਣ ਡੋਲਦਾ ਨਹੀਂ ਹੈ। ਤੋ ਸਤਿਗੁਰੂ ਕਿਰਪਾ ਕਰੇ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਚੁੱਕਾਂ ਦੀ ਖਿਮਾ। ਆਓ ਸੇਵਕ ਪਰਿਵਾਰ ਦਾ ਅੱਗੇ ਪ੍ਰੋਗਰਾਮ ਹੈ, ਉਹ ਆਪ ਜੀ ਗਿਆਨੀ ਜੀ ਪਾਸੋਂ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪਰਮ ਸਤਿਕਾਰਯੋਗ ਸਤਿ ਸੰਗਤ ਜੀ, ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਹੁਣਾਂ ਦਾ ਹਾਰਦਿਕ ਧੰਨਵਾਦ, ਜਿਨ੍ਹਾਂ ਨੇ ਲੜੀਵਾਰ ਸ਼ਬਦ ਦੀ ਕਥਾ ਰਾਹੀਂ ਆਪ ਸੰਗਤਾਂ ਨੂੰ ਗੁਰਚਰਨਾਂ ਨਾਲ ਜੋੜਨ ਦਾ ਯਤਨ ਕੀਤਾ। ਭਾਈ ਸਾਹਿਬ ਹਰ ਰੋਜ਼ ਸਵੇਰੇ ਸ਼ਾਮ ਕਥਾ ਕਰਦੇ ਨੇ, ਆਪ ਵੀ ਹਾਸਿਆਂ ਭਰ ਕੇ ਲਾਹੇ ਪ੍ਰਾਪਤ ਕਰਿਆ ਕਰੋ ਜੀ। ਦੋ ਖੰਡ ਪਾਠ ਆਰੰਭ ਨੇ, ਪਿੰਡ ਰਾਮਨਗਰ ਟਹਿਆ ਅਤੇ ਜੌੜੇ ਉੱਪਲ ਫਿਰੋਜ਼ਪੁਰ ਕਠਾਲਾ ਨਗਰ ਦੀਆਂ ਸੰਗਤਾਂ ਵੱਲੋਂ ਇੱਕ, ਅਤੇ ਕੁੰਗ ਕੰਗ ਪਰਿਵਾਰ ਔਜਲਾ ਪੱਠਲ ਅਤੇ ਧਰੋਵਾ ਪਰਿਵਾਰਾਂ ਵੱਲੋਂ ਦੂਜਾ ਪਾਠ ਕੱਲ੍ਹ ਨੂੰ ਭੋਗ ਪੈਣਗੇ, ਪਰਿਵਾਰਾਂ ਵੱਲੋਂ ਬੇਨਤੀ ਦਰਸ਼ਨ ਦੇਣੇ। ਸੋ ਹੁਣ ਬਲ ਪਰਿਵਾਰ ਅਤੇ ਸਿੱਧੂ ਪਰਿਵਾਰ ਦੇ ਬੱਚਿਆਂ ਦੀ ਕੁੜਮਾਈ ਦੀ ਰਸਮ ਅਦਾ ਹੋਣੀ ਹੈ। ਸੋ ਪਰਿਵਾਰਾਂ ਵੱਲੋਂ ਸੁਖਮਣੀ ਸਾਹਿਬ ਦਾ ਪਾਠ ਆਰੰਭ ਹੋ ਰਿਹਾ। ਸੋ ਪਰਿਵਾਰਾਂ ਨੂੰ ਵੀ ਬੇਨਤੀ ਹੈ ਕਿ ਚਾਹ ਪਾਣੀ ਅਗਰ ਛਕ ਲਿਆ ਤਾਂ ਆ ਕੇ ਬੈਠ ਕੇ ਪਾਠ ਸਰਵਣ ਕਰੋ। ਸੋ ਬਹੁਤ ਬਹੁਤ ਵਧਾਈਆਂ ਪਰਿਵਾਰਾਂ ਨੂੰ। ਸੋ ਆਓ ਭਾਈ ਗੁਰਦੀਪ ਸਿੰਘ ਜੀ ਆਪ ਜੀ ਨੂੰ ਸੁਖਮਣੀ ਸਾਹਿਬ ਦਾ ਪਾਠ ਸਰਵਣ ਕਰਾਉਣਗੇ, ਉਸ ਤੋਂ ਬਾਅਦ 20-25 ਮਿੰਟ ਲਈ ਕੀਰਤਨ ਕੜਮਾਈ ਦੀ ਰਸਮ ਅਦਾ ਕੀਤੀ ਜਾਏਗੀ, ਅਰਦਾਸ ਹੋ ਗਈ। ਸਮਾਪਤੀ ਤੋਂ ਉਪਰੰਤ ਆਪ ਸਾਹਿਬ ਵਾਸਤੇ ਪਰਿਵਾਰ ਵੱਲੋਂ ਗੁਰੂ ਕੇ ਲੰਗਰਾਂ ਦੀ ਸੇਵਾ ਵੀ ਹੈ। ਸੋ ਆਓ ਸਰਵਣ ਕਰੀਏ ਸੁਖਮਣੀ ਸਾਹਿਬ ਦੇ ਪਾਠ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦਿ ਗੁਰੇ ਨਮਹਿ ਜੁਗਾਦ ਗੁਰੇ ਨਮਹਿ ਸਤਿਗੁਰੇ ਨਮਹਿ ਸ਼੍ਰੀ ਗੁਰਦੇਵ ਹੇ ਨਮਹਿ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਧਨਮੈ ਮਿਟਾਵੋ ਸਿਮਰੋ ਜਸ ਬਸੰਬਰ ਏਕੇ ਨਾਮ ਜਪਤ ਅਗੰਤ ਅਨੇਕੈ ਵੇਦ ਪ੍ਰਾਣ ਸਿਮਰ ਸੋਦਾਖਰ ਕੀਨੇ ਰਾਮ ਨਾਮ ਇਕਾਖਰ ਕਿਨਕਾ ਏਕ ਜਿਸ ਜੀ ਵਸਾਵੇ ਤਾਂ ਕੀ ਮਹਿਮਾ ਗਨੀ ਨਾ ਆਵੈ ਕਾਂਖੀ ਏ ਕੇਦਰ ਸਤਵਾਰੋ ਨਾਨਕ ਉਨਸੰਗਮ ਹੋਏ ਉਧਾਰੋ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਵਿਸਰਾਮ ਰਾਵ ਪ੍ਰਭ ਕੇ ਸਿਮਨ ਗਰਭ ਨਾ ਵਸੇ ਪ੍ਰਭ ਕੇ ਸਿਮਨ ਦੁਖ ਜਮ ਨਸੈ ਪ੍ਰਭ ਕੇ ਸਿਮਨ ਕਾਲ ਪਰ ਹਰੇ ਪ੍ਰਭ ਕੇ ਸਿਮਨ ਦੁਸ਼ਮਣ ਟਰੈ ਪ੍ਰਭ ਸਿਮਨ ਦੇ ਕਛ ਵਿਘਨ ਨਾ ਲਾਗੇ ਪ੍ਰਭ ਕੇ ਸਿਮਨ ਅੰਨ ਦਿਨ ਜਾਗੈ ਪ੍ਰਭ ਕੇ ਸਿਮਨ ਭਉ ਨਾ ਵਿਆਪੇ ਪ੍ਰਭ ਕੇ ਸਿਮਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਨ ਸਾਧ ਕੇ ਸੰਗ ਸਰਵ ਨਿਧਾਨ ਨਾਨਕ ਹਰ ਰੰਗ ਪ੍ਰਭ ਕੇ ਸਿਮਨ ਰਿਧ ਸਿਧ ਨਉ ਨਿਧ ਪ੍ਰਭ ਕੇ ਸਿਮਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੇ ਸਿਮਨ ਜਪਤ ਪੂਜਾ ਪ੍ਰਭ ਕੇ ਸਿਮਨ ਬਿਨ ਸੇ ਦੂਜਾ ਪ੍ਰਭ ਕੇ ਸਿਮਨ ਤ੍ਰਿਣ ਅਸਨਾਨੀ ਪ੍ਰਭ ਕੇ ਸਿਮਨ ਦਰਗਹਿ ਮਾਨੀ ਪ੍ਰਭ ਕੇ ਸਿਮਨ ਹੋਏ ਸੁਭਲਾ ਪ੍ਰਭ ਕੇ ਸਿਮਨ ਸੁਫਲ ਭਲਾ ਸੇ ਸਿਮਰੇ ਜਿਨ ਆਪ ਸਿਮਰਾਏ ਨਾਨਕ ਤਾਂ ਕਹਿ ਲਾਗੋ ਪਾਏ ਪ੍ਰਭ ਕਾ ਸਿਮਨ ਸਭ ਤੇ ਉੱਚਾ ਪ੍ਰਭ ਕੇ ਸਿਮਰਨ ਉਧਰੇ ਮੂਚਾ ਪ੍ਰਭ ਕੇ ਸਿਮਨ ਤਿਸ ਨਾ ਬੂਝੇ ਪ੍ਰਭ ਕੇ ਸਿਮਨ ਸਭ ਕੇ ਸੂਝੈ ਪ੍ਰਭ ਕੇ ਸਿਮਨ ਨਹੀਂ ਜਮ ਤ੍ਰਾਸਾ ਪ੍ਰਭ ਕੇ ਸਿਮਨ ਪੂਰਨ ਆਸਾ ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਸਮੈ ਸਮਾਏ ਪ੍ਰਭ ਜੀ ਬਸੇ ਸਾਧਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰੇ ਸੇ ਧਨਵੰਤੇ ਪ੍ਰਭ ਕੋ ਸਿਮਰੇ ਸੇ ਪਤਵੰਤੇ ਪ੍ਰਭ ਕੋ ਸਿਮਰੇ ਸੇ ਜਨ ਪਰਵਾਨ ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੇ ਸੇ ਬੋ ਮੋਹਤਾਜੇ ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰੇ ਸੇ ਸੁਖਵਾਸੀ ਪ੍ਰਭ ਕੋ ਸਿਮਰੇ ਸਦਾ ਅਵਨਾਸੀ ਸਿਮਰਨ ਤੇ ਲਾਗੇ ਜਿਨੇ ਆਪ ਦੇ ਆਲਾ ਨਾਨਕ ਜਨ ਕੀ ਮੰਗੇ ਰਵਾਲਾ ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ ਪ੍ਰਭ ਕੋ ਸਿਮਰੇ ਤਿਨ ਸਦ ਬਲਿਆਰੀ ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੈ ਪ੍ਰਭ ਕੋ ਸਿਮਰੇ ਤਿਨ ਸੁਖ ਵਿਆਵੈ ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰੇ ਤਿਨ ਅਨੰਦ ਕਨੇਰੇ ਪ੍ਰਭ ਕੋ ਸਿਮਰੇ ਬਸੇ ਹਰ ਨੇਰੇ ਸੰਤ ਕਿਰਪਾ ਤੇ ਅੰਦਿਨ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕੇ ਸਿਮਰਨ ਕਾਰਜ ਪੂਰੇ ਪ੍ਰਭ ਕੇ ਸਿਮਰਨ ਗਵੂ ਨਾ ਝੂਰੇ ਪ੍ਰਭ ਕੇ ਸਿਮਰਨ ਹਰ ਗੁਣ ਬਾਣੀ ਪ੍ਰਭ ਕੇ ਸਿਮਰਨ ਸਹਿ ਸਮਾਨੀ ਪ੍ਰਭ ਕੇ ਸਿਮਰਨ ਨੇ ਚਲੇ ਆਸਨ ਪ੍ਰਭ ਕੇ ਸਿਮਰਨ ਕਮਲ ਵਿਗਾਸਨ ਪ੍ਰਭ ਕੇ ਸਿਮਰਨ ਝੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ ਸਿਮਰੇ ਸੇ ਜਨ ਜਿਨ ਕੋ ਪਰਮਾਇਆ ਨਾਨਕ ਤਿਨ ਜਨ ਸਰਨੀ ਪਾਇਆ ਹਰ ਸਿਮਰਨ ਘਰ ਭਗਤ ਪ੍ਰਗਟਾਏ ਹਰ ਸਿਮਰਨ ਲਖਵੇ ਦੋ ਪਾਏ ਹਰ ਸਿਮਰਨ ਪੈਸੇ ਦੀ ਜਤੀ ਦਾਤੇ ਹਰ ਸਿਮਰਨ ਨੀਚ ਚੌਂਕ ਉੜ ਜਾਤੇ ਹਰ ਸਿਮਰਨ ਤਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀ ਸਗਲ ਅਕਾਰਾ ਹਰ ਸਿਮਰਨ ਮੈਂ ਆਪ ਨਿੰਕਾਰਾ ਹਰ ਕਿਰਪਾ ਜਿਸ ਆਪ ਜਾਇਆ ਨਾਨਕ ਗੁਰਮੁਖ ਹਰ ਸਿਮਰਨ ਤਿੰਨ ਪਾਇਆ ਸਲੋਕ ਦੀਨ ਦਰ ਦੁਖ ਪੰਜਨਾ ਘੜ ਘੜ ਨਾਥ ਨਾਥ ਸਰਨ ਤੁਮਾਰੀ ਆਇਓ ਨਾਨਕੇ ਪ੍ਰਭ ਸਾਧ ਅਸ਼ਟਪਦੀ ਜੇ ਮਾਤ ਪਿਤਾ ਸੁ ਤੁਮੀਜ ਨ ਭਾਈ ਮਨੋਹਾ ਨਾਮ ਤੇਰੇ ਸੰਗ ਸਹਾਈ ਜੇ ਮਾਂ ਭੈਣ ਦੂਧ ਜਮਦ ਲੈ ਤੈ ਕੇਵਲ ਨਾਮ ਸੰਗ ਤੇ ਰਹਿ ਚੱਲੈ ਜੈ ਮੁਸ਼ਕਲ ਹੋਵੇ ਅਤ ਪਾਰੀ ਹਰ ਕੋ ਨਾਮ ਖਿਨਮੈ ਉਧਾਰੀ ਅਨਕ ਪੁਨਹ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋ ਪਾ ਪਰ ਹਰੇ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਖ ਨੇਰੇ ਸਗਲ ਸਿਰਜ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾ ਕਰੋਰੀ ਬੰਦ ਨਾ ਪਰੈ ਹਰ ਕਾ ਨਾਮ ਜਪਤ ਨਿਸਤਰੈ ਅਨਕ ਮਾਇਆ ਰੰਗ ਤਿਖ ਨਾਮ ਬਜਾਵੈ ਹਰ ਕਾ ਨਾਮ ਜਪਤ ਅਗਾਵੈ ਜੇ ਮਰ ਗਈ ਹੈ ਜਾਤ ਅਕੇਲਾ ਤੈ ਹਰ ਨਾਮ ਸੰਗ ਹੋਤ ਸੁਹੇਲਾ ਐਸਾ ਨਾਮਨ ਸਦਾ ਤੇ ਆਈਐ ਨਾਨਕ ਗੁਰੂ ਪਰਮਗਤ ਪਾਈਐ ਸ਼ੂਰਤ ਨਹੀਂ ਘੋੜ ਲਖਵਾਹੀ ਨਾਮ ਜਪਤ ਤੈ ਪਾਰ ਪਰਾਹੀ ਅਨਕ ਵਿਘਨ ਜਹ ਆਏ ਸੰਘਾਰੈ ਹਰ ਕਾ ਨਾਮ ਤਤਕਾਲ ਉਧਾਰੇ ਅਨਕ ਜੋਨ ਜਨਮੇ ਮਰ ਜਾਮ ਨਾਮ ਜਪਤ ਪਾਵੇ ਵਿਸਰਾਮ ਹੋ ਮੈਲਾ ਮਲ ਕਬੂ ਨ ਧੋਵੈ ਹਰ ਕਾ ਨਾਮ ਕੋਟ ਪਾਪ ਖੋਵੈ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਏ ਸਾਧ ਕੈ ਸੰਗ ਜੇ ਮਾਰਗ ਗਿਣ ਜਾਏ ਨ ਕੋਸਾ ਹਰ ਕਾ ਨਾਮ ਊਆ ਸੰਗ ਤੋਸਾ ਜੇ ਪੈਣੇ ਮਹਾਨ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ ਜਹਾਂ ਪੰਥ ਤੇਰਾ ਕੋ ਨਾ ਸਿਆਨੂ ਹਰ ਕਾ ਨਾਮ ਤੇ ਨਾਲ ਪਛਾਣੂ ਜੇ ਮਹਾਂ ਭਿਆਨ ਤਪਤ ਬਹੁ ਕਾਮ ਤੈ ਹਰ ਕੇ ਨਾਮ ਤੋਂ ਵੀ ਉਪਰ ਸ਼ਾਮ ਜਹਾਂ ਤ੍ਰਿਗਾ ਮਨ ਤੁਝੇ ਆਕਰਖੈ ਤੈ ਨਾਨਕ ਹਰ ਹਰ ਅੰਮ੍ਰਿਤ ਭਗਤ ਬਰਖੈ ਭਗਤ ਜਨਾ ਕੇ ਵਰਤਨ ਨਾਮ ਸੰਤ ਜਨਾ ਕੇ ਮਨ ਵਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੇ ਨਾਮ ਉਸਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਦ ਸਾਧ ਕੁਮਾਰ, ਹਰ ਜਨ ਕੇ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀ ਨਉ ਦਾਨ, ਮੰਤਨ ਰੰਗ ਰਥੇ ਰੰਗ ਏਕੈ, ਨਾਨਕ ਜਨ ਕਹਿ ਬਿਰਧ ਬਵੇਕੈ, ਹਰ ਕਾ ਨਾਮ ਜਨ ਕਹੋ ਮੁਗਧ ਜੁਗਤ, ਹਰ ਕੇ ਨਾਮ ਜਨ ਕਹੋ ਤ੍ਰਿਪਤ ਭੁਗਤ, ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਾ ਪਰੇ ਨ ਭੰਗ, ਹਰ ਕਾ ਨਾਮ ਜਨ ਕੀ ਵਡਿਆਈ, ਹਰ ਕੇ ਨਾਮ ਜਨ ਸੋਭਾ ਪਾਈ, ਹਰ ਕਾ ਨਾਮ ਜਨ ਕਹੋ ਭੋਗ ਜੋਗ, ਹਰ ਨਾਮ ਜਪਤ ਖੈ ਨੈ ਵਿਯੋਗ, ਜਨ ਰਤਾ ਹਰ ਨਾਮ ਕੀ ਸੇਵਾ, ਨਾਨਕ ਪੂਜੈ ਹਰ ਹਰ ਦੇਵਾ, ਹਰ ਹਰ ਜਨ ਕੇ ਮਾਲਕ ਜੀਨਾ, ਹਰ ਤਨ ਜਨ ਕੋ ਆਪ ਪ੍ਰਭ ਦੀਨਾ, ਹਰ ਹਰ ਜਨ ਕਹਿ ਓਟ ਸਤਾਣੀ, ਹਰ ਪ੍ਰਤਾਪ ਜਨ ਅਵਰ ਨ ਜਾਣੀ, ਓਤ ਪੋ ਜਨ ਹਰ ਰਸ ਰਾਤੇ, ਸੁਨ ਸਮਾਧ ਨਾਮ ਰਸ ਮਾਤੇ, ਹਰ ਪੈਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਹਰ ਕੀ ਭਗਤ ਮੁਕਤ ਭੋਗ, ਹਰ ਕੀ ਭਗਤ ਮੁਕਤ ਭਉ ਕਰੈ, ਨਾਨਕ ਜਨ ਸੰਕੇਤ ਤਰੈ,

ਸੰਗ ਮੁਦਾ ਦੇਖਾ ਕਰੈ ਬਵੀਕ ਆਪੇ ਏਕ ਆਪੇ ਅਨੇਕ ਮਰੇ ਨਾ ਬਿਨਸੈ ਆਵੇ ਨਾ ਜਾਏ ਨਾਨਕ ਸਦ ਹੀ ਰਿਹਾ ਸਮਾਏ ਆਪ ਉਪਦੇਸੈ ਸਮਦੇ ਆਪ ਆਪੇ ਰਚਿਆ ਸਭ ਕੇ ਸਾਥ ਆਪ ਕਿਨੋ ਆਪਣ ਵਿਸਥਾਰ ਸਭ ਕੁਛ ਉਸ ਕਹੋ ਕਰਨੇ ਹਾਰ ਉਸ ਤੇ ਭਿੰਨ ਕਹੋ ਕੁਛ ਹੋਏ ਥਾਂ ਤਨੰਤਰ ਏਕੇ ਸੋਏ ਆਪਣੇ ਚਲਿਤ ਆਪ ਕਰਨੇ ਹਾਰ ਕੌਤਕ ਕਰੈ ਰੰਗ ਅਪਾਰ ਮਨ ਮੈਂ ਆਪ ਮਨ ਆਪਣੇ ਮਾਹੀ ਨਾਨਕ ਕੀਮਤ ਕਹਿ ਨਾ ਜਾਏ ਸਤ ਸਤ ਸਤ ਪ੍ਰਭ ਸਾਮੀ ਗੁਰਪ੍ਰਸਾਦ ਕਿਨੇ ਵਖਿਆਨੀ ਸੱਚ ਸੱਚ ਸੱਚ ਸਭ ਕੀਨਾ ਕੋਟ ਮਦੇ ਕਿਨੇ ਵਿਰਲੇ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਆਤ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਾਟ ਘਾਟ ਸੁਣੀ ਸਭਨ ਵਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪਨੀਤ ਨਾਮ ਜਪੇ ਨਾਨਕ ਮਨ ਪੀਤ ਪ੍ਰੀਤ ਸਲੋਕ ਸੰਤ ਸਰਨ ਜੋ ਜਨ ਬਰੈ ਸੋ ਜਨ ਉਦਨ ਹਾਰ ਸੰਤ ਕੀ ਨਿੰਦਾ ਨਾਨਕਾ ਵੋਰ ਵੋਰ ਅਵਤਾਰ ਅਸ਼ਟਪਦੀ ਸੰਤ ਕੇ ਦੁਖਨ ਆਰਜਾ ਘਟੇ ਸੰਤ ਕੇ ਦੁਖਨ ਜਮਤੇ ਨੀ ਛੁਟੇ ਸੰਤ ਕੇ ਦੁਖਨ ਸੁਖ ਸਭ ਜਾਏ ਸੰਤ ਕੇ ਦੁਖਨ ਨਰਕ ਮੈਂ ਪਾਏ ਸੰਤ ਕੇ ਦੁਖਨ ਮਤ ਹੋਏ ਮਲੀਨ ਸੰਤ ਕੇ ਦੁਖਨ ਸੋਭਾ ਤੇ ਹੀਨ ਸੰਤ ਕੇ ਹਤੇ ਕੋ ਰੱਖੇ ਨਾ ਕੋਏ ਸੰਤ ਕੇ ਦੁਖਨ ਥਾਨ ਪ੍ਰਸਤ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਤ ਸੰਘ ਨਿੰਦਕ ਪੀ ਤਰੇ ਸੰਤ ਕੇ ਦੁਖਨ ਤੇ ਮੁਖ ਭਾਵੇ ਸੰਤ ਕੇ ਦੁਖਨ ਕਾਗ ਜੋ ਲਵੇ ਸੰਤ ਕੇ ਦੁਖਮ ਸਰਬ ਜੋਨ ਪਾਏ ਸੰਤ ਕੇ ਦੁਖਨ ਦ੍ਰਿਗ ਜੋਨ ਗਿਰਮਾਏ ਸੰਤ ਕੇ ਦੁਖਨ ਤ੍ਰਿਸ਼ਨਾ ਮੈਂ ਜਲਾਏ ਸੰਤ ਕੇ ਦੁਖਨ ਸਭ ਕੋ ਚਲਾਏ ਸੰਤ ਕੇ ਦੁਖਨ ਤੇ ਸਭ ਜਾਏ ਸੰਤ ਕੇ ਦੁਖਨ ਨੀਚ ਨਚਾਏ ਸੰਤ ਦੁਖੀ ਕਾ ਥਾਵ ਕੋ ਨਾਏ ਨਾਨਕ ਸੰਤ ਭਾਵੇ ਤਾਂ ਉਹ ਪੀਗਤ ਪਾਏ ਸੰਤ ਕਾ ਨਿੰਦਕ ਮਹਾਂ ਅਤਾਈ ਸੰਤ ਕਾ ਨਿੰਦਕ ਕਿਨ ਟਿਕਣ ਨਾ ਪਾਈ ਸੰਤ ਕਾ ਨਿੰਦਕ ਮਹਾਂ ਹਥਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦ ਦੁਖੀ ਅਰਦੀਨ ਸੰਤ ਕੇ ਨਿੰਦਕ ਕੋ ਸਰਵ ਰੋਗ ਸੰਤ ਕੇ ਨਿੰਦਕ ਕੋ ਸਦਾ ਵਿਜੋਗ ਸੰਤ ਕੀ ਨਿੰਦਾ ਦੋਖ ਮੈਂ ਦੋਖ ਨਾਨਕ ਸੰਤ ਭਾਵੇ ਤਾਂ ਉਸ ਕਾ ਵੀ ਹੋਏ ਮੋਖ

ਬਿਲਾਵਲ ਮਹੱਲਾ ਪੰਜੋ ਚੌਥਾ ਹਰ ਹਰ ਨਾਮ ਸੀਤਲ ਜਲ ਤਿਆਵੋ ਹਰ ਚੰਦਨ ਵਾਸ ਸੁਗੰਧ ਗੰਧਈਆ ਮਿਲ ਸਤ ਸੰਗਤ ਪਰਮ ਪਦ ਪਾਇਆ ਮੈਂ ਹਿਰੜ ਪਲਾ ਸੰਗ ਹਰ ਬੂਹਿਆ ਜਪ ਜਗਨਨਾਥ ਜਗਦੀਸ਼ ਗੁਸਈਆ ਸਰਨ ਭਰੇ ਸੇ ਹੀ ਜਨ ਉਭਰੇ ਜੋ ਪ੍ਰਹਲਾਦ ਉਦਾਸ ਮਈਆ ਰਹਾਓ ਭਾਰ 18 ਮੈਂ ਚੰਦਨ ਉਦਮ ਚੰਦਨ ਨਿਕਟ ਸਭ ਚੰਦਨ ਹੋਈਆ ਸਾਗਤ ਗੂੜੇ ਉਪ ਸੁੱਖ ਗਏ ਹੋਏ ਮਨ ਅਭਿਮਾਨ ਵਿਛੜ ਦੁਰ ਗਈਆ ਹਰ ਗਤ ਮਿਤ ਕਰਤਾ ਆਪੇ ਜਾਣੇ ਸਭਿਦ ਹਰ ਹਰਿਆ ਆਪ ਬਨਈਆ ਜੇ ਸਤਿਗੁਰ ਭੇਟੇ ਸੁਕੰਚਨ ਹੋਵੇ ਜੋ ਤੁਰ ਲਿਖਿਆ ਸੋ ਮਿਟਿਨ ਮਟਈਆ ਰਤਨ ਪਦਾਰਥ ਗੁਰਮਤ ਪਾਵੇ ਸਾਗਰ ਭਗਤ ਭੰਡਾਰ ਖੁਲਈਆ ਗੁਰ ਚਰਨੀ ਇੱਕ ਸਰਦਾ ਉਪਜੀ ਮੈਂ ਹਰ ਗੁਣ ਕਹਿਤੇ ਤ੍ਰਿਪਤ ਨ ਪਈਆ ਪਰਮ ਬਿਰਾਗ ਨਿਤ ਨਿਤ ਹਰ ਤਿਆਏ ਮੈਂ ਹਰ ਗੁਣ ਕਹਿਤੇ ਭਾਵ ਨੀ ਕਹੀਆ ਬਾਰ ਬਾਰ ਖਿਨ ਖਿਨ ਪਲ ਕਹੀਐ ਹਰ ਭਾਰ ਨ ਪਵੇ ਪਰੇ ਪਰਈਆ ਸ਼ਾਸਤ ਵੇਦ ਪੁਰਾਣ ਪੁਕਾਰੇ ਧਰਮ ਕਰੋ ਖਟ ਕਰਮ ਦੜਈਆ ਮਨ ਮੁਖ ਪਖੰਡ ਪਰਮ ਬਗੁੱਤੇ ਲੋਭ ਲਹਿਰ ਨਾ ਪਾਰ ਬੁਡਈਆ ਨਾਮ ਜਪੋ ਨਾਮੇ ਗਤ ਪਾਵੋ ਸਿਮਰਤ ਸ਼ਾਸਤਰ ਨਾਮ ਦੜਈਆ ਹੋਮੇ ਜਾਏ ਤਾਂ ਨਿਰਮਲ ਹੋਵੇ ਗੁਰਮੁਖ ਵਰਚੇ ਪਰਮ ਪਦ ਪਈਆ ਇਹੋ ਜਗ ਵਰਨ ਰੂਪ ਸਭ ਤੀਰਾ ਜਿਤ ਲਾਵੇ ਸੇ ਕਰਮ ਕਮਈਆ ਨਾਨਕ ਜੰਤਵ ਜਾਏ ਵਾਜੇ ਜਿਤ ਪਾਵੇ ਤਿਤ ਰਾਹੀ ਚਲਈਆ ਬਿਲਾਵਲ ਮਹੱਲਾ ਚੌਥਾ ਗੁਰਮੁਖ ਅਗਮਿਆ ਗੋਚਰ ਤਿਆਇਆ ਹਉ ਬਲ ਬਲ ਸਤਿਗੁਰ ਸਤਪੁਰਖਈਆ ਰਾਮ ਨਾਮ ਮੇਰੇ ਪਾਨ ਵਸਾਏ ਸਤਿਗੁਰ ਪਰਸਰ ਨਾਮ ਸੁਮਈਆ ਜਨਕੀ ਟੇਕਰ ਨਾਮ ਟਕਈਆ ਸਤਿਗੁਰ ਕੀ ਤਰ ਲਾਗਾ ਜਾਮਾ ਗੁਰ ਕਿਰਪਾ ਤੇ ਹਰ ਦਰ ਲਈਆ ਰਹਾਓ ਇਹੋ ਸਰੀਰ ਕਰਮ ਕੀ ਧਰਤੀ ਗੁਰਮੁਖ ਮਤਮਾ ਤੱਤ ਕਢਈਆ ਲਾਲ ਜਵੇਹਰ ਨਾਮ ਪਰਗਾਸਿਆ ਭਾਂਡੇ ਪਾਓ ਪਵੇ ਤਤਈਆ ਦਾਸਨ ਦਾਸ ਦਾਸ ਹੋਏ ਰਹੀਏ ਜੋ ਜਨ ਰਾਮ ਭਗਤ ਨਿਜ ਪਈਏ ਮਨ ਬੁਧ ਅਰਪ ਧਰੋ ਗੁਰ ਆਗੇ ਗੁਰ ਪ੍ਰਸਾਦੀ ਮੈਂ ਕੱਥ ਕਥਈਆ ਮਨਮੁਖ ਮਾਇਆ ਮੋਹ ਵਿਆਪੇ ਇਹ ਮਨ ਤ੍ਰਿਸ਼ਨਾ ਜਲ ਤਤਕਈਆ ਗੁਰਮਤ ਨਾਮ ਅੰਮ੍ਰਿਤ ਜਲ ਪਾਇਆ ਅਗਨ ਬੁਝੀ ਗੁਰ ਸ਼ਬਦ ਬਝਈਆ ਇਹੋ ਮਨ ਨਾਚੇ ਸਤਿਗੁਰੇ ਆਗੇ ਅਨਦ ਸ਼ਬਦ ਧੁਨ ਤੁਰ ਵਜਈਆ ਹਰ ਹਰ ਉਸਤਤ ਕਰੇ ਦਿਨ ਰਾਤੀ ਰੱਖ ਰੱਖ ਚਰਨ ਹਰਤਾਲ ਪੁਰਈਆ ਹਰ ਕੇ ਰੰਗ ਰਤਾ ਮਨ ਗਾਵੇ ਰਸ ਰਸਾਲ ਰਸ ਸ਼ਬਦ ਰਵਈਆ ਨਿਜ ਕਰ ਧਾਰ ਚਾਸੇ ਅਤ ਨਿਰਮਲ ਜਿਨ ਪੀਆ ਤਿਨਿ ਸੁਖ ਲਈਆ ਸੁਖ ਲਈਆ ਮਨ ਅਟ ਕਰਮ ਕਰੇ ਅਭਿਮਾਨੀ ਜੋ ਬਾਲਕ ਬਾਲੂ ਕਰ ਉਸਰਈਆ ਆਵੇ ਲਹਿਰ ਸਮੁੰਦ ਸਾਗਰ ਕੀ ਖਿਨ ਮੈਂ ਭਿੰਨ ਭਿੰਨ ਟਹਿ ਪਈਆ ਹਰ ਸਰ ਸਾਗਰ ਹਰ ਕੇ ਆਪੇ ਇਹ ਜਗ ਹੈ ਸਭ ਖੇਲ ਕਲਈਆ ਜੋ ਜਲ ਤਰੰਗ ਜਲ ਜਲੇ ਸਮਾਵੇ ਨਾਨਕ ਆਪੇ ਆਪ ਰਮਈਆ ਬਿਲਾਵਲ ਮਹੱਲਾ ਚੌਥਾ ਸਤਿਗੁਰ ਪਰਚੇ ਮਨ ਮੁੰਦਰਾ ਪਾਏ ਗੁਰ ਕਾ ਸ਼ਬਦ ਤਨ ਪਸੰਦ ਡਈਆ ਅਮਰ ਪਿੰਡ ਪੈ ਸਾਧੂ ਸੰਗ ਜਨਮ ਮਰਨ ਤੋਂ ਮਿਟ ਗਈਆ ਮੇਰੇ ਮਨ ਸਾਧ ਸੰਗ ਮਿਲ ਰਹੀਆ ਕਿਰਪਾ ਕਰੋ ਮਧਸੂਦਨ ਮਾਧੋ ਮੈਂ ਖਿਨ ਖਿਨ ਸਾਧੂ ਚਰਨ ਪਖਈਆ ਰਾਓ ਤਜੇ ਗ੍ਰਿਸਤ ਪਿਆ ਬਨਵਾਸੀ ਇੱਕ ਖਿਨ ਮੈਨੂੰ ਟਿਕੇ ਨਟਕਈਆ ਧਾਵਤ ਧਾਏ ਤੇ ਕਰੇ ਆਵੇ ਹਰ ਹਰ ਸਾਧੂ ਸਰਨ ਪਵਈਆ ਧੀਆ ਪੂਤ ਛੋਟ ਸੰਨਿਆਸੀ ਆਸ ਆਸ ਮਨ ਬਹੁਤ ਕਰਈਆ ਆਸ ਆਸ ਕਰੇ ਨਹੀਂ ਬੂਝੈ ਗੁਰ ਕਹਿ ਸ਼ਬਦ ਨਰਾਜ ਸੁਖ ਲਈਆ ਉਪਜੀ ਤਰਕ ਦਿਕੰਬਰ ਹੋਵਾ ਮਨ ਦੈ ਦੇ ਚੱਲ ਚੱਲ ਗਮਨ ਗਵਈਆ ਪ੍ਰਭਵਨ ਕਰੇ ਬੂਝੇ ਨਹੀਂ ਤ੍ਰਿਸ਼ਨਾ ਮਿਲ ਸੰਗ ਸਾਧ ਦਇਆ ਕਰ ਲਈਆ ਆਸਨ ਸਿੱਧ ਸਿਖੇ ਬਤੇਰੇ ਮਨ ਮਾਰਗ ਰਿੱਧ ਸਿੱਧ ਚਿਟਕ ਚਿਟਕਈਆ ਤ੍ਰਿਪਤ ਸੰਤੋਖ ਮਨ ਸ਼ਾਂਤ ਨਾ ਆਵੇ ਮਿਲ ਸਾਧੂ ਤ੍ਰਿਪਤ ਹਰ ਨਾਮ ਸਿੱਧ ਪਈਆ ਅੰਡਜ ਜੇਰੇ ਸੇਤ ਜੁਤਪਜ ਸਭ ਵਰਨ ਰੂਪ ਜੀ ਜੰਤਿਉ ਪਈਆ ਸਾਧੂ ਸਰਨ ਭਰੇ ਸੋ ਉਭਰੇ ਖੱਤਰੀ ਬ੍ਰਾਹਮਣ ਸ਼ੂਦ ਵਹਿ ਚੰਡਾਲ ਚੰਡਈਆ ਨਾਮਾ ਜੈ ਦਿਓ ਕਬੀਰ ਤ੍ਰਿਲੋਚਨ ਔਜਾਤ ਅਵਿਰਾਸ ਚਮਾਰ ਚਮਈਆ ਜੋ ਜੋ ਮਿਲੇ ਸਾਧੂ ਜਨ ਸੰਗਤ ਤਨ ਤੰਨਾ ਜੱਟ ਚੈਨ ਮਿਲਿਆ ਹਰ ਰਈਆ ਸੰਤ ਜਨਾ ਕੀ ਹਰ ਪੈ ਜਰਖਾਈ ਭਗਤ ਵਿਚਾਲ ਅੰਗੀ ਕਰ ਕਈਆ ਨਾਨਕ ਸਰਨ ਭਰੇ ਜਗ ਜੀਵਨ ਹਰ ਹਰ ਕਿਰਪਾ ਧਾਰ ਰਖਈਆ ਬਿਲਾਵਲ ਮਹੱਲਾ ਚੌਥਾ ਅੰਤਰ ਪਿਆਸ ਉੱਠੀ ਪ੍ਰਭ ਕੇਰੀ ਸੁਣ ਕਰ ਬਚਨ ਮਨ ਤੀਰ ਲਗਈਆ ਮਨ ਕੀ ਬਿਰਥਾ ਮਨ ਹੀ ਜਾਣੇ ਅਵਰ ਕੇ ਜਾਣੇ ਪੀਰ ਪਰਈਆ ਰਾਮ ਗੁਰਮੋਹਣ ਮੋਹ ਮਨ ਲਈਆ ਹੋ ਅਕਲ ਬਿਕਲ ਪਈ ਗੁਰ ਦੇ

ਕੇ ਹੋ ਲੋਟ ਪੋਟ ਹੋਏ ਪਈਆ ਰਾਓ ਹੋ ਨਿਰਖੁਤ ਫਿਰੋ ਸਭ ਦੇਸ਼ ਦਸੰਤਰ ਮੈਂ ਪ੍ਰਭ ਦੇਖਣ ਕੋ ਬਹੁਤ ਮਨ ਚਈਆ ਮਨ ਤਨ ਕਾਟ ਦਿਓ ਗੁਰਿਆਗੇ ਜਿਨ ਹਰ ਪ੍ਰਭ ਮਾਰਗ ਪੰਥ ਦਿਖਈਆ ਕੋਈ ਆਣ ਸੰਦੇਸਾ ਦੇ ਪ੍ਰਭ ਕੇਰਾ ਹਿਰਦਯੰਤਰ ਮਨ ਤਨ ਮੀਠ ਲਗਈਆ ਮਸਤਕ ਕਾਟ ਦਿਓ ਚਰਨਾ ਤਲ ਜੋ ਹਰ ਪ੍ਰਭ ਮੇਲੇ ਮੇਲ ਮਲਈਆ ਚੱਲ ਚੱਲ ਸਖੀ ਹਾਂ ਪ੍ਰਭ ਹਮ ਪ੍ਰਭ ਅਰਬੋਧੋ ਗੁਣ ਗਾਵਨ ਹਰ ਹਰ ਪ੍ਰਭ ਲਈਆ ਭਗਤਵ ਚਾਲੂਆਂ ਕੋ ਨਾਮ ਕਹੀਤ ਹੈ ਸਰਨ ਪ੍ਰਭੂ ਤਿਸ ਪਾਛੇ ਪਈਆ ਖਿਮਾ ਸ਼ਿੰਗਾਰ ਕਰੇ ਪ੍ਰਭ ਖੁਸ਼ੀਆਂ ਮਨ ਦੀਪਕ ਗੁਰ ਗਿਆਨ ਬਲਈਆ ਰਸ ਰਸ ਭੋ ਕਰੇ ਪ੍ਰਭ ਮੇਰਾ ਹਮ ਤਿਸ ਆਗੇ ਜਿਉਂ ਕੱਟ ਕੱਟ ਪਈਆ ਹਰ ਹਰ ਹਾਰ ਹਰ ਕੰਠ ਬਣਿਆ ਮਨ ਮੋਤੀ ਚੂਰ ਵਟ ਗੈਨ ਗਨਈਆ ਹਰ ਹਰ ਸਰਦਾ ਸ਼ੇਜ ਵਿਛਾਈ ਪ੍ਰਭ ਛੋੜ ਸਕੇ ਬਹੁਤ ਮਨ ਪਈਆ ਕਹੇ ਪ੍ਰਭੂ ਅਵਰ ਅਵਰ ਕਿਸ ਕੀਜੇ ਸਭ ਬਾਤ ਸ਼ਿੰਗਾਰ ਭੁਕਟਈਆ ਕਿਉਂ ਸਿੰਗਾਰ ਮਿਲਣ ਕੇ ਤਾਈ ਪ੍ਰਭ ਲਿਓ ਸੁਹਾਗਣ ਥੂਕ ਮੁਖ ਪਈਆ ਹਮ ਚੇਰੀ ਤੂੰ ਅਗਮ ਗਸਾਈ ਕਿਆ ਹਮ ਕਰੋ ਤੇਰੇ ਵਸ ਪਈਆ ਦਇਆ ਦੀਨ ਕਰੋ ਰਖ ਲੇਵੋ ਨਾਨਕ ਹਰ ਗੁਣ ਸਰਨ ਸਮਈਆ ਬਲਾਵਲ ਮਹੱਲਾ ਚੌਥਾ ਮੈਂ ਮਨ ਤਨ ਪ੍ਰੇਮ ਅਗਮ ਅਠਾ ਕਰ ਕਾ ਖਿਨ ਖਿਨ ਸਰਦਾ ਮਨ ਬਹੁਤ ਉਠਈਆ ਗੁਰ ਦੇਖੇ ਸਰਦਾ ਮਨ ਪੂਰੀ ਜੋ ਚਾਤਰਕ ਪ੍ਰਿਯੋ ਪ੍ਰਿਯੋ ਬੂੰਦ ਮੁਖ ਪਈਆ ਮਿਲ ਮਿਲ ਸਖੀ ਹਰ ਕਥਾ ਸੁਨਈਆ ਸਤਿਗੁਰ ਦਇਆ ਕਰੇ ਪ੍ਰਭ ਮੇਲੇ ਮੈਂ ਤਿਸ ਆਗੇ ਸਿਰ ਕੱਟ ਕੱਟ ਪਈਆ ਰਹਾਓ ਰੋਮ ਰੋਮ ਮਨ ਤਨ ਇੱਕ ਬੇਦਨ ਮੈਂ ਪ੍ਰਭ ਦੇਖ ਬਿਨ ਨੀਂਦ ਨ ਪਈਆ ਵੇਦਕ ਨਾਟਕ ਦੇਖ ਪਲਾਂ ਨੇ ਮੈਂ ਹਿਰਦੇ ਮਨ ਤਨ ਪ੍ਰੇਮ ਪੀਰ ਲਗਈਆ ਹੋ ਖਿੰਨ ਪਲ ਰਹਿ ਨਾ ਸਕੂੰ ਬਿਨ ਪ੍ਰੀਤਮ ਜੋ ਬਿਨ ਅਮਲੇ ਅਮਲੀ ਮਰ ਗਈਆ ਜਿਨ ਕੋ ਪਿਆਸ ਹੋਏ ਪ੍ਰਭ ਕੇਰੀ ਤਿੰਨ ਅਵਰ ਨ ਪਾਵੇ ਬਿਨ ਹਰ ਕੇ ਦੁਈਆ ਕੋਈ ਆਣ ਆਣ ਮੇਰਾ ਪ੍ਰਭੂ ਮਿਲਾਵੇ ਹੋ ਤਿਸ ਵਿੱਚੋਂ ਬਲ ਬਲ ਘੁੰਮ ਗਈਆ ਅਨੇਕ ਜਨਮ ਕੇ ਵਿਛੜੇ ਜਨ ਮੇਲੇ ਜਾਂ ਸੱਤ ਸੱਤ ਸਤਿਗੁਰ ਸਰਨ ਪਵਈਆ ਸੇਜ ਏਕ ਏਕੋ ਪ੍ਰਭ ਠਾਕਰ ਮੈਲ ਨ ਪਾਵੇ ਮਨਮੁਖ ਪਰਮਈਆ ਗੁਰ ਗੁਰ ਕਰਤ ਸਰਨ ਜੇ ਆਵੇ ਪ੍ਰਭ ਆਏ ਮਿਲੇਖਿਨ ਢੀਲ ਨ ਪਈਆ ਕਰ ਕਰ ਕਿਰਿਆ ਚਾਰ ਵਧਾਏ ਮਨ ਪਖੰਡ ਕਰਮ ਕਪਟ ਲਵਈਆ ਬੇਸਵਾ ਕੇ ਕਰ ਬੇਟਾ ਜਨਮਿਆ ਪਿਤਾ ਤਾਏ ਕਾ ਨਾਮ ਸਦਈਆ ਪੂਰਬ ਜਨਮ ਭਗਤ ਕਰ ਆਏ ਗੁਰ ਹਰ ਹਰ ਹਰ ਹਰ ਭਗਤ ਜਮਈਆ ਭਗਤ ਭਗਤ ਕਰਤੇ ਹਰ ਪਾਇਆ ਜਾਂ ਹਰ ਹਰ ਹਰ ਹਰ ਨਾਮ ਸੁਮਈਆ ਪ੍ਰਭ ਆਣ ਅਣ ਮਹਿੰਦੀ ਪਸਾਈ ਆਪੇ ਘੋਲ ਘੋਲ ਅੰਗ ਲਈਆ ਜਿਨ ਕੋ ਠਾਕਰ ਕਿਰਪਾ ਧਾਰੀ ਬਾਹਾਂ ਪਕੜ ਨਾਨਕ ਕੱਢ ਲਈਆ ਰਾਗ ਬਲਾਵਲ ਮਹੱਲਾ ਪੰਜਵਾਂ ਅਸ਼ਟਪਦੀ ਘਰ ਬਾਰਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਉਪਮਾ ਜਾਤ ਨ ਕਹੀ ਮੇਰੇ ਪ੍ਰਭ ਕੀ ਉਪਮਾ ਜਾਤ ਨ ਕਹੀ ਤਾਂ ਜਾਨ ਸਰਨ ਗਈ ਰਾਓ ਪ੍ਰਭ ਚਰਨ ਕਮਲਿਆ ਪਾਰ ਹਉ ਜਾਉ ਸਦ ਬਲਿਹਾਰ ਮਨ ਪ੍ਰੀਤ ਲਾਗੀ ਤਾਏ ਤਜਿਆਨ ਕਤੇ ਨਾ ਜਾਏ ਹਰ ਨਾਮ ਰਸਨਾ ਕਹਿਣ ਮਲ ਪਾਪ ਕਲ ਮਲ ਦੈਨ ਚੜਨਾ ਸੰਤ ਉਧਾਰ ਤੈ ਤਰੇ ਸਾਗਰ ਪਾਰ ਮਨ ਡੋਰ ਪ੍ਰੇਮ ਪ੍ਰੀਤ ਇਹ ਸੰਤ ਨਿਰਮਲ ਰੀਤ ਤਜ ਗਏ ਪਾਪ ਵਕਾਰ ਹਰ ਮਿਲੇ ਪ੍ਰਭ ਨਿਰੰਕਾਰ ਪ੍ਰਭੇਖੀਏ ਬਿਸਮਾਦ ਚਖ ਨੰਦ

0: ਨਾ ਭੇਖੇ ਨੈਣ ਤੁਨ ਮੋਏ ਅਨਹਦ ਬੈਨ ਹਰ ਸਰਨ ਸੂਰ ਗੋਪਾਲ ਪ੍ਰਭਗਤ ਵਸਿ ਦਿਆਲ ਹਰ ਨਿਮਕ ਲਹਿ ਅਪੈਵ ਨਿਤ ਕਰੇ ਮੁਨ ਜਨ ਸੇਵ ਦੁਖ ਦੀਨ ਦਰਦ ਨਿਵਾਰ ਜਾਂ ਕੀ ਮਹਿਮਾ ਬਿਖੜੀ ਕਾਰ ਤਾਂ ਕੀ ਮਿਤ ਨ ਜਾਣੇ ਕੋਏ ਜਲ ਤਲ ਮਈਅਲ ਸੋਏ ਕਰ ਬੰਦਨਾ ਲਖ ਬਾਰ ਥੱਕ ਪਰਿਓ ਪ੍ਰਭ ਦਰਬਾਰ ਪ੍ਰਭ ਕਰੋ ਸਾਧੂ ਧੂਰ ਨਾਨਕ ਮਨਸਾ ਪੂਰ ਬਿਲਾਵਲ ਮਹੱਲਾ ਪੰਜਵਾਂ ਪ੍ਰਭ ਜਨਮ ਮਰਨਿਵਾਰ ਹਾਰ ਪਰਿਓ ਦੁਵਾਰ ਕਹਿ ਚਰਨ ਸਾਧੂ ਸੰਗ ਮਨ ਮਿਸ਼ਟ ਹਰ ਹਰ ਰੰਗ ਕਰ ਦਿਆਲ ਉਹ ਲੜ ਲਾਏ ਨਾਨਕਾ ਨਾਮ ਧਿਆਏ ਦੀਨਾ ਨਾਥ ਦਿਆਲ ਮੇਰੇ ਸਵਾਮੀ ਦੀਨਾ ਨਾਥ ਦਿਆਲ ਜਾਚੋ ਸੰਤਰਵਾ ਰਹਾਓ ਸੰਸਾਰ ਬਿਖਿਆ ਕੂਪ ਤਬ ਗਿਆਨ ਮੋਤ ਕੂਪ ਗਏ ਤੁਜਾ ਪ੍ਰਭ ਜੀ ਲਿਓ ਹਰ ਨਾਮ ਆਪਣਾ ਦੇਹੋ ਪ੍ਰਭ ਤੁਜ ਬਿਨਾ ਨਹੀਂ ਠਾਉ ਨਾਨਕਾ ਬਲਬਲ ਜਾਓ ਲੋਭ ਮੋਹ ਬਾਧੀ ਦੇਹ ਬਿਨ ਭਜਨ ਹੋਵਤ ਖੇ ਜਮਦੂਤ ਮਹਾਂ ਭਿਆਨ ਚਿਤ ਗੁਪਤ ਕਰਮੈ ਜਾਨ ਦਿਨ ਰਹਿਣ ਸਾਖ ਸੁਨਾਏ ਨਾਨਕਾ ਹਰ ਸਰਨਾਏ ਪੈ ਪੰਜਨਾ ਮੁਰਾਰ ਕਰ ਦਇਆ ਪਤ ਤੇ ਉਧਾਰ ਮੇਰੇ ਦੋਖ ਗਣੇ ਨਾ ਜਾਏ ਹਰ ਬਿਨਾ ਕਤੇ ਸੁਮਾਏ ਗਏ ਉੱਠ ਚਿਤ ਵੀ ਨਾਥ ਨਾਨਕਾ ਦੇ ਰਖਾਤ ਹਰ ਗੁਣ ਨਿਦੇ ਗੋਪਾਲ ਸਰਬ ਕਟ ਪ੍ਰਿਤਪਾਲ ਮਨ ਪ੍ਰੀਤ ਦਰਸ਼ਨ ਪਿਆਸ ਗੋਬਿੰਦ ਪੂਰਨ ਆਸ ਇੱਕ ਨਿਮਖ ਰਹਿਣ ਨਾ ਜਾਏ ਵਡਭਾਗ ਨਾਨਕ ਪਾਏ ਪ੍ਰਭ ਤੁਜ ਬਿਨਾ ਨਹੀਂ ਹੋਰ ਮਨ ਪ੍ਰੀਤ ਚੰਦ ਚਕੋਰ ਜੋ ਮੀਨ ਜਲ ਸਿਉ ਹੇਤ ਆਲ ਕਮਲ ਭਿੰਨਾ ਭੇਤ ਜੋ ਚਕਵੀ ਸੂਰਜ ਆਸ ਨਾਨਕ ਚਰਨ ਪਿਆਸ ਜੋ ਤੁਰਨ ਪਰਤ ਪੁਰਾਨ ਜੋ ਲੋਭੀਏ ਤਨ ਦਾਨ ਜੋ ਦੂਧ ਜਲੇ ਸੰਯੋਗ ਜੋ ਮਾਂ ਖੁਦਾਰਥ ਭੋਗ ਜੋ ਮਾਤ ਪੂਤੇ ਹੇਤ ਹਰ ਸਿਮਰ ਨਾਨਕ ਨੇਤ ਜੋ ਦੀਪ ਪਤਨ ਪਤੰਗ ਜੋ ਚੋਰ ਹਿਰਦ ਨਿਸੰਗ ਮਹਿਗਲੇ ਕਾਮੇ ਬੰਦ ਜੋ ਗ੍ਰਿਸਤ ਬਿਖੀ ਧੰਦ ਜੋ ਜਵਾਰ ਬਿਸਨ ਨਾ ਜਾਏ ਹਰ ਨਾਨਕ ਹੋ ਮਨ ਲਾਏ ਕੁਰੰਗ ਨਾਤੇ ਨੇ ਹੋ ਚਾਤਰਕ ਚਾਤ ਮੇ ਹੋ ਜਨ ਜੀਵਨਾ ਸਤਸੰਗ ਗੋਬਿੰਦ ਭਜਨਾ ਰੰਗ ਰਸਨ ਬਖਾਨੇ ਨਾਮ ਨਾਨਕ ਦਰਸਨ ਦਾਨ ਗੁਣ ਗਾਏ ਸੁਣ ਲਿਖਦੇ ਸੋ ਸਰਨ ਫਲ ਹਰ ਲੇ ਕੁਲ ਸਮੂਹ ਕਰਤੇ ਉਧਾਰ ਸੰਸਾਰ ਉਤਰਸ ਪਾਰ ਹਰ ਚਰਨ ਬੋਧ ਤਾਏ ਮਿਲ ਸਾਧ ਸੰਗ ਜਸ ਗਾਏ ਹਰ ਪੈਜ ਰੱਖੇ ਮੁਰਾਰ ਹਰ ਨਾਨਕ ਸਰਨ ਦੁਆਰ ਬਿਲਾਵਲ ਮਹੱਲਾ ਪਹਿਲਾ ਥਿੱਤੀ ਕਰ ਦਸਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਏਕਮ ਏਕ ਓਂਕਾਰ ਨਿਰਾਲਾ ਅਮਰ ਜੋਨੀ ਜਾਤ ਨਜਾਲਾ ਅਗਮਿਆ ਗੋਚਰ ਰੂਪ ਨ ਰੇਖਿਆ ਖੋਜਤ ਖੋਜਤ ਘਟ ਘਟ ਦੇਖਿਆ ਜੋ ਦੇਖ ਦਿਖਾਵੇ ਤਿਸ ਕੋ ਬਲ ਜਾਈ ਗੁਰ ਪ੍ਰਸਾਦ ਪਰਮ ਪਦ ਪਾਈ ਕਿਆ ਜਪ ਜਾਪੋ ਬਿਨ ਜਗਦੀਸੇ ਗੁਰ ਕਹਿ ਸ਼ਬਦ ਮਹਿਲ ਕਰਦੀ ਸੇ ਰਾਓ ਦੂਜੇ ਭਾਏ ਲਗੇ ਪਛਤਾਣੇ ਜਮਦਰ ਬਾਧੇ ਆਮਨ ਜਾਣੇ ਕਿਆ ਲੈ ਆਵੇ ਕਿਆ ਲੈ ਜਾਏ ਸਿਰ ਜਮਿਆ ਜ ਚੋਟਾਂ ਖਾਏ ਬਿਨ ਗੁਰ ਸ਼ਬਦ ਨ ਝੂਠ ਸਕੋਏ ਪਖੰਡ ਕੀਨੇ ਮੁਕਤ ਨਾ ਹੋਏ ਆਪੇ ਸੱਚ ਕੀ ਆ ਕਰ ਜੋੜ ਅੰਡਜ ਫੋੜ ਜੋੜ ਵਿਛੋੜ ਧਰਤੇ ਆਕਾਸ਼ ਕੀ ਬੈਸਨ ਕੋ ਥਾਉ ਰਾਤ ਦਿਨ ਕੀ ਪਉ ਨ ਪਾਉ ਜਿਨ ਕੀ ਆ ਦੇਖਣ ਹਾਰਾ ਅਵਰ ਨ ਦੂਜਾ ਸਿਰਜਨ ਹਾਰਾ ਤ੍ਰਿਤੀਆ ਬ੍ਰਹਮਾ ਵਿਸ਼ਨ ਮਹੇਸਾ ਦੇਵੀ ਦੇਵਿਓ ਪਾਏ ਵੇਸਾ ਜੋਤੀ ਜਾਤੀ ਗੰਤ ਨਾ ਆਵੇ ਜੇ ਸਾਜੀ ਸੋ ਕੀਮਤ ਪਾਵੇ ਕੀਮਤ ਪਾਏ ਰਿਹਾ ਭਰਪੂਰ ਕਿਸ ਨੇੜੇ ਕਿਸੇ ਆਖਾਂ ਦੂਰ ਚੌਥੇ ਉਪਾਏ ਚਾਰੇ ਬੇਦਾਂ ਖਾਰੀ ਚਾਰੇ ਚਾਨੀ ਭੇਤਾਂ ਅਸ਼ਟ ਦਸਾ ਖਟਤੀ ਨਿਉ ਪਾਏ ਸੋ ਬੂਜੇ ਦਸਿਆ ਬਜਾਏ ਤਿੰਨ ਸਮਾਵੇ ਚੌਥੇ ਵਾਸਾ ਪ੍ਰਣਵਤ ਨਾਨਕ ਹਮ ਤਾਂ ਕੇ ਦਾਸਾ ਪੰਚੀ ਪੰਚ ਭੂਤ ਬੇਤਾਲਾ ਆਪੇ ਕੋਜਰ ਪੁਰਖ ਨਿਰਾਲਾ ਏਕ ਭਰਮ ਭੂਖੇ ਮੋ ਪਿਆਸੇ ਏਕ ਰਸ ਜਗਤ ਸ਼ਬਦ ਤ੍ਰਿਪਤਾ ਸੇ ਇੱਕ ਰੰਗ ਰਾਤੇ ਇੱਕ ਮਰ ਤੂਰ ਇੱਕ ਦਰ ਕਰ ਸਾਚੇ ਦੇਖ ਅਧੂਰ ਝੂਠੇ ਕੋ ਨਾ ਹੀ ਪਤਨਾਉ ਕਬੂ ਨ ਸੂਚਾ ਕਾਲਾ ਕਾਉ ਪਿੰਜਰ ਪੰਖੀ ਬੰਧਿਆ ਕੋਏ, ਸ਼ੇਰੀ ਪਰਮੇ ਮੁਕਤ ਨ ਹੋਏ, ਤੋ ਛੂਟੇ ਜਾਂ ਖਸਮ ਚੜਾਏ, ਗੁਰਮਤ ਮੇਲੇ ਭਗਤ ਦੜਾਏ, ਖਸਤੀ ਖੜਦਰ ਸਿੰਨ ਪ੍ਰਭ ਸਾਚੇ, ਅਨਦ ਸ਼ਬਦ ਨਿਰਾਲਾ ਵਾਜੇ, ਜੇ ਪ੍ਰਭ ਪਾਵੇ ਤਾਂ ਮੈਲ ਬੁਲਾਵੇ, ਸ਼ਬਦੇ ਭੇਤੇ ਤੋ ਪਤ ਪਾਵੇ, ਕਰ ਘਰ ਵੇ ਸੁਖ ਪੇ ਜਲ ਜਾਵੇ, ਸਾਚੇ ਸਾਚੇ ਸਾਸ ਸਮਾਵੇ, ਸਭ ਪਤੀ ਸਤ ਸੰਤੋਖ ਸਰੀਰ, ਸਾਸ ਮੁੰਦ ਭਰੇ ਨਿਰਮਲ ਰੀਰ, ਮਜਨ ਸੀਲ ਸਚਰੀ ਦੇ ਵਿਚਾਰ, ਗੁਰ ਕੇ ਸ਼ਬਦ ਪਾਵੇ ਸਭ ਭਾਰ, ਮਨ ਸਾਚਾ ਮੁਖ ਅੰਤੋ ਪਾਏ, ਸੱਚ ਮਨਾਣੇ ਠਾਕ ਨ ਪਾਏ, ਅਸ਼ਟਮੀ ਅਸ਼ਟ ਸਿੱਧ ਬੁੱਧ ਸਾਧੇ, ਸੱਚ ਨੇ ਕੇਵਲ ਕਰਮ ਅਰਾਧੇ, ਪੌਣ ਪਾਣੀ ਅਗਨੀ ਬਿਸਰਾਓ, ਤੁਹੀ ਨਿਰੰਜਨ ਸਾਚਾ ਨਾਓ, ਤਿਸ ਮੈਂ ਮਨੁਆ ਰਹਿ ਲਿਵਲਾਏ, ਪ੍ਰਣਵਤ ਨਾਨਕ ਕਾਲ ਨ ਖਾਏ, ਨੌ ਨੌਮੀ ਨਵੇਂ ਨਾਥ ਅਤ ਖੰਡਾ, ਘਟ ਘਟ ਨਾਥ ਮਹਾਂ ਬਲਵੰਡਾ, ਆਈ ਪੂਤਾ ਏ ਜਗ ਸਾਰਾ, ਪ੍ਰਭਿਆ ਦੇਸ਼ ਆਦਿ ਰਖਵਾਰਾ, ਆਦ ਜਗਾਦੀ ਹੈ ਪੀ ਹੋਗ, ਉਹ ਅਪਰੰਪਰ ਕਰਨੇ ਯੋਗ, ਦਸਵੀਂ ਨਾਮ ਦਾਨ ਇਸਨਾਨ, ਅੰਦਨ ਮਜਨ ਸੱਚਾ ਗੁਣ ਗਿਆਨ, ਸੱਚ ਮੈਲ ਨਾ ਲਾਗੇ ਭਰਮ ਪੋ ਪਾਗੇ, ਬਿਲਮ ਨ ਤੂਟਸ ਕਾ ਚੇਤਾ ਗੇ, ਜੋ ਧਾਗਾ ਜਗੇ ਵੇ ਜਾਨੋ, ਅਸਤਰ ਚੀਤ ਸਾਚ ਰੰਗ ਮਾਨੋ, ਏਕਾਤ ਸਿਖ ਹਿਰਦੇ ਵਸਾਵੇ, ਹਿੰਸਾ ਮਮਤਾ ਮੋਹ ਚੁਕਾਵੇ, ਫਲ ਪਾਵੇ ਬਰਤ ਆਤਮ ਚੀਨੇ, ਪਖੰਡ ਰਾਜ ਤਤ ਨਹੀਂ ਚੀਨੇ, ਨਿਰਮਲ ਨਿਰਹਾਰ ਨੇ ਕੇਵਲ, ਸੁੱਚੇ ਸਾਚੇ ਨਾ ਲਗ ਮਲ, ਜਾ ਦੇਖੋ ਤੈ ਏਕੋ ਏਕਾ, ਹੋਰ ਜੀ ਉਪਾਏ ਏਕੋ ਵੇਕਾ, ਫਲੋ ਹਾਰ ਕੀ ਹੋਏ ਫਲ ਜਾਏ, ਰਸ ਕਸ ਖਾਏ ਸਾਧ ਗਵਾਏ, ਕੂੜੇ ਲਾਲਚ ਲਪਟੇ ਲਪਟਾਏ, ਛੂਟੇ ਗੁਰਮੁਖ ਸਾਚ ਕਮਾਏ, ਦੁਆਤਸ ਮੁੰਦਰਾ ਮਨ ਅਤੂਤਾ, ਐਨਸ ਜਾਗੇ ਕਬੂ ਨਸੂਤਾ, ਜਾਗਤ ਜਾਗ ਰਹੇ ਲਿਵਲਾਏ, ਗੁਰ ਪਰਚੇ ਤਿਸ ਕਾਲ ਨ ਖਾਏ, ਤੀਤ ਪਏ ਮਾਰੇ ਬੇਰਾਈ, ਪ੍ਰਣਵਤ ਨਾਨਕ ਤੈ ਲਿਵਲਾਈ, ਦੁਆਸੀ ਦਇਆ ਦਾਨ ਕਰ ਜਾਣੇ, ਬਾਹਰ ਜਾਤੋ ਭੀਤਰਿਆ ਨੇ, ਵਰਤੀ ਵਰਤ ਰਹੇ ਨੈ ਕਾਮ, ਅਚਪਾ ਜਾਪ ਜਪੇ ਮੁਖ ਨਾਮ, ਤੀਨ ਭਵਨ ਮੈਂ ਇੱਕੋ ਜਾਣੇ, ਸਭ ਸੁਚ ਸੰਯਮ ਸਾਚ ਪਛਾਣੇ, ਤੇਰਸ ਧਰਵਰ ਸੰਤ ਕਨਾਰੇ, ਅੰਮ੍ਰਿਤ ਮੂਲ ਸਿਖਰ ਲਿਵਤਾਰੇ, ਡਰ ਡਰ ਮਰੇ ਨ ਬੂਡੇ ਕੋਏ, ਨ ਡਰ ਬੂੜ ਮਰੇ ਪਤ ਕੋਏ, ਡਰ ਮੈਂ ਘਰ ਘਰ ਮੈਂ ਡਰ ਜਾਣੇ, ਤਖਤਨ ਵਾਸ ਸੱਚ ਮਨ ਭਾਣੇ, ਚੌਥਸ ਚੌਥੇ ਧਾਵੇ ਲੈ ਪਾਵੇ, ਰਾਜਸ ਤਾਮਸ ਸਤਕਲ ਸਮਾਵੇ, ਸਸਗਰ ਕੇ ਕਰ ਸੂਰ ਸਮਾਵੇ, ਜੋਗ ਜੂਤ ਕੇ ਕੀਮਤ ਪਾਵੇ, ਚੌਦਾਂ ਸਪਵਨ ਪਤਾਲ ਸਮਾਵੇ, ਖੰਡ ਬ੍ਰਹਿਮੰਡ ਰਿਆ ਲਿਵਲਾਏ, ਮਾਵਸਿਆ ਚੰਦ ਗੁਪਤ ਰਨਾਰ, ਬੂਝੇ ਗਿਆਨੀ ਸ਼ਬਦ ਵਿਚਾਰ, ਸਸਗਰ ਗਗਨ ਜੋਤ ਤੈ ਲੋਈ, ਕਰ ਕਰ ਵੇਖੇ ਕਰਤਾ ਸੋਈ, ਗੁਰ ਤੇ ਦਿਸੇ ਜੋਤਿ ਸੀ ਮਾਏ, ਮਨਮੁਖ ਭੂਲੇ ਆਵੇ ਜਾਏ, ਘਰ ਦਰ ਥਾਪ ਤਿਰ ਸਥਾਨ ਸੁਹਾਵੇ, ਆਪ ਪਛਾਣੇ ਤਾਂ ਸਤਿਗੁਰ ਪਾਵੇ, ਜੈ ਆਸਾ ਤੈ ਬਿੰਸ ਬਿਨਾਸਾ, ਫੂਟੇ ਖੱਪਰ ਦੁਬਤਾ ਮਨਸਾ, ਮਮਤਾ ਜਾਲ ਤੇ ਰਹੇ ਉਦਾਸਾ, ਪ੍ਰਣਵਤ ਨਾਨਕ ਹਮਤਾ ਕੇ ਦਾਸਾ। ਬਿਲਾਵਲ ਮਹੱਲਾ ਪਹਿਲਾ ਤੀਜਾ ਵਾਰ ਸਤਿਕਾਰ ਦਸ ਇੱਕ ਓਂਕਾਰ
1: ਸਤਿਗੁਰ ਪ੍ਰਸਾਦ ਆਦਤ ਬਾਰ ਬਹੁਤ ਬੁਰ ਜਾਣ।

ਸੋਮ ਵਾਰ ਸਤ ਰਿਹਾ ਸਮਾਏ ਤੁਸੀਂ ਕੀਮਤ ਕਹੀ ਨਾ ਜਾਏ ਆਖ ਆਖ ਰਹੇ ਸਭ ਲਿਵ ਲਾਏ ਜਿਸ ਦੇਵੇ ਤੁਸ ਪੱਲੇ ਪਾਏ ਅਗਮ ਗੋਚਰ ਲਿਖਿਆ ਨਾ ਜਾਏ ਗੁਰ ਕੈ ਸ਼ਬਦ ਰਿਹਾ ਸਮਾਏ ਮੰਗਲ ਮਾਇਆ ਮੋਹ ਪਾਇਆ ਆਪੇ ਸਿਰ ਸਿਰ ਧੰਦੇ ਲਾਇਆ ਆਪ ਜਾਏ ਸੋਈ ਬੁੱਝੈ ਗੁਰ ਕੇ ਸ਼ਬਦਰ ਕਰ ਸੂਜੇ ਪ੍ਰੇਮ ਭਗਤ ਕਰੇ ਲਿਵ ਲਾਏ ਹੋਮੇ ਮੰਦਰ ਸ਼ਬਦ ਲਾਏ ਬੁੱਧਵਾਰ ਆਪੇ ਬੁੱਧ ਸਾਰ ਗੁਰਮੁਖ ਗੰਨੀ ਸ਼ਬਦ ਵਿਚਾਰ ਨਾਮ ਰਤੇ ਮਨ ਨਿਰਮਲ ਹੋਏ ਹਾਲ ਗੁਣ ਗਾਵੇ ਹੋਮੇ ਮਨ ਖੋਏ ਦਰ ਸੱਚੇ ਦਰ ਸੋਭਾ ਪਾਏ ਨਾਮ ਰਤੇ ਗੁਰ ਸ਼ਬਦ ਸੁਹਾਏ ਲਾਹ ਨਾਮ ਪਾਏ ਗੁਰਦੁਆਰ ਆਪੇ ਦੇਵੇ ਦੇਵਨ ਹਾਰੇ ਜੋ ਦੇਵੈ ਤਿਸ ਕੋ ਬਲ ਜਾਈਏ ਗੁਰਪ੍ਰਸਾਦ ਆਪ ਗੋ ਆਈਏ ਨਾਨਕ ਨਾਮ ਰੱਖੋ ਧਾਰ ਦੇਵਨ ਹਾਰੇ ਕੋ ਜੈਕਾਰ ਵੀਰਵਾਰ ਵੀਰ ਪਰਮ ਬੁਲਾਏ ਪ੍ਰੇਤ ਭੂਤ ਸਭ ਦੂਜੇ ਲਾਏ ਆਪ ਉਪਾਏ ਕਰ ਵੇਖੈ ਵੇਖਾ ਸਭਨਾ ਕਰਤੇ ਤੇਰੀ ਟੇਕਾ ਜੀ ਜੰਤ ਤੇਰੀ ਸਰਨਾਈ ਸੋ ਮਿਲੇ ਜਿਸ ਲਿਓ ਮਿਲਾਈ ਸ਼ੁਕਰਵਾਰ ਪ੍ਰਵਰਿਆ ਸਮਾਈ ਆਪ ਉਪਾਏ ਸਭ ਕਿਵੇਂ ਦਪਾਈ ਗੁਰਮੁਖ ਹੋਵੇ ਸੋ ਕਰੇ ਵਿਚਾਰ ਸੱਚ ਸੰਜਮੇ ਕਰਨੀ ਹੈ ਸਾਰ ਵਰਤ ਨੇਮ ਨਿਤਰਾਵਤ ਪੂਜਾ ਵਿਨ ਪੂਜੇ ਸਭ ਪਾਉ ਹੈ ਦੂਜਾ ਸ਼ਨੇ ਚਿਰ ਵਾਰ ਸੁਣ ਵਰਤ ਵਿਚਾਰ ਹੋਮੇ ਮੇਰਾ ਭਰਮੇ ਸੰਸਾਰ ਮਨਮੁਖ ਅੰਧਾ ਦੂਜੇ ਪਾਏ ਜਮਦਰ ਬਾਦਾ ਝੂਟਾ ਖਾਏ ਗੁਰ ਪ੍ਰਸਾਦੀ ਸਦਾ ਸੁਖ ਪਾਏ ਸੱਚ ਕਰਨੀ ਸਾਚ ਲਿਵ ਲਾਏ ਸਤਿਗੁਰ ਸੇਵੇ ਸੇਵਟ ਭਾਗੀ ਹੋਮੇ ਮਾਰ ਸਾਚ ਲਿਵ ਲਾਗੀ ਤੇਰੇ ਰੰਗ ਰਾਤੇ ਸਹਿ ਸੁਭਾਏ ਤੂੰ ਸੁਖਦਾਤਾ ਲੇ ਮਲਾਏ ਇੱਕ ਤੇ ਦੂਜਾ ਨਹੀਂ ਕੋਈ ਗੁਰਮੁਖ ਬੂਝੇ ਸੋਈ ਸੋਜੀ ਹੋਈ ਪੰਦਰਾਂ ਦੀ ਤਿਥੀ ਤੈ ਸਤ ਵਾਰ ਮਹਾਰੁਤੀ ਆਵੇ ਵਾਰ ਵਾਰ ਜਿਣਸ ਰਹਿਣ ਦੇਵੇ ਸੰਸਾਰ ਆਵਾ ਗਾਉਣ ਕੀਆ ਕਰਤਾਰ ਨੇਚਲ ਸਾਜ ਰਿਹਾ ਕੁਲਤਾਰ ਨਾਨਕ ਗੁਰਮੁਖ ਬੂਝੇ ਕੋ ਸ਼ਬਦ ਵਿਚਾਰ ਬੱਲਾ ਬਿਲ ਮੱਲਾ ਤੀਜਾ ਆਦਿ ਪੁਰਖ ਆਪੇ ਸਿਸ਼ਟਕਾ ਸਾਜੇ ਜੀ ਜੰਤ ਮਾਇਆ ਮੋਹ ਪਾਜੇ ਦੂਜੇ ਪਾਏ ਪਰਪੰਚ ਲਾਗੇ ਆਵੇ ਜਾਵੇ ਮਰਿਆ ਭਾਗੇ ਸਤਿਗੁਰ ਭੇਟਿਆ ਸੋਜੀ ਪਾਈ ਪਰਪੰਚ ਚੁੱਕੇ ਸਾਚ ਸਮਾਈ ਜਾ ਕੇ ਵਸਤਕ ਲਿਖਿਆ ਲੇਖ ਤਾਂ ਕੇ ਮਨ ਵਸਿਆ ਪ੍ਰਵੇਕ ਰਹਾਓ ਸਿਸ਼ਟ ਪਾਏ ਆਪੇ ਵੇਖੈ ਕੋਈ ਨਾ ਬੇਟੇ ਤੇਰੇ ਲੇਖੈ ਸਦ ਸਾਧਕ ਜੇ ਕੋ ਕਹੇ ਗਾ ਆਵੇ ਭਾਵੇਂ ਫੁੱਲਾ ਆਵੇ ਜਾਵੇ ਸਤਿਗੁਰ ਸੇਵੇ ਸੋ ਜਨ ਬੂਝਾਏ ਹਉਮੈ ਮਾਰੇ ਤਾਂ ਦਰ ਸੂਝੈ ਇੱਕ ਸੇ ਸਭ ਦੂਜਾ ਹੁਆ ਏਕੋ ਵਰਤੇ ਅਵਰਨ ਬੀਆ ਦੂਜੇ ਦੇ ਜੇ ਏਕੋ ਜਾਣੇ ਗੁਰ ਕੇ ਸ਼ਬਦ ਹਰ ਹਰ ਨਿਸ਼ਾਣੇ ਸਤਿਗੁਰ ਪੇਟੇ ਤਾਂ ਏਕੋ ਪਾਏ ਵਿੱਚੋਂ ਦੂਜਾ ਠਾਕਰ ਆਏ ਤਿਸਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਈ ਸਾਹਿਬ ਕੀ ਟੇਕ ਰਹੇ ਸਰਨਾਈ ਆਪੇ ਬਖਸ਼ ਦੇ ਵਡਿਆਈ ਜਿਸਦੇ ਉੱਪਰ ਨਾਈ ਕੋਈ ਕੌਣ ਰਹੇ ਡਰ ਕਿਸਕਾ ਹੋਏ ਗੁਰਮਤੀ ਸਾਂਤ ਵਸੇ ਸਰੀਰ ਸ਼ਬਦ ਜੀਣ ਫਿਰ ਲੱਗੇ ਨਾ ਪੀਰ ਆਵੇ ਨਾ ਜਾਏ ਨਾ ਦੁੱਖ ਪਾਏ ਨਾਮੇ ਰਾਤੀ ਸਹਿ ਸਮਾਏ ਨਾਨਕ ਗੁਰਮੁਖ ਵੇਖੇ ਦੂਰ ਮੇਰਾ ਪ੍ਰਭ ਰਿਹਾ ਸਦ ਰਿਹਾ ਭਰਪੂਰ ਇੱਕ ਸੇਵਕ ਪਰਮ ਭਲਾਏ ਆਪੇ ਕਰੇ ਆਪ ਗਰਾਏ ਇੱਕੋ ਵਰਤੇ ਅਵਰ ਨ ਕੋਈ ਮਨ ਰੋਸ ਕੀਜੇ ਦੂਜਾ ਹੋਏ ਸਤਿਗੁਰ ਸੇਵੈ ਕਰਨੀ ਸਾਰ ਦਰ ਸਾਚੇ ਸਾਚੀ ਵਿਚਾਰੀ ਤਿੱਥੀ ਵਾਰ ਸਭ ਸ਼ਬਦ ਸੁਹਾਏ ਸਤਿਗੁਰ ਸੇਵੇ ਤਾ ਫਲ ਪਾਏ ਤਿੱਥੀ ਵਾਰ ਸਭ ਆਵੇ ਜਾਏ ਗੁਰ ਸ਼ਬਦ ਨਿਚ ਸਦਾ ਸੱਚ ਸਮਾਏ ਤਿੱਥੀ ਵਾਰ ਤਾ ਸਾਚ ਰਾਤੀ ਬਿਨ ਨਾਵੇ ਸੱਚ ਭਰਮੇ ਕਾਚੇ ਮਨਮੁਖ ਮਰੈ ਮਰ ਵਿਕਤੀ ਜਾਏ ਏਕ ਨਾ ਚੇਤ ਦੂਜੇ ਲਵਾਏ ਅਚੇਤ ਪਿੰਡੀ ਅਗਿਆਨ ਅੰਧਾਰ ਬਿਨ ਸ਼ਬਦੇ ਕੋ ਪਾਏ ਪਾਰ ਆਪ ਪਾਈ ਪਾਵਨ ਹਾਰ ਆਪੇ ਕੀਤੀ ਗੁਰ ਵਿਚਾਰ ਬਹੁਤੇ ਪੇ ਕਰੇ ਭੇਖ ਧਾਰੀ ਭਾਵ ਭਾਵ ਭਰਮੇ ਕਾਚੀ ਸਾਰੀ ਐਥੇ ਸੁੱਖ ਨਾ ਆਗੇ ਹੋਏ ਮਨਮੁਖ ਮੂਹੇ ਆਪਣਾ ਜਨਮ ਖੋਏ ਸਤਿਗੁਰ ਸੇਵੇ ਭਰਮ ਚੁਕਾਏ ਕਾਰ ਹੀ ਅੰਦਰ ਸੱਚ ਮਹਿਲ ਪਾਏ ਆਪੇ ਪੂਰਾ ਕਰੇ ਸੋ ਹੋਏ ਇਹ ਤਿੱਥੀ ਵਾਰ ਦੂਜਾ ਹੋਏ ਸਤਿਗੁਰ ਬਾਜੋਂ ਅੰਧ ਗੁਵਾਰ ਤਿੱਥੀ ਵਾਰ ਸੇਵੇ ਮੁਕਤ ਗੁਵਾਰ ਨਾਨਕ ਗੁਰਮੁਖ ਬੂਝੇ ਸੋਈ ਪਾਏ ਇੱਕ ਤਾਂ ਨਾਮ ਸਦਾ ਰਿਹਾ ਸਮਾਈ ਬਲਾਬਲ ਮੁਹੱਲਾ ਪਹਿਲਾ ਸ਼ਾਂਤ ਦੱਖਣੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਮੂੰਹ ਦਿਨ ਵੇਲੜੀਏ ਗੋਇ ਲਾਈ ਰਾਮ ਮਟਕੀ ਡਾਰ ਧਰੀ ਹਰ ਲਿਵ ਲਾਈ ਰਾਮ ਲਿਵ ਲਾਏ ਹਾਰ ਸਿਉਂ ਰਹੀ ਗੋਇਲ ਸਹਿਜ ਸਿੰਘ ਸਹਿਜ ਸੁਭਾਅ ਸੁਧਾਰੀ ਹੈ
ਕਰ ਜੋੜ ਗੁਰ ਕਹਿ ਕਹੇ ਬੇਨਤੀ ਮਿਲੋ ਸਾਜ ਪਿਆਰੀਆ ਧਨ ਪਾਏ ਭਗਤੀ ਦੇਖ ਪ੍ਰੀਤਮ ਕਾਮ ਕ੍ਰੋਧ ਨਿਵਾਰਿਆ ਨਾਨਕ ਮੂੰਹ ਨਵੇਲ ਸੁੰਦਰ ਦੇਖ ਫਿਰ ਸਧਾਰਿਆ ਸੱਚ ਨਵੇਲੜੀਏ ਜੋ ਮਨ ਬਾਲੀ ਰਾਮ ਆਉ ਨਾ ਜਾਈ ਕਹੀ ਨਾ ਆਪਣੇ ਸਾਹ ਨਾਲੀ ਰਾਮ ਨੈ ਆਪਣੇ ਸੰਗ ਦਾਸੀ ਮੈਂ ਭਗਤ ਹਰ ਕੀ ਭਾਵੈ ਅਗਾਧ ਬੋਧ ਕਥ ਕਥੀਆ ਸਹਿਜ ਪ੍ਰਭ ਗੁਣ ਗਾਵੇ ਰਾਮ ਨਾਮ ਰਸਾਲ ਦਸੀਆ ਰਵੇ ਸੱਚ ਪਿਆਰੀਆ ਗੁਰ ਸ਼ਬਦ ਦੀਆ ਦਾਨ ਦੀਆ ਨਾਨਕਾ ਵਿਚਾਰੀਆ ਸ੍ਰੀ ਤਰ ਮੋਹਨੜੀ ਫਿਰ ਰੰਗ ਸੋਤੀ ਰਾਮ ਗੁਰ ਕੈ ਪਾਏ ਚਲੋ ਸਾਚੀ ਸੰਗੂਤੀ ਰਾਮ ਧਨ ਸੱਚ ਸੰਗੂਤੀ ਹਰ ਸੰਗ ਸੂਤੀ ਸੰਗ ਸਖੀ ਸਹੇਲਿਆ ਇੱਕ ਭਾਏ ਇੱਕ ਮਨ ਨਾਮ ਵਸਿਆ ਸਤਿਗੁਰੂ ਹਮ ਵੇਲੀਆ ਦਿਨ ਰਹਿਣ ਘੜੀ ਨੱਚ ਸਾ ਵਿਸਰੇ ਸਾਧ ਸਾਧ ਨਿਰੰਜਨੋ ਸ਼ਬਦ ਸੁਰਤ ਜੁਗਾਦ ਦੀਪਕ ਨਾਨਕਾ ਭੰਜਨੋ ਜੋਤ ਸਾ ਜਿਹੜੇ ਦਰਪਣ ਸਾਰੇ ਨਾਮ ਘੱਟ ਘੱਟ ਰਵ ਰਹੇ ਅਲਖਾ ਪਾਰੇ ਨਾਮ ਅਲਖਾ ਪਾਰ ਅਪਾਰ ਸੱਚ ਆਪ ਮਾਰ ਮਿਲਾਈਐ ਹਉਮੈ ਮਮਤਾ ਲੋਭ ਚਾਲੋ ਸ਼ਬਦ ਮੈਲ ਚੁਕਾਈਏ ਦਰ ਜਾਏ ਦਰਸ਼ਨ ਕਰ ਭਾਣੇ ਤਾਰਨ ਤਾਰਨ ਹਾਰਿਆ ਹਰ ਨਾਮ ਅਮਰਤ ਚਾਕ ਤ੍ਰਿਪਤੀ ਨਾਨਕਾ ਉਹ ਧਾਰਿਆ ਬਲਾਵਨ ਮਹਲਾ ਪਹਿਲਾ ਮੈਂ ਮਨ ਚੋ ਘਣਾ ਸਾਜ ਵਿਗਿਆਸੀ ਰਾਮ ਮੋਹੀ ਪ੍ਰੇਮ ਪ੍ਰੇ ਪ੍ਰਨਾਸੀ ਰਾਮ ਅਵਿਕਤੋ ਹਰ ਨਾਥ ਨਾਥੈ ਤਿਸੇ ਭਾਵੇ ਸੋਥੀ ਹੈ ਕਿਰਪਾਲ ਸਦਾ ਦਿਆਲ ਦਾਤਾ ਜੀਆ ਅੰਦਰ ਤੂੰ ਜੀਏ ਮੈਂ ਅਵਰ ਗਿਆਨ ਨਾ ਧਿਆਨ ਪੂਜਾ ਹਰ ਨਾਮ ਅੰਤਰ ਵਸਰਾ ਹੈ ਭੇਖ ਪਵਨੀ ਹਟ ਨਾ ਜਾਣਾ ਨਾਨਕਾ ਸੱਚ ਗਹਿ ਰਹੇ ਪਿੰਡੜੀ ਰਹਿਣ ਭਲੀ ਦਿਨ ਸੁਹਾਵੇ ਰਾਮ ਨਿਜ ਕਰ ਸੂਦੜੀਏ ਪਿਰ ਮੰਜਗਾਏ ਰਾਮ ਨਵ ਹਾਣ ਨਾਵ ਧਨ ਸ਼ਬਦ ਜਾਗੀ ਆਪਣੇ ਬਿਰ ਭਾਣੀਆ ਤਜ ਕੂੜ ਕੱਪੜ ਸੁਭਾਓ ਦੂਗਾ ਚੱਕਰੀ ਲੁਘਾਣੀਆ ਮੈਂ ਨਾਮ ਹਰ ਕਾ ਹਾਰ ਕੰਠੇ ਸਾਚ ਸ਼ਬਦ ਨਿਸ਼ਾਣਿਆ ਕਰ ਜੋੜ ਨਾਨਕ ਸਾਚ ਮੰਗੇ ਨਦਰ ਕਰ ਤੁਧ ਬਾਣਿਆ ਜਾਗ ਸਲੋਣੀਏ ਬੋਲੇ ਗੁਰਬਾਣੀ ਰਾਮ ਜਿਨ ਸੁਣ ਮੰਨਿਆ ਮੰਨਿਆੜੀ ਅਕਥ ਕਹਾਣੀ ਰਾਮ ਅਕਥ ਕਹਾਣੀ ਬਦਨ ਬਾਣੀ ਕੋ ਵਿਰਲਾ ਗੁਰਮੁਖ ਬੁੱਝੈ ਉਹ ਸ਼ਬਦ ਸਮਾਏ ਆਪ ਗਵਾਏ ਤਿਰਪਨ ਸੋਝੀ ਸੂਝੇ ਰਾਇ ਤੀਤ ਪਰਾ ਪ੍ਰਦਾਤਾ ਦਾਤਾ ਮਨ ਗੁਣ ਸਾਰਿਆ ਉਹ ਪੂਰ ਰਹਿਆ ਸਰਬਠਾਈ ਨਾਨਕ ਉੱਪਰ ਧਾਰਿਆ ਮਹਿਲ ਬੁਲਾਇੜੇ ਭਗਤ ਸੁਨੇਹੀ ਰਾਮ ਗੌਰਮਤ ਮਨ ਸਹਿਸੀ ਸੀ ਜਸ ਦੇਹੀ ਰਾਮ ਮਨ ਮਾਰ ਰੀਝੇ ਸ਼ਬਦ ਸੀਜੇ ਤਰੇ ਲੋਕ ਨਾਥ ਪਛਾਣੇ ਮਨ ਡੀਂਗ ਡੋਲ ਨਾ ਜਾਏ ਕਥੀ ਆਪਣਾ ਫਿਰ ਜਾਣੇ ਮੈਂ ਆਧਾਰ ਤੇਰਾ ਤੂੰ ਖਸ ਮੇਰਾ ਮੈਂ ਤਾਣ ਤੱਕੀਆ ਤੇਰੋ ਸਾਚ ਸੁੱਚਾ ਸਦਾ ਨਾਨਕ ਗੁਰ ਸ਼ਬਦ ਚ ਗੁਰੂ ਨੇ ਵੇਰੋ ਜੰਦ ਬਰਾਬਰ ਮਹਲਾ ਚੌਥਾ ਮੰਗਲ ਇੱਕ ਗੁਰ ਸਤਿ ਪ੍ਰਸਾਦ ਮੇਰਾ ਹਰ ਪ੍ਰਭ ਸੇਜੇ ਆਇਆ ਧਨ ਸੁੱਖ ਸਮਾਣਾ ਰਾਮ ਗੁਰ ਤੁੱਟੇ ਹਰ ਪ੍ਰਭ ਪਾਇਆ ਰੰਗ ਰਲੀਆ ਮਾਣਾ ਰਾਮ ਅਡਭਾਗਿਆ ਸੁਗਣੀਆ ਹਰ ਮਸਤਕ ਮਾਣਾ ਰਾਮ ਹਰ ਪ੍ਰਭ ਹਰ ਸੁਹਾਗ ਹੈ ਨਾਨਕ ਮਨ ਭਾਣਾ ਰਾਮ ਆਣਿਆ ਹਰ ਮਾਣ ਹੈ ਹਰ ਪ੍ਰਭ ਹਰ ਆਪੇ ਰਾਮ ਗੁਰਮੁਖ ਆਪ ਗਵਾਇਆ ਨਿਤ ਹਰ ਹਰ ਜਾਪੇ ਰਾਮ ਮੇਰੇ ਹਰ ਪ੍ਰਭ ਭਾਵੇ ਸੋ ਕਰੇ ਹਰ ਰੰਗ ਹਰ ਆਪੇ ਰਾਮ ਜਨ ਨਾਨਕ ਸਹਿਜ ਮਿਲਾਇਆ ਹਰ ਰਸ ਹਰ ਤਰਾਪੇ ਰਾਮ ਮਾਨਸ ਜਨਮ ਹਰ ਪਾਈਏ ਹਰ ਰਾਵਣ ਮੇਰਾ ਰਾਮ ਵੇਰਾ ਰਾਮ ਗੁਰਮੁਖ ਮਿਲ ਸੁਹਾਗਣੀ ਰੰਗ ਹੋਆ ਕਨੇਰਾ ਰਾਮ ਜਿਨ ਮਾਨਸ ਜਨਮ ਨਾ ਪਾਇਆ ਤਿਨ ਭਾਗ ਮੇਰਾ ਰਾਮ ਹਰ ਹਰ ਹਰ ਰਾਗ ਪ੍ਰਭੂ ਜਨ ਤੇਰਾ ਰਾਮ ਗੁਰ ਹਰ ਪ੍ਰਭ ਅਗਮੰਦੜ ਆਇਆ ਮਨ ਤਨ ਰੰਗ ਭੀਨਾ ਰਾਮ ਭਗਤ ਬਸਲ ਹਰ ਨਾਮ ਆਇਆ ਗੁਰਮੁਖ ਹਰ ਲੀਨਾ ਰਾਮ ਬਿਨ ਹਰ ਨਾਮ ਨਾ ਜੀਵਦੇ ਜੋ ਜਲ ਬਿਨ ਮੀਨਾ ਰਾਮ ਸਫਲ ਜਨਮ ਹਰ ਪਾਇਆ ਨਾਨਕ ਪ੍ਰਭ ਕੀਨਾ ਰਾਮ ਬਲਾਵਲ ਮਹੱਲਾ ਚੌਥਾ ਸਲੋਕ ਮੇਰਾ ਹਰ ਪ੍ਰਭ ਰਾਵਣ ਆਇਆ ਹਉਮੈ ਵਿਖ ਝਾਕੇ ਰਾਮ ਗੁਰਮਤਿ ਆਪ ਮਿਟਾਇਆ ਹਰ ਲਿਵ ਲਾਗੀ ਰਾਮ ਹਰ ਪ੍ਰਭ ਮਨ ਮਸਿਆ ਭਇਆ ਮਨ ਮਸਾਈ ਰਾਮ ਗੁਰਪੂਰੇ ਪ੍ਰਭ ਪਾਇਆ ਹਰ ਹਰ ਲਿਵ ਲਾਈ ਰਾਮ ਗਿਆ ਕੱਟਿਆ ਜੋਤ ਪ੍ਰਗਟਾਈ ਰਾਮ ਜਨ ਨਾਨਕ ਨਾਮ ਅਧਾਰ ਹਰ ਨਾਮ ਸਮਾਈ ਰਾਮ ਧਨ ਹਰ ਪਿਆਰ ਪ੍ਰਭ ਪਿਆਰੇ ਰਾਵੀਆ ਜਾਂ ਹਰ ਪ੍ਰਭ ਭਾਈ ਰਾਮ ਅੱਖੀਂ ਵੇਖ ਕਸਾਈਆਂ ਜਿਉਂ ਬਿਲਕ ਮਸਾਈ ਰਾਮ ਗੁਰਪੁਰੇ ਹਰ ਮੇਲਿਆ ਹਰ ਰਸਾ ਗਾਈ ਰਾਮ ਜਨ ਨਾਨਕ ਨਾਮ ਵਿਕਸਿਆ ਹਰ ਲਿਵ ਹਰ ਹਰ ਲਿਵ ਲਾਈ ਰਾਮ ਹਮ ਮੂਰਖ ਮੁਗਧ ਮਿਲਾਇਆ ਹਰ ਕਿਰਪਾ ਧਾਰੀ ਰਾਮ
ਧੰਨ ਧੰਨ ਗੁਰੂ ਸਭਾ ਸਹਿਜ ਹੋਮੇ ਮਾਰੀ ਨਾਮ ਜਿਨ ਵਡਭਾਗੀ ਹੈ ਵਡਭਾਗ ਹੈ ਹਰ ਹਰ ਔਰ ਧਾਰੀ ਰਾਮ ਜਨ ਨਾਨਕ ਨਾਮ ਸਲਾਹੇ ਤੂੰ ਨਾਮੇ ਬਲਿਹਾਰੀ ਰਾਮ ਬਿਲਾਵਲ ਮਹਲਾ ਪੰਜਵਾਂ ਸ਼ਾਂਤੀ ਓਂਕਾਰ ਸਤਿਗੁਰ ਪ੍ਰਸਾਦ ਮੰਗਲ ਸਾਜ ਭਇਆ ਪ੍ਰਭ ਆਪਣਾ ਗਾਇਆ ਰਾਮ ਅਬਨਾਸੀ ਵਰ ਸੁਣਿਆ ਮਨ ਉਪਜਾ ਚਾਇਆ ਰਾਮ ਮਨ ਪ੍ਰੀਤ ਲਾਗੇ ਵੱਡੇ ਭਾਗ ਕਾ ਮਿਲਿਆ ਪੂਰਨ ਪਤੇ ਸਹਿਜ ਸਮਾਈਏ ਗੋਬਿੰਦ ਪਾਈਏ ਦੇਹੋ ਸਖੀਏ ਮੋਹੇ ਮਥੇ ਦਿਨ ਰਹਿਣ ਟਾਲਡੀ ਕਰੋ ਸੇਵਾ ਪ੍ਰਭ ਕਵਨ ਜੁਗਤੀ ਪਾਇਆ ਬਿਨਵੰਤ ਨਾਨਕ ਕਰੋ ਕਿਰਪਾ ਲੇਹੋ ਮੋੜ ਲੜ ਲਾਇਆ ਭਇਆ ਸਮਾੜਾ ਹਰ ਰਤਨ ਵਸਾ ਰਾਮ ਖੋਜੀ ਖੋਜ ਲੱਗਾ ਹਰ ਸੰਤਨ ਪਾ ਰਾਮ ਮੇਰੇ ਸੰਤ ਪਿਆਰੇ ਦਇਆ ਧਾਰੇ ਕਥੇ ਕਾਥ ਵਿਚਾਰੋ ਇੱਕ ਚਿੱਤ ਇੱਕ ਮਨ ਧਿਆਏ ਸੁਆਮੀ ਲਾਏ ਪ੍ਰੀਤ ਪਿਆਰੋ ਕਰ ਜੋੜ ਪ੍ਰਭ ਪਹਿ ਕਰ ਬੇਨੰਤੀ ਮਿਲੇ ਹਰ ਜਸਲਾ ਬਿਨਵੰਤ ਨਾਨਕ ਦਾਸ ਤੇਰਾ ਮੇਰਾ ਪ੍ਰਭਗਮ ਥਾ ਸਾਹਾ ਟਲ ਗਣਿਆ ਪੂਰਨ ਸੰਜੋਗੁ ਰਾਮ ਸੁਖੈ ਸਮੂਹ ਭਇਆ ਗਇਆ ਜੋਗੁ ਰਾਮ ਮਿਲ ਸੰਤ ਆਏ ਪ੍ਰਭ ਧਿਆਏ ਬਣਿਆ ਚਰਜ ਜਾਂਝਿਆ ਮਿਲ ਕਤਰ ਹੋਏ ਸਹਿਜ ਢੋਏ ਮਨ ਪ੍ਰੀਤ ਉਪਜੀਮਾ ਵੀ ਆ ਮਿਲ ਜੋਤੀ ਜੋਤ ਓਤ ਪੋਤੀ ਹਰ ਨਾਮ ਰਸ ਭੋਗੋ ਬਿਨਵੰਤ ਨਾਨਕ ਸਭ ਸੰਤ ਮੇਲੀ ਪ੍ਰਭ ਕਾਰਣ ਕਾਰਨ ਜੋਗੋ ਪਵਨ ਸੁਹਾਵੜਾ ਦਰਤ ਸੁਹਾਗੀ ਰਾਮ ਪ੍ਰਭ ਕਰ ਆਇਆ ਗੁਰ ਚਰਨੀ ਲਾਗੀ ਰਾਮ ਗੁਰਚਰਨ ਲਾਗੀ ਸਾਹਿਬ ਜਾਗੀ ਮਨ ਇੱਛਾ ਪੂਨੀਆ ਮੇਰੀ ਆਸਾ ਪੂਰੀ ਸੰਤ ਤੋਰੀ ਹਰ ਮਿਲੇ ਗੰਧ ਵਿਚੁੰਨਿਆ ਆਨੰਦ ਆਂਦਨ ਵਜੇ ਵਾਜੇ ਅਹੂੰ ਮਤ ਮਨ ਕੀ ਤਿਆਗੀ ਬਿਨਵੰਤ ਨਾਨਕ ਸ਼ਰਨ ਸੁਆਮੀ ਸੰਤ ਸੰਗ ਲਿਵ ਲਾਗੀ ਬਿਲਾਵਲ ਮਹੱਲਾ ਵਜਵਾ ਭਾਗ ਸੁਲੱਖਣਾ ਹਰ ਕੰਤ ਹਮਾਰਾ ਰਾਮ ਅਨਹਦ ਵਜਰਦਾ ਤਿਸਤੰਦਰ ਵਾਰਾ ਰਾਮ ਆਨੰਦ ਆਨ ਦਿਨ ਵਜੇ ਵਾਜੇ ਦਿਨ ਸ ਰਹਿਣ ਵਾ ਰਾਮ ਤੈ ਰੋਗ ਸੋਗ ਨਾ ਦੁੱਖ ਵਿਆਪੇ ਜਨਮ ਮਰਨ ਨਾ ਦਹਾ ਅਰਿਧ ਸਿੱਧ ਸੁਧਾ ਹਰ ਰਸ ਭਗਤ ਭਰੇ ਭੰਡਾਰਾ ਬ੍ਰਹਮੰਤ ਨਾਨਕ ਵੰਜਾ ਪਾਰ ਬ੍ਰਹਮ ਪ੍ਰਾਣ ਅਧਾਰਾ ਸੁਣ ਸਕੀਏ ਸਹੇਲੀਏ

ਲਜਾਈਏ ਚਰਨ ਰਾਜ ਮਨ ਭਾਗੀ ਹੈ। ਭਗਤ ਟਕੋਰੀ ਪਾਏ ਮੋਤ ਅੰਧ ਕਤੂ ਨਾ ਧਾਵੇ, ਬਿਨਵੰਤ ਨਾਨਕ ਮਿਲ ਸੰਗ ਸਾਜਨ ਅਮਰ ਪਦ ਵੀ ਪਾਵੇ, ਬਿਸਮਨ ਬਿਸਮ ਪਈ ਪੇਗ ਗੁਣ ਬਨਾਸੀ ਰਾਮ, ਕਰ ਗਹਿ ਪੂਜਾ ਰਹੀ ਕਾਠ ਕਾਠ ਜਮਕੀ ਪਾਸੀ ਰਾਮ, ਗਹਿ ਪੂਜਾ ਲੀਨੀ ਦਾਸ ਕਿੰਨੀ ਅਮ ਕਰੋ ਜੋਤ ਜਨਾਇਆ, ਮਰਨ ਮੋਹ ਵਿਕਾਰ ਨਾਠੇ ਦਿਵਸ ਨਿਰਮਲਾ ਪਾਇਆ, ਦਿਸਤ ਧਾਰੀ ਮਨ ਪਿਆਰੀ ਮਹਾਂ ਦੁਰਮਤ ਨਾਸੀ, ਬਿਨਵੰਤ ਨਾਨਕ ਭਈ ਨਿਰਮਲ ਪ੍ਰਭ ਮਿਲੇ ਅਵਨਾਸੀ, ਸੂਰਜ ਕਿਨੇ ਮਿਲੇ ਜਿਨ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆ ਰਾਮ, ਬ੍ਰਹਮ ਦੀਸੈ ਬ੍ਰਹਮ ਸੁਣੀਏ ਕਿਨੇ ਬਹਾਰੀਏ, ਆਤਮ ਪਸਾਰਾ ਕਰਨ ਹਾਰਾ ਪ੍ਰਭ ਬਿਨਾ ਨਹੀਂ ਜਾਣੀਏ, ਆਪ ਕਰਤਾ ਆਪ ਭੁਗਤਾ ਆਪ ਕਰਨ ਕੀਆ, ਬਿਨਵੰਤ ਨਾਨਕ ਸਹੀ ਜਾਣੇ ਜਿੰਨੀ ਹਰ ਰਸ ਪੀ ਆ, ਬਿਲਾਵਲ ਮਹੱਲਾ ਪੰਜਵਾਂ ਸ਼ਾਂਤੀ ਕੁੰਕਾਰ ਸਤਿਗੁਰ ਪ੍ਰਸਾਦ ਜੀ, ਸਖੀ ਆਓ ਸਖੀ ਵਿਵਾਸ ਆਓ, ਸਖੀ ਅਸੀਂ ਪਿੰਗਰ ਕਾ ਮੰਗਲ ਗਾਓ, ਤਜ ਮਾਨ ਸਖੀ ਤਾਜ ਮਾਨ, ਸਖੀ ਮਤ ਆਵੇ ਪ੍ਰੀਤਮ ਭਾਵੇ, ਤਜ ਮਾਨ ਮੋਹ ਵਿਕਾਰ ਦੂਜਾ ਸੇਵ ਏਕ ਨਿਰੰਜਨੋ, ਲਗ ਚਰਨ ਸ਼ਰਨ ਦਿਆਲ ਪ੍ਰੀਤਮ ਸਗਲ ਦੁਰਤ ਵਿਗੰਢਨੋ, ਹੋਏ ਦਾਸ ਦਾਸੀ ਤਾਜੋ ਦਾਸੀ ਬਹੁੜ ਵਿਧੀ ਨਧਾਵੇ, ਨਾਨਕ ਪੇ ਅੰਮ ਪੇ ਕਰੋ ਕਿਰਪਾ ਤਾਂ ਮੰਗਲ ਗਾਵੇ, ਅਮਰ ਪ੍ਰੀਤ ਕਾ ਨਾਮ ਹੈ ਮੈਂ ਅੰਦਰੇ ਟੂਣੀ, ਉਹ ਜੋਹੇ ਬਹੁ ਪ੍ਰਕਾਰ ਸੁੰਦਰ ਮੋਣੀ, ਮੋਹਣੀ ਮਾਂ ਬਚਿੱਤਰ ਚੰਚਲ ਇੱਕ ਭਾਵ ਦਿਖਾਵੇ, ਹੋਏ ਟੀਟ ਮਿੱਟੀ ਮਨੇ ਲਾਗੇ ਨਾਮ ਲੈਣ ਨਾ ਆਵੇ, ਗ੍ਰਹਿ ਬਣੇ ਤੀਰੇ ਵਰਤ ਪੂਜਾ ਬਾਟ ਗਾਏ ਗੋਨ ਜੋਨੀ, ਬਾਟ ਘੱਟ ਹੈ ਜੋਨੀ, ਨਾਨਕ ਪੇ ਆਮ ਪੇ ਦਿਆ ਧਾਰੂ ਮੈਂ ਨਾਮ ਅੰਦਲੇ ਟੋਣੀ, ਮੋਹੇ ਨਾਥ ਪ੍ਰਿਆ ਨਾਥ ਜਿਹੋ ਜਾਨੋ ਜਿਉ ਰੱਖੋ, ਚਤੁਰਾਈ ਮੋਹੇ ਨਾਏ ਰਿਝਾਵੋ ਕਰ ਮੁਖੋ, ਨੈ ਚਤੁਰ ਸੁਗਰ ਸਜਾਨ ਬੇਤੀ ਮੋਹੇ ਨਿਰਗੁਣ ਗੁਣ ਨਹੀਂ, ਨੈ ਰੂਪ ਧੂਪ ਨਾ ਨੈਣ ਬੰਕੇ ਜੈ ਭਾਵੇ ਤੁਮ ਰਖੀ, ਜੈ ਜੈ ਜੈ ਅੰਪੈ ਸਗਲ ਜਾਕੋ ਕਰ ਨਾਪਤ ਗਨ ਕਿਨ ਲਖੋ, ਨਾਨਕ ਪੈ ਅੰਪੇ ਸੇਵ ਸੇਵਕ ਜਿਉ ਜਾਨੋ ਤੇ ਮੋਹ ਰੱਖੋ, ਮੋਹੇ ਮਛਲੀ ਤੁਮ ਨੀਰ ਤੁਝ ਬਿਨ ਕਿਉ ਸਰਾਏ, ਮੋਹੇ ਚਾਤ੍ਰਿਕ ਤੁਮ ਬੀਂਦਰ ਤੋਂ ਮੁੱਖ ਪਰੈ, ਮੁੱਖ ਪਰੈ ਹਰ ਪਿਆਸ ਮੇਰੀ ਜੀ ਆਹੀ ਹੈ ਪ੍ਰਾਣ ਪਤੇ, ਲਾਡਲੇ ਲਾਡ ਲੜਾਏ ਸਭ ਮੈਂ ਮਿਲ ਹਮਾਰੀ ਹੋਏ ਗਤੀ, ਚੀਤ ਚਿਤਵੋ ਮਿਟ ਅੰਧਾਰੇ ਜਿਉ ਆਸ ਚੱਕਵੀ ਦਿਨ ਚਰਾਈ, ਨਾਨਕ ਪੈ ਅੰਪੇ ਪ੍ਰਿਆ ਸੰਗ ਮੇਲੀ ਮਛਲੀ ਨੀਰ ਨਾ ਵਿਸਰੈ, ਧਨ ਧਨ ਹਮਾਰੇ ਭਾਗ ਕਰ ਆਇਆ ਫਿਰ ਮੇਰਾ, ਸੋਹੇ ਬੰਕ ਦੁਆਰ ਸਗਲਾ ਬਨਾ ਹਰਾ, ਹਰ ਹਰਾ ਸਵਾਮੀ ਸੁਖੇ ਗਾਮੀ ਆਨੰਦ ਮੰਗਲ ਰਸ ਭਣਾ, ਨਵਲ ਨਵਤਮ ਨਾ ਉਬਾਲਾ ਕਵਨ ਰਸਨਾ ਗੁਣ ਭਣਾ, ਮੇਰੀ ਸੇਜ ਮੋਸੋਹੀ ਦੇਖ ਮੋਹੀ ਸਗਲ ਸਹਿਸਾ ਦੁੱਖ ਹਰਾ, ਨਾਨਕ ਪਿਆਮ ਪੇ ਮੇਰੀ ਆਸ ਪੂਰੀ ਮਿਲੇ ਸਵਾਮੀ ਅੰਪਰ ਪਰਾ, ਬਲਾਵਨ ਮਾਲਾ ਪੰਜਵਾਂ ਸ਼ਾਂਤ ਮੰਗਲ ਇਕੰਕਾਰ ਸਤਿਗੁਰ ਪ੍ਰਸਾਦ ਸਲੋਕ, ਸੁੰਦਰ ਸ਼ਾਂਤ ਦਿਆਲ ਪ੍ਰਭ ਸਰਬ ਸੁਖਾ ਨਿਤ ਪਾਓ, ਸੁਖ ਸਾਗਰ ਪ੍ਰਭ ਭੇਟੀਏ ਨਾਨਕ ਸੁਖੀ ਹੋ ਤੇ ਜੈ ਜੀਓ, ਸ਼ਾਂਤ ਸੁਖ ਸਾਗਰ ਪ੍ਰਭ ਪਾਈਏ ਜਬ ਹੋਵੈ ਭਾਗੋ ਰਾਮ, ਮਾਨਨ ਮਾਨਵ ਵਜਾਈਏ ਹਲ ਚਰਨੀ ਲਾਗੋ ਰਾਮ, ਛੋਟ ਸਿਆਣਪ ਚਾਦਰੀ ਦੁਰਮਤ ਬੁੱਧ ਤਿਆਗੋ ਰਾਮ, ਨਾਨਕ ਭੂਸਨ ਆਈ ਰਾਮ ਰਾਏ ਥਰ ਹੋਏ ਸੁਹਾਗੋ ਰਾਮ, ਸੋ ਪ੍ਰਭ ਤਜ ਕਤਿ

ਰਾਮ ਨਾਨਕ ਭਗਤ ਭਾਉ ਕਰ ਦਿਆਲ ਕੀ ਜੀਵਨ ਪਦ ਪਾਈਏ ਰਾਮ ਸ਼੍ਰੀ ਗੋਪਾਲ ਨਉ ਚਰੋ ਵਲ ਗਈਐ ਦੁਰਾ ਚਾਰਣ ਰਸਨਾ ਰਾਮ ਪਰ ਭਗਤ ਵਸੱਲਾ ਨੈ ਸੇਵੀ ਕਾਇਆ ਕਾਕ ਗ੍ਰਸਾ ਰਾਮ ਪਰਮ ਮੋਹੀ ਦੁੱਖ ਨਾ ਜਾਣੀ ਕੋਟੀ ਕੋਟ ਕੋਟੀ ਕੋਟ ਜੋਨੀ ਵਸਨਾ ਰਾਮ ਨਾਨਕ ਬਿਨ ਹਰ ਅਵਰ ਨਾ ਜਾਣਾ ਵਿਸਤਾ ਕਿਨੂੰ ਬਰਮਾ ਰਾਮ ਲਾਏ ਵਿਰੋ ਭਗਵੰਤ ਸੰਗੇ ਹੋਏ ਮਿਲ ਵੈਰਾਗਨ ਰਾਮ ਚੰਦਨ ਚੀਰ ਸਕੰਦ ਰਸਾਮੇ ਵਿਖਤੇ ਆਗਨ ਰਾਮ ਏ ਤੋਤ ਨੈ ਡੋਲੀਏ ਹਰ ਸੇਵਾ ਜਾਗਨ ਰਾਮ ਨਾਨਕ ਜਿਨ ਪ੍ਰਪਾਇਆ ਆਪਣਾ ਸਾ ਅਟਲ ਸੁਹਾਗਨ ਰਾਮ ਬਿਲਾਵਲ ਮਹੱਲਾ ਪੰਜਵਾ ਹਰ ਖੋਜੋ ਵਡਭਾਗੀਓ ਮਿਲ ਸਾਧੂ ਸੰਗੇ ਰਾਮ ਗੁਣ ਗੋਬਿੰਦ ਸਦਗਾਇ ਵੀ ਆਏ ਪਾਰ ਬ੍ਰਹਮ ਕਹਿ ਰੰਗੇ ਰਾਮ ਸੋ ਪ੍ਰਭ ਸਦਾਈ ਸੇਵੀਐ ਪਾਈ ਹੈ ਫਲ ਮੰਗੇ ਰਾਮ ਨਾਨਕ ਪ੍ਰਭ ਸਰਨਾਗਦੀ ਜਪਤ ਜਪ ਅਬਦ ਤਰੰਗੇ ਰਾਮ ਇੱਕ ਤਿਲ ਪ੍ਰਭੂ ਨਾ ਵਿਸਰੈ ਜੈਨ ਸਭ ਕੁਛ ਦੀਨਾ ਰਾਮ ਵਡਭਾਗੀ ਮਿਲਾਵੜਾ ਗੁਰਮੁਖ ਫਿਰ ਚੀਨਾ ਰਾਮ ਬਾਂਹ ਪਕੜ ਦਮਤੀ ਕਾਢਿਆ ਕਰ ਆਪਣਾ ਲੀਨਾ ਰਾਮ ਨਾਮ ਜਪਤ ਨਾਨਕ ਜੀਵੈ ਸੀਤਲ ਮਨ ਸੀਨਾ ਰਾਮ ਕਿਆ ਗੁਣ ਤੇਰੇ ਕਹਿ ਸਕੋ ਪ੍ਰਭ ਅੰਤਰ ਜਾਮੀ ਰਾਮ ਸਿਮਰ ਸਿਮਰ ਨਾਰਾਇਣੇ ਪਏ ਪਾਰਗਰਾਮੀ ਰਾਮ ਗੁਣ ਗਾਵਤ ਗੋਬਿੰਦ ਕੇ ਸਭ ਇੱਛ ਪਜਾਮੀ ਰਾਮ ਨਾਨਕ ਉਦਰੇ ਜਪਰੇ ਸਭੂ ਕਾ ਸਵਾਮੀ ਰਾਮ ਰਸ ਭਿੰਨੜੇ ਆਪਣੇ ਰਾਮ ਸੰਗੀ ਸੇ ਲੋਇ ਨਿੱਕੇ ਰਾਮ ਪ੍ਰਭ ਪੇਖ ਤੇ ਇੱਛਾ ਪੁੰਨਿਆ ਮਿਲ ਸਾਜਨ ਜੀ ਕੇ ਰਾਮ ਅੰਮ੍ਰਿਤ ਰਸ ਹਰ ਪਾਇਆ ਭੀਖੇ ਰਸ ਭੀਖੇ ਰਾਮ ਨਾਨਕ ਜਲ ਜਲਿਆ ਸਮਾਇਆ ਜੋਤੀ ਜੋਤ ਮੀਖੇ ਰਾਮ ਬਿਲਾਵਲ ਕੀ ਵਾਰ ਮਹੱਲਾ ਚੌਥਾ ਏਕ ਓਂਕਾਰ ਸਤਿਗੁਰ ਪ੍ਰਸਾਦ ਹੀ ਸਲੋਕ ਮਹੱਲਾ ਚੌਥਾ ਹਰ ਉੱਤਮ ਹਰ ਪ੍ਰਭ ਗਾਵਿਆ ਕਰਨਾਦ ਬਿਲਾਵਲ ਰਾਗ ਉਪਦੇਸ਼ ਗੁਰੂ ਸੁਣ ਮੰਨਿਆ ਤੁਰ ਮਸਤਕ ਪੂਰਾ ਭਾਗ ਸਭ ਦਿਨ ਸਰੈਣ ਗੁਣ ਉਚਰਾ ਹਰ ਹਰ ਹਰ ਉਰ ਵਾ ਉਰ ਲਿਵਲਾਗ ਸਭ ਤਨ ਮਨ ਹੋ ਰਿਹਾ ਹੋਇਆ ਮਨ ਵਿਖੜਾ ਹਰਿਆ ਬਾਗ ਅਗਿਆਨ ਅੰਧੇਰਾ ਮਿਟ ਗਿਆ ਗੁਰ ਚਾਨਣ ਗਿਆਨ ਚਿਰਾਗ ਜਨ ਨਾਨਕ ਜੀਵੈ ਦੇਖ ਹਰ ਇੱਕ ਨਿਮਕ ਘੜੀ ਮੁੱਕ ਲਾਗ ਮਹੱਲਾ ਤੀਜਾ ਬਿਲਾਵਲ ਤਬ ਹੀ ਕੀਜੀਏ ਜਬ ਮੁਖ ਹੋਵੇ ਰਾਮ ਰਾਗ ਨਾਲ ਸਭ ਸੋਹਣੇ ਜਾ ਲਾਗੇ ਸਹਿਜ ਧਿਆਨ ਰਾਗ ਨਾਲ ਛੋੜ ਹਰ ਸੇਵੀਆ ਤਾਂ ਦਰਗਹਿ ਪਾਈਏ ਮਾਨ ਨਾਨਕ ਗੁਰਮੁਖ ਬ੍ਰਹਮ ਵਿਚਾਰੀਏ ਚੁੱਕੇ ਮਨ ਅਭਿਮਾਨ ਪੌੜੇ ਤੂੰ ਹਰ ਪ੍ਰਭ ਆਪ ਅਗਮ ਹੈ ਸਭ ਤੁਦ ਪਾਇਆ ਤੁਦ ਆਪੇ ਆਪ ਵਰਤਦਾ ਸਭ ਸਭ ਜਗਤ ਸਵਾਇਆ ਤੂੰ ਆਪੇ ਤਾੜੀ ਲਾਈਏ ਆਪੇ ਗੁਣ ਗਾਇਆ ਹਰ ਧਿਆਉ ਭਗਤੋਂ ਦਿਨ ਸਰਾਤ ਅੰਤ ਲੈ ਛੁੜਾਇਆ ਜਿਨ ਸੇਵਿਆ ਤਿਨ ਸੁਖ ਪਾਇਆ ਹਰ ਨਾਮ ਸਮਾਇਆ ਸਲੋਕ ਮਹਲਾ ਤੀਜਾ ਦੂਜੇ ਪਾਏ ਬਲਾਬਲ ਨਾ ਹੋਵੇ ਮਨ ਮੁਖ ਵਧਾਏ ਨਾ ਪਾਈ ਪਾਖੰਡ ਭਗਤੀ ਨਾ ਹੋਵੇ ਪਾਰ ਬ੍ਰਹਮ ਨਾ ਪਾਇਆ ਜਾਏ ਮਨ ਹੇਠ ਕਰਮ ਕਮਾਵਣੇ ਤਾਏ ਨਾ ਕੋਈ ਪਾਏ ਨਾਨਕ ਗੁਰਮੁਖ ਆਪ ਵਿਚਾਰੀਐ ਵਿੱਚੋਂ ਆਪ ਗਵਾਏ ਆਪੇ ਆਪ ਪਾਰ ਬ੍ਰਹਮ ਹੈ ਪਾਰ ਬ੍ਰਹਮ ਵਸਿਆ ਮਨ ਆਏ ਜੰਮਣਾ ਮਰਨਾ ਕੱਟਿਆ ਜੋਤੀ ਜੋਤ ਮਲਾਏ ਮਹਲਾ ਤੀਜਾ ਬਿਲਾਵਲੋ ਕਹਿਓ ਤੁਮ ਪਿਆਰਿਓ ਏਕ ਸਿਵਲ ਬੁਲਾਏ ਜਨਮ ਮਨ ਤੋਂ ਖਟਿਆ ਸੱਚੇ ਰਹਿ ਸਮਾਏ ਸਦਾ ਬਿਲਾਵਲ ਆਨੰਦ ਹੈ ਜੇ ਚੱਲੇ ਸਤਿਗੁਰ ਪਾਏ ਸਤਸੰਗਤੀ ਬੈਰ ਵਾਹ ਕਰ ਸਦਾ ਹਰ ਕੇ ਗੁਣ ਗਾਏ ਨਾਨਕ ਸੇ ਜਨ ਸੋਹਣੇ ਜੇ ਗੁਰਮੁਖ ਮੇਲ ਮਿਲਾਏ ਪੌੜੀ ਸਭਨਾ ਜੀਆਂ ਵਿਚਾਰ ਸਭਨਾ ਵੀਆਂ ਵਿਚਾਰ ਆਪ ਹੈ ਸੋ ਭਗਤਾਂ ਕਾ ਮਿਤਾਰ ਸਭ ਕੋਈ ਹਰ ਕਹਿ ਵਸ ਭਗਤਾਂ ਕੇ ਆਨੰਦ ਘਰ ਹਰ ਭਗਤਾਂ ਕਾ ਮੇਲੀ ਸਰਬਤ ਸੋ ਨਿਸਲ ਜਨ ਟੰਗ ਧਾਰ ਹਰ ਸਭਨਾ ਕਾ ਹੈ ਖਸਮ ਸੋ ਭਗਤ ਜਨ ਚਿੱਤ ਕਰ ਤੁਦ ਅੱਪੜ ਕੋਏ ਨਾ ਸਕੈ ਸਭ ਚੱਕ ਚੱਕ ਪਵੇ ਝੜ ਸਲੋਕ ਮਹੱਲਾ ਤੀਜਾ ਬ੍ਰਹਮ ਬਿੰਦੈ ਤੇ ਬ੍ਰਹਮਣਾ ਜੇ ਚੱਲੈ ਸਤਿਗੁਰ ਭਾਈ ਜਿਨ ਕਹਿ ਹਿਰਦੇ ਹਰ ਵਸੈ ਹੋਮੇ ਰੋ ਗਵਾਈ ਗੁਣ ਰਵੈ ਗੁਣ ਸੰਗ੍ਰਹਿ ਜੋਤੀ ਜੋਤ ਮਿਲਾਏ ਇਸ ਯੁਗ ਮੈਂ ਬਿਰਲੇ ਬ੍ਰਾਹਮਣ ਬ੍ਰਹਮ ਬਿੰਦੈ ਚਿਤ ਲਾਏ ਨਾਨਕ ਜਿਨ ਕਹੋ ਨਦਰ ਕਰੇ ਹਰ ਸੱਚਾ ਸੇ ਨਾਮ ਰਹੇ ਲਿਵਲਾਏ ਮਹੱਲਾ ਤੀਜਾ ਸਤਿਗੁਰ ਕੀ ਸੇਵ ਨਾ ਕੀਨੀਆ ਸ਼ਬਦ ਨਾ ਲੱਗ ਸ਼ਬਦ ਨਾ ਲੱਗੋ ਭਾਉ ਹਮੇ ਰੋਗ ਕਮਾਵਣਾ ਆਤ ਦੀਰਘ ਬਹੁ ਸੁਹਾਉ ਮਨ ਅਟ ਕਰਮ ਕਮਾਵਣੇ ਫਿਰ ਜੋਨੀ ਪਾਏ ਗੁਰਮੁਖ ਜਨਮ ਸਫਲ ਹੈ ਜਿਸ ਨੋ ਆਪੇ ਲੈ ਮਲਾਏ ਨਾਨਕ ਨਦਰੀ ਨਦਰ ਕਰੇ ਤਾਂ ਨਾਮ ਤਨ ਪੱਲੇ ਪਾਏ ਪੌੜੀ ਸਭ ਵਡਿਆਈਆਂ ਹਰ ਨਾਮ ਵਿੱਚ ਹਰ ਗੁਰਮੁਖ ਧਿਆਈਆ ਜੇ ਵਸਤ ਮੰਗੀਏ ਸਾਈ ਆਪਣੇ ਜੇ ਨਾਮ ਚਿਤ ਲਾਈਆ
ਗੋਜ ਗੱਲਾਂ ਗੋਜ ਗੱਲ ਜੀਆ ਕੀ ਕੀਚੈ ਸਤਿਗੁਰੂ ਪਾਸ ਤਾਂ ਸਰਬ ਸੁਖ ਪਾਈਐ ਗੁਰਪੂਰਾ ਹਰ ਉਪਦੇਸ਼ ਦੇ ਸਭ ਭੁੱਖ ਲੈ ਜਾਈਆ ਜਸਪੁਰ ਲੈ ਗਿਆ ਸੋ ਹਰ ਗੁਣ ਗਾਈਏ ਸਲੋਕ ਮਾਲਾ ਤੀਜਾ ਸਤਿਗੁਰ ਤੇ ਖਾਲੀ ਕੋ ਨਹੀਂ ਮੇਰੇ ਪਰਾ ਮੇਲ ਮਲਾਏ ਸਤਿਗੁਰ ਕਾ ਦਰਸ਼ਨ ਸਭ ਲੈ ਜਿਆ ਕੋ ਗਿੱਛੇ ਦੇ ਬਲ ਪਾਏ ਗੁਰ ਕਾ ਸ਼ਬਦ ਅਮਰ ਹੈ ਸਭ ਦਿਸਣਾ ਭੁੱਖ ਗਵਾਏ ਹਰ ਰਸ ਵੀ ਸੰਤੋਖ ਹੋਆ ਸੱਚ ਵਸਿਆ ਮਨੇ ਆਏ ਸੱਚ ਤੇ ਆਏ ਅਮਰਾ ਪਦ ਪਾਇਆ ਆਨੰਦ ਸ਼ਬਦ ਬਚਾਏ ਸੱਚੋ ਦੈ ਵਸਰਿਆ ਗੁਰ ਕੀ ਸਹਿ ਸੁਭਾਏ ਨਾਨਕ ਜਿਨ ਕੈ ਅੰਦਰ ਸੱਚ ਹੈ ਸੇ ਜਨ ਛਪੇ ਨਾ ਕਿਸੇ ਦੇਸ਼ ਪਾਏ ਮਾਲਾ ਤੀਜਾ ਗੁਰ ਸੇਵਾ ਤੇ ਹਰ ਪਾਈ ਹੈ ਜਾ ਕੋ ਨਦਰ ਕਰੇ ਮਾਨਸ ਦੇਵ ਦੇ ਪਏ ਸੱਚੀ ਭਗਤ ਭਗਤੀ ਤਿਸ ਦੇ ਹਉਮੈ ਮਾਰ ਮਲਾਇਨ ਗੁਰ ਕੈ ਸ਼ਬਦ ਸਰੇ ਨਾਨਕ ਸਹਿਜੇ ਮਰੇ ਨਾ ਮੜਿਆਈ ਦੇ ਪੌੜੀ ਗੁਰ ਸਤਿਗੁਰ ਵਿੱਚ ਨਾ ਆਵੇ ਕੀ ਵੱਡੀ ਵੱਡੀ ਵਡਿਆਈ ਹਰ ਕਰਤੇ ਆਪ ਵਧਾਈ ਸੇਵਕ ਸਿੱਖ ਸਭ ਵੇਖ ਵੇਖ ਜੀਵਨ ਹੁਣ ਅੰਦਰ ਹਿਰਦੇ ਭਾਈ ਨਿੰਦਕ ਦੁਸਤ ਵਡਿਆਈ ਵੇਖ ਨਾ ਸਕਣ ਉਹਨਾਂ ਪਰਾਇਆ ਭਲਾ ਨਾ ਸੁਖਾਈ ਕਿਆ ਹੋਵੇ ਕਿਸ ਹੀ ਕੀ ਚੱਕ ਮਾਰੀ ਜਾਂ ਸੱਚੇ ਸਿਓ ਬਣ ਆਈ ਜੇ ਗੱਲ ਕਰਤੇ ਭਾਵੇ ਤਾਂ ਭਾਵੇ ਸਾ ਨਿਤ ਨਿਤ ਚੜੇ ਸਭ ਸਵਾਈ ਸਭ ਝੱਕ ਝੱਕ ਮਰੇ ਲੁਕਾਈ ਸਲੋਕ ਮਾਲਾ ਤੀਜਾ ਤ੍ਰੈਗ ਇਹ ਆਸਾ ਦੂਜੇ ਭਾਵ ਕੀ ਜੋ ਮੋਹ ਮਾਇਆ ਚਿਤ ਲਾਏ ਹਰ ਸੁੱਖ ਬੱਲਰ ਤਿਆ ਗਿਆ ਨਾਮ ਸਾਰ ਦੁੱਖ ਪਾਏ ਮਨਮੁਖ ਗਿਆਨੀ ਅੰਦਲੇ ਜਨਮ ਮਰੇ ਫਿਰ ਆਵੇ ਜਾਏ ਕਾਰਜ ਸਿੱਧਨ ਹੋਵਨੀ ਅੰਤ ਗਿਆ ਪਛਤਾਏ ਜਿਸ ਕਰਮ ਹੋਵੇ ਤਿਸ ਸਤਿਗੁਰੂ ਮਿਲੇ ਸੋ ਹਰ ਹਰ ਨਾਮ ਧਿਆਏ ਨਾਮ ਰਤੇ ਜਨ ਸਦਾ ਸੁਖ ਪੈਨ ਜਨ ਨਾਨਕ ਤਿਨ ਬਲ ਜਾਏ ਆਸਮਾਨ ਲਾ ਤੀਜਾ ਆਸਾ ਮਨਸਾ ਜਗ ਮੋਣੀ ਜਨ ਹੋਇਆ ਸੰਸਾਰ ਸਭ ਕੋ ਜਮ ਕੇ ਚੀਰੇ ਵਿੱਚ ਹੈ ਜੇਤਾ ਸਭ ਆਕਾਰ ਹੁਕਮੀ ਹੀ ਜਮ ਲੱਗਦਾ ਸੋ ਉਭਰੇ ਜਿਸ ਬਖਸ਼ੇ ਕਰਤਾਰੀ ਨਾਨਕ ਗੁਰ ਪ੍ਰਸਾਦੀ ਹੈ ਮਨ ਤਾਂ ਤਰੇ ਜਾਂ ਛੋੜੇ ਅਹੰਕਾਰ ਆਸਾ ਮਨਸਾ ਮਾਰੇ ਨਿਰਾਸ਼ ਹੋਏ ਗੁਰ ਸ਼ਬਦੀ ਵਿਚਾਰ ਪੌੜੀ ਜਿੱਥੇ ਜਾਈਏ ਜਗਤ ਮੈਂ ਤਿੱਥੇ ਹਰ ਸਾਈ ਅੱਗਾ ਸਭ ਆਪੇ ਵਰਤਦਾ ਸੱਚਾ ਨਿਆਈ ਕੁੜਿਆਰਾ ਕੇ ਮੂੰਹ ਫਿੱਟ ਗਿਆ ਸੱਚ ਭਗਤੀ ਵੜਿਆਈ ਸੱਚ ਸਾਹਿਬ ਸੱਚਾ ਨਿਆਉ ਆਇਆ ਸਿਰ ਨਿੰਦਕ ਸਾਈ ਜਨ ਨਾਨਕ ਸੱਚ ਅਰਧਿਆ ਗੁਰਮੁਖ ਸੁਖ ਪਾਈ ਸਲੋਕ ਮਾਲਾ ਤੀਜਾ ਪੂਰੇ ਭਾਗ ਸਤਿਗੁਰ ਮਲਾਏ ਸਤਿਗੁਰ ਪਾਈਆ ਜੇ ਹਰ ਪ੍ਰਭ ਬਖਸ਼ ਕਰੇ ਅਪਾਵਾ ਸਿਰ ਅਪਾਉ ਹੈ ਨਾਉ ਪ੍ਰਾਪਤ ਹੋਏ ਅੰਦਰ ਸੀਤਲ ਸ਼ਾਂਤ ਹੈ ਹਿਰਦੇ ਸਦਾ ਸੁਖ ਹੋਏ ਅੰਮ੍ਰਿਤ ਖਾਣਾ ਪਹਿਨਣਾ ਨਾਨਕ ਨਾਏ ਵਡਿਆਈ ਹੋਏ ਮਹਲਾ ਤੀਜਾ ਇਹ ਮਨ ਗੁਰ ਕੀ ਸਿੱਖ ਸੁਣ ਪਾਇਨ ਗੁਣੀ ਨਿਧਾਨ ਸੁਖ ਦਾਤਾ ਤੇਰੇ ਮਨ ਵਸੈ ਹਉ ਮੈਂ ਜਾਏ ਅਭਿਮਾਨ ਨਾਨਕ ਨਦਰੀ ਪਾਈ ਹੈ ਅੰਮ੍ਰਿਤ ਗੁਣੀ ਨਿਧਾਨ ਪੌੜੀ ਜਿਤਨੇ ਪਾਤਸ਼ਾਹ ਸਾਹ ਰਾਜੇ ਖਾਨ ਉਮਰਾ ਸਿਕਦਾਰ ਹੈ ਤਿਤਨੇ ਸਭ ਹਰ ਕੇ ਕੀਏ ਜੋ ਕੁਛ ਹਰ ਕਰਾਵੈ ਸੋ ਉਹ ਕਰਾਏ ਸਭ ਹਰ ਕੇ ਅਰਥੀਏ ਸੋ ਐਸਾ ਹਰ ਸਭਨਾ ਕਾ ਪ੍ਰਭ ਸਤਿਗੁਰ ਕੈ ਵੱਲ ਹੈ ਜਿਨ ਸਭ ਵਰਨ ਚਾਰੇ ਖਾਣੀ ਸਭ ਸਿਸ਼ਟ ਗੋਲੇ ਕਰ ਸਤਿਗੁਰ ਅੱਗੇ ਕਾਰ ਕਮਾਵਣ ਕਉ ਦੀਏ ਹਰ ਸੇਵੇ ਕੀ ਵਡਿਆਈ ਹਰ ਸੇਵੇ ਕੀ ਐਸੀ ਵਡਿਆਈ ਦੇਖੋ ਹਰ ਸੰਤੋ ਜਿਨ ਵਿੱਚੋਂ ਕਾਇਆ ਨਗਰੀ ਦੁਸ਼ਮਣ ਦੂਤ ਸਭ ਮਾਰ ਕੱਢੀ ਹੈ ਹਾ ਹਰ ਹਰ ਕਿਰਪਾਲ ਹੋਆ ਭਗਤ ਜਨਾ ਉੱਪਰ ਹਰ ਆਪਣੀ ਕਿਰਪਾ ਕਰ ਹਰ ਆਪ ਰੱਖ ਲਈਏ ਸਲੋਕ ਮਾਲਾ ਤੀਜਾ ਅੰਦਰ ਕਪਟ ਸਦਾ ਦੁੱਖ ਹੈ ਮਨਮੁਖ ਧਿਆਨ ਨਾ ਲੱਗ ਗਏ ਦੁੱਖ ਵਿੱਚ ਗੌਰ ਗਵਾਵਣੀ ਦੁੱਖ ਵਰਤੇ ਦੁੱਖ ਆ ਗਏ ਕਰਮੀ ਸਤਿਗੁਰ ਭੇਟੀਐ ਤਾਂ ਸਾਜਨਾ ਲਿਗਲਾ ਮੈਂ ਨਾਨਕ ਸਹਿਜੇ ਸੁੱਖ ਹੋਏ ਅੰਦਰੋਂ ਭਰਮ ਪਉ ਭਾਗੈ ਮਹਲਾ ਤੀਜਾ ਗੁਰਮੁਖ ਸਦਾ ਹਰ ਰੰਗ ਹੈ ਹਰ ਕਾ ਨਉ ਮਨ ਭਾਇਆ ਗੁਰਮੁਖ ਵੇਖਣ ਬੋਲਣਾ ਹਰ ਨਾਮ ਜਪਤ ਸੁਖ ਪਾਇਆ ਨਾਨਕ ਗੁਰਮੁਖ ਗਿਆਨ ਪ੍ਰਗਾਸਿਆ ਤਿਮਰ ਗਿਆਨ ਅੰਧੇਰ ਚੁਕਾਇਆ ਮਹਲਾ ਤੀਜਾ ਮਨਮੁਖ ਮੈਲੇ ਮਰੇ ਗਵਾਰੇ ਗੁਰਮੁਖ ਨਿਰਮਲ ਹਰ ਰਾਖਿਆ ਰਧਾਰ ਬੰਨਦ ਨਾਨਕ ਸੁਣੋ ਜਨ ਭਾਈ ਸਤਿਗੁਰ ਸੇਵੋ ਮੇ ਮਲ ਜਾਈ ਅੰਦਰ ਸੰਸਾ ਦੁੱਖ ਵਿਆਪੇ ਸਿਰ ਧੰਦਾ ਨਿਤ ਮਾਰ ਦੂਜੇ ਪਾਏ ਸੁੱਤੇ ਕਬੂ ਨਾ ਜਾਗੇ ਮਾਇਆ ਮੋਹ ਪਿਆਰੇ ਨਾਮ ਨਾ ਚੇਤੇ ਸ਼ਬਦ ਨਾ ਵਿਚਾਰੇ ਇਹ ਮਨਮੁਖ ਕਾ ਵਿਚਾਰ ਹਰ ਨਾਮ ਨਾ ਪਾਇਆ ਬਿਰਤਾ ਜਨਮ ਗਵਾਇਆ ਨਾਨਕ ਜਮ ਮਾਰ ਕਦੇ ਕਰੇ ਖੁਆਰ ਪੌੜੀ
ਜਿਸਨੂੰ ਹਰ ਭਗਤੀ ਸੱਚ ਬਖਸ਼ਣ ਸੋ ਸੱਚਾ ਸਾ ਤਿਸ ਕੀ ਮਾਤਾ ਜੀ ਲੋਕ ਖੜਦਾ ਹੋਰ ਤੇ ਹੱਟ ਨਾ ਵੱਤ ਵਸਾ ਭਗਤ ਜਨਾ ਕੋ ਸਨਮੁਖ ਹੈ ਸੋ ਹਰ ਰਸ ਲਏ ਬੇਮੁਖ ਭਸ ਕਾ ਹਰ ਕੇ ਨਾਮ ਗੇ ਵਪਾਰੀ ਹਰ ਭਗਤ ਹਰ ਜਮ ਜਗਾਤੀ ਤਿਨਾ ਨੇੜ ਨਾ ਜਾਓ ਜਨ ਨਾਨਕ ਹਰ ਨਾਮ ਤਨ ਲੱਦਿਆ ਸਦਾ ਵੇ ਪਰਵਾਹੋ ਸਲੋਕ ਮਹਲਾ ਤੀਜਾ ਇਸ ਯੁਗ ਮੈਂ ਭਗਤੀ ਸਾ ਹੱਥ ਹਰ ਤਨ ਖੱਟਿਆ ਹੋ ਸਭ ਜਗਤ ਭਰਮ ਭੁਲਾਇਆ ਗੁਰ ਪ੍ਰਸਾਦੀ ਨਾਮ ਵਸਿਆ ਆਨੰਦ ਨਾਮ ਤੇ ਆਇਆ ਵਿਖਿਆ ਮੈਂ ਉਦਾਸ ਹੈ ਹਉਮੈ ਸ਼ਬਦ ਜਲਾਇਆ ਆਪ ਦਰਿਆ ਕੁੱਲ ਗ੍ਰਹਿ ਧਨ ਜਨੇਂਦੀ ਮਾਇਆ ਸਦਾ ਸਹਿਜ ਸੁਖ ਮਨ ਵਸਿਆ ਸੱਚੇ ਸੁਸਮ ਲਾਇਆ ਬ੍ਰਹਮਾ ਵਿਸ਼ਨਵਾ ਦਿਓ ਤਰੈ ਗੁਣ ਭੁੱਲੇ ਹਉਮੈ ਮੋਹ ਵਧਾਇਆ ਪੰਡਤ ਪੜਪੜ ਮੋਨੇ ਭੁੱਲੇ ਦੂਜੇ ਭਾਏ ਚਿਤ ਲਾਇਆ ਜੋਗੀ ਜੰਗਮ ਸੰਨਿਆਸੀ ਭੁੱਲੇ ਵਿਣ ਗੁਰ ਤੱਤ ਨਾ ਪਾਇਆ ਮਾਨਵਖ ਦੁਖੀਏ ਸਦਾ ਪਰਮ ਭੁੱਲੇ ਤਿੰਨੀ ਬਿਰਤਾ ਜਨਮ ਗਵਾਇਆ ਨਾਨਕ ਨਾਮ ਰਤੇ ਸਹੀ ਜਨ ਸਮਦੇ ਜੇ ਆਪੇ ਬਖਸ਼ ਮਿਲਾਇਆ ਮਹਲਾ ਤੀਜਾ ਨਾਨਕ ਸੋ ਸਲਾਹੀਐ ਜਿਸ ਵੱਸ ਸਭ ਕੁਛ ਹੋਏ ਤਿਸੇ ਤਰੇ ਬਣਾਣੀਐ ਤਿਸਵਨ ਅਵਰ ਨ ਕੋਏ ਗੌਰ ਮਖ ਅੰਤਰ ਮਨ ਵਸੈ ਸਦਾ ਸਦਾ ਸੁਖ ਹੋਏ ਪੌੜੀ ਜਿੰਨੇ ਗੁਰਮੁਖ ਹਰ ਨਾਮ ਧਨ ਨ ਕੱਟਿਓ ਉਸੇ ਦੇਵਾਲੀਏ ਜੁਗ ਮਾਹੇ ਉਹ ਮੰਗਦੇ ਫਿਰਦੇ ਸਭ ਜਗਤ ਮੈਂ ਕੋਈ ਮੋਹ ਸੁੱਖ ਨਾ ਤਿਨਗੀ ਹੋ ਪਾਏ ਪਰਾਈ ਵਕੀਲੀ ਕਰੇ ਆਪਣੇ ਪ੍ਰਤੀਪ ਖੋਬਨ ਸਗਵਾ ਪੀ ਆਪ ਲਖਾਏ ਜਿਸ ਤਨ ਕਾਰਨ ਚੁਗਲੀ ਕਰੇ ਸੋ ਧਨ ਚੁਗਲੀ ਹੱਥ ਨਾ ਆਏ ਉਹ ਭਾਵੇ ਤਿੱਥੇ ਜਾਏ ਗੁਰਮੁਖ ਸੇਵਕ ਭਾਈ ਹਰ ਤਨ ਮਿਲਾ ਤਿੱਥੋਂ ਕਰਮਹੀਣ ਲੈ ਨਾ ਸਕੈ ਹੋਰ ਥੈ ਦੇਸ ਦਸੰਤਰ ਹਰ ਤਨ ਨਾਏ ਸਲੋਕ ਮਨ ਲਾ ਤੀਜਾ ਗੁਰਮੁਖ ਸੰਸਾਰ ਮੂਲ ਨਾ ਹੋਵੇ ਚਿੰਤਾ ਵਿੱਚੋਂ ਜਾਏ ਜੋ ਕੁਛ ਹੋਏ ਸੋ ਸਹਿਜੇ ਹੋਏ ਕਹਿਣਾ ਕਿਛੂ ਨਾ ਜਾਏ ਨਾਨਕ ਤਿਨਕਾ ਆਇਆ ਆਪ ਸੁਣੇ ਜੇ ਲੈਨ ਪੰਨੇ ਪਾਏ ਮਹਲਾ ਤੀਜਾ ਕਾਲ ਮਾਰ ਮਨਸਾ ਮਨੇ ਸਮਾਣੀ ਅੰਤਰ ਨਿਰਮਲ ਲਾਓ ਆਂਦਨ ਜਾ ਕੇ ਕਦੇ ਨਾ ਸੋਵੇ ਸਹਿਜੇ ਅੰਮ੍ਰਿਤ ਪਿਆਓ ਮਿੱਠਾ ਬੋਲੇ ਅੰਮ੍ਰਿਤ ਬਾਣੀ ਆਨੰਦ ਨਹਾਰ ਗੁਣ ਗਾਓ ਨਿਜ ਘਰ ਵਾਸਾ ਸਦਾ ਸੌਂਦੇ ਨਾਨਕ ਤਿਨ ਮਿਲਿਆ ਸੁਖ ਪਾਓ ਪੌੜੀ ਹਰ ਤਨ ਰਤਨ ਜਵੇਹਰੀ ਸੋ ਗੁਰ ਹਰ ਤਨ ਹਰ ਪਾਸੋਂ ਦੇਵਾਈਆ ਜੇ ਕਿਸੇ ਕਿਸ ਦੇਵੇ ਆਵੇ ਤਾਂ ਕੋਈ ਕਿਉਂ ਮੰਗੇ ਲਏ ਆਕੇ ਕੋਈ ਕਿਉਂ ਦਵਾਏ ਇਹੋ ਤਨ ਇਹੋ ਹਰ ਕਾ ਤਨ ਜੋਰ ਕੀਤੇ ਕਿਸੇ ਨਾਲ ਨਾ ਜਾਏ ਵੰਡਾਈਆ ਜਿਸਨੋ ਸਤਿਗੁਰ ਨਾਲ ਹੈ ਹਰ ਸ਼ਰਧਾ ਲਾਏ ਤਿਸ ਹਰ ਤਨ ਕੀ ਵੰਡ ਹੱਥ ਆਵੇ ਤਿਸਨੋ ਕਰਤਾ ਇਸ ਨੂੰ ਕਰਤੇ ਤੁਰ ਲਿਖਿਆ ਪਾਇਆ ਇਸ ਤਨ ਇਸ ਹਰ ਕਾ ਤਨ ਕੋਈ ਸਰੀਕ ਨਾਹੀ ਕਿਸੇ ਦਾ ਕਿਸੇ ਕਾ ਖਤ ਨਾਹੀ ਕਿਸੇ ਕਹਿ ਸੀਵ ਮੰਨੇ ਰੋਲ ਨਾਹੀ ਜੇ ਕੋ ਹਰ ਤਨ ਕੀ ਵਕੀਲੀ ਕਰੇ ਤਿਸ ਕਾ ਮੂੰਹ ਹਰ ਚੋ ਕੁੰਡਾਂ ਵਿੱਚ ਕਾਲਾ ਕਰਾਇਆ ਹਰ ਕੇ ਦਿੱਤੇ ਨਾਲ ਕਿਸੇ ਚੋਟ ਵਕੀਲੀ ਨਾ ਚੱਲੀ ਦਿਹੋ ਦਿਹੋ ਨਿਤ ਚੜ ਨਿਤ ਨਿਤ ਚੜੇ ਸਵਾਇਆ ਸਲੋਕ ਮਾਲ ਲਾ ਤੀਜਾ ਜਾਗਤ ਜਲੰਧਰ ਰੱਖ ਲਾਏ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉਭਰੈ ਤਿੱਤੇ ਲਿਓ ਉਬਾਰ ਸਤਿਗੁਰ ਸੁਖ ਵਿਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨਾ ਸੁਜਈ ਬੈਨ ਹਰ ਬਿਨ ਬਖਸ਼ਣ ਹਾਰ ਮਹਲਾ ਤੀਜਾ

ਇਹ ਵਿੱਚੋਂ ਜਾਏ ਤਨ ਮਨ ਹੋਵੇ ਉਜਲ ਨਾ ਵਸੇ ਮਨ ਆਈ ਨਾਨਕ ਮਾਇਆ ਕਾ ਕਾਰਨ ਸ਼ਬਦ ਮਾਰੇ ਮਾਇਆ ਕਾ ਮਾਰਨ ਸ਼ਬਦ ਹੈ ਗੁਰਮੁਖ ਪਾਇਆ ਜਾਏ ਪੌੜੀ ਸਤਿਗੁਰ ਕੀ ਵਡਿਆਈ ਸਤਿਗੁਰ ਦਿੱਤੀ ਤੁਰੋਂ ਹੁਕਮ ਬੂਝ ਨਿਸ਼ਾਨ ਪੂਤੀ ਪਾਤੀ ਜਵਾਈ ਸਕੀ ਅੱਗੋਂ ਪਿੱਛੋਂ ਟੋਲ ਡਿੱਠਾ ਲਾਏ ਹੁਣ ਸਭਨਾ ਕਾ ਅਭਿਮਾਨ ਜਿੱਥੇ ਕੋ ਵੇਖਾ ਤਿੱਥੇ ਮੇਰਾ ਸਤਿਗੁਰੂ ਹਰ ਬਖਸ਼ਿਓ ਨੂੰ ਸਭ ਜਹਾਨ ਜੇ ਸਤਿਗੁਰ ਨੂੰ ਮਿਲੇ ਮੰਨੇ ਸੋ ਹਲਤ ਪਲਤ ਸੇ ਜੇ ਬੇਮੁਖ ਹੋਵੇ ਸੋ ਫਿਰੇ ਭ੍ਰਿਸ਼ਟ ਥਾਨ ਜਨ ਨਾਨਕ ਕੈ ਵੱਲ ਹੋਆ ਮੇਰਾ ਸੁਆਮੀ ਹਰ ਸੱਜਣ ਪੁਰਖ ਸਜਾਣ ਪਾਉਂਦੇ ਪੀਤ ਦੇ ਕਹਿ ਸਭ ਆਏ ਪਏ ਸਤਿਗੁਰ ਕੀ ਪੈਰੀ ਲਾਇਨ ਸਭਨਾ ਕਿਆ ਹੋ ਮਨੋ ਗਵਾਨ ਸਲੋਕ ਮਹਲਾ ਪਹਿਲਾ ਕੋਈ ਵਾਹੇ ਕੋਲਣੇ ਕੋ ਪਾਏ ਖਾਲਿਆਨ ਨਾਨਕ ਏਵ ਨਾ ਜਾਪੇ ਕੋਈ ਖਾਏ ਨਿਦਾਨ ਮਹਲਾ ਪਹਿਲਾ ਜਿਸ ਮਨ ਵਸਿਆ ਤਰਿਆ ਸੋਈ ਨਾਨਕ ਜੋ ਭਾਵੈ ਸੋ ਹੋਏ ਪੌੜੀ ਪਾਰ ਬ੍ਰਹਮ ਦਿਆਲ ਸਾਗਰ ਤਾਰਿਆ ਗੁਰ ਪੂਰੇ ਮਿਹਰਬਾਨ ਪਰਮ ਪਉ ਮਾਰਿਆ ਕਾਮ ਕ੍ਰੋਧ ਬਿਕਰਾਲ ਦੂਰ ਸਭ ਹਾਰਿਆ ਅੰਮ੍ਰਿਤ ਨਾਮ ਨਿਧਾਨ ਕੰਠੋਰ ਧਾਰਿਆ ਨਾਨਕ ਸਾਧੂ ਸੰਗ ਜਨਮ ਮਨ ਸਵਾਰਿਆ ਸਲੋਕ ਮਹਲਾ ਤੀਜਾ ਜਿੰਨੀ ਨਾ ਵਿਸਾਰਿਆ ਕੂੜੇ ਕਹਿਣ ਕਹਾਨ ਪੰਚ ਚੋਟੇ ਨਾ ਘਰ ਮੈਨ ਹਉਮੈ ਅੰਦਰ ਸੰਨ ਸਾਕਦ ਮੁੱਠੇ ਦੁਰਮਤੀ ਹਰ ਰਸ ਨਾ ਜਾਣਨ ਜਿੰਨੀ ਅੰਮ੍ਰਿਤ ਭਰਮ ਲੁਟਾਇਆ ਵਿਖ ਸਿਉ ਰਚਨ ਹਰਿਆਨ ਰਚਨ ਦੋਸਤਾਂ ਸੇਤੀ ਪ੍ਰੜੀ ਜਾਨ ਸਿਉ ਵਾਦ ਕਰਨ ਨਾਨਕ ਸਾਕਤ ਨਰਕ ਮੈ ਜਮ ਬੱਧੇ ਦੁੱਖ ਸਹਨ ਪਿਆ ਕਿਰਤ ਕਮਾਵਦੇ ਜਿਵ ਰੱਖਿਆ ਤਿਵੇ ਰਹਨ ਮਹਲਾ ਤੀਜਾ ਜਿੰਨੀ ਸਤਿਗੁਰ ਸੇਵਿਆ ਤਾਣ ਤਾਣੇ ਤਿਸ ਸਾਸ ਗਰਾਸ ਸਦਾ ਮਨ ਵਸੇ ਜਮ ਜੋਹੇ ਨਾ ਸਕੇ ਤਿਸ ਹਿਰਦੇ ਹਰ ਹਰ ਨਾਮ ਰਸ ਕਵਲਾ ਸੇਵਕ ਤਿਸ ਹਰ ਦਾਸਾਂ ਕਾ ਦਾਸ ਹੋਏ ਪਰਮ ਪਦਾਰਥ ਤਿਸ ਨਾਨਕ ਮੰਤਨ ਜਿਸ ਪ੍ਰਭ ਸੈ ਹੋ ਸਤਿਗੁਰ ਵਾਣੇ ਤਿਸ ਜਿਨ ਕੋ ਪੂਰਵ ਲਿਖਿਆ ਰਸ ਸੰਤ ਜਨਾ ਸਿਓ ਤਿਸ ਪੌੜੀ ਜੋ ਬੋਲੇ ਪੂਰਾ ਸਤਿਗੁਰੂ ਸੋ ਪਰਮੇਸ਼ਰ ਸੁਣਿਆ ਸੋਈ ਵਰਤਿਆ ਜਗਤ ਮਾਏ ਘੱਟ ਘੱਟ ਮੁੱਕ ਪਣਿਆ ਬਹੁਤ ਵਡਿਆਈ ਸਹਿਬੇ ਨੈ ਨਾ ਜਾਈ ਗਣੀਆਂ ਸੱਚ ਸਹਿਜ ਆਨੰਦ ਸਤਿਗੁਰੂ ਪਾਸ ਸੱਚੀ ਗੁਰਮਣੀਆਂ ਨਾਨਕ ਸੰਤ ਸਵਾਰੇ ਪਾਰ ਬ੍ਰਹਮ ਸੱਚੇ ਜਿਉਂ ਬਣਿਆ ਸਲੋਕ ਮਹਲਾ ਤੀਜਾ ਆਪਣਾ ਆਪਣਾ ਪਛਾਣੀ ਹਰ ਪ੍ਰਭ ਜਾਤਾ ਦੂਰ ਗੁਰ ਕੀ ਸੇਵਾ ਵਿਸਰੀ ਕਿਉਂ ਮਨੂ ਰਹਿ ਹਜੂਰ ਮਨਮੁਖ ਜਨਮ ਗਵਾਇਆ ਝੂਠੇ ਲਾਲਚ ਖੂਰ ਨਾਨਕ ਬਖਸ਼ ਮਲਾਇਨ ਸੱਚੇ ਸ਼ਬਦ ਹਜੂਰ ਮਹਲਾ ਤੀਜਾ ਹਰ ਪ੍ਰਭ ਸੱਚਾ ਸੋਹਲਾ ਗੁਰਮੁਖ ਨਾਮ ਗੋਬਿੰਦ ਆਨੰਦਮ ਨਾਮ ਸਲਾਹਣਾ ਹਰ ਜਪਿਆ ਮਨ ਆਨੰਦ ਵਡਭਾਗੀ ਹਰ ਪਾਇਆ ਪੂਰਨ ਪਰਮਾਨੰਦ ਜਨ ਨਾਨਕ ਨਾਮ ਸਲਾਹਿਆ ਬੋੜ ਨਾਮ ਮੰਦਨ ਭੰਗ ਪੌੜੀ ਕੋਈ ਨਿੰਦਕ ਹੋਵੇ ਸਤਿਗੁਰੂ ਕਾ ਫਿਰ ਸ਼ਰਨ ਗੁਰ ਆਵੈ ਪਿਛਲੇ ਗੁਣਾ ਸਤਿਗੁਰ ਬਖਸ਼ ਲਾਏ ਸਤਸੰਗਤ ਨਾਲ ਰਲਾਵੈ ਜਿਉਂ ਮੀਂਹ ਬੁੱਠੇ ਕਲੀਆਂ ਨਾਲਿਆਂ ਟੋਬਿਆਂ ਕਾ ਜਲ ਜਾਏ ਪਵੇ ਵਿੱਚ ਸੁਰਸਰੀ ਮਿਲਤ ਪਵਿੱਤਰ ਪਾਵਨ ਹੋਏ ਜਾਏ ਇਹ ਵਡਿਆਈ ਸਤਿਗੁਰ ਨਿਰਵੈਰ ਵਿੱਚ ਹੈ ਜਿਤ ਮਿਲੀਏ ਤਿਸ ਨਾ ਪਕੋਤਰੇ ਹਰ ਸ਼ਾਂਤ ਤੜ ਆਵੈ ਨਾਨਕ ਇਹ ਅਚਰਜ ਦੇਖੋ ਮੇਰੇ ਹਰ ਸੱਚੇ ਸਾਕਾ ਜੇ ਸਤਿਗੁਰੂ ਨੂੰ ਮੰਨੇ ਸੋ ਸਭਨਾ ਭਾਵੈ ਸੁਧ ਬਿਲਾਵਲ ਬਾਣੀ ਭਗਤਾਂ ਕੀ ਕਬੀਰ ਜੀਓ ਕੀ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਐਸੋ ਇਹ ਸੰਸਾਰ ਭੇਖਣਾ ਰਹਿਣ ਕੋ ਪਾਈਐ ਰੇ ਸੂਧੇ ਸੂਧੇ ਰੇਗਲ ਚਲੋ ਤੁਮੋ ਨਦਰ ਖੁਦ ਕਾ ਦਿਵਾਈਆ ਰੇ ਰਹਾਓ ਬਾਰੇ ਬੂਢੇ ਤੁਰਨੇ ਭਈਆ ਸਭੋ ਜਮ ਲੈ ਜਾਈਆ ਰੇ ਮਾਨਸ ਬੱਪਰਾ ਮੂਸਾ ਕਿਨੋ ਮੀਚ ਬਲਈਆ ਖਈਆ ਰੇ ਧਨਵੰਤਾਰ ਨੇਤਨ ਮੰਨੀ ਤਾਂ ਕੀ ਕਛੂ ਨਾ ਕਾਨੀ ਰੇ ਰਾਜਾ ਪਰਜਾ ਸਮਕਰ ਮਾਰੇ ਐਸੋ ਕਾਲ ਬਡਾਨੀ ਰੇ ਹਰ ਕੇ ਸੇਵਕ ਜੋ ਹਰ ਭਾਈ ਤਿੰਨ ਕੀ ਕਥਾ ਨਿਰਾਰੀ ਰੇ ਆਵੇ ਨਾ ਜਾਏ ਨਾ ਕਬੂ ਮਰਤੇ ਭਾਰ ਬ੍ਰਹਮ ਸੰਗਾਰੀ ਰੇ ਪੁੱਤਰ ਅਕਲਿੱਤਰ ਲਛਮੀ ਮਾਇਆ ਇਹ ਤਜੋ ਜੀਆ ਜਾਨੀ ਰੇ ਕਹਿਤ ਕਬੀਰ ਸੁਣੋ ਰੇ ਸੰਤੋ ਮਿਲਿਆ ਸਰਗ ਪਾਨੀ ਰੇ ਬਲਾਵਲ ਵਿਦਿਆ ਨਾ ਪਰੋ ਵਾਦ ਨਹੀਂ ਜਾਣੋ ਹਰ ਗੁਣ ਕਥਨ ਸੁਣਤ ਬੋਰਾਨੋ ਮੇਰੇ ਬਾਬਾ ਮੈਂ ਬੋਰਾ ਸਭ ਖਲਕ ਸਿਆਣੀ ਮੈਂ ਬੋਰਾ ਮੈਂ ਬਿਗਰਿਓ ਬਿਗਰੇ ਮਤ ਔਰਾ ਰਹਾਓ
आप ना बोरा राम कियो बोरा सतगुर जार गयो पर मोरा मैं बिगड़े अपनी मत कोई मेरे भरम भूलो मत कोई सो बोरा जो आप ना पछाने आप पछाने ता एके जाने अबे न माता सो कबु न माता कह कबीर रामे रंग राता बिलावल ग्रह ता जबन खंड जाइए चुन खाइए कंदा अजो बेकार ना छोटी पापी मन मंदा क्यों छूटा कैसे दरो भवजन नित भारी राख राख मेरे बीर लाल जनो शरण तुम्हारी राव।

ਪਿਛਲਾ ਕੀ ਆ ਨੀਕਾ ਏ ਜੀਆਰਾ ਨਿਰਮੋਲ ਕੋ ਕੌਡੀ ਲਗਮੀਕਾ ਗੋ ਕਬੀਰ ਮੇਰੇ ਮਾਧਵਾ ਤੂੰ ਸਰਵ ਵਿਆਪੀ ਤੁਮ ਸੰਸਰ ਨਾ ਹੀ ਦਿਆਲ ਹੋਏ ਸੰਸਰ ਪਾਪੀ ਰਾਓ ਬਿਲਾਵਲ ਨਿਤ ਉੱਠ ਕੋਰੀ ਗਾਗਰ ਅਵਨੇ ਲੀਵਤ ਜਿਉ ਗਾਇਓ ਤਾਨਾ ਵਾਨਾ ਕਛੂ ਨਾ ਸੂਝੇ ਹਰ ਹਰ ਰਸ ਲਪਟਿਓ ਹਮਾਰੇ ਕੁਲ ਕੌਨੇ ਰਾਮ ਕਹਿਓ ਜਬਕਿ ਮਾਲਾ ਲਈ ਨਪੂਤੇ ਤਾਪ ਤੇ ਸੁਖ ਨਾ ਪਿਓ ਰਹਾਉ ਸੁਣੋ ਜਠਾਣੀ ਸੁਣੋ ਦਰਾਣੀ ਆ ਚਰਜ ਇੱਕ ਭਇਓ ਸਾਤ ਸੂਤ ਇਨ ਮੀਂਡੀ ਮੁੰਡੀਏ ਕੋਏ ਇਹ ਮੁੰਡੀਆਂ ਕਿਉਂ ਨਾ ਮੋਇਓ ਸਰਬ ਸੁੱਖਾਂ ਕਾ ਏਕ ਹਰ ਸਵਾਮੀ ਜੋ ਗੁਰੂ ਨਾਮ ਦਿਓ ਸੰਤ ਪ੍ਰਹਲਾਦ ਕੀ ਪੈ ਜਿਨ ਰਾਖੀ ਰਾ ਹਰ ਨਾਗ ਸਨਖ ਬਿਦਰਿਓ ਘਰ ਕੇ ਦੇਹ ਪਿਤਰ ਕੀ ਛੋਡੀ ਗੁਰ ਕੋ ਸ਼ਬਦ ਲਿਓ ਕਹਿਤ ਕਬੀਰ ਸਗਲ ਪਾਪ ਖੰਡਨ ਸੰਤਨ ਲੈ ਉਦਰਿਓ ਬਿਲਾਵਲ ਕੋ ਹਾਰ ਸਮਾਨ ਨਹੀਂ ਰਾਜਾ ਏ ਭੂਪਤ ਸਬਦ ਸਚਾਰ ਕੇ ਝੂਠੇ ਕਰਤ ਦਿਵਾਜਾ ਰਾਓ ਤੇਰੇ ਜਨ ਹੋਏ ਸੋਏ ਕਤ ਡੋਲੇ ਤੀਨ ਕਵਨ ਤੀਨ ਭਵਨ ਪਰਸਾ ਜਾ ਹਾਦ ਪਸਾਰ ਸਕੇ ਸਕੇ ਕੋ ਜਨ ਕੋ ਬੋਲ ਸਕੇ ਨਾ ਅੰਦਾਜਾ ਚੇਤ ਅਚੇਤ ਮੂੜ ਮਨ ਮੇਰੇ ਬਾਜੇ ਅਨਹਦ ਬਾਜਾ ਕਹਿ ਕਬੀਰ ਸੰਸਾ ਪਰਮ ਚੂਕੇ ਤੂੰ ਪ੍ਰਹਲਾਦ ਨਿਵਾਜਾ ਬਿਲਾਵਲ ਰਾਖ ਲਿਓ ਹਮ ਤੇ ਬਿਗਰੀ ਸੀਲ ਧਰਮ ਜਪ ਭਗਤ ਨਾ ਕੀਨੀ ਓਏ ਅਵਮਾਨ ਟਿੱਡ ਪਗਰੀ ਰਾਹੋ ਅਮਰ ਜਾਨ ਸੰਚੀਏ ਕਾਇਆ ਇਹ ਮਿਥਿਆ ਕਾਚੀ ਗਗਰੀ ਜਿਨੇ ਨਵਾਜ ਸਾਜ ਹਮ ਕੀਏ ਦਿਸੇ ਵਿਸਾਰ ਅਵਰ ਲਗਰੀ ਸੰਧਕ ਸੋਧ ਸਾਧ ਨੀ ਕਹੀਓ ਸਰਨ ਪਰੇ ਤੁਮਰੀ ਪਗਰੀ ਕਹਿ ਕਬੀਰ ਇਹ ਬੇਨਤੀ ਸੁਣਿਓ ਮਤ ਘਾਲੋ ਜਮ ਕੀ ਖਬਰੀ ਬਿਲਾਵਲ ਦਰਮਾਦੇ ਠਾਂਡੇ ਦਰਬਾਰ ਤੁਝ ਮਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਕਰੀਜੈ ਖੋਲ ਕਵਾਰ ਰਹਾਉ ਤੁਮ ਤਨ ਧਨੀ ਉਦਾਰ ਤਿਆਗੀ ਸੁਰਵਣਨ ਸੁਨਿਆ ਤੁਜ ਸਤਮਾਰ ਮਾਂਗੋ ਕਾਹੇ ਰੰਗ ਪੋ ਦੇਖੋ ਤੁਮੇ ਤੇ ਮੇਰੋ ਨਿਸਤਾਰ ਜੈ ਦਿਓ ਨਾਮਾ ਮਿਤ ਸੁਦਾਮਾ ਦਿਨ ਕੋ ਕਿਰਪਾ ਪਈ ਹੈ ਪਾਰ ਕਹਿ ਕਬੀਰ ਤੁਮ ਸਰਮਦਾਤੇ ਚਾਰ ਪਦਾਰਥ ਦੇ ਦਿਨਾ ਬਾਰ ਬਿਲਾਵਲ ਡੰਡਾ ਮੁਦਰਾ ਖਿੰਤਾ ਅਧਾਰੀ ਭਰਮ ਕੈ ਭਾਏ ਭਵੇ ਭੇਕਧਾਰੀ ਆਸਨ ਪਵਨ ਦੂਰ ਕਰ ਵਬਰੇ ਛੋੜ ਕਪਟ ਨਿਤ ਹਰ ਭਜ ਬਵਰੇ ਰਹਾਉ ਜਿਵ ਤੂੰ ਜਾਚੇ ਸੋ ਤ੍ਰਿਪਣ ਭੋਗੀ ਕਹਿ ਕਬੀਰ ਕੈ ਸੋ ਜਗ ਜੋਗੀ ਬਿਲਾਵਲ ਐਨ ਮਾਇਆ ਜਗਦੀਸ਼ ਗਜਾਏ ਤੁਮਰੇ ਚਰਨ ਵਿਸਾਰੇ ਕੰਚਿਤ ਪ੍ਰੀਤ ਨਾ ਉਪਜੇ ਜਨ ਕੋ ਜਨ ਕਹਾਂ ਕਰੇ ਵਿਚਾਰੇ ਰਹਾਉ ਤਿਰਗ ਧਨ ਤਿਰਗ ਧਨ ਤਿਰਗ ਇਹ ਮਾਇਆ ਤਿਰਗ ਤਿਰਗ ਮਤ ਪੁਨ ਪੰਨੀ ਇਸ ਮਾਇਆ ਕੋ ਦਿਰ ਕਰ ਰਾਖੋ ਬਾਂਧੇ ਆਪ ਬਚਨੀ ਕਿਆ ਖੇਤੀ ਕਿਆ ਲੇਵਾ ਦੇਵੀ ਪਰਪੰਚ ਝੂਠ ਗਮਾਨਾ ਕਹਿ ਕਬੀਰ ਤੇ ਅੰਤ ਬਗੂਤੇ ਆਇਆ ਕਾਲ ਨਿਦਾਨਾ ਬਿਲਾਵਲ ਸਰੀਰ ਸਰੋਵਰ ਭੀਤਰੇ ਆਛੇ ਕਮਰ ਅਨੂਪ ਪਰਮ ਜੋਤ ਪ੍ਰਕੋਤਮੋ ਜਾ ਕੈ ਰੇਖ ਅਨੂਪ ਰੇ ਮਨ ਹਰ ਭਜ ਪਰਮ ਤਜੋ ਜਗਜੀਵਨ ਰਾਮ ਰਹਾਉ ਆਵਤ ਕਛੂ ਨਾ ਦਿਸੀ ਨਹਿ ਦਿਸੇ ਜਾਤ ਨਹਿ ਉਪਜੇ ਬਿਨਸੇ ਤਈ ਜੈ ਤੈ ਜੈਸੇ ਪ੍ਰਵਰਤਨ ਪਾਤ ਮਿਥਿਆ ਕਰ ਮਾਇਆ ਤਜੀ ਸੁਖ ਸਹਿਜ ਵਿਚਾਰ ਕਹਿ ਕਬੀਰ ਸੇਵਾ ਕਰੋ ਮਨ ਮੰਜ ਮਰਾਰ ਬਿਲਾਵਲ ਜਨਮ ਮਰਨ ਕਾ ਪਰਮ ਗਿਆ ਗੋਬਿੰਦ ਲਿਵ ਲਾਗੀ ਜੀਵਨ ਸੁਨ ਸਮਾਨਿਆ ਗੁਰ ਸਾਖੀ ਜਾਗੀ ਰਹਾਉ ਕਾਂਸੀ ਦੇ ਤੁਨ ਉਪਜਾਇ ਤੁਨ ਕਾਂਸੀ ਜਾਈ ਕਾਂਸੀ ਬੂਟੀ ਪੰਡਤਾ ਤੁਨ ਕਾਂ ਸਮਾਈ ਤਿਰ ਕੁੱਟੀ ਸੰਧ ਮੈਂ ਪੇਖਿਆ ਘਾਟ ਹੂ ਘਟ ਜਾਗੀ ਐਸੀ ਬੁੱਧ ਸਮਾਜਰੀ ਘਟ ਮੈਂ ਤਿਆਗੀ ਆਪ ਆਪ ਤੇ ਜਾਣਿਆ ਤੇਜ ਤੇਜ ਸੁਮਾਨਾ ਕਹੋ ਕਬੀਰ ਅਬ ਜਾਣਿਆ ਗੋਬਿੰਦ ਮਨਮਾਨਾ ਬਿਲਾਵਲ ਚਰਨ ਕਮਲ ਜਾ ਕੇ ਹਿਰਦੇ ਵਸੈ ਸੋ ਜਨ ਕਿਉਂ ਟੋਲੇ ਦੇਵ ਮਾਨੋ ਸਭ ਸੁਖ ਨਾਉ ਨਿਤ ਤਾ ਕੇ ਸਹਿਜ ਸਹਿਜ ਜਸ ਬੋਲੇ ਦੇਵ ਰਹਾਉ ਤਾਵੇ ਮਤ ਜਾ ਕੋ ਸਭ ਪੇਖੈ ਕੁਟਲ ਗਾਂਟ ਜਬ ਖੋਲੈ ਦੇਵ ਬਾਰੰਬਾਰ ਮਾਇਆ ਤੇ ਅਟਕੇ ਲੈ ਨਰਜਾ ਮਨ ਤੋਲੇ ਦੇਵ ਜੈ ਉਹ ਜਾਏ ਤਹੀ ਸੁਖ ਪਾਵੇ ਮਾਇਆ ਤਾਸਨਾ ਝੋਲੇ ਦੇਵ ਕਹਿ ਕਬੀਰ ਮੇਰਾ ਮਨ ਮਾਨਿਆ ਰਾਮ ਪ੍ਰੀਤ ਕੀਓ ਲੈ ਦੇਵ ਬਿਲਾਵਲ ਬਾਣੀ ਭਗਤ ਨਾਮ ਦੇਵ ਜੀ ਕੀ ਓਂਕਾਰ ਸਤਿਗੁਰ ਪ੍ਰਸਾਦ
ਸਫਲ ਜਨਮ ਹੋ ਕੋ ਗੁਰ ਕੀਨਾ, ਦੁੱਖ ਵਿਸਾਰ ਸੁਖ ਅੰਤਰ ਲੀਨਾ, ਗਿਆਨ ਅੰਜਨ ਮੋ ਕੋ ਗੁਰ ਦੀਨਾ, ਰਾਮ ਨਾਮ ਬਿਨ ਜੀਵਨ ਮਨ ਹੀ ਨਾ ਰਹਾਉ, ਨਾਮ ਦੇ ਸਿਮਰ ਕਰ ਜਾਨਾ, ਜਗ ਜੀਵਨ ਸਿਓ ਜੀਵਨ ਸਿਉ ਜੀਉ ਸਮਾਨਾ, ਬਿਲਾਵਲ ਬਾਣੀ ਰਵਿਦਾਸ ਜੀ ਕੀ ਇੱਕ ਓਹਕਾਰ ਸਤਿਗੁਰ ਬਰਸਾ ਦੇ, ਦਾਰ ਦੇਖ ਸਭ ਕੋ ਹਸੇ ਐਸੀ ਦਸਾ, ਹਮਾਰੀ ਆਸ ਦਸਾ ਸਿੱਧ ਕਰਤਾ ਲਾਏ, ਸਭ ਕਿਰਪਾ ਤੁਮਾਰੀ ਤੂੰ ਜਾਣਤ, ਮੈਂ ਕੁਛ ਨਹੀਂ ਪਵ ਖੰਡਣ ਰਾਮ, ਸਗਲ ਜੀਆ ਸਰਨਾਗਤੀ ਪ੍ਰਭ ਪੂਰਨ ਕਾਮ ਰਹਾਉ, ਜੋ ਤੇਰੀ ਸਰਨਾਗਤੀ ਤੇ ਨਹੀਂ ਤਿੰਨ ਨਾਹੀਂ, ਭਾਰ ਊਚ ਨੀਚ ਤੁਮ ਤੇ ਤਰੇ, ਆਲਜ ਸੰਸਾਰ ਕਹਿਰ ਦਸ ਕਥ ਕਥਾ, ਬਹੁ ਕਾਰ ਕਰੀਜੈ ਜੈਸਾ ਤੂੰ ਤੈਸਾ ਤੂੰ ਹੀ, ਕਿਆ ਉਪਮਾ ਦੀਜੈ ਬਲਾਵਲੇ, ਜਿਹ ਕੁਲ ਸਾਧੂ ਬੈਸਣੋ ਹੋਏ, ਬਚਨ ਅਵਰਨ ਰੰਕ ਨਹੀਂ ਵਿਮਲ ਵਾਸ ਜਾਨੀ, ਜਗ ਸੋਏ ਰਹਾਉ, ਬ੍ਰਾਹਮਣ ਬੈਸ ਸੂਦ ਹਰ ਖੱਤਰੀ ਡੋਮ ਚੰਡਾਲ, ਮਲੇਸ਼ ਮਨ ਸੋਏ ਹੋਏ ਬਨੀਤ ਭਗਵੰਤ ਭਜਨ ਤੇ, ਆਪ ਤਾਰ ਤਾਰੇ ਕੁਲ ਦੋਏ, ਧਨ ਸੋ ਗਾਉ ਧਨ ਸੋ ਟਾਉ, ਧਨ ਪਨੀਤ ਕੁਟੰਬ ਸਭ ਲੋਏ, ਜਿਨ ਪੀਆ ਸਾਰ ਰਸ ਤਜੇ ਆਨ ਰਸ।

ਹੈ ਤੂੰ ਮਾਣ। ਬ੍ਰਾਹਮਣ ਖੱਤਰੀ ਸੂਦ ਵੈਸ ਚਾਰ ਵਰਨ ਚਾਰ ਆਸਰਮ ਹੈ, ਜੋ ਹਰ ਧਿਆਵੇ ਸੋ ਪ੍ਰਧਾਨ, ਜਿਉਂ ਕੰਚਨ ਨਿਕਟ ਵਸਾਈ ਹਿਰਣ ਬੱਪੜਾ, ਤਿਉਂ ਸਤਸੰਗਤ ਮਿਲ ਪਤਤ ਪੁਰਵਾਣੇ। ਉਹ ਸਦਾ ਤੇ ਉੱਚਾ ਸਭ ਤੇ ਸੁੱਚਾ, ਜਾ ਕੈ ਹਿਰਦੇ ਵਸਿਆ ਭਗਵਾਨ, ਜਨ ਨਾਨਕ ਤਿਸਕੇ ਚੰਨ ਪਖਾਲੇ, ਜੋ ਹਰ ਜਨ ਨੀਚ ਜਾਤ ਸੇਵਕਾਣ। ਗੌਣ ਮਹੱਲਾ ਚੌਥਾ। ਹਰ ਅੰਤਰਜਾਮੀ ਸਭ ਤੇ ਵਰਤੇ, ਜੀਆ ਹਰ ਕਰਾਏ ਤਿਆ ਕੋ ਕਰਾਈਆ, ਸੋ ਐਸਾ ਹਰ ਸੇਵ ਸਦਾ ਮਨ ਮੇਰੇ, ਜੋ ਆਪਣੇ ਸਭ ਕੋ ਦੂਰ ਰੱਖ ਲਈਆ, ਮੇਰੇ ਮਨ ਹਰ ਜਪ ਹਰ ਨਿਰਦ ਪੜੀ ਆਈ, ਹਰ ਬਿਨ ਕੋ ਮਾਰਜ ਵੱਲ ਨਾ ਸਾਕੈ, ਨਾ ਮੇਰੇ ਮਨ ਕਾਇਤ ਕੜਈਆ ਰਹਾਉ। ਹਰ ਪਰਵੰਚ ਕੀਆ ਸਭ ਕਰਤੇ, ਵਿੱਚ ਆਪੇ ਆਪਣੀ ਜੋਤ ਰਹੀਆ, ਹਰ ਏਕੋ ਬੋਲੈ ਏ ਹਰ ਏਕ ਬੁਲਾਏ, ਗੁਰਪੂਰੇ ਹਰ ਏਕ ਦਕਈਆ, ਹਰ ਅੰਤਰ ਨਾਲੇ ਬਾਹਰ ਨਾਲੇ, ਕਹੋ ਕਿਸ ਪਾਸੋਂ ਮਨ ਕਿਆ ਚੋਰਈਆ, ਨਿਕਟ ਪਟ ਸੇਵਾ ਕੀਜੇ ਹਰ ਕੇਰੀ, ਤਾਂ ਮੇਰੇ ਮਨ ਸਰਬ ਸੁਖ ਪਈਆ, ਜਿਸ ਦੇ ਬਸ ਸਭ ਕੁਛ ਦਿਸੇ ਸੋ ਵੱਡਾ, ਸੋ ਮੇਰੇ ਮਨ ਸਦਾ ਧਿਆਈਏ, ਹਰ ਜਨ ਸੋ ਹਰ ਨਾਲ ਹੈ ਤੇਰੇ, ਹਰ ਸਦਾ ਧਿਆਏ ਤੂੰ ਤੁਧ ਲਏ ਚੜਈਆ। ਗੌਣ ਮਹੱਲਾ ਚੌਥਾ। ਹਰ ਦਰਸ਼ਨ ਕੋ ਮੇਰਾ ਮਨ ਬਹੁਤ ਤਪਤੇ, ਜਿਉਂ ਤਿਖਰਾ ਬੰਦ ਮਨ ਨੀਰ, ਐਸੇ ਮਨ ਪ੍ਰੇਮ ਲੱਗੋ ਹਰ ਤੀਰ, ਹਮਰੀ ਵੇਦਨ ਹਰ ਪ੍ਰਭ ਜਾਣੇ, ਮੇਰੇ ਮਨ ਅੰਤਰ ਕੀ ਪੀਰ ਰਹਾਉ, ਮੇਰੇ ਹਰ ਪ੍ਰੀਤਮ ਕੀ ਬਾ ਕੋਈ ਕੋਈ ਬਾਤ ਸੁਣਾਵੇ, ਸੋ ਭਾਈ ਸੋ ਮੇਰਾ ਵੀਰ, ਮਿਲ ਮਿਲ ਸਖੀ ਗੁਣ ਕਹੋ ਮੇਰੇ, ਪ੍ਰਭ ਕਹਿ ਲੇ ਸਤਿਗੁਰ ਕੀ ਮਤ ਧੀਰ, ਜਨ ਨਾਨਕ ਕੀ ਹਰ ਆਸ ਪਜਾਵੋ, ਹਰ ਦੇਸ਼ ਦਰਸ਼ਨ ਸਾਂਤ ਸਰੀਰ ਚੱਕਾ। ਰਾਗ ਗਾਉਣ ਮਹੱਲਾ ਪੰਜਵਾਂ। ਚੌ ਪਦੇ ਘਰ ਪਹਿਲਾ ਇੱਕ ਓਂਕਾਰ, ਸਤਿਗੁਰ ਪ੍ਰਸਾਦ ਸੁਭ ਕਰਤਾ ਸੁਭ ਭੁਗਤਾ ਰਹਾਉ, ਸੁਨਤੋ ਕਰਤਾ ਪੇਖਤ ਕਰਤਾ, ਦਿਸਤੋ ਕਰਤਾ ਦਿਸਤੋ ਕਰਤਾ, ਉਪਤ ਕਰਤਾ ਪਰਲੋ ਕਰਤਾ, ਵਿਆਪਤ ਕਰਤਾ ਲਿਪਤੋ ਕਰਤਾ, ਭਗਤੋ ਕਰਤਾ ਬੂਝਤ ਕਰਤਾ, ਆਵਤ ਕਰਤਾ ਜਾਤ ਵੀ ਕਰਤਾ, ਨਿਰਗੁਣ ਕਰਤਾ ਸਰਗੁਣ ਕਰਤਾ, ਗੁਰਪ੍ਰਸਾਦ ਨਾਨਕ ਸਮ ਦਿਸਤਾ। ਗੌਣ ਮਹੱਲਾ ਪੰਜਵਾਂ। ਫਾਕਿਓ ਮੀਨ ਕਪਟ ਕੀ ਨਿਆਈ, ਤੂੰ ਉਰਜ ਰਿਓ ਕੁ ਸੰਭਲਿਓ, ਪੱਗ ਧਾਰੇ ਸਾਸ ਲੇਖੇ, ਲੈ ਤੋ ਉਧਰਿਓ ਹਰ ਰੰਗ ਗਾਇ ਲਏ, ਮਨ ਸਭ ਛੋਟ ਆਏ ਲਏ।

ਜੋ ਕੁਟੰਬਲੇ ਜਿਉ ਪੰਖੀ ਇਕਤ ਹੋਏ ਫਿਰ ਬਿਛੜੇ ਥਿਰ ਸੰਗਤ ਹਰ ਹਰ ਤਿਆਵਲੇ ਜੈਸੇ ਮੀਨ ਰਸਨ ਸਾਧ ਬਿਨਸਿਓ ਉਹ ਮੂਠੋ ਮੂੜ ਲਭਾਏ ਲੇ ਤੂੰ ਹੂਆ ਬੰਜ ਵਾਸ ਵੈਰੀ ਕੇ ਛੂਟਸ ਪਰ ਸਨਾਏ ਲੇ ਹੋ ਕਰਪਾਲ ਦੀਨ ਦੁਖ ਭੰਜਨ ਸਾ ਤੁਮਰੇ ਜੀਵ ਜਤਾਏ ਲੇ ਪਾਵੋ ਦਾਨ ਸਦਾ ਸਰਵ ਦਸ ਪੇਖਾ ਮਿਲ ਨਾਨਕ ਦਾਸ ਦਸਾਏ ਲੇ ਰਾਗ ਗਾਉਣ ਮਹਲਾ ਪੰਜਵਾਂ ਚੌਪ ਦੇ ਘਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਜੀਆ ਪ੍ਰਾਣ ਕੀਏ ਜਨ ਸਾਜ ਮਾਟੀ ਮੈਂ ਜੋਤ ਰੱਖੀ ਨਿਵਾਜ ਬਰਤਨ ਕੋ ਸਭ ਕੁਛ ਭੋਜਨ ਭੰਗਾਏ ਸੋ ਪ੍ਰਭ ਦਜ ਮੂੜੇ ਕਤ ਜਾਏ ਪਾਰ ਬ੍ਰਹਮ ਕੀ ਲਾਗੋ ਸੇਵ ਗੁਰ ਤੇ ਸੂਜੇ ਨਿਰੰਜਨ ਦੇਵ ਰਾਓ ਜਿਨ ਕੀਏ ਰੰਗ ਅਨੇਕ ਪ੍ਰਕਾਰ ਉਪਤ ਪਰਲੋ ਅਨੇਕ ਮਝਾਰ ਤਾਂ ਕੀ ਗਤ ਮਿਤ ਕਹੀ ਨਾ ਜਾਏ ਸੋ ਪ੍ਰਭ ਮਨ ਮੇਰੇ ਸਦਾ ਧਿਆਏ ਆਏ ਨਾ ਜਾਵੇ ਨਿਚਲ ਧਨੀ ਬੇਅੰਤ ਗੁਨਾ ਤਾਂ ਕਿ ਕੇਤਕ ਗਨੀ ਲਾਲ ਨਾਮ ਜਾ ਕੇ ਭਰੇ ਭੰਡਾਰ ਸਗਲ ਕਟਾ ਦੇਵੇ ਆਧਾਰ ਸਤ ਪੁਰਖ ਜਾ ਕੋ ਹੈ ਨਾਉ ਮਿਟੇ ਕੋਟ ਅੱਗ ਨਿਮ ਸਜਨ ਗਾਉ ਬਾਲ ਸਕਾਈ ਭਗਤਨ ਕੋ ਮੀਤ ਪ੍ਰਾਣ ਆਧਾਰ ਨਾਨਕ ਹਿਤ ਚੀਤ ਗੌਣ ਮਹਲਾ ਪੰਜਵਾ ਨਾਮ ਸੰਗ

ਨਿਹਾਲੇ ਨਾਮ ਰੰਗ ਜਨ ਰੇ ਅਗਾਈ ਨਾਨਕ ਤਿੰਨ ਜਨ ਲਾਗੇ ਪਾਏ ਗੁਣ ਮਹਲਾ ਪੰਜਵਾ ਜਾ ਕੇ ਸੰਗੀ ਮਨ ਨਿਰਮਲ ਨਿਰਮਲ ਜਾ ਕੇ ਸੰਗ ਹਰ ਹਰ ਸਿਮਰਨ ਜਾ ਕੇ ਸੰਗਨ ਵਿਖ ਹੋਏ ਨਾਸ ਜਾ ਕੇ ਸੰਗ ਹਿਰਦੇ ਬਰਗਾਸ ਜੀ ਸੰਤਨ ਹਰ ਕੇ ਮੇਰੇ ਮੀਤ ਕੇਵਲ ਨਾਮ ਗਾਈਏ ਤਾਂ ਕੇ ਨੀਂਦ ਰਹਾਉ ਜਾ ਕੇ ਮੰਤਰ ਹਰ ਹਰ ਮਨ ਵਸੈ ਜਾ ਕੇ ਉਪਦੇਸ਼ ਭਰਮ ਭੋ ਨਸੈ ਜਾ ਕੇ ਕੀਰਤ ਨਿਰਮਲ ਸਾਰੀ ਜਾ ਕੀ ਰੇਨ ਬਾਚੇ ਸੰਸਾਰੀ ਕੋਟ ਪਤਿਤ ਜਾ ਕੇ ਸੰਗ ਆਧਾਰ ਇੱਕ ਇੱਕ ਨਿਰੰਕਾਰ ਜਾ ਕੇ ਨਾਮ ਆਧਾਰ ਸਰਬ ਜੀਆਂ ਕਾ ਜਾਣੇ ਪਿਓ ਕਿਰਪਾ ਨਿਧਾਨ ਨਿਰੰਜਨ ਦਿਓ

ਮਹੱਲਾ ਪੰਜਵਾ ਗੌਰ ਕੀ ਮੂਰਤ ਮਨ ਮੈਂ ਧਿਆਨ ਗੌਰ ਕੇ ਸ਼ਬਦ ਮੰਤਰ ਮਨ ਮਾਨੇ ਗੌਰ ਕੇ ਜਨ ਹਿਰਦੇ ਲੈ ਧਾਰੋ ਗੁਰ ਪਾਰ ਬ੍ਰਹਮ ਸਦਾ ਨਮਸਕਾਰੋ ਮਤ ਕੋ ਪਰਮ ਭੁੱਲੇ ਸੰਸਾਰੇ ਗੌਰ ਬਿਨ ਕੋਈ ਨਾ ਉਤਰ ਸਪਾਰ ਰਹਾਓ ਭੁੱਲੇ ਕਉ ਗੁਰ ਮਾਰਗ ਪਾਇਆ ਅਵਰ ਤਿਆਗ ਹਰ ਭਗਤੀ ਲਾਇਆ ਜਨਮ ਮਨ ਕੀ ਤਿਆਸ ਮਿਟਾਈ ਗੁਰਪੂਰੇ ਕੀ ਬੇਅੰਤ ਵਿਛਾਈ ਗੁਰਪੂਰੇ ਕੀ ਬੇਅੰਤ ਵਡਾਈ ਗੁਰਪ੍ਰਸਾਦ ਉਦਲ ਕਮਲ ਪ੍ਰਗਾਸ ਅੰਧਕਾਰ ਮੈਂ ਪਿਆ ਪ੍ਰਗਾਸ ਜਿਨ ਕੀਆ ਸੋ ਗੁਰੂ ਤੇ ਜਾਣਿਆ ਗੁਰ ਕਿਰਪਾ ਤੇ ਮੁਗਦ ਮਨ ਮਾਨਿਆ ਗੁਰ ਕਰਤਾ ਗੁਰ ਕਰਨੇ ਜੋਗ ਗੁਰ ਪਰਮੇਸ਼ਰ ਹੈ ਵੀ ਭੋਗ ਕਹੋ ਨਾਨਕ ਪ੍ਰਭ ਇਹ ਜਾਣਾਈ ਬਿਨ ਗੁਰ ਮੁਕਤ ਨਾ ਪਾਈਆ ਭਾਈ ਗੌਣ ਮਹੱਲਾ ਪੰਜਵਾ।

ਛੁਟੇ ਜਾਤ। ਗੁਰ ਪਰਮੇਸ਼ਰ ਇੱਕੋ ਜਾਣ, ਜੋਤ ਸੁਭਾਵ ਹੈ ਸੋ ਪ੍ਰਵਾਨ ਰਹਾਓ। ਗੁਰ ਚਰਨੀ ਜਾਗਾ ਮਨ ਲਾਗੇ, ਦੋਖ ਦਰਦ ਪਰਮ ਤਾਕੇ ਭਾਗੇ। ਗੁਰ ਕੀ

ਗਏ ਗੁਰ ਕਾ ਸੇਵਕ ਦੇ ਤੁਸ ਜਾਪੈ ਗੁਰ ਕੀ ਮਹਿਮਾ ਕਥ ਨਾ ਜਾਏ ਪਾਰ ਬ੍ਰਹਮ ਗੁਰ ਅਸਮਾਏ ਕਹੋ ਨਾਨਕ ਜਾ ਕੇ ਪੂਰੇ ਭਾਗੇ ਗੁਰ ਚਰਨੀ ਦਾ ਕਾ ਮਨ ਲਾਗੇ ਗੌਣ ਮਹਲਾ ਪੰਜਵਾ ਗੁਰ ਮੇਰੀ ਪੂਜਾ ਗੁਰ ਗੋਬਿੰਦ ਗੁਰ ਮੇਰਾ ਪਾਰ ਬ੍ਰਹਮ ਗੁਰ ਭਗਵੰਤ ਗੁਰ ਮੇਰਾ ਦਿਓ ਅਲਕ ਭਿਓ ਸਰਬ ਪੂਜ ਚਰਨ ਗੁਰ ਦਿਸਿਓ ਗੁਰ ਬਿਨਾ ਵਰਨਾ

ਮਨ ਪੂਰਨ ਕਾਮ ਰਹਾਉ। ਰਾਮ ਰਾਮ ਧਨ ਸੰਚ ਭੰਡਾਰੇ, ਰਾਮ ਰਾਮ ਰਾਮ ਕਰ ਹਾਰੇ, ਰਾਮ ਰਾਮ ਵਿਸਰ ਨਹੀਂ ਜਾਏ, ਕਰ ਕਿਰਪਾ ਗੁਰ ਦੀਆ ਬਤਾਏ। ਰਾਮ ਰਾਮ ਰਾਮ ਸਦਾ ਸਹਾਏ, ਰਾਮ ਰਾਮ ਰਾਮ ਲਿਵ ਲਾਏ। ਰਾਮ ਰਾਮ ਜਪ ਨਿਰਮਲ ਭਏ, ਨਿਰ ਜਨਮ ਜਨਮ ਕੇ ਲਵਕ ਗਏ। ਰਾਮਤ ਰਾਮ ਜਨਮ ਮਨ ਵਾਰੇ, ਉਚਰਤ ਰਾਮ ਵਪਾਰ ਉਤਾਰੇ। ਸਭ ਤੇ ਊਚ ਰਾਮ ਪ੍ਰਗਾਸ, ਨਿਸ ਬਾਸਰ ਜਪ ਨਾਨਕ ਦਾਸ। ਗੌਣ ਮਹੱਲਾ ਪੰਜਵਾ, ਓਨ ਕੋ ਖਸਮ ਕਿੰਨੀ ਠਾਕ ਹਾਰੇ, ਦਾਸ ਸੰਗ ਤੇ ਮਾਰ ਵਿਦਾਰੇ। ਗੋਬਿੰਦ ਭਗਤ ਕਾ ਮੈਲ ਨਾ ਪਾਇਆ, ਰਾਮ ਜਨਾ ਮਿਲ ਮੰਗਲ ਗਾਇਆ। ਸਿਸ ਸਗਲ ਸਿਸਥ ਕੇ ਪੰਚ ਸਿਕਦਾਰ, ਰਾਮ ਭਗਤ ਕੇ ਪਾਣੀ ਹਾਰ ਆਉ। ਜਗਤ ਪਾਸਤੇ ਲਿੱਤੇ ਦਾਨ, ਗੋਬਿੰਦ ਭਜਨ ਕੋ ਕਰੇ ਸਲਾਮ। ਲੂਟ ਲੈ ਸਾਕਤ ਪਤ ਖੋਵੈ, ਸਾਧ ਜਨਾ ਪਗ ਮਲ ਮਲ ਧੋਵੈ। ਪੰਚ ਪੂਤ ਜਣੇ ਇੱਕ ਮਾਏ, ਉਤਪਜ ਖੇਲ ਕਰ ਜਗਤ ਵਿਦਾਏ। ਤੀਨ ਗੁਣਾ ਕਹਿ ਸੰਗ ਰਚ ਰਸੈ, ਇਨਕੋ ਛੋੜ ਉੱਪਰ ਜਨ ਵਸੈ। ਕਰ ਕਿਰਪਾ ਜਨ ਲੀਏ ਛਡਾਈ, ਜਿਸ ਕਹਿ ਸੀ ਤਿਨ ਰੱਖੇ ਹਟਾਈ। ਕਹੋ ਨਾਨਕ ਭਗਤ ਪ੍ਰਸਾਰ, ਬਿਨ ਭਗਤੀ ਸਭ ਗੁਆਰ। ਗੌਣ ਮੁਹੱਲਾ ਪੰਜਵਾ, ਕਲ ਕਲੇਸ਼ ਮਿਟੇ ਹਰ ਨਾਏ, ਦੁੱਖ ਬਿੰਸੇ ਸੁੱਖੀ ਨੂੰ ਉਠਾਓ।

ਕਰਦੇ ਉਦਰੇ ਪਾਰੇ ਜਨਮ ਮਿਟੀ ਉਪਾਏ ਪ੍ਰਭ ਸੋ ਲਾਗੀ ਸਹਿਜ ਸਮਾਧ ਥਾਨ ਤਨੰਤਰ ਏਕੋ ਸੁਆਮੀ ਸਗਲ ਘਟਾ ਕਾ ਅੰਤਰ ਜਾਮੀ ਕਰ ਕਿਰਪਾ ਜਾ ਕੋ ਮਤ ਦੇ ਆਠ ਪੈਰ ਪ੍ਰਭ ਕਾ ਨਾਉ ਲੇ ਜਾ ਕੇ ਅੰਤਰ ਵਸੇ ਪ੍ਰਭ ਆਪ ਤਾਕੈ ਹਿਰਦੇ ਹੋਏ ਪ੍ਰਗਾਸ ਭਗਤ ਪਾਏ ਹਰ ਕੀਰਤਨ ਗਾਈਏ ਜਮ ਪਾਰ ਬ੍ਰਹਮ ਨਾਨਕ ਨਿਸਤਰੀਏ ਗੌਣ ਮਹਲਾ ਪੰਜਵਾ ਗੌਰ ਕੇ ਚਰਨ ਕਮਲ ਕਮਲ ਨਮਸਕਾਰ ਕਾਮ ਕ੍ਰੋਧੇ ਤਨ ਤੇ ਮਾਰੀ ਹੋਏ ਰਹੀਏ ਸਗਲ ਕੀ ਰੀਨਾ ਕਟ ਕਟ ਰਮਈਆ ਸਭ ਮੈਂ ਜੀਨਾ ਇਨ ਬੇਦ ਰੱਖੋ ਗੋਪਾਲ ਗੋਬਿੰਦੋ ਧਨ ਮਨ ਪ੍ਰਭ ਕਾ ਪ੍ਰਭ ਕੀ ਚੰਦਰ ਆਓ ਆਠ ਬਾਰ ਹਰ ਕੇ ਗੁਣ ਗਾਓ।

ਸਦਾ ਨਾਮ ਜਪਤ ਗੋਪਾਲ ਕਰ ਕਿਰਪਾ ਮੇਰੇ ਦੀਨ ਦਿਆਲ ਸਾਧੂ ਕੀ ਮਨ ਰੰਗੇਰ ਵਾਲਾ ਹੋ ਦਿਆਲ ਦਿਓ ਪ੍ਰਵਧਾਨ ਨਾਨਕ ਜੀਵੈ ਜਾਂਦਾ ਜੀਵੇ ਪ੍ਰਵਧਾਨ ਨਾਮ ਗੌਣ ਮਹੱਲਾ ਪੰਜਵਾਂ ਧੂਪ ਦੀਪ ਸੇਵਾ ਗੋਪਾਲ ਅਨਕ ਵਾਰ ਬੰਧਨ ਕਰਤਾਰ ਪ੍ਰਭ ਕੀ ਸਰਨ ਗਈ ਸਭ ਤਿਆਗ ਗੁਰ ਪ੍ਰਸੰਨ ਭਏ ਵਡ ਭਾਗ ਆਠ ਪੈਰ ਗਾਈਏ ਗੋਬਿੰਦ ਤਨ ਮਨ ਸਭ ਕਾ ਪ੍ਰਭ ਕੀ ਜਿੰਦ ਰਾਉ ਹਰ ਗੁਣ ਰਮਤ ਭਏ ਆਨੰਦ ਪਾਰ ਬ੍ਰਹਮ ਬਖਸੰਦ ਕਰ ਕਿਰਪਾ ਜਨ ਸੇਵਾ ਲਾਏ ਜਨਮ ਮਰਨ ਦੁੱਖ ਮੇਟ ਮਿਟਾਏ ਕਰਮ ਧਰਮ ਏ ਤਤ ਗਿਆਨ ਸਾਧ ਸੰਗ ਜਪੀਏ ਹਰ ਨਾਮ ਸਾਗਰ ਤਰ ਬੋਹਿਤ ਪ੍ਰਭ ਚਰਨ ਅੰਤਰ ਜਾਮੀ ਪ੍ਰਭ ਕਾਰਨ ਕਰਨ ਰਾਖ ਲਈ ਆਪਣੀ ਕਿਰਪਾ ਧਾਰ ਪੰਚ ਦੂਤ ਭਾਗੇ ਵਿਗਰਾ ਲਈ ਜੂਏ ਜਨਮ ਨ ਕਾਬੂ ਹਾਰ ਨਾਨਕ ਕਾ ਅੰਗ ਕੀਆ ਕਰਤਾਰ ਗੌਣ ਮਹੱਲਾ ਪੰਜਵਾਂ ਕਰ ਕਿਰਪਾ ਸੁਖ ਆਨੰਦ ਕਰਾਏ ਬਾਲਕ ਰਾਖ ਲਈਏ ਗੁਰਦੇਵ ਪ੍ਰਭ ਕਿਰਪਾਲ ਦਿਆਲ ਗੋਬਿੰਦੇ ਜੀਆ ਜੰਤ ਸਗਲੇ ਬਖਸ਼ੰਦ ਤੇਰੀ ਸਨ ਪ੍ਰਭ ਦੀਨ ਦਿਆਲ ਪਾਰ ਬ੍ਰਹਮ ਜਪ ਸਦਾ ਨਿਹਾਲ ਰਹਾਓ ਪ੍ਰਭ ਦਿਆਲ ਦੁਸਨ ਨਹੀਂ ਕੋਏ ਘਾਟ ਘਾਟ ਅੰਤਰ ਸਰਬ ਸਮਾਈ ਆਪਣੇ ਦਸ ਗਾਲਤ ਪਲਤ ਸਵਾਰੇ ਪਤਤ ਪਾਵਨ ਪ੍ਰਭਿਤ ਤੁਮਾਰੇ ਔਖਦ ਕੋਟ ਸਿਮਰ ਗੋਬਿੰਦ ਤਾਂਤ ਮੰਤ ਭਜੀਏ ਭਗਵੰਤ ਰੋਗ ਸੋਗ ਮਿਟੇ ਪ੍ਰਭ ਧਿਆਏ ਮਨ ਵਾਸਦ ਪੂਰਨ ਫਲ ਪਾਏ ਕੰਨ ਕਰਾਵਨ ਸਨਤ ਦਿਆਰ ਸਰਬ ਨਿਧਾਨ ਮਹਾਂ ਵਿਚਾਰੇ ਨਾਨਕ ਬਖਸ਼ ਲੇ ਪ੍ਰਭ ਪਾਪ ਸਦਾ ਸਦਾ ਇੱਕ ਵਾਰ ਜਾਪ ਗੌਣ ਮਹੱਲਾ ਪੰਜਵਾਂ ਹਰ ਹਰ ਨਾਮ ਜਪੋ ਮੇਰੇ ਮੀਤ ਨਿਰਮਲ ਹੋਏ ਤੁਮਾਰਾ ਚੀਤ ਮਨ ਤਨ ਕੀ ਸਭ ਮਿਟੇ ਬੁਲਾਏ ਦੁੱਖ ਅੰਧੇਰਾ ਸਗਲਾ ਜਾਏ ਹਰ ਗੁਣ ਗਾਵਤਰੀਏ ਸੰਸਾਰ ਵੜ ਭਾਗੀ ਪਾਈਏ ਪੁਰਖਾ ਪਾਰ ਰਹਾਓ ਜੋ ਜਨ ਕਰੈ ਕੀਰਤਨ ਗਪਾਲ ਤਿਸ ਕੋ ਬੋਏ ਨਾ ਸਕੇ ਜਮਕਾਲ ਜਗ ਮੈਂ ਆਸ ਪ੍ਰਭਾਣ ਗੁਰਮੁਖ ਆਪਣਾ ਖਸਮ ਪਛਾਣ ਹਰ ਗੁਣ ਗਾਵੇ ਸੰਤ ਪ੍ਰਸਾਦ ਕਾਮ ਕ੍ਰੋਧ ਮਿਟੇ ਉਟਮਾਦ ਸਦਾ ਹਜ਼ੂਰ ਜਾਣ ਭਗਵੰਤ ਗੂਰੇ ਗੁਰ ਕਾ ਪੂਰਨ ਮੰਤ ਹਾਰ ਧਨ ਕਾਟ ਕੀਏ ਭੰਡਾਰ ਮਿਲ ਸਤਿਗੁਰ ਸਭ ਕਾ ਸਵਾਰੀ ਹਰ ਕੇ ਨਾਮ ਰੰਗ ਸੰਗ ਜਾਗਾ ਹਰ ਚਰਨੀ ਨਾਨਕ ਮਨ ਲਾਗਾ ਗੌਣ ਮਹੱਲਾ ਪੰਜਵਾਂ ਭਾਵ ਸਾਗਰ ਬੋਇਤ ਹਰ ਚਰਨ ਸਿਮਰਤ ਨਾਮ ਨਾਹੀ ਫਿਰ ਮਰਨ ਹਰ ਗੁਣ ਰਮਤ ਨਾਹੀ ਜਮ ਪੰਥ ਮਹਾਂ ਵਿਚਾਰ ਪੰਚ ਦੂਤੇ ਮੰਥ ਦੋਸ਼ ਨਾਹੀ ਪੂਰਨਾਥ ਜੰਤ ਪਾਏ ਕਉ ਦਿਸੇ ਹਾਥ ਰਹਾਓ ਸਿਮਰਤ ਸਾਤਰ ਵੇਦ ਪੁਰਾਣ ਪਾਰ ਬ੍ਰਹਮ ਕਾ ਕਰੇ ਵਿਗਿਆਨ ਜੋਗੀ ਸਤੀ ਵੈਸ਼ਨੂ ਰਾਮਦਾਸ ਮਿਤ ਨਾਹੀ ਬ੍ਰਹਮ ਅਵਿਨਾਸ਼ ਕਰਨ ਬਲਾ ਕਰੇ ਸ਼ਿਵਦੇਵ ਤਿਲ ਨਾਹੀ ਬੂਝੀ ਅਲਕ ਭੇਵ ਪ੍ਰੇਮ ਭਗਤ ਜਸਾਪ ਦੇ ਜਗ ਮੈਂ ਵਿਰਲੇ ਕਈ ਕੇ ਮੋਏ ਨਿਰਗੁਣ ਗੁਣ ਕਿਸੂ ਨਾਹੀ ਸਰਬ ਨਿਧਾਨ ਤੇਰੀ ਦਿਸ ਮਾਏ

ਢਾਰੋ। ਸੰਤ ਕੋ ਰਾਖਾ ਹੈ ਆਪਣੇ ਜੀਅ ਨਾਲ, ਸੰਤ ਉਧਾਰਨੋ ਤਤ ਖਿਣ ਦਾਲ। ਕੋਈ ਸੰਤ ਜੇ ਭਾਵੈ ਰਾਮੋ, ਸੰਤ ਗੋਬਿੰਦ ਕਹਿ ਏਕ ਕਾਮ ਰਹਾਓ। ਸੰਤ ਕੈ ਉੱਪਰ ਦੇਉ ਪ੍ਰਭ ਹਾਥ, ਸੰਤ ਕੈ ਸੰਗ ਬਸੇ ਦਿਨ ਰਾਤ। ਸਾਸ ਸਾਸ ਸੰਤ ਉਪਰਤ ਪਾਲ, ਸੰਤ ਕਾ ਦੁਖੀ ਰਾਜ ਤੇ ਟਾਲੀ। ਸੰਤ ਕੀ ਨਿੰਦਾ ਕਹੁ ਨਾ ਹੋਈ, ਜੋ ਨਿੰਦੇ ਤਿਸ ਕਾ ਪਤਨ ਹੋਈ। ਜਿਸ ਕੋ ਰਾਖੇ ਸਿਮਜਨ ਹਾਰ, ਚੱਖ ਮਾਰੋ ਸਗਲ ਸੰਸਾਰੀ। ਪ੍ਰਭ ਆਪਣੇ ਕਾ ਭਇਆ ਵਿਸਾਸ, ਜੀਉ ਪਿੰਡ ਸਭ ਤਿਸਕੀ ਰਾਸ। ਨਾਨਕ ਕਉ ਉਪਜੀ ਪ੍ਰਤੀਤ, ਮਾਨਮੁਖ ਹਾਰ ਗੁਰਮੁਖ ਸਦ ਜੀਤ। ਗੌਣ ਮਹੱਲਾ ਪੰਜਵਾ। ਨਾਮ ਨਿਰੰਜਨ ਨੀ ਨਾਰਾਇਣ, ਰਸਨਾ ਸਿਮਰਤ ਪਾਪ ਬਲਾਇਣ। ਰਹਾਉ ਨਾਰਾਇਣ ਸਭ ਮਾਇਨ ਵਾਸ, ਨਾਰਾਇਣ ਘਟ ਘਟ ਪ੍ਰਗਾਸ। ਨਾਰਾਇਣ ਕਹਿਤੇ ਨਰਕ ਨਾ ਜਾਈ, ਨਾਰਾਇਣ ਸੇਵ ਸਗਲ ਫਲ ਪਾਈ। ਨਾਰਾਇਣ ਮਨ ਮਹਿ ਆਧਾਰ, ਨਾਰਾਇਣ ਬੋਧ ਸੰਸਾਰ। ਨਾਰਾਇਣ ਕਹਿਤ ਜਮ ਭਾਗ ਬੁਲੈਣ, ਨਾਰਾਇਣ ਦੰਤ ਭਾਨੇ ਡਾਇਣ। ਨਾਰਾਇਣ ਸਦ ਸਦ ਬਖਸੰਦ, ਨਾਰਾਇਣ ਕਿੰਨੇ ਸੁਖ ਅੰਨਾ ਸੁਖ ਆਨੰਦ। ਨਾਰਾਇਣ ਪ੍ਰਗਟ ਕਿੰਨੋ ਪ੍ਰਤਾਪ, ਨਾਰਾਇਣ ਸੰਤ ਕੋ ਮਾਈ ਬਾਪ। ਨਾਰਾਇਣ ਸਾਧ ਸੰਗ ਨਾਰਾਇਣ, ਬਾਰੰਬਾਰ ਨਾਰਾਇਣ ਗਾਇਨ। ਵਾਸਤਾ ਗੋਚਰ ਗੁਰਮਿਲ ਰਹੀ, ਨਾਰਾਇਣ ਓਟ ਨਾਨਕ ਦਾਸ ਗਈ। ਗੌਣ ਮਲ ਪੰਜਵਾ। ਜਾ ਕੋ ਰਾਖੇ ਰਾਖਣ ਹਾਰ, ਤਿਸਕਾ ਅੰਕਰੇ ਅਹੰਕਾਰ। ਰਹਾਉ ਮਾਤ ਗਰਮ ਮੈਂ ਅਗਨਾ ਚੋਹੇ, ਕਾਮ ਕ੍ਰੋਧ ਲੋ ਮੋਹ ਨਾ ਬੋਹੇ। ਸਾਧ ਸੰਗ ਜਾਪੇ ਨਿਰੰਕਾਰ, ਨਿੰਦਕ ਕਹਿ ਮੂੰਹ ਲਾਗੇ ਸ਼ਾਰ। ਰਾਮ ਕਵਚ ਦਾਸ ਕਾ ਸੁਨਾ, ਦੂਤ ਦੁਸਤ ਤਿੰਨ ਪੋਹ ਦਿਨਾਏ। ਜੋ ਜੋ ਗਰਭ ਕਰੇ ਸੋ ਹੋਏ, ਗਰੀਬ ਦਾਸ ਕੀ ਪ੍ਰਭ ਸ਼ਰਨ ਆਏ। ਜੋ ਜੋ ਸ਼ਰਨ ਬਿਆਰ ਰਾਏ, ਸੋ ਦਾਸ ਰੱਖੇ ਆਪਣੇ ਗੰਟ ਲਾਏ। ਜੇ ਕੋ

ਆਸ ਰੱਖੇ ਕਿਰਪਾ ਧਾਰੇ, ਨਾਨਕ ਕੇ ਪ੍ਰਾਣ ਆਧਾਰੇ, ਗੌਣ ਮਹਲਾ ਪੰਜਵਾ, ਆਚਾਰਜ ਕਥਾ ਮਾਨੂਪ, ਪਰਮਾਤਮਾ ਪਰਬ੍ਰਹਮ ਕਾ ਰੂਪ ਰਹਾਉ।

ਲੈਲਮ ਸਕਾਰੇ ਬੋਝੀ ਨਹੀਂ ਕਾਜੀ ਅੰਧਿਆਰੇ ਤੀਨ ਵਾਰ ਪਤੀਆ ਪਰ ਲੀਨਾ ਮਨ ਕਠੋਰ ਅਜੂਨਾ ਪਤੀਨਾ ਕਹਿ ਕਬੀਰ ਹਮਰਾ ਗੋਬਿੰਦ ਚੌਥੇ ਪਦ ਮੈਂ ਜਨ ਕੀ ਜਿੰਦ ਗੌਣ ਨਾਏ ਮਨਸ ਨਾਏ ਤਿਉਆ ਨਾਏ

ಬಾಯಿ ನಾಯ ಗ್ರಹಿ ನಾ ದಾಸಿ ನಾಯ ರಾಜ ನಾ ಪೀಕಮ ಗಾಸಿ ನಾ ಸುಮೆಂಡ ನಾ ರಕ್ತ ರಾತಿ ನಾಯ ಬ್ರಾಹ್ಮಣ ನಾಯ ಖಾತಿ ನಾಯ ತಪ ಕಹಾವೇ ಶೇಖ ನಾ ಏ ಜೀವೆ ನಾಯ ಮರ್ತ ದೇಖ ಏಸ ಮರ್ತೇ ಕೋ ಜೇ ಕೋ ಹೋವೇ ಜೇ ಜೋ ರೋವೇ ಸೋಯಿ ಪಥ ಖೋವೇ ಗುರು ಪ್ರಸಾದ ಮೈ ಡಗರು ಪಾಯ ಜೀವನ ಮರಣ ದೋ ಮಟಾಯ ಕಹ ಕಬೀರೇ ರಾಮ ಕೀ ಅಂಸ ಜಸ ಕಾಗದ ಪರ ಮಿಡೇ ನ ಮನ್ಸ ਟੁੱਟੇ ਤਾਗੇ ਨਕੁੱਟੀ ਪਾਨ ਦੁਆਰ ਉੱਪਰ ਚਲਕਾਵੇ ਕਾਨ ਕੂਚ ਵਿਚਾਰੇ ਪੂਏ ਫਾਲ ਇਹ ਆ ਮੁੰਡਿਆ ਸਿਰ ਚੜਵੋ ਕਾਲ ਰਾਮ ਨਾਮ ਵਾ ਕਮਨ ਰਾਤਾ ਨਕਰੀ ਲਗਨ ਖੇਬੋ ਨਾਏ ਮੁੰਡਿਆ ਆਂਦਨ ਦਾ ਪੇ ਜਾਏ ਇੱਕ ਦੋਏ ਮੰਦਰ ਇੱਕ ਦੋਏ ਬਾਟ ਹਮ ਕਿਉਂ ਸਾਬਰ ਉਨਕੋ ਕਾਟ ਮੋੜ ਪੜੋਸ ਕਬਰ ਬਦਪੋਤੀ ਹਾਮ ਕੋ ਚਾਵਨ ਉਨਕੋ ਰੋਟੀ ਮੁੰਡਿਆ ਮੁੰਡਿਆ ਹੂਏ ਏਕ ਏਕ ਮੁੰਡਿਆ ਬੂੜਤ ਕੀ ਟੇਕ ਸੁਣ ਅੰਦਲੇ ਲੋਈ ਬੇ ਪੀਰ ਇਨ ਮੁੰਡਿਆ ਨਾ ਪੰਜ ਸਰਨ ਕਬੀਰ ਲਾਉਣ ਖਸ ਮਰੈ ਤੋ ਨਾਰ ਨਾ ਰੋਵੈ ਉਸ ਰਖਵਾਰਾ ਔਰ ਹੋਵੈ ਰਖਵਾਰੇ ਕਾ ਹੋਏ ਵਿਨਾਸ਼ ਆ ਗਏ ਨਰਕ ਇਹਾਂ ਭੋਗ ਵਿਨਾਸ਼ ਏਕ ਸੁਹਾਗਣ ਜਗਤ ਪਿਆਰੀ ਸਗਲੇ ਜੀਆ ਜੰਤ ਕੀ ਨਾਰੀ ਸੁਹਾਗਣ ਗੱਲ ਸੋਹੇ ਹਾਰ ਸੰਤ ਕੋ ਵਿਖ ਵਿਖਸੇ ਸੰਸਾਰ ਕਰ ਸ਼ਿੰਗਾਰ ਬਏ ਬਖਿਆਰੀ ਸੰਤ ਕੀ ਠਿਕਰੀ ਫਿਰੇ ਵਿਚਾਰੀ ਸੰਤ ਭਾਗੋ ਪਾਛੇ ਪਰੇ ਗੁਰ ਪ੍ਰਸਾਦੀ ਮਾਰੋ ਡਰੇ ਸਾਕਤ ਹੀ ਉਹ ਪਿੰਡ ਪਰਾਇਣ ਹਮ ਕੋ ਦਿਸਤ ਪਰੇ ਤ੍ਰਿਖ ਡਾਇਣ ਹਾਮ ਤਿਸਕਾ ਬਹੁ ਜਾਣਿਆ ਭਿਓ ਜਬ ਹੋਏ ਗਰਬਾਨ ਮੇਰੇ ਗੁਰਦੇਉ ਕਹੋ ਕਬੀਰ ਅਬ ਬਾਹਰ ਭਰੀ ਸੰਸਾਰੇ ਕੇ ਅੰਚਲ ਲਰੀ ਗੌਣ ਗ੍ਰਹਿ ਸੋਭਾ ਜਾ ਕੇ ਅਨਾਏ ਆਵਤ ਪਹੀਆ ਕੁਦੇ ਜਾਏ ਵਾਕੇ ਅੰਤਰ ਨਹੀਂ ਸੰਤੋਖ ਬਿਨ ਸੁਹਾਗਣ ਲਾਗੇ ਦੋਖ ਧਨ ਸੁਹਾਗਣ ਮਹਾਪਵੀਤ ਤਪੇ ਤਪੀਸਰ ਡੋਲੇ ਚੀਤ ਰਹਾਓ ਸੁਹਾਗਣ ਕਿਰਪਨ ਕੀ ਪੂਤੀ ਸੇਵਕ ਤਜ ਜਗਤ ਸਿਉ ਸੋਤੀ ਸਾਧੂ ਕਹਿ ਠਾੜੀ ਦਰਬਾਰ ਸ਼ਰਨ ਤੇਰੀ ਮੋਖੋ ਨਿਸਤਾਰ ਸੁਹਾਗਣ ਹੈ ਅਤ ਸੁੰਦਰੀ ਪੱਗ ਨੇਵਰ ਸ਼ਨਕ ਸਨਹਿਰੀ ਜੋ ਲਗ ਪ੍ਰਾਣ ਤੋਂ ਲਗ ਸੰਗੇ ਨਾਏ ਤਾਂ ਚੱਲੀ ਵੇਗ ਉੱਠ ਨੰਗੇ ਸੁਹਾਗਣ ਪਵਨ ਤ੍ਰੈ ਲੀਆ ਆਠ ਦਸ ਆ ਦਸ ਆਠ ਪ੍ਰਾਣ ਤੀਰਥ ਰਸਕੀਆ ਬ੍ਰਹਮਾ ਵਿਸ਼ਨ ਮਹੇਸ਼ ਵੇਦੇ ਵੱਡੇ ਭੂਤ ਰਾਜੇ ਹੈ ਛੇਦੇ ਸੁਹਾਗਣ ਔਰ ਵਾਰ ਨਾ ਪਾਰ ਪਾਂਚ ਨਾਰਦ ਲੈ ਸੰਗ ਵਿਦਵਾਰ ਪਾਂਚ ਨਾਰਦ ਕੇ ਮਿਟ ਪੇ ਫੂਟੇ ਕਹੋ ਕਬੀਰ ਗੁਰ ਕਿਰਪਾ ਛੂਟੇ ਗੌਂਡ ਜੈਸੇ ਮੰਦਰ

ਐਸੇ ਅਵਿਗਤ ਜਾਵੇ ਜਾਰੋ ਤਿਸੇ ਜੋ ਜਾਮ ਨਾ ਚੇਤੈ ਤਾਨ ਮਨ ਰਮਤ ਰਹੇ ਮੈਂ ਖੇਤੇ ਰਹਾਓ ਜੈਸੇ ਹਲ ਹਰ ਬਿਨਾਂ ਜਿੰਮੀ ਨਹੀਂ ਬੋਈਐ ਸੂਤ ਬਿਨਾਂ ਕੈਸੇ ਮਣੀ ਪਰੋਈਐ ਕੁੰਡੀ ਬਿਨਾਂ ਕਿਆ ਗੰਟ ਚੜ੍ਹਾਈਐ ਸਾਧੂ ਬਿਨ ਤੈਸੇ ਅਵਿਗਤ ਜਾਈਐ ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ ਬਿੰਬ ਬਿਨਾਂ ਕੈਸੇ ਕੱਪੜੇ ਧੋਈ ਕੋਰ ਬਿਨਾਂ ਕੈਸੇ ਅਸਵਾਰ ਸਾਧੂ ਬਿਨਾਂ ਨਹੀਂ ਦਰਬਾਰ ਜੈਸੇ

ਨਾ ਗੌਡ ਕੂਟਨ ਸੋਏ ਜੋ ਮਾਨ ਕੋ ਕੂਟੈ ਮਨ ਕੂਟੈ ਤੋ ਜਮਤੇ ਛੂਟੇ ਕੁੱਟ ਕੁੱਟ ਮਨ ਕਸਬੱਟੀ ਲਾਵੈ ਸੋ ਕੂਟਨ ਮੁਕਤ ਬਹੁ ਪਾਵੈ ਕੂਟਨ ਕਿਸੈ ਕਹੋ ਸੰਸਾਰ ਸਗਲ ਬੋਲਣ ਕਹਿ ਮੈਂ ਵਿਚਾਰ ਹਾਉ ਨਾਚਨ ਸੋਏ ਜੋ ਮਨ ਸਿਓ ਨਾਚੈ ਝੂਠ ਨਾ ਪਤੀਐ ਪਰ ਚੈ ਸਾਚੈ ਇਸ ਮਨ ਆਗੈ ਪੂਰੇ ਤਾਲ ਇਸ ਨਾਚਨ ਕੇ ਮਨ ਰਖਵਾਲ ਬਜਾਰੀ ਸੋ ਜੋ ਬਜਾਰ ਹੈ ਸੋਧੈ ਪਾਂਚ ਬਲਿਤ ਕੋ ਪ੍ਰਬੋਧੈ ਨੋ ਨਰਕ ਕੀ ਭਗਤ ਪਛਾਨੈ ਸੋ ਬਾਜਾਰੀ ਹਮ ਗੁਰਮਾਨੇ ਤਸ ਕਰ ਸੋਏ ਜੇ ਤਾਤ ਨਾ ਕਰੇ ਇੰਦਰੀ ਕਹਿ ਜਤਨ ਨਾ ਉਚਰੈ ਕਹੋ ਕਬੀਰ ਹਮ ਐਸੇ ਲਖਨ ਧਨ ਗੁਰਦੇਵ ਆਤ ਰੂਪ ਵਿਚਖਨ ਗੌਂਡ ਧਨ ਗੋਪਾਲ ਧਨ ਗੁਰਦੇਵ ਧਨ ਅਨਾਦ ਭੁੱਖੇ ਕਬਲ ਟਹਿ ਕੇਵ ਧਨ ਉਹ ਸੰਤ ਜਨ ਐਸੀ ਜਾਨੀ ਜਿਨ ਕੋ ਮਿਲਵੋ ਸਾਰੰਗ ਪਾਣੀ ਆਦਿ ਪੁਰਖ ਤੇ ਹੋਏ ਅਨਾਦ।

ਹੋਵੇ। ਤੀਨ ਭਵਨ ਮੈਂ ਆਪਣੀ ਖੋਵੈ, ਛੋਡੇ ਅੰਨ ਕਰੇ ਪਖੰਡ, ਨਾ ਉਹ ਸੁਹਾਗਣ ਨਾ ਉਹ ਰੰਡ। ਜਗ ਮੈਂ ਬਖਤੇ ਦੁੱਧਾ ਧਾਰੀ, ਗੋਪਤੀ ਕਾਵੈ ਵਟਕਾ ਸਾਰੀ, ਅੰਨੇ ਬਿਨਾ ਨਾ ਹੋਏ ਸਕਾਲ, ਤਜਿਆ ਅੰਨ ਨਾ ਮਿਲੇ ਗਪਾਲ। ਕਹੋ ਕਬੀਰ ਹਮ ਐਸੇ ਜਾਣਿਆ, ਧਨ ਅਨਾਦ ਠਾਕੁਰ ਮਨ ਮਾਨਿਆ, ਰਾਹ ਗੌਣ ਬਾਣੀ ਨਾਮ ਦਿਓ ਜੀ ਕੀ, ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ। ਅਸਮੇਤ ਜਗਨੇ ਤੁਲਾ ਪੁਰਖ ਗਾਨੇ, ਪ੍ਰਾਗ ਸੁਨਾਨੇ ਤੋ ਨਾ ਪੂਜੇ ਹਰ ਕੀਮਤ ਨਾਮਾ, ਆਪਣੇ ਨਾਮੇ ਭਜਰੇ ਨਾਮ ਅਸਲੀ ਰਹਾਉ। ਗਿਆ ਪਿੰਡ ਭਟਤਾ, ਬਨਾਰਸ ਅਸ ਬਸਤਾ, ਮੁਖ ਵੇਦ ਚਤੁਰ ਪੜਤਾ, ਸਗਲ ਧਰਮਾ ਚਿਤਾ, ਗੁਰ ਗਿਆਨ ਇੰਦਰੀ ਦ੍ਰਿੜਤਾ, ਖਟ ਕਰਮ ਸਹਿਤ ਰਹਿਤਾ, ਸਿਵਾ ਸੰਕਤ ਸਬਾਦੰ, ਮਨ ਛੋੜ ਛੋੜ ਸਗਲੇ ਭੇਦੰ।

ਵੀਰੂ ਰਾਮ ਛੋੜ ਚਿੱਤ ਅਦਨ ਨਾ ਵੀਰੋ ਰਾਉ ਜਿਉ ਮੀਨਾ ਹੇਰੇ ਪਸੁਆਰਾ ਸੋਨਾ ਗਣਤੇ ਹੇਰੇ ਸੁਨਾਰਾ ਜਿਉ ਵਿਖੀ ਹੇਰੇ ਪਰਨਾਰੀ ਕੌਡਾ ਡਾਰਦ ਹੇਰੇ ਜਵਾਰੀ

ਰਾਉ ਨਾਰਤੇ ਸੁਰ ਹੋਏ ਜਾਤ ਬਿਖਮ ਦੇ ਨਿਮਕਦੇ ਸਤਿਗੁਰ ਬੁੱਧ ਸਿਖਲਾਈ ਨਾਰਤੇ ਉਪਜ ਸੁਰਗ ਕੋ ਜਿਤੋ ਸੋ ਆਵ ਕਦ ਮੈਂ ਪਾਈ ਜਾ ਜਾ ਤੂੰ ਨਾਰਦ ਟੇਕੈ ਨੈ ਕਟਕਾਬੂ ਮੋਹੇ ਤੇਰੇ ਨਾਮ ਅਵਲੰਬ ਬਹੁਤ ਜਨ ਉਧਰੇ ਨਾਮੇ ਕੀ ਨਿਜ ਮੈਂ ਇਹ ਗੌਂਡ

ਗੌੜਾ ਪੈਰੋਂ ਪੂਤ ਸੀਤਲਾ ਧਾਵੇ ਖਰ ਬਾਹਾਂ ਨੂੰ ਉਠਾ ਰੋੜਾ ਵੇ ਹਉ ਤੋਂ ਏਕਰ ਮਈਆ ਲਿਓ ਆਨ ਵੇਦ ਬਦਲਾਵੰਦੀ ਉਰਾਓ ਸਿਵ ਸਿਵ ਕਰਤੇ ਜੋ ਨਰ ਧਿਆਵੇ ਵਰਦ ਚੜੇ ਡੋਰੂ ਚਮ ਚਮਕਾਵੇ ਮਹਾਂ ਮਾਈ ਕਾ ਪੂਜਾ ਕਰੇ ਨਰ ਸਹਿ ਨਾਰ ਹੋਏ ਔਤਰੇ ਤੂੰ ਕਹੀਆ ਤਹੀ ਆਨ ਭਾਵਨੀ ਭਵਾਨੀ ਮੁਕਤ ਕੀ ਵਰਿਆ ਘਾਸ ਬਾਨੀ ਗੁਰਮਤਿ ਰਾਮ ਨਾਨ ਗੋ ਮੀਤਾ ਪਰਮੇ ਨਾਮਾ ਇਉਂ ਕਹਿ ਮੀਤਾ ਗੀਤਾ ਰਹਾ ਬਿਲਾਵਲ ਗੌਣ ਆਜ ਨਾਮੇ ਬੀਠਲ ਦੇਖਿਆ ਮੂਰਖ ਕੋ ਸਮਝਾਓ ਰੇ ਰਹਾਓ

ਸੀਤਾ ਰਾਗ ਗਾਉਣ ਬਾਣੀ ਰਵਿਦਾਸ ਜੀਓ ਕੀ ਘਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਮਕੰਦ ਮਕੰਦ ਜਪੋ ਸੰਸਾਰ ਬਿਨ ਮਕੰਦ ਤਨ ਹੋਏ ਔਹਾਰ ਸੋਈ ਮਕੰਦ ਮੁਕਤ ਕਾ ਦਾਤਾ ਸੋਈ ਮਕੰਦ ਮਰਾ ਪਿਤ ਮਾਤਾ ਜੀਵਤ ਮਕੰਦ ਮਰਤ ਮਕੰਦੇ ਤਾਗੇ ਸੇਵਤ ਕਹੋ ਸਦਾ ਆਨੰਦੇ ਮਕੰਦ ਮਕੰਦ ਹਮਾਰੇ ਪ੍ਰਾਣ ਜਬ ਮਕੰਦ ਮਸਤਕ ਨਿਸਾਨਿੰ ਸੇਵਾ ਮਕੰਦ ਕਰੇ ਵੇ ਰਾਗੀ ਸੋਈ ਮਕੰਦ ਦੁਰਬਲ ਤਨ ਲਾਦੀ ਏਕ ਮਕੰਦ ਕਰੇ ਉਪਕਾਰ ਹਮਰਾ ਕਹਾਂ ਕਰੇ ਸੰਸਾਰ ਮੇਟੀ ਜਾਤ ਹੋਏ ਦਰਬਾਰ ਤੂੰ ਮਕੰਦ ਜੋਗ ਜੁਗ ਚਾਰ ਉਪਜੋ ਗਿਆਨ ਹੋਆ ਪ੍ਰਗਾਸ ਕਰ ਕਿਰਪਾ ਲੀਨੇ ਕੀਟ ਦਾਸ ਗੌਰਵ ਦਾਸ ਅਵ ਤ੍ਰਿਸ਼ਨਾ ਚੁੱਕੀ ਜਬ ਮਕੰਦ ਸੇਵਾ ਤਾਉ ਕੀ ਗੌਂਡ ਜੇ ਉਹ ਆਠ ਸਾ ਤੀਰਥ ਨਹਾਵੇ ਜੇ ਉਹ ਦਵਾਸ ਮਿਲ ਪਜਾ ਸਿਲਾ ਪਜਾਵੇ ਜੇ ਉਹ ਕੂਪ ਤਟਾ ਦੇਵਾਵੇ ਕਰੇ ਨਿੰਦ ਸਭ ਵਿਰਥਾ ਜਾਵੇ ਸਾਧਕਾ ਨਿੰਦਕ ਕੈਸੇ ਤਰੇ ਸਰਬਰ ਜਾਨੋ ਨਾਰਕ ਪੀ ਪਰੇ ਜਰਾਉ ਜੇ ਉਹ ਗ੍ਰਹਿਣ ਕਰੇ ਕੁਲੇ ਕੁਲ ਖੇਤ ਆਰਪੇ ਨਾਰ ਸਿੰਗਾਰ ਸਮੇਤ ਸਗਲੀ ਸਿਮਰਤ ਸਰਪਣੀ ਸੁਣੈ ਕਰੇ ਨਿੰਦ ਕਵਨੇ ਨਹੀਂ ਗੁਣੈ ਜੇ ਉਹ ਅਨੇਕ ਪ੍ਰਸਾਦ ਕਰਾਵੇ ਭੂਮਦਾਨ ਸੋਭਾ ਮੰਡਪ ਪਾਵੇ ਆਪਣਾ ਵਿਗਾੜ ਬਰਾਨਾ ਸਾਂਢੇ ਕਰੈ ਨਿੰਦ ਬਹੁ ਜੁਨੀ ਹਾਂਢੇ ਨਿੰਦਾ ਕਹਾ ਕਹੋ ਸੰਸਾਰਾ ਨਿੰਦਕਾ ਪ੍ਰਗਟ ਪਹਾਰਾ ਨਿੰਦਕ ਸੋਧ ਸਾਧ ਵਿਚਾਰਿਆ ਕਹੋ ਰਵਿਦਾਸ ਪਾਪੀ ਨਰਕ ਸੁਧਾਰਿਆ ਜੋੜ ਰਾਮ ਕਲੀ ਮਹੱਲਾ ਪਹਿਲਾ ਘਰ ਪਹਿਲਾ ਚੌਦੇ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਜੁਨੀ ਸਹਿਬੈ ਗੁਰਪ੍ਰਸਾਦ ਕੋਈ ਪੜਤਾ ਸਹਿਸਾ ਕਿਰਤਾ ਕੋਈ ਪੜੇ ਪਰਾਨਾ ਕੋਈ ਨਾਮ ਜਪੇ ਜੰਪਾਲੀ ਲਾਗੈ ਤਸੇ ਧਿਆਨਾ ਆਪ ਹੀ ਕਾਵ ਹੀ ਕਿਛੁ ਨਾ ਜਾਣਾ ਤੇਰਾ ਇੱਕੋ ਨਾਮ ਪਛਾਨਾ ਨਾ ਜਾਣਾ ਹਰੇ ਮੇਰੀ ਕਵਨ ਗਾਤੇ ਨਾ ਹਮ ਮੂਰਖ ਅਗਿਆਨ ਸ਼ਰਨ ਪ੍ਰਭ ਤੇਰੀ ਕਰ ਕਿਰਪਾ ਰਾਖੋ ਮੇਰੀ ਲਾਜ ਪਤੇ ਰਹਾਓ ਕਬ ਹੂੰ ਜੀਣਾ

ਪਾਣੀ ਪ੍ਰਾਣ ਪਵਨ ਬੰਦ ਰਾਖੇ, ਚੰਦ ਸੂਰਜ ਮੁਖ ਦੀਏ, ਮਨ ਜੀਵਨ ਕਉ ਧਰਤੀ ਦੀਨੀ, ਏਤੇ ਗੁਣ ਵਿਸਰੇ, ਸਿੱਧ ਸਾਧਕ ਹਰ ਜੋਗੀ ਜੰਗਮ, ਪੀਰ ਪੁਰਸ਼ ਬਹੁ ਤੇਰੇ।

ਪਹਿਲਾਂ ਸੁਣ ਮਾਛਿੰਦਰਾ ਨਾਨਕ ਬੋਲੇ, ਵਸਗਤ ਪੰਚ ਕਹੇ ਨਹਿ ਡੋਲੇ, ਐਸੀ ਜੁਗਤ ਜੋ ਕੋ ਪਾਲੇ, ਆਪ ਤਰੇ ਸਗਲੇ ਗੁਲ ਤਾਰੇ, ਸੋ ਤੂੰ ਐਸੀ ਮਤ ਪਾਵੈ, ਐਹਨ ਸੁਣ ਸਮਧ ਲਗਾਵੈ, ਸਮਾਵਰ ਹਾਉ ਭਿਖਿਆ ਪਾਏ ਭਗਤ ਪੈ ਚੱਲੈ, ਹੋਵੇ ਸੋ ਤ੍ਰਿਪਤ ਸੰਤੋਖ ਅਮੁੱਲੈ, ਧਿਆਨ ਰੂਪ ਹੋਏ ਆਸਨ ਪਾਵੇ, ਸੱਚ ਨਾਮ ਤਾੜੀ ਚਿਤ ਲਾਵੇ, ਨਾਨਕ ਬੋਲੇ ਅੰਮ੍ਰਿਤ ਬਾਣੀ, ਸੁਨ ਮਾਛਿੰਦਰਾ ਆਉ ਦੁਨੀ ਸਾਣੀ, ਆਸਾ ਮੈਂ ਨਰਸ ਬੁਲਾਏ, ਨੇਹ ਚੋ ਨਾਨਕ ਕਰਤੇ ਪਾਏ, ਪਰਮਤ ਨਾਨਕ ਅਗਮ ਸੁਣਾਏ, ਗੁਰ ਚੇਲੇ ਕੀ ਸਿੰਧ ਮਲਾਏ, ਦੇਖਿਆ ਦਾਰੂ ਭੋਜਨ ਖਾਏ, ਛੇ ਦਰਸ਼ਨ ਕੀ ਸੋਝੀ ਪਾਏ, ਰਾਮ ਕਲੀ ਮਹੱਲਾ ਪਹਿਲਾ। ਹਮ ਡੋਲਤ ਬੇੜੀ ਪਾਪ ਭਰੀ, ਹੇ ਪਵਨ ਲੱਗੈ ਮਤ ਜਾਈ, ਸਨਮੁਖ ਬਿੱਧ ਭੇਟਣ ਕੋ ਆਏ, ਨਿਹਚੋ ਦੇ ਵੜੇ ਆਈ, ਗੁਰ ਤਾਰ ਤਾਰਨ ਹਾਰਿਆ, ਦੇ ਭਗਤ ਪੂਰਨ ਅਵਨਾਸੀ, ਹੋ ਤੁਝ ਕੋ ਬਲਿਆਰਿਆ, ਸਿੱਧ ਸਾਧਕ ਜੋਗੀ ਅਰੇ ਜੰਗਮ, ਏਕ ਸਿੱਧ ਜਿਨੀ ਧਿਆਇਓ, ਪਰਸਤ ਪੈਰ ਸਿਜ ਤੇ ਸਵਾਮੀ, ਅੱਖਰ ਜਿਨ ਕੋ ਆਇਆ, ਜਪ ਤਪ ਸੰਜਮ ਕਰਮ ਨਾ ਜਾਣ, ਨਾਮ ਜਪੀ ਪ੍ਰਭ ਤੇਰਾ, ਗੁਰ ਪਰਮੇਸ਼ਰ ਨਾਨਕ ਭੇਟਿਓ, ਸਾਚੇ ਸਬਦਨ ਮੇਰਾ, ਰਾਮ ਗਲੀ ਮੱਲਾ ਪਹਿਲਾ। ਸੁਰਤੀ ਸੁਰਤ ਰੁਲਾਈਏ ਏਤ, ਤਨ ਕਰ ਤੁਲਾ ਲਾਂਗਾਏ ਜੀਤ, ਅੰਤਰ ਭਾਏ ਤਿਸੇ ਤੂੰ ਰੱਖ, ਐਹਨਸ ਦੀਵਾ ਬਲੇ ਅਥਕ, ਐਸਾ ਦੀਵਾ ਨੀਰ ਦਰਾਏ, ਜਿਤ ਦੀਏ ਸਭ ਸੋਝੀ ਪਾਏ, ਰਹਾਓ ਅੱਛੀ ਮਿੱਟੀ ਸੋਚੀ ਹੋਏ, ਤਾਕਾ ਕੀਆ ਮਨੇ ਸੋਏ, ਕਰਨੀ ਤੇ ਕਰ ਚੱਕੂ ਢਾਲ, ਇੱਥੇ ਉੱਥੇ ਨਿਵੀ ਨਾਲ, ਆਪੇ ਨਜ਼ਰ ਕਰੇ ਜਾ ਸੋਏ, ਗੁਰਮੁਖ ਵੇਲਾ ਬੁਝੇ ਕੋਏ, ਤਿਤ

ਕਾਮ ਕਲੀ ਮਹੱਲਾ ਪਹਿਲਾ ਤੁਧਨੋਂ ਨਿਵਣ ਮੰਨਣ ਤੇਰਾ ਨਾਉ ਸਾਜ ਪੇਟ ਬੈਸਣ ਕੋ ਤਾਉ ਸਤ ਸੰਦੋਖ ਹੋਵੇ ਅਰਦਾਸ ਤਾਂ ਸੁਣ ਸਦ ਬਹਾਲੇ ਪਾਸ ਨਾਨਕ ਬਿਰਤਾ ਕੋਈ ਨਾ ਹੋਏ ਐਸੀ ਦਰਗਾ ਸੱਚਾ ਸੋਈ ਰਹਾਉ ਪ੍ਰਾਪਤ ਪੋਤਾ ਕਰਮ ਵਸਾਉ ਤੂੰ ਦੇਵੈ ਮੰਗਤ ਜਨ ਚਾਉ ਭਾਂਡੇ ਪਾਉ ਪਵੇ ਤਿਤ ਆਈ ਤੋਰਤਾ ਛੋਡੀ ਕੀਮਤ ਪਾਈ ਜਿਨ ਕੁਛ ਕੀਆ ਸੋ ਕੁਛ ਕਰਾਈ ਆਪਣੀ ਕੀਮਤ ਆਪੇ ਧਰੈ ਗੁਰਮੁਖ ਪ੍ਰਗਟ ਹੋਆ ਹਰ ਰਾਏ ਨਾ ਕੋ ਆਵੇ ਨਾ ਕੋ ਜਾਈ ਲੋਕ ਤੇ ਘਰ ਕਹੇ ਮੰਗਤ ਜਨ ਮੰਗਤ ਮਾਨ ਨਾ ਪਾਇਆ ਸਹਿਕੀਆਂ ਗੱਲਾਂ ਦਰਗੀਆਂ ਬਾਤਾਂ ਤਾਂ ਤੇ ਕਹਿਣ ਕਹਾਇਆ ਰਾਮ ਕਲੀ ਮਹੱਲਾ ਪਹਿਲਾ ਸਾਗਰ ਮੈਂ ਬੂੰਦ ਬੂੰਦ ਮੈਂ ਸਾਗਰ ਕਵਣ ਪੁਜੇ ਬਿਦ ਜਾਣੇ ਉਤਪਤ ਚਲਤ ਮੈਂ ਚਲਤ ਆਪ ਕਰ ਚੀਨੇ ਆਪ ਤੱਤ ਪਛਾਣੇ ਐਸਾ ਗਿਆਨ ਵਿਚਾਰੈ ਕੋਈ ਤਿਸ ਤੇ ਮੁਕਤ ਪਰਮਗਤ ਹੋਈ ਰਹਾ ਉਹ ਦਿਨ ਮੈਂ ਰਹਿਣ ਰਹਿਣ ਮੈਂ ਨਿਰ ਊਸਨ ਸੀਨ ਬਿਦ ਸੋਈ ਤਾਂ ਕੀ ਗਤ ਮਿਤ ਉਬਰ ਨਾ ਜਾਣੇ ਗੁਰਬਿਨ ਸਮਝ ਨਾ ਹੋਈ ਪੁਰਖ ਮੈਂ ਨਾਰ ਨਾਰ ਮੈਂ ਪੁਰਖਾ ਬੂਝੋ ਬ੍ਰਹਮ ਗਿਆਨੀ ਧੁਨ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮੁਖ ਗਤ ਕਹਾਣੀ ਮਨ ਮੈਂ ਜੋਤ ਜੋਤ ਮੈਂ ਮਨੁਆ ਪੰਚ ਮਿਲੇ ਗੁਰ ਭਾਈ ਨਾਨਕ ਤਿਨ ਕਹਿ ਸਤ ਬਲਿਹਾਰੀ ਜਨ ਏਕ ਸ਼ਬਦ ਲਿਬਲਾਈ ਰਾਮ ਕਲੀ ਮਹੱਲਾ ਪਹਿਲਾ ਜਾ ਹਰ ਪ੍ਰਭ ਕਿਰਪਾ ਧਾਰੀ ਤਾਂ ਹੋਮੇ ਵਿੱਚੋਂ ਮਾਰੀ ਸੋ ਸੇਵਕ ਰਾਮ ਪਿਆਰੀ ਜੋ ਗੁਰ ਸ਼ਬਦੀ ਵਿਚਾਰੀ ਜੋ ਹਰ ਜਨ ਹਰ ਪ੍ਰਭਾਵੇ ਅਹਿਨਸ ਭਗਤ ਕਰੇ ਦਿਨ ਰਾਤੀ ਲਾਜ ਛੋੜ ਹਾਰ ਗਏ ਗੁਣ ਗਾਵੈ ਤੁਨ ਵਾਜੇ ਅਨੰਦ ਘੋਰ ਮਨ ਮਾਨਿਆ ਹਰ ਸਮੂਰਾ ਗੁਰ ਪੂਰੇ ਸਤ ਸਮਾਇਆ ਗੁਰ ਆਦ ਪੁਰਖ ਹਰ ਪਾਇਆ ਸਭ ਨਾਦ ਵੇਦ ਗੁਰਬਾਣੀ ਮਨ ਰਾਤਾ ਸਾਰਗ ਪਾਣੀ ਤੈ ਤੀਰਥ ਵਰਤ ਤਪ ਸਾਰੇ ਗੁਰ ਮਿਲਿਆ ਹਰ ਨਿਸਤਾਰੇ ਜੈ ਆਪ ਗਿਆ ਪੋ ਭਾਗਾ ਗੁਰ ਜਨੀ ਸੇਵਕ ਲਾਗਾ ਗੁਰ ਸਤਿਗੁਰ ਪਰਮ ਚੁਕਾਇਆ ਕਉ ਨਾਨਕ ਸ਼ਬਦ ਮਿਲਾਇਆ ਰਾਮ ਕਲੀ ਮਹੱਲਾ ਪਹਿਲਾ ਸ਼ਾਦਨ ਭੋਜ ਮੰਗਤ ਭਾਗੇ ਖੁਦਿਆਂ ਦੋਤ ਜਲਾਏ ਦੁਖ ਅੱਗੇ ਗੁਰਮਤ ਨਹੀਂ ਲੀਨੀ ਦੁਰਮਤ ਪਤ ਕੋਈ ਗੁਰਮਤ ਭਗਤ ਪਾਵੇ ਜਨ ਕੋਈ ਜੋਗੀ ਜੋਗਤ ਸਹਿਜ ਕਰ ਵਾਸੇ ਏਕ ਦ੍ਰਿਸ਼ਟ ਏਕੋ ਕਰ ਦੇਖਿਆ ਭੀਖਿਆ ਪਾਏ ਸ਼ਬਦ ਤਿਪਤਾ ਸਹੀ ਰਹਾਓ ਪੰਚ ਬੈਲ ਗੱਡੀਆਂ ਦੇ ਧਾਰੀ ਰਾਮ ਕਲਾ ਨਿਭੇ ਪਤ ਸਾਰੀ ਧਾਰ ਟੁੱਟੀ ਗਾਂਡੋ ਸਿਰ ਭਾਰੇ ਲੱਕੜੀ ਵਿਕਰ ਜਰੀ ਮੰਜ ਭਾਰੇ ਗੁਰ ਕਾ ਸ਼ਬਦ ਵਿਚਾਰ ਜੋਗੀ ਦੁੱਖ ਸੁੱਖ ਸਮਕਰ ਕਰਨਾ ਸੋਗ ਵਿਯੋਗੀ ਭੁਗਤ ਰਾਮ ਭੁਗਤ ਨਾਮ ਗੁਰ ਸ਼ਬਦ ਵਿਚਾਰੀ ਆਸਰ ਕੰਧ ਜਪੇ ਨਿਰੰਕਾਰੀ

ਤਰਨਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਮ ਕਲੀ ਮਹਲਾ ਤੀਜਾ ਘਰ ਪਹਿਲਾ ਸਤਜੁਗ ਸੱਚ ਕਹੇ ਸਭ ਕੋਈ ਘਰ ਘਰ ਭਗਤ ਗੁਰਮੁਖ ਹੋਈ ਸਤਜੁਗ ਧਰਮ ਪੈਰ ਹੈ ਚਾਰੇ ਗੁਰਮੁਖ ਪੂਜੇ ਕੋ ਵਿਚਾਰ ਜੁਗ ਚਾਰੇ ਨਾਮ ਵਡਿਆਈ ਹੋਈ ਜੇ ਨਾਮ ਲਾਗੇ ਸੋ ਮੁਕਤ ਹੋਵੇ ਗੁਰਬਿਨ ਨਾਮ ਨਾ ਪਾਵੇ ਕੋਈ ਰਹਾਉ ਤ੍ਰੇਤੇ ਇੱਕ ਕਲਕੀਨੀ ਦੂਰ ਪਾਖੰਡ ਵਰਤਿਆ ਹਰ ਜਾਣਨ ਦੂਰ ਗੁਰਮੁਖ ਬੂਝੈ ਸੋਝੀ ਹੋਈ ਆਤਮ ਰਾਮ ਵਸੈ ਸੁਖ ਹੋਈ।

ਗੁਰਮੁਖ ਹੋਵੇ ਤਾਂ ਨਾਮ ਦੜਾਏ। ਕਲਯੁਗ ਧਰਮ ਕਲਾ ਇੱਕ ਹਾਵੇ ਰਹਾਵੇ, ਇੱਕ ਪੈਰ ਚੱਲੇ ਮਾਇਆ ਮੋਹ ਵਧਾਵੇ, ਮਾਇਆ ਮੋਹ ਅਤ ਗਵਾਰੇ, ਸਤਿਗੁਰ ਭੇਟੇ ਨਾਮ ਉਧਾਰੇ। ਸਭ ਯੁਗ ਮੈਂ ਸਾਚਾ ਇੱਕ ਸੋਈ, ਸਭ ਮੈਂ ਸੱਚਾ ਦੂਜਾ ਨਹੀਂ ਕੋਈ, ਸਾਚੀ ਕੀਰਤ ਸੱਚ ਸੁਖ ਹੋਈ, ਗੁਰਮੁਖ ਨਾਮ ਵਖਾਣੇ ਕੋਈ। ਸਭ ਯੁਗ ਮੈਂ ਨਾਮ ਉੱਤਮ ਹੋਈ, ਗੁਰਮੁਖ ਵਿਰਲਾ ਬੁੱਝੇ ਕੋਈ, ਹਰ ਨਾਮ ਧਿਆਏ ਭਗਤ ਜਨ ਸੋਈ, ਨਾਨਕ ਯੁਗ ਯੁਗ ਨਾਮ ਵਡਿਆਈ ਹੋਈ। ਰਾਮ ਕਲੀ ਮਹੱਲਾ ਚੌਥਾ, ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ। ਜੇ ਵਡਭਾਗ ਹੋਵੇ ਵਡਭਾਗੀ, ਤਾਂ ਹਰ ਹਰ ਨਾਮ ਧਿਆਵੇ, ਨਾਮ ਜਪਤ ਨਾਮੇ ਸੁਖ ਪਾਵੇ, ਹਰ ਨਾਮੇ ਨਾਮ ਸਮਾਵੇ, ਗੁਰਮੁਖ ਭਗਤ ਕਰੋ ਸਤ ਪ੍ਰਾਣੀ, ਹਿਰਦੇ ਪ੍ਰਕਾਸ਼ ਹੋਵੇ ਲਿਵ ਲਾਗੇ, ਗੁਰਮਤ ਹਰ ਹਰ ਨਾਮ ਸਮਾਣੀ ਰਹਾਉ। ਹੀਰਾ ਰਤਨ ਜਵੇਹਰ ਮਾਣਕ ਬਹੁ ਸਾਗਰ ਭਰਪੂਰ ਕੀਆ, ਜਿਸ ਵਡਭਾਗ ਹੋਵੇ ਵਡਮਸਤਕ, ਤਿੰਨ ਗੁਰਮਤ ਕੱਢ ਕੱਢ ਲਿਆ। ਰਤਨ ਜਵੇਹਰ ਲਾਲ ਹਰ ਨਮ, ਗੁਰ ਕਾੜ ਤਲੀ ਦਿਖਲਾਇਆ, ਭਾਗਹੀਣ ਮਨ ਮੁਖ ਨੀ ਲਿਆ, ਤਿਨ ਉੱਲੇ ਲਖ ਛਪਾਇਆ। ਮਸਤਕ ਭਾਗ ਹੋਵੇ ਤੁਰ ਲਿਖਿਆ, ਤਾਂ ਸਤਿਗੁਰ ਸੇਵਾ ਲਾਏ, ਨਾਨਕ ਰਤਨ ਜਵੇਹਰ ਪਾਵੇ, ਧਨ ਧਨ ਗੁਰਮਤ ਹਰ ਪਾਏ। ਰਾਮ ਕਲੀ ਮਹੱਲਾ ਚੌਥਾ, ਰਾਮ ਜਨਾ ਮਿਲ ਮਿਲਿਆ ਆਨੰਦਾ, ਹਰ ਕੀ ਨੇਕੀ ਕਥਾ ਸੁਣਾਈ, ਦੁਰਮਤ ਮੈਲ ਗਈ ਸਭ ਨਿਕਲ, ਸਤ ਸੰਗਤ ਮਿਲ ਬੁੱਧ ਪਾਏ। ਰਾਮ ਜਨ ਗੁਰਮਤ ਰਾਮ ਬੁਲਾਏ, ਜੋ ਜੋ ਸੁਣੇ ਕਹੇ ਸੋ ਮੁਕਤਾ, ਰਾਮ ਜਪਤ ਸਹਾਈ ਰਾਉ। ਜੇ ਵਡਭਾਗ ਹੋਵੇ ਮੁਖ ਮਸਤਕ, ਹਰ ਨਾਮ ਜਨਾ ਭੇਟਾਏ, ਦਰਸ਼ਨ ਸੰਤ ਦਿਓ ਕਰ ਕਿਰਪਾ, ਸਭ ਦਾਲਤ ਦੁੱਖ ਲੈ ਜਾਏ। ਹਰ ਕੇ ਲੋਗ ਰਾਮ ਜਨ ਨੀਕੀ, ਭਾਗਹੀਣ ਨਾ ਦਿਖਾਏ, ਜਿਉਂ ਜਿਉਂ ਰਾਮ ਕਹੇ ਜਨ ਉੱਚੇ, ਪਰ ਨਿੰਦਕ ਡੰਸ ਲਗਾਏ। ਤਿਰਗ ਤਿਰਗ ਨਰ ਨਿੰਦਕ, ਜਿਨਸ ਜਿਨ ਜਨ ਨਹੀਂ ਪਾਏ, ਹਰ ਕੇ ਸਖਾ ਸਖਾਏ, ਸੇ ਹਰ ਕੇ

ਚੌਥਾ ਹਰ ਕੇ ਸਖਾ ਸਾਧ ਜਨ ਨੀਕੇ ਤਿਨ ਉਪਰ ਹਾਥ ਬਤਾਵੇ ਗੁਰਮੁਖ ਸਾਧ ਸਹੀ ਪ੍ਰਭਾਏ ਕਰ ਕਿਰਪਾ ਆਪ ਮਿਲਾਵੇ ਰਾਮ ਮੋਖ

ਦਾਸਨ ਕੀ ਮੇਰਾ ਠਾਕਰ ਖੁਸ਼ੀ ਕਰਾਵੈ। ਸੇਵਕ ਜਨ ਸੇਵੇ ਸੇਵਟ ਭਾਗੀ ਰਿਧ ਜਨ ਰਿਧ ਮਨ ਤਨ ਪ੍ਰੀਤ ਲਗਾਵੈ। ਬਿਨ ਪੀਤੀ ਕਰੇ ਬਹੁ ਬਾਤਾਂ ਕੂੜ ਬੋਲ ਕੂੜੋਂ ਫਲ ਪਾਵੈ। ਮੋਕੋ ਧਾਰ ਕੇ

ਜੇ ਵਡ ਭਾਗ ਹੋਵੇ ਵਡ ਵੀਰੀ ਜਨ ਮਿਲਦਿਆਂ ਢਿੱਲਣ ਲਾਈਐ ਹਰਜਨ ਅੰਮ੍ਰਿਤ ਕੁੰਟ ਸਰਨੀਕੇ ਵਡ ਭਾਗੀ ਨਿਤਨਾ ਵਾਈਐ ਰਾਮ ਹੋ ਕੋ ਹਰਜਨ ਕਾਰੇ ਲਾਈਐ ਹੋ ਪਾਣੀ ਪੱਕਾ ਪੀਸੋ ਸੰਤ ਆਗੇ ਪਗ ਮਲ ਮਲ ਧੂਰ ਮੁਖ ਲਾਈਐ ਰਾਓ ਹਰਜਨ ਵਡੇ ਵਡੇ ਵਡ ਉੱਚੇ ਸੋ ਸਤਿਗੁਰ ਮੇਲ ਮਲਾਈਐ ਸਤਿਗੁਰ ਜੇਵੜ ਅਵਰ ਨ ਕੋਈ ਮਿਲ ਸਤਿਗੁਰ ਪੁਰਖ ਧਿਆਈਐ ਸਤਿਗੁਰ ਸਰਨ ਪਏ ਦਿਨ ਪਾਇਆ ਮੇਰੇ ਠਾਕੁਰ ਕਾਜ ਰਖਾਈਐ ਏਕ ਆਪਣੇ ਸਵਾਏ ਆਏ ਵਹੇ ਗੁਰ ਆਗੇ ਜਿਉਂ ਬਗਲ ਸਮਾਧ ਲਗਾਈਐ ਬਗਲਾ ਕਾਗ ਨੀਚ ਕੀ ਸੰਗਤ ਜਾਏ ਕੁਰੰਗ ਬਿਖ ਮੁਕ ਲਾਈਐ ਨਾਨਕ ਮੇਲ ਮੇਲ ਪ੍ਰਭ ਸੰਗਤ ਮਿਲ ਸੰਗਤ ਹੰਸ ਕਰਾਈਐ ਰਾਮ ਕਲੀ ਮਹੱਲਾ ਚੌਥਾ ਸਤਿਗੁਰ ਦਇਆ ਕਰੋ ਹਰ ਮੇਲੋ ਮੇਰੇ ਪੀਤਮ ਪ੍ਰਾਣ ਹਰ ਰਾਇਆ ਹਰ ਚੇਰੀ ਹੋਈ ਲਗੋ ਗੁਰ ਚਰਨੀ ਜਨ ਹਰ ਪ੍ਰਭ ਮਾਰਗ ਪੰਥ ਦਿਖਾਇਆ ਰਾਮ ਮੈਂ ਹਰ ਹਰ ਨਾਮ ਮਨ ਭਾਇਆ ਮੈਂ ਹਰ ਬਿਨ ਅਵਰ ਨ ਕੋਈ ਬੇਲੀ ਮੇਰਾ ਪਿਤਾ ਮਾਤਾ ਹਰ ਸਿਖਾਇਆ ਰਹਾਉ ਮੇਰੇ ਇੱਕ ਖਿਨ ਪ੍ਰਾਣ ਨ ਰਹੇ ਬਿਨ ਪ੍ਰੀਤਮ ਮੈਂ ਦੇਖੇ ਮਰਿਆ ਮੇਰੀ ਮਾਇਆ ਧੰਨ ਧੰਨ ਵਡ ਭਾਗ ਗੁਰ ਸ਼ਰਨੀ ਆਏ ਹਰ ਗੁਰ ਮਿਲ ਦਰਸ਼ਨ ਪਾਇਆ ਮੈਂ ਅਵਰ ਨ ਕੋਈ ਸੂਝੇ ਬੂਝੇ ਮਨ ਹਰ ਜਪੋ ਜਪੋ ਜਪਾਇਆ ਨਾਮਹੀਣ ਫਿਰੇ ਸੇ ਨਕਟੇ ਤਿੰਨ ਕਸ ਕਸ ਨੱਕ ਵੜਾਇਆ ਮੋਕੋ ਜਗ ਜੀਵਨ ਜਵਾਲ ਲਏ ਸਵਾਮੀ ਰਿਦ ਅੰਤਰ ਨਾਮ ਵਸਾਇਆ ਨਾਨਕ ਗੁਰੂ ਗੁਰੂ ਹੈ ਪੂਰਾ ਮਿਲ ਸਤਿਗੁਰ ਨਾਮ ਦਿਆਇਆ ਰਾਮ ਕਲੀ ਮਹੱਲਾ ਚੌਥਾ ਸਤਿਗੁਰ ਦਾਤਾ ਵੱਡਾ ਵੱਡ ਪੁਰਖ ਹੈ ਜਿਤ ਮਿਲੀਏ ਹਰ ਉਰ ਧਾਰੇ ਜੀ ਦਾਨ ਗੁਰ ਪੂਰੇ ਦੀਏ ਹਰ ਅੰਮ੍ਰਿਤ ਨਾਮ ਸਮਾਰੇ ਰਾਮ ਗੁਰ ਹਰ ਹਰ ਨਾਮ ਕੰਠ ਧਾਰੇ ਗੁਰਮੁਖ ਕਥਾ ਸੁਣੀ ਮਨ ਭਾਈ ਧੰਨ ਧੰਨ ਵੱਡ ਭਾਗ ਹਮਾਰੇ ਰਹਾਉ ਕੋਟ ਕੋਟ ਤੇ ਤਿਸ ਧਿਆਵੇ ਤਾਂ ਕਾ ਅੰਤ ਨਾ ਪਾਵੇ ਪਾਰੇ ਹਿਰਦੇ ਕਾਮ ਕਾਮਨੀ ਮੰਗੇ ਰਿਦ ਮੰਗੇ ਹਰਦ ਪਸਾਰੇ ਹਰ ਜਸ ਜਪ ਜਪ ਵੱਡਾ ਵਡੇਰਾ ਗੁਰਮੁਖ ਰੱਖੋ ਉਰ ਧਾਰੇ ਜੇ ਵਡ ਭਾਗ ਹੋਵੇ ਤਾਂ ਜਪੀਏ ਹਰ ਭਾਵ ਜਲ ਪਾਰ ਉਤਾਰੇ

ਰਾਮ ਕਲੀ ਮਹੱਲਾ ਪੰਜਵਾਂ। ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਕਰੋ ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਬਗੁਣ ਨਾ ਵਿਚਾਰੋ ਕੋਈ, ਮਾਟੀ ਕਾ ਕਹਿ ਧੋਪੇ ਸੁਆਮੀ, ਮਾਨਸ ਕੀ ਗਤੇ ਹੀ, ਮੇਰੇ ਮਨ ਸਤਿਗੁਰ ਸੇਵ ਸੁਖ ਹੋਈ, ਜੋ ਇੱਛੇ ਸੋਈ ਪਲ ਪਾਵੋ, ਫਿਰ ਦੁੱਖ ਨਾ ਵਿਆਪੈ ਕੋਈ ਰਹਾਓ।

ਮੋਹੇ ਅੰਧ ਲਪਟਾਣਾ, ਜਿਨ ਕੀਆ ਸੋਈ ਪ੍ਰਭ ਜਾਣੇ, ਹਰ ਕਾ ਮਹਿਲ ਅਪਾਰਾ, ਭਗਤ ਕਰੀ ਹਰ ਕੇ ਗੁਣ ਗਾਵੈ, ਨਾਨਕ ਦਾਸ ਤੁਮਾਰਾ, ਰਾਮ ਕਲੀ ਮਹਲਾ ਪੰਜਵਾ, ਪਵੋ ਚਰਨਾ ਤਲ ਉੱਪਰ ਆਵੋ, ਐਸੀ ਸੇਵ ਕਮਾਵੋ, ਆਪਸ ਤੇ ਉੱਪਰ ਸਭ ਜਾਣੋ, ਤੋ ਦਰ ਗਏ ਸੁਖ ਪਾਵੋ, ਸੰਤੋ ਐਸੀ ਕਵੋ ਕਥੂ ਕਹਾਣੀ, ਸੁਰ ਪਵਿੱਤਰ ਨਰ ਦੇਵ ਪਵਿੱਤਰਾ, ਖਿਨ ਬੋਲੈ ਗੁਰਮੁਖ ਬਾਣੀ ਰਾਓ, ਪਰ ਪੰਚ ਛੋੜ ਸਹਿਜ ਕਰ ਬੈਠੋ, ਬੈਸੋ ਝੂਠਾ ਕਹੋ ਨਾ ਕੋਈ, ਸਤਿਗੁਰ ਮੇਲੋ ਨਵੇਂ ਨਿਧ ਪਾਵੋ, ਇਨ ਵਿਦ ਤਤ ਬਲੋਈ, ਭਰਮ ਚੁਕਾਵੈ ਗੁਰਮੁਖ ਲਿਵ ਲਾਵੇ, ਅੰਤਰ ਜੀਨੇ ਭਾਈ, ਨਿਕਟ ਕਰ ਜਾਣੋ ਸਦਾ ਬ੍ਰਹਮ ਹਾਜ਼ਰ, ਕਿਸ ਸਿਉ ਕਰੋ ਬੁਰਾਈ, ਸਤਿਗੁਰ ਮਿਲੀਏ ਮਾਰਗ ਮੁਕਤਾ, ਸਹਿਜੇ ਮਿਲੇ ਸੁਆਮੀ, ਧਨ ਧਨ ਸੇ ਜਨ ਜਿੰਨੀ ਗਲ ਪਾਇਆ, ਹਰ ਪਾਇਆ ਜਨ ਨਾਨਕ ਤਦ ਕੁਰਬਾਨੀ, ਰਾਮ ਕਲੀ ਮਹਲਾ ਪੰਜਵਾ, ਆਵਤ ਹਰਖ ਨਾ ਜਾਵਤ ਦੁਖਾ, ਨੇ ਵਿਆਪੇ ਮਨ ਰੋਗਨੀ, ਸਦਾ ਆਨੰਦ ਗੁਰ ਪੂਰਾ ਪਾਇਆ, ਤੋਂ ਉਤਰੀ ਸਗਲ ਬਿਯੋਗਨੀ, ਇਹ ਵਿਦ ਹੈ ਮਨ ਜੋਗਨੀ, ਇਹ ਸੋ ਮੋਹ ਸੋਗ ਰੋਗ ਰੋਗ ਨਾ ਵਿਆਪੇ, ਤੈ ਹਰ ਹਰ ਹਰ ਰਸ ਭੋਗਨੀ ਰਾਓ, ਸੁਰਗ ਪਵਿੱਤਰਾ ਮਿਰਤ ਪਵਿੱਤਰਾ, ਪਿਆਲ ਪਵਿੱਤਰ ਅਲੋਗਨੀ, ਆਗਿਆਕਾਰੀ ਸਦਾ ਦੁਖ ਭੁੰਚੈ, ਜਤ ਕਤ ਪੇਖੋ ਹਰ ਗੁਣੀ, ਨਹਿ ਸਿਵ ਸ਼ਕਤੀ ਜਲ ਨਹੀਂ ਪਵਨਾ, ਤੈ ਆਕਾਰ ਨਹੀਂ ਮੇਦਨੀ, ਸਤਿਗੁਰ ਜੋਗ ਨਾ ਜੋਗ ਕਥਾ, ਨਿਵਾਸਾ ਜੈ ਅਵਿਗਤ ਨਾਥ ਅਗਨ ਧਨੀ, ਤਨ ਮਨ ਹਰ ਕਾ ਤਨ ਹੈ ਹਰ ਕਾ ਹੋ, ਹਰ ਕੇ ਗੁਣ ਹੋ ਕਿਆ ਗਨੀ, ਕਹੋ ਨਾਨਕ ਹਮ ਤੁਮ ਕਰ ਗੁਰ ਕੋਈ ਹੈ, ਅੰਬੈ ਅੰਬ ਮਿਗੋਗਨੀ, ਰਾਮ ਕਲੀ ਮਹੱਲਾ ਪੰਜਵਾਂ, ਤ੍ਰੈ ਗੁਣ ਰਹਿਤ ਰਹੇ ਨਿਰਾਰੀ, ਸਾਧਕ ਸਿੱਧ ਨਾ ਜਾਣੈ, ਰਤਨ ਕੋਠਰੀ ਅੰਮ੍ਰਿਤ ਸੰਪੂਰਨ, ਸਤਿਗੁਰ ਕਹਿ ਕਹਿ ਜਾਣੇ, ਆਚਾਰਜ ਕਿਛੂ ਕਹਿਣ ਨਾ ਜਾਈ, ਵਸਤ ਗੋਜਰ ਭਾਈ ਰਹਾਉ, ਮੋਲ ਨਾਹੀ ਕੁਛ ਕਰਨੇ ਜੋਗਾ, ਕਿਆ ਕੋ ਕਹਿ ਕਾ ਸੁਣਾਵੇ, ਕਥਨ ਕਹਿਣ ਕੋ ਸੋਝੀ ਨਾਹੀ, ਜੋ ਪੇਖੇ ਦਿਸ ਬਣ ਆਵੇ, ਸੋਈ ਜਾਣੇ ਕਰਨੇ ਹਾਰਾ, ਕੀਤਾ ਗਿਆ ਵਿਚਾਰਾ, ਆਪਣੀ ਗਤਮਿਤ ਆਪੇ ਜਾਣੇ, ਹਰ ਆਪੇ ਪੂਰ ਭੰਡਾਰਾ।

ਸੰਬੰਧ ਪਾਇਆ, ਛੋੜ ਨਾ ਕਤੂੰ ਜਾਤਾ, ਵਰਨਾ ਸਾਕੋ ਜੈਸਾ ਤੂੰ ਹੈ, ਸਾਚੇ ਅਲਕ ਅਪਾਰਾ, ਅਤੁਲ ਅਥਾਂ ਅਡੋਲ ਸਵੈਮੀ, ਨਾਨਕ ਖਸਮ ਹਮਾਰਾ, ਰਾਮ ਕਲੀ।

ਪਾਇਆ ਰਾਉ। ਤੂੰ ਸਾਗਰ ਹਮਸ ਤੁਮਾਰੇ, ਤੁਮ ਮੈਂ ਮਾਨਕ ਲਾਲਾ, ਤੁਮ ਦੇਵੋ ਤਿਲ ਸੰਕ ਨਾ ਮਾਨੋ, ਹਮ ਪੂੰਚੋ ਸਦਾ ਨਿਹਾਲਾ। ਹਮ ਬਾਰਕ ਤੁਮ ਪਿਤਾ ਹਮਾਰੇ, ਤੁਮ ਮੁਖ ਦੇਵੋ ਖੀਰਾ, ਹਮ ਖੇਲੇ ਸਭ ਲਾਡ ਲੜਾਵੇ, ਤੁਮ ਸਤਿਗੁਣੀ ਗਹੀਰਾ। ਤੁਮ ਪੂਰਨ ਪੂਰਹੇ ਸਪੂਰਨ, ਹਮ ਪੀ ਸੰਗ ਗਾਏ, ਮਿਲਤ ਮਿਲਤ ਮਿਲਤ ਮਿਲ ਰਹੀਏ, ਨਾਨਕ ਗਿਣਨਾ ਜਾਏ। ਰਾਮ ਚਲੀ ਮਹੱਲਾ ਪੰਜਵਾ, ਕਰ ਕਰ ਤਾਲ ਖਵਾ, ਪੱਖਾ ਜੋ ਨੈਨੋ ਮਾਥੇ ਵਜੇ ਰਬਾਬਾ, ਕਾਨਨ ਮਧੂ ਬਾਸਰੀ ਬਾਜੇ, ਜੇ ਬਾ ਧੁਨ ਗਾਜਾ, ਨਿਰਤ ਕਰੇ ਕਰ ਮਨੁਆ ਨਾਚੇ, ਆਣੇ ਘੁੰਗਰ ਸਾਜਾ। ਰਾਮ ਕੋ ਨਿਰਤਕਾਰੀ, ਪੇਖੇ ਪੇਖਣ ਹਾਰ ਦਿਆਲਾ, ਜੇਤਾ ਸਾਜ ਸਿੰਗਾਰੀ ਰਹਾਓ। ਅਖਾਰ ਮੰਡਲੀ ਤਨ ਸਬਾਈ, ਉੱਪਰ ਗਗਨ ਚੰਦੂਆ, ਪਵਨ ਵਿਚੋਲਾ ਕਰਤ ਕੀਲਾ, ਜਲ ਤੇ ਹੋ ਪਤ ਹੋਆ। ਪੰਜ ਤੱਤ ਕਰ ਪੁਤਲਾ ਕੀਨਾ, ਕਿਰਤ ਮਲਾਵਾ ਹੋਆ, ਚੰਦ ਸੂਰਜ ਦੋਏ ਜਰੇ ਚਰਾਗਾ, ਚੌਕੁੰਟ ਪੀਤਰ ਰਾਖੇ, ਦਸ ਬਾਤਰੂ ਪੰਚ ਸੰਗੀਤਾ, ਏਕੇ ਪੀਤਰ ਸਾਥੇ, ਪਿੰਨ ਪਿੰਨ ਹੋਏ ਭਾਵ ਦਿਖਾਵੋ, ਸਭੂ ਨਰਾਰੀ ਪਾਖੇ। ਘਰ ਘਰ ਨਿਰਤ ਹੋਵੇ ਦਿਨ ਰਾਤੀ, ਘੜ ਘੜ ਵਾਜੇ ਤੂਰਾ, ਏਕ ਨਚਾਵੇ ਏਕ ਭਵਾਵੇ, ਇੱਕ ਆਏ ਜਾਏ ਹੋਏ ਤੂਰਾ। ਕਹੋ ਨਾਨਕ ਸੋ ਬਾਹਰ ਸੁਨਾ ਨਾਚੇ, ਜਿਸ ਗੁਰ ਹੋਏ ਭੇਟੇ ਪੂਰਾ। ਰਾਮ ਗਲੀ ਮਹੱਲਾ ਪੰਜਵਾ।

ਸਾਧ ਸੁਰਾਂ ਲੈ ਚਾਲੇ, ਬਾਜਾ ਮਾਣ ਤਾਣ ਤਜ ਧਨ ਪਾਓ ਨਾ ਬੀਗਾ ਘਾਲੇ, ਫੇਰੀ ਫੇਰ ਨਾ ਹੋਵੇ ਕਵੀ ਏਕ ਸ਼ਬਦ ਬੰਦ ਪਾਲੈ, ਨਾਰਦੀ ਨਰ ਹਰ ਜਾਣ ਹਧੂਰੇ, ਕੁੰਕਰ ਖੜਕ ਤਿਆਗ ਵਸੂਰੇ, ਸਹਿਜ ਆਨੰਦ ਦਿਖਾਵੇ ਭਾਵੇ, ਇਹ ਨਿਰਤਕਾਰੀ ਜਨਮ ਨਾ ਆਵੇ, ਜੇ ਕੋ ਆਪਣੇ

ਮੂਆ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋਂ ਚਲਤ ਭਇਆ ਰਹਾਉ। ਅਗਲੀ ਕਿਛ ਖਬਰ ਨਾ ਪਾਈ, ਰੋਵਣ ਹਾਰ ਪੀ ਉੱਠ ਸਦਾਈ, ਭਰਮ ਮੋਕੇ ਬੰਦੇ ਬੰਧ ਸੁਪਨ ਭਇਆ।

ਜਾਓ। ਕਹੋ ਨਾਨਕ ਗੁਰ ਪਰਮ ਚਕਾਇਆ, ਨਾ ਕੋਈ ਮਰੇ ਨਾ ਆਵੇ ਜਾਇਆ। ਰਾਮ ਕਲੀ ਮਹੱਲਾ ਪੰਜਵਾ। ਜਪ ਗੋਬਿੰਦ ਗੋਪਾਲ ਲਾਲ, ਰਾਮ ਨਾਮ ਸਿਮਰ ਤੂੰ ਜੀਵੈ, ਫਿਰ ਨ ਖਾਈ ਮਹਾਂਕਾਲ ਰਹਾਉ। ਕੋਟ ਜਨਮ ਭਰਮ ਭਰਮ ਆਇਓ, ਵੱਡੇ ਭਾਗ

ਵਿਚਾਰੇ ਰਾਮ ਕਲੀ ਰਾਗ ਰਾਮ ਕਲੀ ਮਹੱਲਾ ਪੰਜਵਾਂ ਕਰ ਦੂਜਾ ਇੱਕ ਓਮਕਾਰ ਸਤਿਗੁਰ ਪ੍ਰਸਾਦਿ।

ਦੋਸਤੋ ਤੇੜਾ ਦੁੱਤੀਆ ਅਰਧੋ ਅਰਧ ਸਮਾਇਆ ਏਕ ਰਾਇਆ ਤਾਂ ਏਕ ਦਿਖਾਇਆ ਏਕੈ ਸੂਤ ਪਰੋਏ ਮਣੀਆਂ ਗਾਠੀ ਭਿੰਨ ਭਿੰਨ ਭਿੰਨ ਭਿੰਨ ਤਣੀਆਂ।

ਨਾਮ ਅਨੇਕ ਖਿੜਕੀਆ ਖੋਜਤ ਖੋਜਤ ਦੁਆਰੇ ਆਇਆ ਤਾਂ ਨਾਨਕ ਜੋਗੀ ਮਹਿਲ ਕਰ ਪਾਇਆ ਇਓ ਕਿੰਕਰੀ ਅਨੂਪ ਬਾਜੈ ਸੁਣ ਜੋਗੀ ਕਹਿ ਮਨ ਮਿੱਠੀ ਲਾਗੈ ਰਹਾਉ ਦੂਜਾ ਰਾਮਕਲੀ ਮਹੱਲਾ ਪੰਜਵਾਂ ਤਾਗਾ ਕਰਕੇ ਲਾਈ ਵਿਗਲੀ ਤਾਗਾ ਕਰਕੇ ਲਾਈ ਤਿਗਲੀ ਨੌ ਨਾੜੀ ਸੂਆ ਹੈ ਅਸਤੀ ਅੰਬੇ ਕਾ ਕਰ ਡੰਡਾ ਧਰਿਆ ਕਿਆ ਤੂੰ ਜੋਗੀ ਗਰਬੇ ਭਰਿਆ ਜਪ ਨਾਥ ਦਿਨ ਰਨਾਈ ਤੇਰੀ ਖਿੰਤਾ ਨੂੰ ਦਿਹਾਈ ਰਹਾਓ।

ਮਹਲਾ ਪੰਜਵਾ ਸੇਵਕ ਲਾਇਓ ਆਪਣੀ ਸੇਵਕ ਅੰਮ੍ਰਿਤ ਨਾਮ ਦਿਓ ਮੁਕਤੇਵ ਸਗਲੀ ਚਿੰਤਾ ਆਪ ਨਿਵਾਰੀ ਤਿਸ ਗੁਰ ਕਉ ਹੋ ਸਤ ਬਲਿਹਾਰੀ ਕਾਜ ਹਮਾਰੇ ਪੂਰੇ ਸਤਿਗੁਰ ਬਾਜੇ ਅਨਹਦ ਤੂਰੇ ਸਤਿਗੁਰ ਰਾਉ ਮਹਿਮਾ ਜਾ ਕੀ ਗੈਰ ਗੰਭੀਰ ਹੋਏ ਨਿਹਾਲ ਦੇ ਹਰ ਦਿਸਤੀਰ ਜਾ ਕੇ ਵੰਦਨ ਕਾਟੇ ਰਾਏ ਜੋ ਨਰ ਬਾਹਰ ਨਾ ਜੋਨੀ ਪਾਏ

ਦਾ ਤਰਿਆ ਨਾ ਕੁਛ ਪਰਮ ਨਾ ਦੁਬਦਾ ਦੂਜਾ ਏਕੋ ਏਕ ਨਿਰੰਜਨ ਪੂਜਾ ਜਦ ਗੱਲ ਦੇਖੋ ਆਪਦੇ ਆਲੇ ਕਹੋ ਨਾਨਕ ਮਿਲੇ ਰਸਾਲ ਰਾਮ ਕਲੀ ਮਹੱਲਾ ਪੰਜਵਾ ਤਨ ਤੇ ਛੁਟਕੀ ਆਪਣੀ ਧਾਰੀ ਪ੍ਰਭ ਕੀ ਆਗਿਆ ਲੱਗੀ ਪਿਆਰੀ ਜੋ ਕੁਛ ਕਰੇ ਸੋ ਮਨ ਮੇਰੇ ਮਿੱਠਾ ਤਾਂ ਇਹ ਚਰਜ ਨੈਨੋ ਡੀਠਾ ਆਵ ਉਹ ਜਾਨੀ ਰੇ ਮੇਰੀ ਗਈ ਬੁਲਾਏ ਬੂਝ ਗਈ ਤੇਰੇ ਸੰਨਵਾਰੀ ਮਮਤਾ ਗੁਰ ਪੂਰੇ ਲਿਓ ਸਮਝਾਏ ਰਹਾਓ ਕਰ ਕਿਰਪਾ।

ਵਿਸਤਾਰ ਹੈਵਰ ਗੈਵਰ ਚਾਲਣ ਹਾਰੇ ਰਾਜ ਰੰਗ ਰੂਪ ਸਭ ਕੂਰ ਨਾ ਬਿਨਾ ਹੋਸੀ ਹੋਏ ਜਾਸੀ ਤੂਰ ਭਰਮ ਭੂਲੇ ਵਾਦ ਅਹੰਕਾਰੀ ਸੰਗ ਨਾਹੀ ਰਹਿ ਸਗਲ ਪਸਾਰੀ ਹਰਖ ਸੋਗ ਮੈਂ ਦੇਵ ਦਰਾਨੀ ਸਾਕਤ ਇਵ ਹੀ ਕਰਤ ਬਿਆਨੀ ਹਰ ਕਾ ਨਾਮ ਅੰਮ੍ਰਿਤ ਕਲ ਮਾਹੇ ਇਹੋ ਨਦਾਨਾ ਸਾਧੂ ਪਾਏ ਨਾਨਕ ਗੁਰੂ ਗੋਬਿੰਦ ਜਸ ਬੂਟਾ ਘਾਟ ਘਟਨ ਮਈਆ ਦਿਨੀ ਡੀਠਾ ਰਾਮ ਕਲੀ ਮਾਲਾ ਪੰਜਵਾ ਪੰਚ ਸ਼ਬਦ ਤਤ ਪੂਰਨ ਨਾਦ ਆਨੰਦ ਵਾਜੇ ਅਚਰਜ ਵਿਸਮਾਦ ਕੇਲ ਕਰੇ ਸੰਤ ਹਰ ਲੋਕ ਪਾਰ ਬ੍ਰਹਮ ਪੂਰਨ ਨਿਰਯੋਗ ਸੁਖ ਸਹਿਜ ਆਨੰਦ ਭਵਨ ਸਾਧ ਸੰਗ ਬੈਸ ਗੁਣ ਗਾਵੇ ਤੈ ਰੋਗ ਸੋਗ ਨਹੀਂ ਜਨਮ ਮਰਨ ਊਹਾਂ ਸਿਮਰੇ ਕੇਵਲ ਨਾਮ ਬਿਰਲੇ ਪਾਵੇ ਉਹ ਵਿਸਰਾਮ ਭੋਜਨ ਭਾਉ ਕੀਰਤਨ ਆਧਾਰ ਨਿਹਚਲ ਆਸਨ ਬੇਸੁਮਾਰ ਡਿਗੇ ਨਾ ਡੋਲੇ ਕਤੂ ਨਾ ਧਾਵੇ ਗੁਰਪ੍ਰਸਾਦ ਕੋ ਇਹ ਮਹਿਲ ਪਾਵੇ ਭਰਮ ਭੈ ਮੋਹ ਨ ਮਾਇਆ ਜਾਲ ਸੁਨ ਸਮਾਧ ਪ੍ਰਭੂ ਕਿਰਪਾਲ ਤਾਂ ਕਾ ਅੰਤ ਨ ਬਾਰਾ ਵਾਰ ਆਪੇ ਗੁਪਤ ਆਪੇ ਪਸਾਰ ਜਾ ਕੇ ਅੰਤਰ ਨਾ ਹਰ ਹਰ ਸਵਾਦ ਕਹਿ ਨਾ ਜਾਈ ਨਾਨਕ ਬਿਸਮਾਦ ਰਾਮ ਕਲੀ ਮਹੱਲਾ ਪੰਜਵਾ ਭੇਟਤ ਸੰਗ ਪਾਰ ਬ੍ਰਹਮ ਚਿਤ ਆਇਆ ਸੰਗਤ ਕਰਤ ਸੰਤੋਖ ਮਨ ਪਾਇਆ ਸੰਤੇ ਚਰਨ ਮਾਥਾ ਮੇਰ ਪਿਓਤ ਆਨਿਕ ਬਾਰ ਸੰਤੋ ਡੰਡੋਤ ਏ ਮਨ ਸੰਤਨ ਕਹਿ ਬਲਿਹਾਰੀ ਜਾ ਕੀ ਓਟ ਗਹੀ ਸੁਖ ਪਾਇਆ ਰਾਖੇ ਕਿਰਪਾ ਧਾਰੀ ਰਹਾਓ ਸੰਤੈ ਚਰਨ ਧੋਏ ਧੋਏ ਪੀਵਾ ਸੰਤ ਦਰਸ ਪੇਖ ਪੇਖ ਜੀਵਾ ਸੰਤੇ ਕੀ ਮੇਰੇ ਮਨ ਆਸ ਸੰਤ ਹਮਾਰੀ ਨਿਲਮਰ ਰਾਸ ਸੰਤ ਹਮਾਰਿਆ ਰਾਖਿਆ ਪੜਦਾ ਸੰਤ ਪ੍ਰਸਾਦ ਮੋਏ ਕਬੂ ਨਾ ਕਰਦਾ ਸੰਤ ਸੰਗ ਕੀਆ ਕਿਰਪਾਲ ਸੰਤ ਸਹਾਈ ਪਏ ਦਇਆਲ ਸੁਰਤ ਮਤ ਬੁੱਧ ਪ੍ਰਗਾਸ ਗੈਰ ਗੰਭੀਰ ਅਪਾਰ ਗੁਣਤਾਸ ਜੀ ਜੰਤ

0: ਮਾਏ ਬਿਰਧ ਭਇਆ ਛੁੱਟ ਚੱਲਿਓ ਪਛਤਾਏ। ਚਿਰੰਕਾਲ ਪਾਈ ਦੁਰਲਭ ਤੇ ਨਾਮ ਵਿਹੋਣੀ ਹੋਈ ਖੇ। ਪਸ਼ੂ ਪ੍ਰੇਤ ਮੁਕਤੇ ਪੁਰੀ ਤਿਸੇ ਨਾ ਬੂਝੇ ਜਿਨ ਏ ਸ੍ਰੀ। ਸੁਣ ਕਰਤਾਰ ਗੋਬਿੰਦ ਗੋਪਾਲ, ਦੀਨ ਦਿਆਲ ਸਦਾ ਕਿਰਪਾਲ। ਤੁਮੇ ਛਡਾਓ ਛੁਟਕਿਓ ਬੰਦ, ਬਖਸ਼ ਮਿਲਾਵੋ ਨਾਨਕ ਜਗ ਅੰਧ। ਰਾਮ ਕਲੀ ਮਹਲਾ ਪੰਜਵਾ, ਕਰ ਸੰਯੋਗ ਬਣਾਈ ਕਾਚ। ਤਿਸ ਸੰਗ ਰਹਿਓ ਇਨ ਰਾਚ, ਪ੍ਰਿਤ ਪਾਰੇ ਨਿਤ ਸਾਰ ਸਮਾਰੈ। ਅੰਤ ਕੀ ਬਾਰ ਊਠ ਸੁਧਾਰੈ, ਨਾਮ ਬਿਨਾ ਸਭ ਝੂਠ ਪਰਾਨੀ। ਗੋਬਿੰਦ ਭਜਨ ਬਿਨ ਅਵਰ ਸੰਗਰਾਤੇ, ਸਭ ਤੇ ਮਾਇਆ ਝੂਠ ਬੁਲਾਨੀ। ਤੀਰਥ ਨਾਇ ਨ ਉਤਰ ਸਮੈਲ, ਕਰਮ ਧਰਮ ਸਭ ਹੋਮੇ ਫੈਲ। ਲੋਕ ਵਿਚਾਰੇ ਗਤ ਨਹੀਂ ਹੋਏ, ਨਾਮ ਵਿਹੂਣੇ ਚਲੇ ਸਰੋਏ। ਬੈਨ ਹਰ ਨਾਮ ਨਾ ਝੂਠ ਸਪਲ ਪਲਟ, ਸੋਧੇ ਸਾਦਰ ਸਿਮਰਤ ਸਗਲ। ਸੋ ਨਾਮ ਜਪੈ ਜਿਸ ਆਪ ਜਪਾਏ, ਸਗਲ ਫਲਾ ਸੇ ਸੁਖ ਸਮਾਏ। ਰਾਖਣ ਹਾਰੇ ਰਾਖੋ ਆਪ,
1: ਸਗਲ ਸੁਖਾਂ ਪ੍ਰਭ ਤੁਮਰੇ ਹਾਥ। ਜਿਤ ਲਾਓ ਜਿਤ ਲੱਗੇ ਸਵਾਮੀ, ਨਾਨਕ ਸਾਹਿਬ ਅੰਤਰ ਜਾਮੀ। ਰਾਮ ਕਲੀ ਮਹੱਲਾ ਪੰਜਵਾਂ, ਜੋ ਕਿਸ ਕਰੇ ਸੋਈ ਸੁਖ ਜਾਨਾ। ਮਨ ਸਮਝ ਸਾਧ ਸੰਗ ਪਤਿਆਨਾ, ਡੋਲਣ ਤੇ ਚੁੱਕਾ ਠਹਿਰਾਇਆ। ਸੱਤ ਮਾਹੇ ਲੈ ਸੱਤ ਸਮਾਇਆ, ਦੁੱਖ ਗਿਆ ਸਭ ਰੁਗ ਗਿਆ। ਪ੍ਰਭ ਕੀ ਆਗਿਆ ਮਨ ਮੈਂ ਮਾਨੀ, ਮਹਾਂਪੁਰਖ ਕਾ ਸੰਗ ਪਿਆ। ਰਹ ਸਗਲ ਪਵਿੱਤਰ ਸਗਲ ਨਿਰਮਲਾ, ਜੋ ਵਰਤਾਏ ਸੋਈ ਭਲਾ। ਜਹ ਰਾਖੇ ਸੋਹੀ ਮੁਕਤਾ, ਜੇ ਰਾਖੇ ਸੋਈ ਮੁਗਥਾਨ। ਜੁਜ ਪਾਏ ਸੋਹੀ ਨਾਮ, ਅੜ ਸਤ ਤੀਰਥ ਜੈ ਸਰ ਸੰਗ। ਪਗ ਧਰੇ ਤਹਿਬ ਕੁੰਠ ਜਹਿ ਨਾਮ ਉਚਰੇ, ਸਰਬ ਆਨੰਦ ਜਬ ਦਰਸ਼ਨ ਪਾਈਏ। ਰਾਮ ਗੁਣਾ ਨਿਤ ਨਿਤ ਹਰ ਗਾਈਏ, ਆਪੇ ਆਪੇ ਘਟ ਘਟ ਰਿਹਾ ਬਿਆਪ। ਦਿਆਲ ਪੁਰਖ ਪ੍ਰਗਟ ਪ੍ਰਤਾਪ, ਕਪਟ ਖਲਾਨੇ ਭਰਮ ਨਾਠੇ ਦੂਰੇ। ਨਾਨਕ ਕਉ ਗੁਰ ਭੇਟੇ ਪੂਰੇ। ਰਾਮ ਕਲੀ ਮਹੱਲਾ ਪੰਜਵਾਂ, ਕੋਟ ਜਾਪ ਤਾਪ ਵਿਸਰਾਮ। ਰਿੱਧ ਬੁੱਧ ਸਿੱਧ ਸੁਰ ਗਿਆਨ, ਅਨਕ ਰੂਪ ਰੰਗ ਭੋਗ ਰਸੇ। ਗੁਰਮੁਖ ਨਾਮ ਨਿਮਖ ਹਿਰਦੇ ਵਸੇ, ਹਰ ਕੇ ਨਾਮ ਕੀ ਵਡਿਆਈ। ਕੀਮਤ ਕਹਿਣ ਨ ਜਾਈ ਰਹਾਉ, ਸੂਰਬੀਰ ਧੀਰ ਜਾ ਮਤ ਪੂਰਾ। ਸਹਿ ਸੰਵਾਦ ਧੁਨ ਗਹਿਰ ਗੰਭੀਰਾ, ਸਦਾ ਮੁਕਤ ਤਾਂ ਕੇ ਪੂਰੇ ਕਾਮ। ਜਾਂ ਕੇ ਹਿਰਦੇ ਵਸੇ ਹਰ ਨਾਮ, ਸਗਲ ਸੁਖ ਆਨੰਦ ਅਰੋਗ। ਸਮਦਰਸੀ ਪੂਰਨ ਨਿਰਜੋਗ, ਆਇ ਨ ਜਾਏ ਡੋਲੇ ਕਤ ਨਾਹੀ। ਜਾਂ ਕੇ ਨਾਮ ਬਸੇ ਮਨ ਮਾਹੀ, ਦੀਨ ਦਿਆਲ ਗੋਪਾਲ ਗੋਬਿੰਦਾ। ਗੁਰਮੁਖ ਜਪੀਏ ਉਤਰੇ ਚਿੰਦ, ਨਾਨਕ ਗੁਰਦੀਆ ਨਾਮ। ਸੰਤਨ ਕੀ ਟਹਿਲ ਸੰਤ ਕਾ ਕਾਮ, ਰਾਮ ਕਲੀ ਮਹੱਲਾ ਪੰਜਵਾ। ਬੀਜ ਮੰਤਰ ਹਰ ਕੀਰਤਨ ਗਾਓ, ਆਗੇ ਮਿਲੀ ਨ ਥਾਵੇਂ ਥਾਓ। ਗੁਰਪੂਰੇ ਕੀ ਚਰਨੀ ਲਾਗ, ਜਨਮ ਜਨਮ ਕਾ ਸੋਇਆ ਜਾਗ। ਹਰ ਹਰ ਜਾਪ ਜਪਲਾ, ਗੁਰ ਕਿਰਪਾ ਤੇ ਹਿਰਦੇ ਵਾਸੇ। ਭਵਜਲ ਪਾਰ ਪਰਲਾ ਰਹਾਉ, ਨਾਮ ਧਾਨ ਧਿਆਏ ਮਨ ਅਟਲ। ਤਾਂ ਸੂਟੇ ਮਾਇਆ ਕੇ ਪਟਲ, ਗੁਰ ਕਾ ਸਬਦ ਅੰਮ੍ਰਿਤ ਰਸ ਪੀਓ। ਤਾਂ ਤੇਰਾ ਹੋਵੇ ਨਿਰਮਲ ਜੀਉ, ਸੁਧ ਸੁਧ ਸੁਧ ਵਿਚਾਰਾ। ਬਿਨ ਹਰ ਭਗਤ ਨਹੀਂ ਛੁਟਕਾਰਾ, ਸੋ ਹਰ ਭਜਨ ਸਾਧ ਕੇ ਸੰਗ। ਮੰਤਨ ਰਾਪੇ ਹਰ ਕੇ ਰੰਗ, ਸੋਡ ਸਿਆਣ ਬੁਝ ਤਰਾਈ। ਮਨ ਬਿਨ ਹਰ ਆ ਨਾਵੇ ਜਾਏ ਨਕਾਈ, ਦਇਆ ਧਾਰੀ ਗੋਬਿੰਦ ਗਸਾਈ। ਹਰ ਹਰ ਨਾਨਕ ਟੇਕ ਟਕਾਈ, ਰਾਮ ਕਲੀ ਮਹੱਲਾ ਪੰਜਵਾਂ। ਸੰਤ ਕੇ ਸੰਗ ਰਾਮ ਰੰਗ ਕੇਲ, ਆਗੇ ਜਮ ਸਿਉਂ ਹੋਏ ਨਾ ਮੇਲ। ਆਬਦ ਕਾ ਭਿਆ ਬਿਨਾਸ, ਦੁਰਮਤ ਹੋਈ ਸਗਲੀ ਨਾਸ। ਰਾਮ ਨਾਮ ਗੁਣ ਗਾਏ ਪੰਡਿਤ, ਕਰਮ ਕਾਂਡ ਹੰਕਾਰ ਨਾ ਕਾਜੇ। ਕੁਸਲ ਛੇਤੀ ਕਰ ਜਾਏ ਪੰਡਿਤ, ਰਹੋ ਹਰ ਕਾ ਜਸ ਨਿਧ ਲੀਆ ਲਾਭ। ਪੂਰਨ ਭਏ ਮਨੋਰਥ ਸਾਭ, ਦੁਖ ਨਾਠਾ ਸੁਖ ਘਰ ਮੈਂ ਆਇਆ। ਸੰਤ ਪ੍ਰਸਾਦ ਕਮਲ ਵਿਖਸਾਇਆ, ਨਾਮ ਰਤਨ ਜਿਨ ਪਾਇਆ ਦਾਨ। ਤਿਸ ਜਨ ਹੋਏ ਸਗਲ ਦਾਨ, ਸੰਤੋਖ ਆਇਆ ਮਨ ਪੂਰਾ ਪਾਏ। ਫਿਰ ਫਿਰ ਮਾਂਗਨ ਕਾਹੇ ਜਾਏ, ਹਰ ਕੀ ਕਥਾ ਸੁਨਤ ਪਵਿੱਤਾ। ਜਿਵਾ ਭਗਤ ਪਾਈ ਗਤ ਮਤ, ਸੋ ਪ੍ਰਵਾਨ ਜਿਸ ਹਿਰਦੇ ਵਸਾਈ। ਨਾਨਕ ਤੇ ਜਨ ਉਤਮ ਭਾਈ, ਰਾਮ ਕਲੀ ਮਹੱਲਾ ਪੰਜਵਾ। ਗਹੁ ਕਰ ਪਕੜੀ ਆਈ ਨਹਾਥ, ਪ੍ਰੀਤ ਕਰੀ ਚਾਲੀ ਨਹੀਂ ਸਾਧ। ਕਹੁ ਨਾਨਕ ਜਿਉ ਤਿਆਗ ਦਈ, ਤਬ ਉਹ ਚਰਨੀ ਆਏ ਪਈ। ਸੁਣੋ ਸੰਤ ਨਿਰਮਲ ਬਚਾਰ, ਰਾਮ ਨਾਮ ਬਿਨ ਗਤ ਨਹੀਂ ਕਾਈ। ਪੂਰਾ ਗੁਰਪੂਰਾ ਭੇਟਤ ਉਧਾਰ, ਰਾਹੁ ਜਬ ਉਸਕੋ ਕੋਈ ਦੇਵੇ ਮਾਨ, ਤਬ ਆਪਸ ਉਪਰ ਰੱਖੇ ਗਮਾਨ। ਜਬ ਉਸਕੋ ਕੋਈ ਮਨ ਪਰ ਹਰੇ, ਤਬ ਉਹ ਸੇਵਕ ਸੇਵਾ ਕਰੇ। ਮੁਖ ਪਰਾਵੇ ਅੰਤਰ ਗਾਵੇ, ਇੱਕ ਠੌਰ ਉਹ ਕਹੀ ਨਾ ਸਮਾਵੇ। ਉਨ ਮੋਹੇ ਬਹੁਤੇ ਬ੍ਰਹਿਮੰਡ, ਰਾਮ ਜਨੀ ਕੀਨੀ ਖੰਡ ਖੰਡ। ਜੋ ਮਾਂਗੇ ਸੋ ਭੁੱਖਾ ਰਹੇ, ਇਸ ਸੰਗ ਰਾਚੇ ਜੋ ਕਸੂ ਨ ਲਹੇ। ਇਸੇ ਤਿਆਗ ਸਤਸੰਗਤ ਕਰੇ, ਵਡਭਾਗੀ ਨਾਨਕ ਉਹ ਤਰੇ। ਰਾਮਕਲੀ ਮਹੱਲਾ ਪੰਜਵਾਂ, ਆਤਮ ਰਾਮ ਸਰ ਮੈਂ ਪੇਖ। ਪੂਰਨ ਪੂਰ ਰਿਹਾ ਪ੍ਰਭ ਏਕ, ਰਤਨ ਅਮੋਲਾ ਹਿਰਦੇ ਮੈਂ ਜਾਨ। ਆਪਣੀ ਵਸ਼ਤਾ ਤੂੰ ਆਪ ਪਸਾਨ, ਪੀ ਅੰਮ੍ਰਿਤਾ ਸੰਤਨ ਪ੍ਰਸਾਦ। ਵੱਡੇ ਭਾਗ ਹੋਵੇ ਤੋ ਪਾਈਏ, ਬਿਨ ਜਿਹਵਾ ਕਿਆ ਜਾਣੇ ਸਵਾਦ। ਰਹਾਓ ਅੱਠ ਦਸ ਬੇਦ, ਸੁਨੇ ਕਹਿ ਡੋਰਾ। ਕੋਟ ਪ੍ਰਗਾਸ਼ ਨਾ ਦਿਸੇ ਅੰਧੇਰਾ, ਪਸੂ ਭਰੀ ਤਾ ਘਸ ਸੰਗ ਰਚੇ। ਜਿਸ ਨਹੀਂ ਬੁਝਾਵੇ ਸੋ ਕਿਤ ਬਿਦ ਬੁਝੇ। ਜਾਨਣ ਹਰ ਰਿਹਾ ਪ੍ਰਭ ਜਾਨ, ਓਤ ਪੋਤ ਭਗਤ ਸੰਘਾਰ। ਬਿਖਸ ਵਿਸ ਆਪਣਾ ਪ੍ਰਭ ਗਾਵੇ, ਨਾਨਕ ਤਿੰਨ ਜਮ ਨੇੜ ਨ ਆਵੇ। ਰਾਮਕਲੀ ਮਹੱਲਾ ਪੰਜਵਾ, ਦੀਨੋ ਨਾਮ ਕਿਓ ਪਵੇਤਾ। ਹਰ ਧਨ ਰਾਸ ਨਰਾਸ ਬੇਤਾ, ਕਾਟੀ ਬੰਦ ਹਰ ਸੇਵਾ ਲਾਏ। ਹਰ ਹਰ ਭਗਤ ਰਾਮ ਗੁਣ ਗਾਏ, ਬਾਜੇ ਅਨਹਦ ਬਾਜਾ ਰਸ ਕ੍ਰਿਸ ਗੁਣ ਗਾਵੇ। ਹਰ ਜਨ ਆਪਣੇ ਗੁਰਦੇਵ ਨਵਾਜਾ, ਰਹਾਓ ਆਏ ਬਣੇ ਅਪੂਰਬਲਾ ਭਾਗ। ਜਨਮ ਜਨਮ ਕਾ ਸੋਇਆ ਜਾਗ, ਜਨਮ ਜਨਮ ਸੋਇਆ ਜਾਗ। ਗਈ ਗਲਾਨ ਸਾਧ ਕੇ ਸੰਗ, ਮੰਤਰ ਰਾਤੋ ਹਰ ਕੇ ਰੰਗ। ਰਾਖੇ ਰਾਖਨ ਹਰ ਦਿਆਲ, ਨਾ ਕਿਸ ਸੇਵਾ ਨਾ ਕਿਸ ਕਾਲ। ਕਰ ਕਿਰਪਾ ਪ੍ਰਭ ਦੀਨ ਦਿਆਲਾ, ਕਰ ਕਿਰਪਾ ਪ੍ਰਭ ਕੀਨੀ ਦਇਆ। ਬੂਢਤਾ ਦੁੱਖ ਮੈਂ ਕਾਢ ਲਿਆ, ਸੁਣ ਸੁਣ ਉਪਜੋ ਮਨ ਮੈਂ ਚਾਓ। ਆਠ ਪੈਰ ਹਰ ਕੇ ਗੁਣ ਗਾਓ, ਗਾਵਤ ਗਾਵਤ ਪਰਮਗਤ ਪਾਈ। ਗੁਰਪ੍ਰਸਾਦ ਨਾਨਕ ਲਿਵ ਲਾਈ, ਰਾਮਕਲੀ ਮਹੱਲਾ ਪੰਜਵਾ। ਕੌਡੀ ਬਦਲੇ ਤਿਆਗੇ ਰਤਨ, ਸੋੜ ਜਾਏ ਤਾਹੂ ਕਾ ਜਤਨ। ਸੋ ਸੰਚੇ ਜੋ ਹੋਸੀ ਬਾਤ, ਮਾਇਆ ਮੋਹਿਆ ਟੇਡੋ ਜਾਤ। ਅਭਾਗੇ ਤੈ ਲਾਜ ਨਾਹੀ, ਸੁਖ ਸਾਗਰ ਪੂਰਨ ਪਰਮੇਸ਼ਰ। ਹਰ ਨਾ ਚੇਤਿਓ ਮਨ ਵਾਹੀ, ਰਿਹਾਓ ਅੰਮ੍ਰਿਤ ਕੌੜਾ ਵਿਖਿਆ ਮੀਠੀ। ਸਾਗਤ ਕੀ ਬਿਦ ਨੈਣੋ ਡਿਠੀ, ਕੂੜਾ ਕਪਟ ਹੰਕਾਰ ਰਿਝਾਨਾ। ਨਾਮ ਸੁਨਤਾ ਜਨ ਵਿਸਵਾ ਡਸਾਨਾ, ਮਾਇਆ ਕਾਨ ਸਦ ਹੀ ਝੂਰੇ। ਮਨ ਮੁਖ ਕਵੇ ਨਾ ਉਸ਼ਟਤ ਕਰੇ, ਨਿਰਭਉ ਨਿਰੰਕਾਰ ਦਤਾਰ। ਤਿਸੋ ਪ੍ਰੀਤ ਨ ਕਰੇ ਗਵਾਰ, ਸਭ ਸਾਹ ਸਿਰ ਸਾਚਾ ਸਾਹੋ। ਬਿਮ ਤਾਜ ਪੂਰਾ ਪਾਤ ਸਾਹੋ, ਮੋਹੇ ਮਗਨ ਲਪਟਿਓ ਭਰਮ ਗ੍ਰਹਿ। ਨਾਨਕ ਤਰੀਏ ਤੇਰੀ ਮਿਹਰ, ਰਾਮਕਲੀ ਮਹੱਲਾ ਪੰਜਵਾਂ। ਰਹਿਣ ਦਿਨ ਸਾ ਜਪੋ ਹਰ ਨਾਓ, ਆਗੇ ਦਰਗੇ ਪਾਵੇ ਥਾਓ। ਸਦਾ ਆਨੰਦ ਨਾ ਹੋਵੀ ਸੋਗਾ, ਕਬੂ ਨਾ ਵਿਆਪੇ ਹੋਮੇ ਰੋਗਾ। ਖੋਜੋ ਸੰਤੋ ਹਰ ਬ੍ਰਹਮ ਗਿਆਨੀ, ਸਿਮਰਨ ਬਿਸਮਨ ਬਿਸਮ ਭਏ ਬਿਸਮਾ ਦਾ। ਪਰਮ ਗਤ ਪਾਵੇ ਹਰ ਸਿਮਰ ਪ੍ਰਾਣੀ, ਰਹਾਓ ਗਨ ਮਿਨ ਦੇਖੋ ਸਗਲ ਵਿਚਾਰ। ਨਾ ਬਿਨਾ ਕੋ ਸਕੇ ਨਾ ਤਾਰ, ਸਗਲ ਅਪਾਵ ਨ ਚਾਲਸ ਸੰਗ। ਭਵਜਲ ਤਰੀਏ ਪ੍ਰਭ ਕੇ ਰੰਗ, ਦੇਹੀ ਧੋਏ ਨ ਉਤਰੇ ਮੈਲਾ। ਹੋਮੇ ਵਿਆਪੇ ਦੁਬਦਾ ਫੈਲ, ਹਰ ਹਰ ਔਖਦ ਜੋ ਜਨ ਖਾਏ। ਤਾਂ ਕਾ ਰੋਗ ਸਗਲ ਮਿਟ ਜਾਏ, ਕਰ ਕਿਰਪਾ ਕਰ ਕਿਰਪਾ ਪਰਮ ਦਿਆਲ। ਮਾਤੇ ਕਬੂ ਨ ਬਿਸਰ ਗਪਾਲ, ਤੇਰੇ ਦਾਸ ਕੀ ਹੋਵਾ ਧੂਰਾ। ਨਾਨਕੀ ਪ੍ਰਭ ਸਰਦਾ ਪੂਰਾ, ਰਾਮਕਲੀ ਮਹੱਲਾ ਪੰਜਵਾਂ। ਤੇਰੀ ਸਰਨ ਪੂਰੇ ਗੁਰਦੇਵਾ, ਤੁਧ ਬਿਨ ਦੂਜਾ ਨਾਹੀ ਕੋਏ। ਤੂੰ ਸਮਰੱਥ ਪੂਰਨ ਪਾਰ ਬ੍ਰਹਮ, ਸੋ ਧਿਆਏ ਪੂਰਾ ਜਿਸ ਕਰਮ। तरन तान प्रभु तेरो नाओ, एका झरन गई मन मेरे तुझ बिन दूजा नाही ठाओ। रहाओ जप जाम जीवा तेरा नाओ, आगे दरगे पावे ठाओ। दुख अंधेरा मन ते जाए दुर्मता, बिरसे राचे हर नाए। चन्न कमल जो लागी प्रीता, गुरपूरे की निर्मल रीता। पाव पागा निरपो मन बसे, अमृत नाम रचना नित जपे। कोट जन्म के काटे फाहे, पाया लाभ सच्चा धन लाहे। टोट न आवे अखुट भंडार, नानक भगत सोहे हर द्वार। राम कली महला पंजवा, रतन जवे हर नाम। सत संतोख ज्ञान, सुख सहज दया का पोता। हर भगता हवाले होता, मेरे राम को भंडार। खात खर्चा कछ टोटन आवे, अंत नाही पारावार। रहाओ कीर्तन निर्मोल कहीरा, आनंद गुणी गहीरा। अनहद बाणी पूंजी, संतन हथ राखी कुंजी। सुन समाध गुफा तय आसन, केवल ब्रह्म पूर्ण तय आसन। भगत सांग प्रभु गोष्ठ करत, तय हरख न सोग न जन्म न मरता। कर कृपा जिस आप दुआया, साध संग तिन हर तन पाया। दयाल पुरख नानक अरदास, हर मेरी वर्तन हर मेरी रास। राम कली महला पंजवा, मेहमाना जाने बेदा। ब्रह्मे नहीं जाने भेदा, अर्ता अवतार न जाने अंता। परमेश्वर पारब्रह्म बेअंता, अपनी गत आपे जाने। सुन सुन अवर वखाने, रहाओ शंकरा नहीं जाने पेवा। खोजत हारे देवा, देविया नहीं जाने मरम। सब ऊपर लख पार ब्रह्म, अपने रंग करता केला। आप सोरे आपे मेला, एक परमे एक भगती लाए। अपना किया आप जनाए, संतन की सोना साची साखी। सो बोले जो पेखे आखी, नहीं ले पा तिस पुन न पाप। नानक का प्रभ आपे आप, राम कली महला पंजवा। किसु काज ना कियो जान, सुरत मत नाही किस ज्ञान। जाप ताप सील नहीं धर्म, किसु न जानो कैसा कर्म। ठाकर प्रीतम प्रभ मेरे, तुझ बिन दूजा अवर न कोई। भूले चूके प्रभ तेरे रहा, अरिद ना बुद्ध ना सिद्ध प्रगास। विखे ब्याद के गाव में वास, करन हार मेरे प्रभ एका। नाम तेरे की मन में टेका। सुन सुन जीवे तेरा ना तेरा यहो विश्राम। सुन सुन जीव मन यहो विश्राम, पाप खंड प्रभ तेरो नाम। तू अग्नता जी का दाता, जिसे जनावे तिन तू जाता। सो उपजो तिस की ओट आस, सगर अराध प्रभ गुणतास। नानक दाहि तेरे कुरबान, बेअंत साहब मेरा मेहरबान। राम कली महला पंजवा, राखन हर दयाल। कोट भाव खंडे निमक ख्याल, सगर अराध जंत। मिलिए प्रभ गुर मिल मंत, जीन को दाता मेरा प्रभ। पूर्ण परमेश्वर स्वामी, घट घट राता मेरा प्रभ। रहाओ ताकि गही मन ओटा, बंधन ते होई सोटा। हृदय जाप परमानंद, मन माहे पय आनंद। तारन तरन हर चरना, जीवन रूप हर चरण। संतन के प्राण आधार, ऊचे ते ऊचे पार। सो मत सार जित हर सिमरी जाय, कर कृपा जिस आपे दीजै। सुख सहज आनंद हर नाओ, नानक जपया गुर मिल नाओ। राम कली महला पंजवा, सगल सियाण पसाड़। कर सेवा सेवक साज, अपना आप सगल ते मिटाए। मन चिंदे से ही फल पाए, हो सावधान। अपने गुर स्यों आसा मनसा पूर्ण होवे, पावे सगल दान। गुर स्यों रहाओ, दूजा नहीं जाने कोए। सतगो निरंजन सोए, मानो का करूप न जान। मिली न माने मान, गुर की हर टेक टकाए। अवर आशा सब लाहे, ਹਰ ਕਾ ਨਾਮ ਮੰਗ ਧਾਨ ਤਾਂ ਦਰਗੇ ਭਾਵੇ ਮਾਨ ਗੁਰ ਕਾ ਬਚਨ ਜਪ ਮੰਤ ਇਹਾ ਭਗਤ ਸਾਰ ਤਤ ਸਤਿਗੁਰ ਭਏ ਦਿਆਲ ਨਾਨਕ ਦਾਸ ਨਿਹਾਲ ਰਾਮ ਕਲੀ ਮਹੱਲਾ ਪੰਜਵਾਂ ਹੋਵੋ ਸੋਹੀ ਪਲਮਾਨ ਆਪਣਾ ਤਜ ਅਭਮਾਨ ਦਿਨ ਰਹਿਣ ਸਦਾ ਗੁਣ ਗਾਓ ਪੂਰਨ ਇਹੀ ਸੁਭਾਵ ਆਨੰਦ ਕਰ ਸੰਤ ਹਰ ਜਪ ਸਿਆੜ ਸਿਆਣ ਬਹੁਚ ਤਰਾਈ ਗੁਰ ਕਾ ਜਪ ਮੰਤ ਨਿਰਮਲ ਰਹਾਓ ਏਕ ਏਕ ਹੀ ਕਰ ਆਸ ਭੀਤਰ ਨਿਰਮਲ ਜਪ ਨਾਮ ਹਰ ਹਰ ਗੁਰ ਕੇ ਚਰਨ ਨਮਸਕਾਰ ਭਵਜਲ ਉਤਰੇ ਪਾਰ ਦੇਵਨ ਹਰ ਦਤਾਰ ਅੰਤਨ ਪਾਰਾ ਵਾਰ ਜਾ ਕੇ ਘਰ ਸਰਬ ਨਿਧਾਨ ਰਾਖਣ ਹਰ ਨਿਧਾਨ ਨਾਨਕ ਪਾਇਆ ਇਹੋ ਨਿਧਾਨ ਹਰੇ ਹਰ ਨਿਰਮਲ ਨਾਮ ਜੋ ਜਪੇ ਤਿਸ ਕੀ ਗਤ ਹੋਏ ਨਾਨਕ ਘਰ ਪ੍ਰਾਪਤ ਹੋਏ ਰਾਮ ਕਲੀ ਮਹੱਲਾ ਪੰਜਵਾਂ ਦੁਰਲਭ ਦੇ ਸਵਾਰ ਜਾਏ ਨ ਦਰਗੇ ਹਾਰ ਹਲਤ ਪਲਤ ਤੁਧ ਹੋਏ ਵਡਿਆਈ ਅੰਤ ਕੀ ਬੇਲਾ ਲਏ ਸਡਾਈ ਰਾਮ ਕੇ ਗੁਣ ਗਾਓ ਹਲਤ ਪਲਤ ਹੋਏ ਦੋਵੇਂ ਸਹੇਲੇ ਅਚਰਜ ਪੁਰਖ ਧਿਆਵੋ ਰਹਾਓ ਉਠਤ ਬੈਠਤ ਹਰ ਜਾਪ ਬਿਰਸੇ ਸਭ ਸੰਤਾਪ ਬੈਰੀ ਸਭ ਹੋਵੇ ਮੀਤ ਨਿਰਮਲ ਤੇਰਾ ਹੋਵੇ ਚੀਤ ਸਭ ਤੇ ਉੱਤਮ ਇਹੋ ਕਰਮ ਸਗਲ ਧਰਮ ਸ੍ਰਿਸ਼ਟ ਧਰਮ ਹਰ ਸਿਮਨ ਤੇਰਾ ਹੋਏ ਉਧਾਰ ਜਨਮ ਜਨਮ ਕਾ ਉਤਰੇ ਭਾਰ ਪੂਰਨ ਤੇਰੀ ਹੋਵੇ ਆਸ ਜਮ ਕੀ ਕਟੀਏ ਤੇਰੀ ਫਾਂਸ ਗੁਰ ਕਾ ਉਪਦੇਸ ਸੁਣੀਜੈ ਨਾਨਕ ਸੁਖ ਸਹਿਜ ਸਮੀਜੈ ਰਾਮ ਕਲੀ ਮਹੱਲਾ ਪੰਜਵਾਂ ਜਿਸ ਕੀ ਤਿਸ ਕੀ ਕਰ ਮਾਨ ਆਪਣ ਲਾਹੇ ਗਮਾਨ ਜਿਸ ਕਾ ਤੂੰ ਤਿਸ ਕਾ ਸਭ ਕੋਏ ਤਿਸੇ ਅਰਾਧ ਸਦਾ ਸੁਖ ਹੋਏ ਕਾਹੇ ਭਰਮੇ ਭਰਮੇ ਬਗਾਨੇ ਨਾ ਬਿਨਾ ਕਿਸ ਕਾਮਨ ਆਵੇ ਮੇਰਾ ਮੇਰਾ ਕਰ ਬਹੁਤ ਪਛਤਾਨੇ ਰਹਾਓ ਜੋ ਜੋ ਕਰੇ ਸੋਹੀ ਮਨ ਲੇਹ ਬਿਨ ਮਾਨੇ ਰਲ ਹੋਵੇ ਖੇਹ ਤਿਸ ਕਾ ਭਾਣਾ ਲਾਗੇ ਮੀਠਾ ਗੁਰ ਪ੍ਰਸਾਦ ਵਿਰਲੇ ਮਨ ਬੂਠਾ ਵੇ ਪਰਵਾਹੋ ਅਗੋਚਰ ਆਪ ਆਠ ਪੈਰ ਮੰਤਾ ਕੋ ਜਾਪ ਜਿਸ ਚਿਤ ਆਏ ਬਿਨਸੇ ਦੁਖਾ ਹਲਤ ਪਲਤ ਤੇਰਾ ਉਜਲ ਮੁਖਾ ਕੌਣ ਕੌਣ ਉਧਰੇ ਗੁਣ ਗਾਏ ਗਣ ਨ ਜਾਈ ਕੀ ਮਿਨ ਪਾਏ ਬੂਟ ਤਲੋ ਸਾਰ ਸੰਗ ਤਰੇ ਨਾਨਕ ਜਿਸੇ ਪ੍ਰਾਪਤ ਕਰੇ ਰਾਮ ਕਲੀ ਮਹੱਲਾ ਪੰਜਵਾਂ ਮਨ ਮਾਹੇ ਜਾਪ ਭਗਵੰਤ ਗੁਰਪੂਰੇ ਇਹੋ ਦੀਨੋ ਮੰਤ ਮਿਟੇ ਸਗਲ ਭੈ ਤਰਾਸ ਪੂਰਨ ਹੋਈ ਆਸ ਸਫਲ ਸੇਵਾ ਗੁਰਦੇਵਾ ਕੀਮਤ ਕਿਸ ਕਹਿਣ ਨ ਜਾਈ ਸਾਚੇ ਸੱਚ ਅਲਖ ਭੇਵਾ ਰਹਾਓ ਕਰਨ ਕਰਾ ਮਣ ਆਪ ਤਿਸ ਕੋ ਸਦਾ ਮਨ ਜਾਪ ਤਿਸ ਕੀ ਸੇਵਾ ਕਰਨੀਤਾ ਸੱਚ ਸਹਿਜ ਸੁਖ ਪਾਵੇ ਮੀਤਾ ਸਹਿ ਮੇਰਾ ਹੱਥ ਭਾਰਾ ਖਿਨਮੇ ਥਾਪ ਉਥਾ ਪਣਹਾਰਾ ਤਿਸ ਬਿਨ ਅਵਰ ਨ ਕੋਈ ਜਾਣਕਾਰ ਰਾਖਾ ਸੋਈ ਕਰ ਕਿਰਪਾ ਅਰਦਾਸ ਸੁਣੀ ਜੈ ਆਪਣੇ ਸੇਵਕ ਕੋ ਦਰਸ਼ਨ ਦੀਜੈ ਨਾਨਕ ਜਾਪੀ ਜਪ ਜਾਪ ਸਭ ਤੇ ਉੱਚ ਜਾਂ ਕਾ ਪ੍ਰਤਾਪ ਰਾਮ ਕਲੀ ਮਹੱਲਾ ਪੰਜਵਾਂ ਬਿਰਥਾ ਪਰਵਾਸਾ ਲੋਕ ਠਾਕਰ ਪ੍ਰਭ ਤੇਰੀ ਟੇਕ ਅਵਰ ਸੂਟੀ ਸਵਿਆਸ ਅਚਿੰਤ ਠਾਕਰ ਭੇਟੇ ਗੁਣਤਾਸ ਇੱਕੋ ਨਾਮ ਤੇ ਆਏ ਮਨ ਮੇਰੇ ਕਾਰਜ ਤੇਰਾ ਹੋਵੇ ਪੂਰਾ ਹਰ ਹਰ ਹਰ ਗੁਣ ਗਾਏ ਮਨ ਮੇਰੇ ਰਹਾਓ ਤੁਮ ਹੀ ਕਾਰਨ ਕਰਨਾ ਚਰਨ ਕਮਲ ਹਰ ਸਰਨ ਮਨ ਤਨ ਹਰ ਉਹੀ ਤੇ ਆਇਆ ਆਨੰਦ ਹਰ ਰੂਪ ਦਿਖਾਇਆ ਤਿਸ ਕੀ ਤਿਸ ਹੀ ਕੀ ਓਟ ਸਦੀਵ ਜਾ ਕੇ ਕੀਨੇ ਹੈ ਜੀਵ ਸਿਮਰਤ ਹਰ ਕਰਤ ਧਾਨ ਰਾਖਣ ਹਰ ਨਿਧਾਨ ਸਰਬ ਕੀ ਰੇਣ ਹੋਈ ਜੈ ਆ ਮਟਾਏ ਮਲੀਜੈ ਅੰਧਨ ਧਿਆਈਏ ਨਾਮ ਸਫਲ ਨਾਨਕ ਇਹੋ ਕਾਮ ਰਾਮ ਕਲੀ ਮਹੱਲਾ ਪੰਜਵਾਂ ਕਾਰਨ ਕਰਨ ਕਰੀਮ ਸਰਬ ਪ੍ਰਤਪਾਲ ਰਹੀਮ ਅੱਲਾ ਲਖ ਅਪਾਰ ਖੁਦ ਖੁਦਾਏ ਵੱਢ ਬੇਸਮਾਰ ਓ ਨਵੋ ਭਗਵੰਤ ਗੁਸਾਈ ਖਾਲਕ ਰਵ ਰਿਹਾ ਸਰਬ ਠਾਈ रहाओ। जगन्नाथ जगी मन माधो पौ पंजर दमाहे अराधो रिखी केस गोपाल गोबिंदा पूर्ण सर्वतर मकांदा मेहरवान मोला तुही एका पीर पकंबरा सेखा दिलका मालक करे हाक कुरान तेवते पाक नारायण नर हर दयाल रमत राम कट कट आधार वासुदेवा बसत सब ठाए लीला किस लखी न जाए मेर दया कर कर निहार भगता बंदगी दे सिरजनहार कौ नानक गोर खोहे परम एको अलो पार ब्रह्म राम कली महला पंजवा कोट जन्म के बिन से पाप हर हर जपत नाही संताप गुर के चरण कमल मन वसे महाबकार तांते सब नसे गोपाल को जस गाओ प्राणी कथ कथा साची प्रापूर्ण ज्योति ज्योत समाणी रहा तृष्णा भूख सब लाथी तृष्णा भूख सब नासी संत प्रसाद जपया अबनासी रहन दिन से प्राभ सेवक कमानी हर मिलने की एह निशानी मिटे जंजाल होए प्रभ दयाल गुर का दर्शन देख निहाल परा पूर्वला करम बने आया हर के गुण नित रचना गाया हर के संत सदा परवान सत जना मस्तक निशान दास की रेण पाए जे कोए नानक तिसकी परम गत होए राम कली महला पंजवा दर्शन को जाइए कुर्बान चन कमल हृदय तर ध्यान धूर संतन की महतक लाए जन्म जन्म की दुर मत मर जाए जिस पेटता मिटे अभमान पार्वम सब नदरी आवे कर कृपा पूर्ण भगवान रहा गुर की कीरता जपिए हर नाओ गुर की भगत सदा गुण गाओ गुर की सुरता निकट कर जान गुर का शब्द सत कर मान गुर का गुर बचनी संसार सुख दुख कदे ना व्यापे तृष्णा भूख मन संतोख शब्द गुर राजे जप गोबिंद पढ़दे सब काजे गुर परमेश्वर गुर गोबिंदा गुरदाता दयाल बखसांद गुर गुर चरनी जा कामन लागा नानक दास तिस पूर्ण भागा राम कली महला पंजवा किस परवासे बिचरे भवन मूड़ मुगदा तेरा संगी कवन राम संगी तिस गत नहीं जाने पंच बटवारे से मीत कर माने सो कर सेव जित उदर समीता गुण गोबिंद रवि है दिन राती साधा साध संग कर मन की प्रीता रहाओ जन बिहानो अहंकार और वाद तृप्त न आवे बिखिया साद परमत परमत महादुख पाया तरी न जाए दुत्तर माया काम न आवे सो कार कमावे आ बीज आपे ही खावे राखण को दूसर नहीं कोए तो निस्तरे जो कृपा होए पत तपनीत प्रभ तेरो नाम अपने दास को कीजे दान कर कृपा प्रभ गत कर मेरी शरण गई नानक प्रभ तेरी राम कली महला पंजवा एह लोके सुख पाया नहीं भेट धर्म राया हर दर गै सोभावंता फुन गर्भ नाही बसंता जानी संत की मतराई कर कृपा दीनो हर नामा पूर्व संजोग मलाई रहा गुर के चरण चित लागा तन तन संजोग सुभागा संत की तूर लागी मेरे माथे किल बिख दुख मेरे सगले लाथे साध की सच टहल कमानी तब होए मन शुद्ध परानी जन का सफल दर्स डीठा ना प्रभु का कट कट बूठा मटाने सब कल कलेसा जिस ते उपजे तिसमें परवेश प्रगटे अनूप गोबिंदा प्रपूरे नानक बकसांदा राम कली महला पंजवा गऊ को चारे सारदूला कौडी कालख हुआ मूला बकरी को हस्ती प्रतपाले अपना प्रभ नदर निहाले कृपा दान प्रीतम प्रा मेरे वरन साकू बहु गुण तेरे रहाओ। दिशत माशन खाए बलाई महाकाशब सुरी सट पाई करन हार प्रभ हृदय बूठा फाथी मछली का जाला टूटा सूखे काष्ट करे चलूला ऊंचे थाल फूले कमल अनूप अगन नवारी सतगुर देव सेवक अपनी लायो सेवा अकृत कणा का करे उदार प्रभ मेरा है सदा दयार संत जना का सदा सहाई चन कमल नानक सरनाई रामकली महला पंजवा पंच सिंह राखे प्रभ मार दस बगियाड़ी लई नवार तीन अवर्त की चूकी केरा साध सांग चूके पै फेरा सिमर सिमर जीवा गोविंद कर कृपा राख्यो दास अपना सदा सदा साचा बकसंद रहाओ। धाज गए त्रिन पाप समेरा जप जप नाम पूजे प्रपैर आनंद रूप प्रगट्यो सब थान प्रेम भगत जोरी सुखमान सागर तरयो बासर खोज खेद न पायो नह फुन रोज सिद्ध समायो गुटके माहे करन हार को किस अचरज नाहे यो छूटो तो जाए प्याल जो काढ़ो तो नदर निहाल पाप पुन हमरे बस नाहे रसक रसक नान गुण गाए रामकली महला पंजवा ना तन तेरा ना मन तो है माया मोहे ब्यापे आ तो है कुदम करे गाडर ज्यों सेला अचिंत जाल काल चक्कर पेला हर चरण कमल सरनाए मना राम नाम जप संग सहाई गुरमुख पावे साच तना रहाओ। ऊने काज न होवत पूरे काम क्रोध मद सद ही चूरे करे बकार जियर के ताई गाफल संग न तसुआ जाई तरत तो अनक साल जाने कौडी कौडी को खाक सिरसाने जिंदिया तिसे न चेते मूला मिथ्या लोभ न उतरे सूला पार ब्रह्म जब भय दयाला इह मन होवा सादर वाल खशत कमल लड़ लीनो लाए नानक साचे साच समाए राम कली महला पंजवा राजा राम की शरणाए निरपो पए गोविंद गुण गावत साध संग दुख जाए रहाओ। जाके राम बसे मन माही सो जन दुत्तर पेखत नाही सगले का सवारे अपने हर हर नाम रसन नित जपने जिसके मस्तक हाथ गुर तरे सो दास अंदेसा काहे करे जन मरन की चूकी काण पूरे गुर ऊपर करवान गुर परमेश्वर भेट निहाल सो दर्शन पाए जिस होए दयाल पार ब्रह्म जिस कृपा करे साध संग सो पव जल तरे अमृत पीवो साध प्यारे मुख उजल साचे दरबारे आनंद करो ताज सगल बकार नानक हर जप उतरो पार राम कली महला पंजवा इतन ते बसंतर भागे माटी को जल दिस त्यागे ऊपर चरण तले आकाश कट में सिद्ध कियो प्रगास ऐसा समरथ हर जियो आप निमख न बिसरे जी भक्तन के आठ पैर मनता को जाप रहाओ। प्रथम माखन पासे दूदा मैलू कीनो साबन सूदा पैते निरपो डरता फिरे होंदी होंदी को अणहोंदी हिरे देही गुबतब देसी दिसे सगले साज करत जगदीसे ठगन हार अनठगदा ठागे बिन वखर फिर उठ लागे संत सभा मिल करो बखियान सिमरत शास्त्र भेद पुराण ब्रह्म विचार बिचारे कोए नानक ता की परम गत होए। राम कली महला पंजवा ਜੋਤ ਛਪਾਵੇ ਸੋ ਥੀਆ, ਸਦਾ ਸਦਾ ਹਰ ਕੀ ਸਰਨਾਈ, ਪ੍ਰਭਿਨ ਨਾਹੀ ਆਨ ਬੀਆ। ਰਹਾਉ ਪੁੱਤ ਕਲੱਤਰ ਲਛਮੀ ਦਿਸੈ, ਇਨ ਮੈਂ ਕਿਛੂ ਨ ਸਾਂਗ ਲੀਆ, ਵਿਖੇ ਠਗੌਰੀ ਖਾਏ ਭੁਲਾਨਾ, ਮਾਇਆ ਮੰਦਿਰ ਤਿਆਗ ਗਿਆ। ਨਿੰਦਾ ਕਰ ਕਰ ਬਹੁਤ ਬਗੂਤਾ, ਗਰਬ ਜੂਨ ਮੈਂ ਕਿਰਤ ਪਿਆ, ਪੂਰਬ ਕਮਾਣੇ ਸੋਡੇ ਨਾਹੀ, ਜਮ ਦੂਤ ਗਰਾਸਿਓ ਮਹਾ ਖਿਆ। ਬੋਲੇ ਝੂਠ ਕਮਾਵੇ ਅਵਰਾ, ਤਰਸ ਨ ਬੂਝੇ ਬਹੁਤ ਹਿਆ, ਪੂਰਬ ਕਮਾਣੇ ਸੋਡੇ ਨਾਹੀ, ਜਮ ਦੂਤ ਗਰਾਸਿਓ ਮਹਾ ਭਿਆ। ਬੋਲੇ ਝੂਠ ਕਮਾਵੇ ਅਵਰਾ, ਤਰਸ ਨ ਬੂਝੇ ਬਹੁਤ ਹਿਆ, ਅਸਾਧ ਰੋਗ ਉਪਜਿਓ ਸੰਤ ਦੁਖ ਨਾ, ਦੇਹ ਬਨਾਸੀ ਮਹਾ ਖਿਆ। ਜਿਨੇ ਨਵਾਜੇ ਤਿਨਹੀ ਸਾਜੇ, ਆਪੇ ਕੀਨੇ ਸੰਤ ਜਿਆ, ਨਾਨਕ ਦਾਸ ਕੰਠ ਲਾਏ ਰਾਖੇ, ਕਰ ਕਿਰਪਾ ਪਰ ਬ੍ਰਹਮ ਮਇਆ। ਰਾਮ ਕਲੀ ਮਹੱਲਾ ਪੰਜਵਾਂ, ਐਸਾ ਪੂਰਾ ਆਗਰ ਦਿਓ ਸੁਹਾਈ, ਜਾਂ ਕਾ ਸਿਮਨ ਬਿਰਥਾ ਨਾ ਜਾਈ। ਰਹਾਉ ਦਰਸ਼ਨ ਪਿਖਤ ਹੋਏ ਨਿਹਾਲ, ਜਾਂ ਕੀ ਪੂ ਧੂਰ ਕਾਟੇ ਜਮਜਾਲ, ਚੰਨ ਕਮਲ ਬਸੇ ਮੇਰੇ ਮਨ ਕੇ, ਕਾਰਜ ਸਵਾਰੇ ਸਗਲੇ ਤਨ ਕੇ, ਜਾਂ ਕੇ ਮਹਿਤਕ ਰਾਖੇ ਹਾਥ, ਪ੍ਰਭ ਮੇਰੋ ਅਨਾਥ ਕੋ ਨਾਥ, ਪਤ ਉਦਾਰਨ ਕਿਰਪਾ ਨਿਧਾਨ, ਸਦਾ ਸਦਾ ਜਾਈਏ ਕੁਰਬਾਨ, ਨਿਰਬਲ ਮੰਤ ਦੇਹ ਜਿਸ ਦਾਨ, ਤਜੇ ਬਿਕਾਰ ਬਿਨਸੇ ਅਭਿਮਾਨ, ਇਕ ਧਿਆਈਏ ਸਾਧਕੇ ਸੰਗ, ਪਾਪ ਨਾਸੇ ਨਾਮ ਕੇ ਰੰਗ, ਗੁਰ ਪਰਮੇਸ਼ਰ ਸਗਲ ਨਿਵਾਸ, ਘਟ ਘਟ ਰਵ ਰਿਆ ਗੁਣਤਾਸ, ਦਰਸ ਦੇਹ ਧਾਰੋ ਪ੍ਰਵਿਆਸ, ਨਿਤ ਨਾਨਕ ਚਿਤਵੇ ਸੱਚ ਅਰਦਾਸ। ਰਾਗ ਰਾਮ ਕਲੀ ਮਹੱਲਾ ਪੰਜਵਾਂ, ਕਰ ਦੂਜਾ ਦੁਪ ਦੇ ਇੱਕ ਓਂਕਾਰ, ਸਤਿਗੁਰ ਪ੍ਰਸਾਦ ਗਾਵੋ ਰਾਮ ਕੇ ਗੁਣ ਗੀਤਾ, ਨਾਮ ਜਪਤ ਪਰਮ ਸੁਖ ਪਾਈਏ, ਆਵਾ ਗਮਨ ਮਿਟੇ ਮੇਰੇ ਮੀਤ। ਰਹਾਉ ਗੁਣ ਗਾਵਤ ਹੋਵਤ ਪ੍ਰਗਾਸ, ਚਰਨ ਕਮਲ ਮੈਨ ਚਰਨ ਕਮਲ ਮੈਂ ਹੋਏ ਨਿਵਾਸ, ਸਤ ਸੰਗਤ ਮੈਂ ਹੋਏ ਉਧਾਰ, ਨਾਨਕ ਪਵਜਨ ਉਤਰ ਸਪਾਰ। ਰਾਮ ਕਲੀ ਮਹੱਲਾ ਪੰਜਵਾਂ, ਗੁਰਪੂਰਾ ਮੇਰਾ ਗੁਰਪੂਰਾ, ਰਾਮ ਨਾਮ ਜਪ ਸਦਾ ਸਹੇਲੈ, ਸਗਲ ਬਨਾਸੇ ਰੋਗ ਕੂਰਾ। ਰਹਾਉ ਇੱਕ ਅਰਾਧੋ ਸਾਚਾ ਸੋਏ, ਜਾਂ ਕੀ ਸ਼ਰਨ ਸਦਾ ਸੁਖ ਹੋਏ, ਨੀਂਦ ਸਹੇਲੀ ਨਾਮ ਕੀ ਲਾਗੀ ਭੂਖ, ਹਰ ਸਿਮਰਤ ਬਿਨਸੇ ਸਭ ਦੁੱਖ, ਸਹਿਜ ਆਨੰਦ ਕਰੋ ਮੇਰੇ ਭਾਈ, ਗੁਰਪੂਰੇ ਸਭ ਚਿੰਤ ਮਟਾਈ, ਆਠ ਪੈਰ ਪ੍ਰਭ ਕਾ ਜਪ ਜਾਪ, ਨਾਨਕ ਰਾਖਾ ਹੋ ਆਪ। ਰਾਗ ਰਾਮ ਕਲੀ ਮਹੱਲਾ ਪੰਜਵਾਂ, ਪੜਤਾਲ ਕਰ ਤੀਜਾ ਇੱਕ ਓਂਕਾਰ, ਸਤਿਗੁਰ ਪ੍ਰਸਾਦ ਨਰਹਨ ਨਮਸਕਾਰਿੰਗ, ਜਲਣ ਥਲਣ ਸੁਧ ਗਗਨ ਏਕ ਇੱਕ ਓਂਕਾਰਿੰਗ। ਰਹਾਉ ਹਰਨ ਧਰਨ ਪੁਨ ਪੁਨੈ, ਕਰਨ ਨਹਿ ਗ੍ਰਿਹੰਗ ਦਲਹਾਰਿੰਗ, ਗੰਭੀਰ ਧੀਰ ਨਾਮ ਹੀਰ ਊਚ ਮੂਚ ਅਪਾਰਿੰਗ, ਕਰਨ ਕੇਲ ਗੁਣ ਅਮੋਲ ਨਾਨਕ ਬਲਹਾਰਿੰਗ। ਰਾਮ ਕਲੀ ਮਹੱਲਾ ਪੰਜਵਾਂ, ਰੂਪ ਰੰਗ ਸੁਗੰਧ ਭੋਗ ਤਿਆਗ, ਚਲੇ ਮਾਇਆ ਸਲੇ ਕਨਕ ਕਾਮਨੀ। ਰਹਾਉ ਭੰਡਾਰ ਦਰਬ ਅਰਬ ਖਰਬ, ਪੇਖ ਲੀਲਾ ਮਨ ਸਧਾਰੇ, ਨਹਿ ਸੰਗ ਗਾਮਨੀ, ਸੁੱਤ ਕਲੱਤਰ ਭਰਾਤ ਮੀਤ, ਉਰਜ ਪਰਿਓ ਭਰਮ ਮੋਹਿਓ ਇਹ ਬਿਖਰ ਸਾਮਨੀ, ਚਰਨ ਕਮਲ ਸਰਨ ਨਾਨਕ ਸੁਖ ਸੰਤ ਭਾਵਨੀ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਰਾਗ ਰਾਮ ਕਲੀ ਮਹੱਲਾ ਨਾਵਾਂ, ਤ੍ਰਿਪਦੇ ਰੇ ਮਨ ਓਟ ਲਿਓ ਹਰਨਾਮਾ, ਜਾਂ ਕੇ ਸਿਮਨ ਦੁਰਮਤ ਨਾਸੇ, ਪਾਵੇ ਪਦ ਨਿਰਬਾਨਾ। ਰਹਾਉ ਵਡਭਾਗੀ ਤੇ ਜਨ ਕੋ ਜਾਨੋ, ਜੋ ਹਰ ਕੇ ਗੁਣ ਗਾਵੇ, ਜਨਮ ਜਨਮ ਕੇ ਪਾਪ ਖੋਏ ਕੈ, ਹੁਨ ਬਕੁੰਠ ਸਧਾਵੈ, ਅਜਾ ਮਲ ਕੋ ਅੰਤ ਕਾਲ ਮੈਂ ਨਰਾਇਣ ਸੁਧ ਆਈ, ਜਾਂ ਗਤ ਕੋ ਜੋਗੀ ਸਰ ਵਸਤ, ਸੋ ਗਤ ਸਿਰ ਮੈਂ ਪਾਈ, ਨਾਹੀਨ ਗੁਣ ਨਾਹੀਨ ਕਸ ਵਿਦਿਆ, ਧਰਮ ਕੌਣ ਗਜ ਕੀਨਾ, नानक बिरध राम को देखो अवे दान तेह दीना, राम कली महला नावा, साधो कौन जुगत अब की जय, जाते दुर्मत सगल बना से राम भगत मन पीजे, रहाओ मन माया मन मन माया मह उर्जरो है, बुझे ना कस ज्ञाने, कौन नाम जग जाके सिमरे, पावे पद निर्वाना, पय दयाल कृपाल संत जाना, तब ए बात बताई, सर्व धर्म मानो तेह किए, जे प्रभ कीर्त गाई, राम नाम नर निस्बासर मैं, निमक एक उरतारे, जम को त्रास मिटे नानक तेह, अपनो जन्म सवारे, राम कली महला नामा, प्राणी नरैण सुध लह, सिन सिन औद काटे निस्बासर, बिरथा जात है देह रहाओ, तर नापो बिख्यान स्यों खोयो, बालपन अज्ञाना, बिरद प्यो अजरू नहीं समझे, कौन कमत उरजाना, मानस जन्म दियो जह ठाकर, सोते क्यों बिसारियो, मुक्त होत नर जाके सिमरे, निमखन ताको गायो, माया को मद कहाँ करत है, सांग न काहू जाई, नानकेत चित नामन, होए है अंत सहाई, रामकली महला पहला अष्टपदिया, एक ओंकार सतगुर प्रसाद, सोही चंद सड़े से तारे, सोही दिनियर तपत रहे, सातती सो पौन चुलारे, जोग जी खेले थाव कैसे, जीवन तलब नवार, होवे परवाना करे गाना, कल लखन विचार रहाओ, किते देश न आया, सुनिए तीर्थ पास न बैठा, दाता दान करे ते नाही, महल उसार न बैठा, जे को सत करे सोची जे, तप कर तप न होई, जे को नाम ले पदनावी, कल के लखन न एही, जे सकदारी तिसे खुआरी, चाकर के हे डरना, जा सकदारे पवे जंजीरी, ता चाकर हथों मरना, आख गुणा कल आइए, ते जुग केहा रेहा तपावस, जे गुण देह न पाइये, रहाओ कलकल वाली सरा नबेड़ी, काजी कृष्णा होवा, बाणी ब्रह्मा वेद अर्थ बण, करनी कीर्त लहया, पतविण पूजा सतविण संजम, जत विण कहे जनेऊ, नावो धोवो तिलक चढ़ावो, सोच विण सोच न होई, कल परवान कते बुकराण, पोथी पंडित रहे पुराण, नानक नाओ पया महरा मेहमान, कर करता तू एको जान, नानक ना मिले बड़े आई, एदो उपर कर्म नहीं, जे कर होंदे मंगन जाइए, फिर अल्लामा मिले तही, रामकली महला पहला, ना अवतूती ना ना संसारी, जोगी बैसर हो दुबदा दुख भागे, कर कर मांगत लाज न लागे रहाओ, गावे गीत न चींद से आप, क्यों लागी निरवे प्रताप, गुर के शब्द रचे मन पाए, पिखे सहज विचारी खाए, पशम चढ़ाए करे पखंड, माया मोह सहे जम डांड, फूटे खापुर भीख न पाए, बंधन बंध्या आवे जाए, बिंदन राखे जति कहावे, माई मांगत त्रह लवावे, निर्दया नहीं जोत उजाला, बूटता बूढ़े सर्ब जंजाला, पेख करे थिंता कर ठटुआ, झूठो खेल खेले बो नटुआ, अंतर अगन चिंता बहु जारे, विण कर्मा कैसे उतरे पारे, मुंदरा फटक बनाई कान, मुक्त नहीं विद्या विज्ञान, जेहवा इंद्री साध लबाना, पशु पय नहीं मिटे निशाना, तृप्त लोगा तृप्त जोगा, शब्द विचारे चूक से सोगा, उजल सात शब्द ना शब्द होए, जोगी जुक्त विचारे सोए, तुझ पै नव निर तू करने जोगा, थाप ओ थापे करे सो होगा, जत सत संजम सचु सीता, नानक जोगी तृपण मीता, राम कली महला पहला। खट मट देही मन बरागी, सुरत शब्द तुन अंतर जागी। वाजे अनहद मेरा मन लीना, गुर बचनी सच नाम पतीना। प्राणी राम भगत सुख पाइय, गुरमुख हर हर मीठा लागे। हर हर नाम समाइये रहाओ, माया मोह विवरजत समाए। सतगुर पेटे मेल मलाए, नाम रतन निर्मोलक हीरा। तितराता मेरा मन तीरा, होमे ममता रोग न लागे। राम भगत जम का पो भागे, जम जिंदार न लागे मोहै। निर्मल नाम हृदय हर सोहै, शब्द विचार भय निरंकारी। गुरमत जागे दुरमत परहारी, अंदर जाग रहे लिवलाई। जीवन मुक्त गत अंतर पाई, अलिप्त गुफा में रहे निरारे। तस्कर पंच शब्द संघारे, पर कर जाए न मन डलाए। सहज निरंतर रहो समाए, गुरमुख जाग रहे अवतूता। सद बरागी तत् परोता, जाग छूता मर आवे जाए। बिन गुर शब्द न सो जी पाए, आनंद शब्द वजे दिन राती। अवगत की गत गुरमुख जाति, तो जानी जा शब्द पसानी। एको रव रया निरबानी, सुन सबाद सहज मन राता। तद हो लोभा एको जाता, गुर चेले अपना मन मानिया। नानक दूजा मेट समानिया, राम कली महला पहला। साहा गणत ना करे विचार, साहा गणे न करे विचार। साहे ऊपर एक ओंकार, जिस गुर मिले सोही बिद जाने। गुरमत होए सो हुकम पछाणे, झूठ न बोल पांडे सच कहिए। होमे जाए शब्द कर लहिए रहाओ, गण गण दोजक काढ़ी कीनी। पढ़े सुनावे तत न चीनी, सबसे ऊपर गुर शब्द विचार। होर कथनी बदो न सगली सार, नावे तो वह पूजे सैला। बिन हर रत मैलो मैला, गर्भ नवार मिले प्रभ सारथ। मुक्त प्राण जाप हर की तारथ, वाचे वाद न भेद बिचारे। आप डुबे क्यों पितरा तारे, घट कर ब्रह्म चीने जन कोए। सतगुरु मिले तसो जी होए, गणत गणिये सहसा दुख जीए। गुर की शरण पवे सुख थीए, कर अपराध शरण हम आया। गुर हर भेटे पूर्व कमाया, गुर शरण आइये ब्राह्मण पाइये। परम पलाइये जन्म मर आइये, जमदर बादो मरे बकार। नारे दे नाम न शब्द अचार, एक पांदे पंडित मिस्र कहावे। दुबदा राते महल न पावे, जिस गुर प्रसादी नाम दार। कोट मदे को जान अपार, एक बुरा भला सच एक। बुज ज्ञानी सतगुर की टेके, गुरमुख विरली एको जानिया। आवन जान मेट समाणिया, जिसके हृदय कुंकार। सर्वगुणी साचा बचार, गुर के भाणे कर्म कमाए। नानक साचे साच समावे, राम कली महला पहला। हट नरगै कर काया सीजे, वर्त तपन कर मन नहीं पीजे। राम नाम सर अवर न पूजे, गुर सेव मना हर जन संग कीजे। जम जंदार जोहे नहीं साके, सरपन डस न सके हर का रस पीजे। रहाओ वाद पड़े रागी जग पीजे, त्रै गुण बिखिया जन मरीजे। राम नाम बिन दुख सहीजे, चाशड़ चाड़स पवन सिंघासन पीजे। न्योली कर्म खट कर्म करी जय, राम ना बिन बिरथा सांस लीजे। अंतर पंच अगन क्यों तीर जती जय, अंतर चोर क्या साध लही जय। गुरमुख होए काया गढ़ लीजे, अंतर मैल तीर्थ परमी जय। मन नहीं सूचा क्या सोच करी जय, किरत पिया दोष कह कहो दीजे। अन्न न खाए देही दुख दीजे, बिन गुर ज्ञान तृप्त नहीं थी जय। मन मुख जन में जन मरी जय, सतगुर पू संगत जन की जय। मन हर राचे नहीं जन्म मरी जय, राम नाम बिन क्या कर्म की जय, दूधर उदर दूधर पाश तरी जय, तुर की सेवा राम रिजय,

तारी, सिंगी सुरत अनह दवाजे, कटकट जोत तमारी, पर पंच बेण तही मन माखिया, ब्रह्म अगन परजारी, पंच तत् मिल आनछ दीपका, निर्मल ज्योति अपारी, रव सचलो के इहो मान इहो तन किंगरी, वाजे शब्द नरारी, शिव नगरी में आसन होदो, लख अगम अपारी, काया नगरी इहो मन राजा, पंच वछे वचारी, शब्द रवे आसन कर राजा, अदर करे गुणकारी, काल विकाल कहे कह बपड़े, जीवत मुआ मन मारी, रम्मा विष्णु महेश एक मूर्ता, आपे करता कारी, काया सोदे तरे पव सागर, आत्म तत्व विचारी, गुर सेवा ते सदा सुख पाया, अंतर शब्द रव्या गुणकारी, आपे मेल लय सुखदाता, होमे तृष्णा मारी, त्रै गुण मेटे चौथे वरते, एहा भगत नरारी, गुरमुख जोग, गुरमुख जोग शब्द आत्म चीने, हृदय एक मरारी, मनुआ अस्थिर शब्द राता, एहा करनी सारी, भेद बाद नप खांड ओदो, गुरमुख शब्द विचारी, गुरमुख जोग कमावे ओदो, जत सत शब्द विचारी, शब्द मरे मन मारे ओदो, जोग जुगत विचारी, माया मोह पवजल है ओदो, शब्द तरे कुल तारी, शब्द सूर जुग चारे ओदो, बाणी भगत विचारी, इह मन माया मोह ओदो, निकसे शब्द विचारी, आपे बख्शे मेल मलाए, नानक शरण तमारी, राम कली महला तीजा, अष्टपदियां एक ओंकार, सतगुर प्रसाद, शर्मे दीया मुंदरा, कन्नी पाए जोगी, खिथा कर तू दया, आवन जान ऊत लाए जोगी, ता तीन पवन जन लया, ऐसी किंगरी बजाए जोगी, जित किंगरी अनह दवाजे, हर्षो रहे लिव लाए रहाओ, सत संतोख पत कर झोली, जोगी अमृत नाम भुगत पाई, ध्यान का डंडा जोगी, सिंगी सुरत बजाई, मन दिड़ कर आसन बैस जोगी, ता तेरी कल्पना जाई, काया नगरी मैं मंगन चढ़ जोगी, ता नाम पल्ले पाई, इत किंगरी ध्यान लागे जोगी, ता सच पल्ले पाए, इत किंगरी सातने आवे जोगी, उमान विचों जाए, पाओ पाओ दोए पात लाए जोगी, यो शरीर कर डंडी, गुरमुख होवे ता तंती वाजे, इन बित्रिशना खंडी, हुकम बुझे सो जोगी कहिए, एक सो चित लाए, सहसा टूटे निर्मल होवे, जोग जुगत पाए, नदरी आवंदा सब किस बिनसे, हर छेती चित लाए, सतगुरु नाल तेरी भाव नी लागे, ता ए सो जी पाए, यह जोग न होवे जोगी, जे कुटाम सोड़ पर पवन करे, ग्रह शरीर में हर हर नाम गुर प्रसादी, अपना हर प्रभ लहे, यह जगत मिट्टी का पुतला जोगी, इसमें रोग वड्डा तृष्णा माया, अनेक जतन भेक करे जोगी, रोग न जाए गवाया, हर का नाम औखद है जोगी, जिष्णु मन न वसाए, गुरम होवे सो ही बूझे, जोग जुगत सो पाए, जोगे का मार्ग बिखम है जोगी, जिष्णु नदर करे सो पाए, अंतर बहर एको वेखे, मिचो परम चकाए, विण वजाए किंगरी वाजे जोगी, सा किंगरी वजाए, कहे नानक मुक्त होवे जोगी, साचे रहे समाए, राम कली महला तीजा, भक्त खजाना गुरमुख जाता, सतगुर बूझ बजाई, संतो गुरमुख दे वड्याई रहाओ, साच रहो सदा सहज सुख उपजे, काम क्रोध विचों जाई, आप सोट नाम निव लागी, ममता शब्द जलाई, जिस दे उजे तिस दे बिनसे, अंते नाम सिखाई, सदा हजूर दूर न देखो, रचना जे नरचाई, सच्चा शब्द रवे काट अंतर, सच्चे स्यों लिवलाई, सत संगत में नाम निर्मोल का,
ਵੱਡੇ ਭਾਗ ਪਾਇਆ ਜਾਏ। ਭਰਮ ਨ ਭੁੱਲੋ ਸਤਿਗੁਰ ਸੇਵਾਓ, ਮਨ ਰਾਖੋ ਇਕਠਾਏ। ਬਿਨ ਨਾਵੇ ਸਾ ਭੁੱਲੇ ਫਿਰਦੇ, ਬਿਰਥਾ ਜਨਮ ਗਵਾਏ। ਜੋਗੀ ਜੁਗਤ ਗਵਾਈ ਹੰਡੇ, ਪਖੰਡ ਜੋਗ ਨ ਪਾਏ। ਸ਼ਿਵ ਨਗਰੀ ਮੈਂ ਆਸਣ ਬੈਸੇ, ਗੁਰ ਸਬਦੀ ਜੋਗ ਪਾਈ। ਧਾਤਰ ਬਾਜੀ ਸ਼ਬਦ ਨਵਾਰੇ, ਨਾਮ ਵਸੇ ਮਨ ਆਈ। ਇਹੋ ਸਰੀਰ ਸਰਵ ਰਹਿ ਸੰਤੋ, ਇਸ਼ਨਾਨ ਕਰੇ ਲਿਵ ਲਾਈ। ਨਾਮ ਇਸ਼ਨਾਨ ਕਰੇ ਸੇ ਜਨ ਨਿਰਮਲਾ, ਸਬਦੇ ਮੈਲ ਗਵਾਈ। ਤ੍ਰੈ ਗੁਣ ਅਚੇਤ ਨਾਮ ਨਾ ਚੇਤੇ, ਨਾਹੀ ਬਿਨ ਬਿਨ ਸਜਾਈ। ਬ੍ਰਹਮਾ ਵਿਸ਼ਨੁ ਮਹੇਸ਼ ਤ੍ਰੈ ਮੂਰਤਾ, ਤਿਰਗੁਣ ਪਰਮ ਭਲਾਈ। ਗੁਰ ਪ੍ਰਸਾਦੀ ਤਿਰਕੁਟੀ ਸੂਟੈ, ਚੌਥੇ ਪਦ ਲਿਵ ਲਾਈ। ਪੰਡਿਤ ਪੜੇ ਪੜ ਬਾ ਵਾਦ ਵਖਾਣੇ, ਤਿੰਨਾ ਬੂਝ ਨ ਪਾਈ। ਵਿਖਿਆ ਮਾਤੇ ਭਰਮ ਭਲਾਏ, ਅਪਦੇਸ਼ ਕਹੇ ਕਿਸ ਭਾਈ। ਭਗਤ ਜਨਾ ਕੀ ਉੱਤਮ ਬਾਣੀ, ਜੁਗ ਜੁਗ ਰਹੀ ਸਮਾਈ। ਬਾਣੀ ਲਾਗੇ ਸੋਗਤ ਪਾਏ, ਸਬਦੇ ਸੱਚ ਸਮਾਈ। ਕਾਇਆ ਨਗਰੀ ਸਬਦੇ ਖੋਜੇ, ਨਾਮ ਨਵੇਂ ਦਪਾਈ। ਮਨਸਾ ਮਾਰ ਮਨ ਸਹਿਜ ਸਮਾਣਾ, ਬਿਨ ਰਸਨਾ ਉਸਤ ਕਰਾਈ। ਲੋਇਣ ਦੇਖ ਰਹੇ ਬਿਸਮਾਦੀ, ਚਿੱਤ ਅਦਿਸ਼ਟ ਲਗਾਈ। ਅਦਿਸ਼ਟ ਸਦਾ ਰਹੇ ਨਿਰਮਾਇਲਾ, ਜੋਤੀ ਜੋਤ ਮਲਾਈ। ਹਉ ਗੁਰ ਸਲਾਈ ਸਦਾ ਆਪਣਾ, ਜਿਨ ਸਾਚੀ ਬੂਝ ਬਝਾਈ। ਨਾਨਕ ਇਹ ਕਹੇ ਬਨੰਤੀ, ਦਾਵੋ ਉਤਪਾਈ। ਰਾਮ ਕਲੀ ਮਹੱਲਾ ਤੀਜਾ, ਹਰ ਕੀ ਪੂਜਾ ਦੁਰਲਭ ਹੈ ਸੰਤੋ, ਕਹਿਣਾ ਕਛੂ ਨ ਜਾਈ। ਸੰਤੋ ਗੁਰਮੁਖ ਪੂਰਾ ਪਾਈ, ਨਾਮੋ ਪੂਜ ਕਰਾਈ ਰਹਾਓ। ਹਰ ਬਿਨ ਸਭ ਕਿਸ ਮੈਲਾ ਸੰਤੋ, ਕਿਆ ਹੋ ਪੂਜ ਚੜਾਈ। ਹਰ ਸਾਚੇ ਪਾਵੇ ਸਾ ਪੂਜਾ ਹੋਵੇ, ਭਾਣਾ ਮਨ ਵਸਾਈ। ਪੂਜਾ ਕਰੇ ਸਭ ਲੋਕ ਸੰਤੋ, ਮਨ ਮੁਗਥਾਏ ਨ ਪਾਈ। ਸਦ ਮਰੇ ਮਨ ਨਿਰਮਲ ਸੰਤੋ, ਇਹ ਪੂਜ ਥਾਂ ਪਾਈ। ਪਵਿੱਤ ਪਾਵਨ ਸੇ ਜਨ ਸਾਚੇ, ਏਕ ਸ਼ਬਦ ਲਿਵ ਲਾਈ। ਬਿਨ ਨਾਵੇ ਹੋਰ ਪੂਜ ਨ ਹੋਵੇ, ਭਰਮ ਭੁੱਲੀ ਲਕਾਈ। ਗੁਰਮੁਖ ਆਪ ਸਾਣੇ ਸੰਤੋ, ਰਾਮ ਨਾਮ ਨਿਵ ਲਾਈ। ਆਪੇ ਨਿਰਮਲ ਪੂਜ ਕਰਾਏ, ਗੁਰ ਸ਼ਬਦੀ ਥਾਂ ਪਾਈ। ਪੂਜਾ ਕਰੇ ਪਰ ਬਿਧ ਨਹੀਂ ਜਾਣੇ, ਦੂਜੇ ਭਾਏ ਮਲ ਲਾਈ। ਗੁਰਮ ਹੋਵੇ ਸੋ ਪੂਜਾ ਜਾਣੇ, ਭਾਣਾ ਮਨ ਵਸਾਈ। ਭਾਣੇ ਤੇ ਸਭ ਸੁਖ ਪਾਵੇ ਸੰਤੋ, ਅੰਤੇ ਨਾਮ ਸਿਖਾਈ। ਆਪਣਾ ਆਪਣਾ ਪਛਾਣੇ ਸੰਤੋ, ਕੂੜ ਕਰੇ ਵਡਿਆਈ। ਪਖੰਡ ਕੀਨੇ ਜਮ ਨਹੀਂ ਸੋਡੇ, ਲੈ ਜਾਸੀ ਪਤ ਗਵਾਈ। ਜਿਨ ਅੰਤਰ ਸ਼ਬਦ ਆਪ ਸਾਣੇ, ਗਤ ਮਿਤਿ ਨਹੀਂ ਪਾਈ। ਇਹੋ ਮਨੁਆ ਸੁਨ ਸਮਾਧ ਲਗਾਵੇ, ਜੋਤੀ ਜੋਤ ਮਲਾਈ। ਸੁਣ ਸੁਣ ਗੁਰਮੁਖ ਨਾ ਵਖਾਣੇ, ਸਤ ਸੰਗਤ ਮਲਾਈ। ਗੁਰਮੁਖ ਗਾਵੇ ਆਪ ਗਵਾਵੇ, ਦਰ ਸਾਚੇ ਸੋਭਾ ਪਾਈ। ਸਾਚੀ ਬਾਣੀ ਸੱਚ ਵਖਾਣੇ, ਸੱਚ ਨਾਮ ਲਿਵ ਲਾਈ। ਭੈ ਪੰਜਣ ਅਤ ਪਾਪ ਨਖੰਜਣਾ, ਮੇਰਾ ਪ੍ਰਭ ਅੰਤ ਸਿਖਾਈ। ਸਭ ਕਿਸ ਆਪੇ ਆਪ ਵਰਤੇ, ਨਾਨਕ ਨਾਮ ਵਡਿਆਈ। ਰਾਮ ਕਲੀ ਮਹੱਲਾ ਤੀਜਾ, ਹਮ ਕੁਚਲ ਕੁਚੀਲ ਅਤ ਅਭਮਾਨੀ। ਮਿਲ ਸਬਦੇ ਮਹਿਲ ਵਤਾਰੀ, ਸੰਤੋ ਗੁਰਮੁਖ ਨਾਮ ਨਿਸਤਾਰੀ। ਸੱਚਾ ਨਾ ਵਸਿਆ ਘਟ ਅੰਤਰ, ਕਰਤੇ ਆਪ ਸਵਾਰੀ ਰਹਾਓ। ਪਾਰਸ ਪਰਸੇ ਫਿਰ ਪਾਰਸ ਹੋਏ, ਹਰ ਜੀਓ ਆਪਣੀ ਕਿਰਪਾ ਧਾਰੀ। ਇੱਕ ਭੇਖ ਕਰੇ ਫਿਰੇ ਅਭਿਮਾਨੀ, ਤਿੰਨ ਜੂਏ ਬਾਜੀ ਹਾਰੀ। ਇੱਕ ਅਨ ਦਿਨ ਭਗਤ ਕਰੇ ਦਿਨ ਰਾਤੀ, ਰਾਮ ਨਾਮ ਉਰਧਾਰੀ। ਅੰਦਰ ਰਾਤੇ ਸਹਿਜੇ ਮਾਤੇ, ਸਹਿਜੇ ਹੋਮੇ ਮਾਰੀ। ਭੈ ਭੰਜਨ ਭਗਤ ਨ ਹੋਈ ਕਬਹੀ, ਭੈ ਭਾਏ ਭਗਤ ਸਵਾਰੀ। ਮਾਇਆ ਮੋਹ ਸ਼ਬਦ ਜਲਾਇਆ, ਗਿਆਨ ਤਤ ਵਿਚਾਰੀ। ਆਪੇ ਆਪ ਕਰਾਏ ਕਰਤਾ, ਆਪੇ ਬਖਸ਼ ਭੰਡਾਰੀ। ਤਿਸ ਕਿਆ ਗੁਣਾ ਕਾ ਅੰਤ ਨ ਪਾਇਆ, ਹਉ ਗਾਵਾਂ ਸ਼ਬਦ ਵਿਚਾਰੀ। ਹਰ ਜੀਓ ਜਪੀ ਹਰ ਜੀਓ ਸਲਾਹੀ, ਵਿੱਚੋਂ ਆਪ ਨਵਾਰੀ। ਨਾ ਪਦਾਰਥ ਗੁਰ ਤੇ ਪਾਇਆ, ਅਖੁੱਟ ਸੱਚੇ ਭੰਡਾਰੀ। ਆਪਣੇ ਆ ਭਗਤਾਂ ਨੂੰ ਆਪੇ ਟੁੱਠਾ, ਆਪਣੀ ਕਿਰਪਾ ਕਲ ਕਲ ਧਾਰੀ।
ਤਿੰਨ ਸੱਚੇ ਨਾਮ ਕੀ ਸਦਾ ਭੁੱਖ ਲਾਗੀ ਗਾਮਨ ਸ਼ਬਦ ਵਿਚਾਰੀ ਜੀਓ ਪਿੰਡ ਸਭ ਕਿਸ ਹੈ ਤਿਸਕਾ ਆਖਣ ਬਿਖਮ ਵਿਚਾਰੀ ਸ਼ਬਦ ਲੱਗੇ ਸੇਈ ਜਨ ਨਿਸਤਰੇ ਭਵਜਲ ਭਾਰ ਉਤਾਰੀ ਬਿਨ ਹਰ ਸੱਚੇ ਕੋ ਭਾਰ ਨ ਪਾਵੈ ਬੂਝੇ ਕੋ ਵਿਚਾਰੀ ਜੋ ਤੁਰ ਲਿਖਿਆ ਸੋਈ ਪਾਇਆ ਮਿਲ ਹਰ ਸ਼ਬਦ ਵਿਸਵਾਰੀ ਕਾਇਆ ਕੰਚਨ ਸ਼ਬਦੇ ਰਾਤੀ ਸੱਚੇ ਨਾਏ ਪਿਆਰੀ ਕਾਇਆ ਅੰਮ੍ਰਿਤ ਰਹੀ ਭਰਪੂਰੇ ਪਾਈਏ ਸ਼ਬਦ ਵਿਚਾਰੀ ਜੋ ਪ੍ਰਭ ਖੋਜੇ ਸੇ ਹੀ ਪਾਵੇ ਹੋਰ ਫੂਟ ਮੋਏ ਹੰਕਾਰੀ ਬਾਦੀ ਬਿਨਸੇ ਸੇਵਕ ਸੇਵੈ ਗੁਰ ਕੇ ਹਿਤ ਪਿਆਰੀ ਸੋ ਜੋਗੀ ਤਤ ਗਿਆਨ ਵਿਚਾਰੇ ਹੋਮੇ ਤ੍ਰਿਸ਼ਨਾ ਮਾਰੀ ਸਤਿਗੁਰ ਦਾਤਾ ਤਿਨੇ ਪਸਾਤਾ ਜਿਸ਼ਨੂੰ ਕਿਰਪਾ ਤਮਾਰੀ ਸਤਿਗੁਰ ਨਾ ਸੇਵੇ ਮਾਇਆ ਲਾਗੇ ਡੂਬ ਮੋਏ ਹੰਕਾਰੀ ਜਿਚਰ ਅੰਦਰ ਸਾਂਸ ਤਿਚਰ ਸੇਵਾ ਕੀਚੇ ਜਾਏ ਮਿਲੀਏ ਰਾਮ ਰਾਰੀ ਆਂਦਨ ਜਾਗ ਤਰਹੇ ਦਿਨ ਰਾਤੀ ਆਪਣੇ ਪ੍ਰੀ ਪ੍ਰੀਤ ਪਿਆਰੀ ਧਨ ਮਨ ਵਾਰੀ ਵਾਰ ਘੁਮਾਈ ਆਪਣੇ ਗੁਰ ਵਿੱਟੋਂ ਬਲਹਾਰੀ ਮਾਇਆ ਮੋਹ ਬਿਨਸ ਜਾਏਗਾ ਉਭਰੇ ਸ਼ਬਦ ਵਿਚਾਰੀ ਆਪ ਜਗਾਏ ਸੇ ਹੀ ਜਾਗੇ ਗੁਰ ਕੇ ਸ਼ਬਦ ਵਿਚਾਰੀ ਨਾਨਕ ਸੇਈ ਮੋਏ ਜੈ ਨਾਮ ਨ ਚੇਤੇ ਭਗਤ ਜੀਵੇ ਵਿਚਾਰੀ ਰਾਮ ਕਲੀ ਮਹੱਲਾ ਤੀਜਾ ਨਾਮ ਖਜ਼ਾਨਾ ਗੁਰ ਤੇ ਪਾਇਆ ਤ੍ਰਿਪਤ ਰਹੇ ਅਕਾਈ ਸੰਤੋ ਗੁਰਮੁਖ ਮੁਗਤ ਗਤ ਪਾਈ ਏਕ ਨਾ ਵਸਿਆ ਘਟ ਅੰਤਰ ਪੂਰੇ ਕੀ ਵਡਿਆਈ ਰਹਾਉ ਆਪੇ ਕਰਤਾ ਆਪੇ ਭੁਗਤਾ ਦੇਂਦਾ ਰਿਸਕ ਸਬਾਈ ਜੋ ਕਿਸ ਕਰਨਾ ਸੋ ਕਰ ਰਿਹਾ ਅਵਰ ਨ ਕਰਨਾ ਜਾਈ ਆਪੇ ਸਾਜੇ ਸ੍ਰਿਸ਼ਟ ਪਾਏ ਸਿਰ ਸਿਰ ਧੰਦੇ ਲਾਈ ਤਿਸੇ ਸਿਰੇ ਵੋ ਤਾਂ ਸੁਖ ਪਾਵੋ ਸਤਿਗੁਰ ਮੇਲ ਮਲਾਈ ਆਪਣਾ ਆਪ ਆਪ ਉਪਾਏ ਲੱਖਣ ਲੱਖਣਾ ਜਾਈ ਆਪੇ ਮਾਰ ਜਵਾਲੇ ਆਪੇ ਤਿਸ ਨੂੰ ਤਿਲ ਨਾ ਤਮਾਈ ਇੱਕ ਦਾਤੇ ਇੱਕ ਮੰਗਤੇ ਕੀਤੇ ਆਪੇ ਭਗਤ ਕਰਾਈ ਸੇਵਟ ਭਾਗੀ ਜਿਨ ਏਕੋ ਜਾਤਾ ਸੱਚੇ ਰਹੇ ਸਮਾਈ ਆਪ ਸਰੂਪ ਸਿਆਣਾ ਆਪੇ ਕੀਮਤ ਕਹਿਣ ਨ ਜਾਈ ਆਪੇ ਦੁੱਖ ਸੁਖ ਪਾਏ ਅੰਤਰ ਆਪੇ ਭਰਮ ਭੁਲਾਈ ਵੱਡਾ ਦਾਤਾ ਗੁਰਮਹਿ ਜਾਤਾ ਨਿਗੁਰੇ ਅੰਧ ਫਿਰੇ ਲੋਕਾਈ ਜਿਨੀ ਚਾਖਿਆ ਤਿੰਨਾ ਸਾਧ ਆਇਆ ਸਤਿਗੁਰ ਬੂਝ ਬੁਝਾਈ ਇੱਕ ਨਾ ਨਾ ਹੋਇਆ ਭੁਲਾਏ ਇੱਕ ਨਾ ਗੁਰਮੁਖ ਦੇ ਬੁਝਾਈ ਸਦਾ ਸਦਾ ਸਲਾਹਿਓ ਸੰਤੋ ਤਿਸ ਦੀ ਵੱਡੀ ਵਡਿਆਈ ਤਿਸ ਬਿਨ ਅਵਰ ਨ ਕੋਈ ਰਾਜਾ ਕਰਤ ਪਾਵਸ ਬਣਤ ਬਣਾਈ ਨਿਆਉ ਤਿਸੇ ਕਾ ਹੈ ਸਦ ਸਾਚਾ ਵਿਰਲੇ ਹੁਕਮ ਮਨਾਈ ਤਿਸ ਨੂੰ ਪ੍ਰਾਣੀ ਸਦਾ ਤਿਆਵੋ ਜਿਨ ਗੁਰਮੁਖ ਬਣਤ ਬਣਾਈ ਸਤਿਗੁਰ ਭੇਟੇ ਸੋ ਜਨ ਸੀਜੈ ਜਿਸ ਹਿਰਦੇ ਨਾ ਵਸਾਈ ਸੱਚਾ ਆਪ ਸਦਾ ਹੈ ਸਾਚਾ ਬਾਣੀ ਸ਼ਬਦ ਸੁਣਾਈ ਨਾਨਕ ਸੁਣ ਵੇਖ ਰਿਹਾ ਬਿਸਮਧ ਮੇਰਾ ਪ੍ਰਭ ਰਵ ਰਿਹਾ ਸਰਬ ਠਾਈ ਰਾਮ ਕਲੀ ਮਹੱਲਾ ਪੰਜਵਾਂ ਅਸ਼ਟਪਦੀਆਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਕਿਨਹੀ ਕੀਆ ਪਰ ਵਿਰਤ ਪਸਾਰਾ ਕਿਨਹੀ ਕੀਆ ਪੂਜਾ ਬਿਸਥਾਰਾ ਕਿਨਹੀ ਨਿਵਲ ਭਿਅੰਗਮ ਸਾਦੇ ਮੋਹੇ ਦੀਨ ਹਰ ਹਰ ਅਰਾਧੇ ਤੇਰਾ ਭਰੋਸਾ ਪਿਆਰੇ ਆਨ ਜਾਨਾ ਵੇਸਾ ਰਹਾਉ ਕਿਨੀ ਗ੍ਰਹਿ ਤਜ ਵਣ ਖੰਡ ਪਾਇਆ ਕਿਨੀ ਮੋਨ ਅਵਧੂਤ ਸਦਾਇਆ ਕੋਹੀ ਕਹਿਤੋ ਅਨ ਭਗੋਤੀ ਮੋਹੇ ਦੀਨ ਹਰ ਹਰ ਓਟ ਲੀਤੀ ਕਿਨੀ ਕਹਿਆ ਹਉ ਤੀਰਥ ਵਾਸੀ ਕੋਈ ਅਨ ਤਜ ਪਿਆ ਉਦਾਸੀ ਕਿਨੀ ਭਵਨ ਸਭ ਧਰਤੀ ਕਰਿਆ ਮੋਹੇ ਦੀਨ ਹਰ ਹਰ ਦਰ ਭਰਿਆ ਕਿਨੀ ਕਿਹਾ ਮੈਂ ਕੁਲੇ ਵਡਿਆਈ ਕਿਨੀ ਕਿਹਾ ਬਹਾਂ ਬਹੁ ਭਾਈ ਕੋਈ ਕਹੇ ਮੈਂ ਤਹਿ ਪਸਾਰਾ ਮੋਹੇ ਦੀਨ ਹਰ ਹਰ ਅਧਾਰਾ ਕਿਨੀ ਕਰ ਨਿਰਤ ਕਰਾਈ ਕਿਨੂੰ ਵਰਤ ਨੇਮ ਮਾਲਾ ਪਾਈ ਕਿਨੀ ਤਿਲਕਾ ਗੋਪੀ ਚੰਦਨ ਲਾਇਆ ਮੋਹੇ ਦੀਨ ਹਰ ਹਰ ਹਰ ਧਿਆਇਆ ਕਿਨੀ ਸਿੱਧ ਬਹੁ ਚਿਟਕ ਲਾਏ ਕਿਨੀ ਭੇਖ ਬਹੁ ਥਾਟ ਬਣਾਏ ਕਿਨੀ ਤੰਤ ਮੰਤ ਬਹੁ ਖੇਵਾ
मोहे दीन हर हर हर सेवा, कोई चतर कहावे पंडता, कोई खाट कर्म सहत स्यों मंडता, कोई करे अचार सुकरनी, मोहे दीन हर हर सरनी, सगले कर्म धर्म जोग सोधे, बिन नावे इह मन ना परबोधे, कहो नानक जो साध संग पाया, बूझी तृष्णा मन शीतलाया, रामकली महला पंजवा, इस पानी ते जन तू करया, माटी काले देवरा करया, उक्त जोत लै सुरत परिख्या, मात गर्भ मैं जिन तू राखया, राखण हर समार जना, सगले सोड विचार मना रहाओ, जिंदी है तुद बाप महतारी, जिंदी है प्रात पुतहारी, जिंदी है तुद बनता और मीता, तिष ठाकर को रख लियो चीता, जिंदी आ तुद पवन अमोला, जिंदी आ तुद नीर निर्मोला, जिंदी आ तुद पावक बलना, तिष ठाकर की रहो मन सरना, छत्तीस अमृता जन भोजन दिए, अंतर थान ठहरा मन को किए, सुदाग दीजो बर्तन बलना, टी ठाकर के चित रख चरना, पेखन को नेतर सुनन को करना, हस्त कमा मन बासन रसना, चरन चरन को सिर कीनो मेरा, मन टी ठाकर के पूजो पैरा, अपवित्र पवित्र जन तू करया, सगल जून में तू सिर धरया, अब तू सीजे पावे नहीं सीजे, कार्य सवरे मन प्रवृत्ति आई जय, इहा उहा एक ओही, जत कद देखिए तत तू ही, तिस सेवत मन आलस करे, जिस विसरिए एक निमख न सरे, हम अपराधी निर्गुण आरे, ना के सेवा ना करमारे, गुर बोहत वड पागी मिलया, नानक दास संग पाथर तरया, रामकली महला पंजवा, काहू बिहावे रंग रस रूप, काहू बिहाय माई बापूता, काहू बिहावे राज मिर्ख वपारा, संत बिहावे हर नाम अधारा, रचना साच बनी सबका एक तनी रहाओ, काहू बिहावे भेद और बाद, काहू बिहावे रसना साद, काहू बिहावे लपट संग नारी, संत रचे केवल नाम मरारी, काहू बिहावे खेलत जुआ, काहू बिहावे अमली हुआ, काहू बिहावे परदर्ब चुराए, हर जन बिहावे नाम ते आए, काहू बिहावे जोग तप पूजा, काहू बिहावे पर, काहू बिहावे रोग सोग पर मीजा, काहू पवन तार जात बिहावे, छत बिहावे कीर्तन गाए, काहू बिहावे दिन रहन चालत, काहू बिहावे सो पिड़ मालत, काहू बिहावे बाल पढ़ावत, संत बिहावे हर जस गावत, काहू बिहावे नट नाटक निरतै, काहू बिहावे जिया ये हिरतै, काहू बिहावे राज में डरते, संत बिहावे हर जस करते, काहू बिहावे मता मसूरता, काहू बिहावे सेवा जरूरता, काहू बिहावे सोदत जीवता, संत बिहावे हर जस पीवता, जित को लाया तित ही लगाना, ना को मूड नहीं को सियाना, कर कृपा जिस देवे नाओ, नानक ताके बल बल जाओ, रामकली महला पंजवा, दावा अगन रहे हर बूटा, मात गर्भ संकर ते सूटा, जा का नाम सिमृत पौ जाए, तैसे संत जना राखे हर राय, ऐसे राखण हार दयाल, जत कर देखो तुम प्रतपाल, रहाओ जल पीवता ज्यो तिखा मटंता, तन बिकसे ग्रह आवत कंता, लोभी का तन प्राण आधार, त्यों हर जन हर हर नाम प्यार, करसानी ज्यो राखे रखवाला, मात पिता दया ज्यो बाला, प्रीतम देख प्रीतम मिल जाए, त्यों हर जन राखे कंठ लाए, ज्यो अंधले पेखत होए आनंद, गुंगा भक्त गावे बोसंद, पिंगल पर्वत परते पार,
ਹਰ ਕੇ ਨਾਮ ਸਗਲ ਉਧਾਰ ਜੋ ਪਾਵਕ ਸੰਗ ਸੀਤ ਕੋ ਨਾਸ ਐਸੇ ਪ੍ਰਾਸਤ ਸੰਤ ਸੰਗ ਵਿਨਾਸ ਜਿਉ ਸਾਬਨ ਕਾਪਰ ਊਜਲ ਹੋਤਾ ਨਾਮ ਜਪਤ ਸਾ ਪਰਮ ਪਉ ਖੋਤਾ ਜੋ ਚੱਕਵੀ ਸੂਰਜ ਕੀ ਆਸ ਜੋ ਚਾਤਰਕ ਬੂੰਦ ਕੀ ਪਿਆਸ ਜੋ ਕਰੰਗ ਨਾਦ ਕਰਨ ਸਮਾਨੇ ਤਿਉ ਹਰ ਨਾਮ ਹਰ ਜਨ ਮਨੇ ਸੁਖਾਨੇ ਤੁਮਰੀ ਕਿਰਪਾ ਤੇ ਲਾਗੀ ਪ੍ਰੀਤਾ ਦਿਆਲ ਭਏ ਤਾਂ ਆਏ ਚੀਤਾ ਦਇਆ ਧਾਰੀ ਤਿਨ ਧਾਰਨ ਹਾਰੇ ਬੰਨਨ ਤੇ ਹੋਈ ਛੁਟਕਾਰ ਹਰ ਸਭ ਥਾਨ ਦੇਖੇ ਨੈਣ ਅਲੋਏ ਤਿਸ ਬਿਨ ਦੂਜਾ ਅਵਰ ਨ ਕੋਏ ਭਨ ਪੈ ਸੂਟੇ ਗੁਰ ਪ੍ਰਸਾਦ ਨਾਨਕ ਪੇਖਿਓ ਸਭ ਸਮਾਦ ਰਾਮ ਕਲੀ ਮਹੱਲਾ ਪੰਜਵਾਂ ਜੀ ਜੰਤ ਸਾਹਿਬ ਪੇਖੀਏ ਪ੍ਰਭ ਸਗਲ ਤੁਮਾਰੀ ਧਾਰਨਾ ਇਹ ਮਨ ਹਰ ਕੇ ਨਾਮ ਉਧਾਰਨਾ ਰਹਾਉ ਖਿਨਮੇ ਥਾਪ ਉਥਾ ਪੇ ਕੁਦਰਤਾ ਸਭ ਕਰਤੇ ਕੇ ਕਾਰਨਾ ਕਾਮ ਕ੍ਰੋਧ ਝੂਠ ਲੋਭ ਨਿੰਦਾ ਸਾਧੂ ਸੰਗ ਵਿਧਾਰਨਾ ਨਾਮ ਜਪਤਮਾ ਨਿਰਮਲ ਹੋਵੈ ਸੁਖ ਹੈ ਸੁਖ ਗੁਦਾਰਨਾ ਭਗਤ ਸਰਨ ਜੋ ਆਵੇ ਪ੍ਰਾਣੀ ਤਿਸ ਇਆ ਉਆ ਨਹਾਰਨਾ ਸੁਖ ਦੁਖ ਇਸ ਮਨ ਕੀ ਬਿਰਥਾ ਤੁਮ ਹੀ ਆਗੇ ਸਾਰਨਾ ਤੂੰ ਦਾਤਾ ਸਭਨਾ ਜੀਆਂ ਕਾ ਆਪਨ ਕੀ ਆ ਪਾਲਣਾ ਅਨਕਵਾਰ ਕੋਟ ਜਨ ਉਪਰ ਨਾਨਕ ਵੰਜੇ ਵਾਰਨਾ ਰਾਮ ਕਲੀ ਮਹੱਲਾ ਪੰਜਵਾਂ ਅਸ਼ਟਪਦੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਦਰਸ਼ਨ ਭੇਟ ਤਪਾਪ ਸਭ ਨਾਛੇ ਹਰ ਸਿਉਂ ਦੇਹ ਮਲਾਈ ਮੇਰਾ ਗੁਰ ਪਰਮੇਸ਼ਰ ਸੁਖਦਾਈ ਪਾਰ ਬ੍ਰਹਮ ਕਾ ਨਾਮ ਲੜਾਏ ਅੰਤੇ ਹੋਏ ਸਿਖਾਈ ਰਹਾਉ ਸਗਲ ਦੁਖ ਕਾ ਡੇਰਾ ਭੰਨਾ ਸੰਤ ਧੂਰ ਮੁਖ ਲਾਈ ਪਤ ਪਨੀਤ ਕੀਏ ਖਿਨ ਪੀਤਰ ਅਗਿਆਨ ਅੰਧੇਰ ਵਜਾਈ ਕਰਨ ਕਾਨ ਸਮਰਥ ਸਵਾਮੀ ਨਾਨਕ ਤੇ ਸਰਨਾਈ ਬੰਧਨ ਤੋੜ ਚਰਨ ਕਮਲ ਲੜਾਏ ਏਕ ਸ਼ਬਦ ਲਿਵ ਲਾਈ ਅੰਧ ਕੂਪ ਵਿਖਿਆ ਤੇ ਕਾਢਿਓ ਸਾਧ ਸ਼ਬਦ ਬਣ ਆਈ ਜਨਮ ਮਰਨ ਕਾ ਸੰਸਾ ਚੁਕਾ ਬਹੁੜ ਕਤੂ ਨਾ ਧਾਈ ਨਾਮ ਰਸੈਣ ਇਹੋ ਮਨ ਰਾਤਾ ਅੰਮ੍ਰਿਤ ਪੀ ਤ੍ਰਿਪਤਾਈ ਸਤਸੰਗ ਮਿਲ ਕੀਰਤਨ ਗਾਇਆ ਨੇਚਲ ਵਸਿਆ ਜਾਈ ਪੂਰੇ ਗੁਰ ਪੂਰੀ ਮਤ ਦੀਨੀ ਹਰ ਬਿਨ ਆਨ ਨਾ ਭਾਈ ਨਾਮ ਵਿਧਾਨ ਪਾਇਆ ਵਡਭਾਗੀ ਨਾਨਕ ਨਰਕ ਨ ਜਾਈ ਕਾਲ ਸਿਆਣਫ ਉਕਤ ਨ ਮੇਰੀ ਪੂਰੇ ਗੁਰੂ ਕਮਾਈ ਜਬ ਤਬ ਸੰਜਮ ਸੁਚ ਹੈ ਸੋਈ ਆਪੇ ਘਰੇ ਕਰਾਈ ਪੁੱਤਰ ਕਲੱਤਰ ਮਹਾ ਵਿਖਿਆ ਮੈਂ ਗੁਰ ਸਾਚੇ ਲਾਏ ਤਰਾਈ ਆਪਣੇ ਜੀਤੇ ਆਪ ਸੰਭਾਲੇ ਆਪ ਲੀਏ ਲੜ ਲਾਈ ਸੱਚ ਧਰਮ ਕਾ ਬੇੜਾ ਬੰਧਿਆ ਪਵਜਲ ਪਾਰ ਪਵਾਈ ਬੇਸਮਾਰ ਬੇਅੰਤ ਸਵਾਮੀ ਨਾਨਕ ਬਲ ਬਲ ਜਾਈ ਅਕਾਲ ਮੂਰਤ ਅਜੂਨੀ ਸਭਉ ਕਲ ਅਧਿਕਾਰ ਦਪਾਈ ਅੰਤਰ ਜਾਮੀ ਜੀਅਨ ਕਾ ਦਾਤਾ ਦੇਖਦ ਤ੍ਰਿਪਤ ਅਕਾਈ ਇਕ ਓਂਕਾਰ ਨਿਰੰਜਨ ਨਿਰਭਉ ਸ਼ਬ ਜਲ ਥਰ ਰਿਹਾ ਸਮਾਈ ਭਗਤ ਦਾਨ ਭਗਤਾਂ ਕੋ ਦੀਨਾ ਹਰ ਨਾਨਕ ਜਾਂਚੇ ਮਾਈ ਰਾਮ ਕਲੀ ਮਹੱਲਾ ਪੰਜਵਾਂ ਸਲੋਕ ਸਿੱਖੋ ਸ਼ਬਦ ਪਿਆਰਿਓ ਜਨਮ ਵਰਨ ਕੀ ਟੇਕ ਮੁਖ ਉਜਲ ਸਦਾ ਸੁਖੀ ਨਾਨਕ ਸਿਮਰਤ ਏਕ ਮੰਤਰ ਰਾਤਾ ਰਾਮ ਪਿਆਰੇ ਹਰ ਪ੍ਰੇਮ ਭਗਤ ਬਣ ਆਈ ਸੰਤੋ ਸਤਿਗੁਰ ਖੇਪ ਨਭਾਈ ਸੰਤੋ ਹਰ ਕਾ ਨਾਮ ਲਾਹਾ ਦਾਸ ਕੋ ਦੀਆ ਸਗਲੀ ਤ੍ਰਿਸ਼ਨ ਅਲਾਹੀ ਸੰਤੋ ਰਹਾਉ ਖੋਜਤ ਖੋਜਤ ਲਾਲ ਇੱਕ ਪਾਇਆ ਹਰ ਕੀਮਤ ਕਹਿਣ ਨ ਜਾਈ ਸੰਤੋ ਚੰਨ ਕਮਲ ਸਿਉ ਲਾਗੋ ਧਿਆਨਾ ਸਾਚੇ ਦਰਸ਼ ਸਮਾਈ ਸੰਤੋ ਗੁਣ ਗਾਵਤ ਗਾਵਤ ਭਏ ਨਿਹਾਲਾ ਹਰ ਸਿਮਰਤ ਤ੍ਰਿਪਤ ਅਕਾਈ ਸੰਤੋ ਆਤਮ ਰਾਮ ਰਵਿਆ ਸਭ ਅੰਤਰ ਕਤ ਆਵੇ ਕਤ ਜਾਈ ਸੰਤੋ ਆਦਿ ਜਗਾਦੀ ਹੈਪੀ ਹੋਸੀ ਸਭ ਜੀਆਂ ਕਾ ਸੁਖਦਾਈ ਸੰਤੋ ਆਪ ਬੇਅੰਤ ਅੰਤ ਨੀ ਪਾਈਐ ਭੂਰ ਰਿਹਾ ਸਭ ਠਾਈ ਸੰਤੋ ਮੀਤ ਸਾਜਨ ਮਾਲ ਜੋਬਨ ਸੁਤ
ਹਰ ਨਾਨਕ ਬਾਪ ਮੇਰਾ ਮਾਈ ਸੰਤੋ ਰਾਮਕਲੀ ਮਹੱਲਾ ਪੰਜਵਾਂ ਮਨ ਬਚ ਕਰਮ ਰਾਮ ਨਾਮ ਚਿਤਾਰੀ ਘੁੰਮਣ ਘੇਰ ਮਹਾਂ ਅਤ ਬਿਖੜੀ ਗੁਰਮੁਖ ਨਾਨਕ ਭਾਰ ਉਤਾਰੀ ਰਹਾਉ ਅੰਤਰ ਸੁਖਾ ਬਾਹਰ ਸੁਖਾ ਹਰ ਜਪ ਮਲਣ ਭਏ ਦੁਸ਼ਟਾਰੀ ਜਿਸ ਤੇ ਲਾਗੇ ਤਿਨੇ ਨਵਾਰੇ ਪ੍ਰਭ ਜੀਓ ਆਪਣੀ ਕਿਰਪਾ ਧਾਰੀ ਉਦਰੇ ਸੰਤ ਭਰੇ ਹਰ ਸਰਨੀ ਪਚ ਬਿਨਚੇ ਮਹਾਂ ਹੰਕਾਰੀ ਸਾਧੂ ਸੰਗਤਾ ਇਹੋ ਫਲ ਪਾਇਆ ਇੱਕ ਕੇਵਲ ਨਾਮ ਧਾਰੀ ਨਾ ਕੋਈ ਸੂਰ ਨਾ ਕੋਈ ਹੀਣਾ ਸਾ ਪ੍ਰਗਟੀ ਜੋਤ ਤੁਮਾਰੀ ਤੁਮ ਸਮਰੱਥ ਅਕਥ ਅਗੋਚਰ ਰਵਿਆ ਏਕ ਮਰਾਰੀ ਕੀਮਤ ਕੌਣ ਕਰੇ ਤੇਰੀ ਕਰਤੇ ਪ੍ਰਭ ਅੰਤ ਨ ਪਾਰਾ ਵਾਰੀ ਨਾਮਦਾਨ ਨਾਨਕ ਵਡਿਆਈ ਤੇਰੇ ਸੰਤ ਤੇਰਿਆ ਸੰਤ ਜਨਰ ਨਾਰੀ ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣੇ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਰਹੋ ਤੂੰ ਮਨ ਮੇਰੇ ਦੁੱਖ ਸਭ ਵਸਾਰਨਾ ਅੰਗੀਕਾਰ ਹੋ ਕਾਰ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨੋ ਵਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਹਿਬਾਂ ਕਿਆ ਨਹੀਂ ਕਰ ਤੇਰੇ ਕਰਤਾ ਤੇਰੇ ਸਭ ਕੁਛ ਹੈ ਜਿਸ ਦੇ ਸੋ ਪਾਵੈ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੈ ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸਭ ਤਿਤ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਜਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਸਾਚੀ ਲਵੇ ਬਿਨ ਦੇ ਨਮਾਣੀ ਲਵੇ ਬਾਜੋ ਕਿਆ ਕਰੇ ਵਿਚਾਰੀਆ ਤੁਦ ਬਾਦ ਸਮਰੱਥ ਕੋਹੇ ਨਾਹੀ ਕਿਰਪਾ ਕਰ ਬਨਵਾਰੀਆ ਇਸ ਨੂੰ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ ਕਹੇ ਨਾਨਕ ਲਵੇ ਬਾਜੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਕੁਰਤੇ ਕਿਰਪਾ ਕਰੇ ਪਿਆਰਿਆ ਘਰ ਕਿਰਪਾ ਕਿਲਵੇ ਕੱਟੇ ਗਿਆਨ ਅੰਜਨ ਸਾਰਿਆ ਅੰਦਰੋ ਜਿੰਦ ਕਾਮ ਟੁੱਟਾ ਤਿਨਕਾ ਸ਼ਬਦ ਸੱਚੇ ਸਵਾਰਿਆ ਕਹੇ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਨੂੰ ਦੇ ਸੋਈ ਜਨ ਪਾਵੇ ਪਾਵੇ ਤਾਂ ਸੋ ਜਨ ਦੇ ਜਿਸ ਨੂੰ ਕਿਆ ਕਰੇ ਵਿਚਾਰਿਆ ਇੱਕ ਪਰਮ ਪੂਲੇ ਫਿਰੇ ਦੈਸ ਇੱਕ ਨਾਮ ਲੱਗ ਸਵਾਰਿਆ ਗੁਰ ਪ੍ਰਸਾਦੀ ਮਨ ਭਇਆ ਨਿਰਮਲ ਜਿੰਨਾ ਭਾਣਾ ਪਾਵੇ ਕਹੇ ਨਾਨਕ ਜਿਹ ਦੇ ਪਿਆਰੇ ਸੋਈ ਜਨ ਪਾਵੇ ਆਵੋ ਸੰਤ ਪਿਆਰਿਓ ਕਥੀ ਕਰੇ ਕਹਾਣੀ ਕਥ ਕੇਰੀ ਕਿਤ ਦੁਆਰੇ ਭਾਈਐ ਤਨ ਮਨ ਤਨ ਸਭ ਸੌਂਪ ਗੁਰ ਕੋ ਹੁਕਮ ਮੰਨਿਐ ਭਾਈਐ ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ ਇਹ ਮਨ ਚੈਚਲਾ ਚਿਤਰਾਈ ਕਿਨੇ ਨ ਪਾਇਆ ਚਿਤਰਾਈ ਨ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨ ਏਤ ਪਰਮ ਬੁਲਾਇਆ ਮਾਇਆ ਤਾਂ ਮੋਹਣੀ ਤਿਨੇ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਤਿਸੇ ਵਿਟੋ ਜਿਨ ਮੋਹ ਮੀਠਾ ਲਾਇਆ ਕਹੇ ਨਾਨਕ ਮਨ ਚੈਚਲ ਚਿਤਰਾਈ ਕਿਨੇ ਨ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ ਸ਼ਾਹ ਤੇਰੇ ਚੱਲੇ ਨਾਹੀ ਤਿਸ ਨਾਲ ਕਿਉਂ ਚਿਤ ਲਾਈਏ ਐਸਾ ਕੰਮ ਊਰ ਨਕੀਚੇ ਜਿਤ ਅੰਤ ਪਸੋਂ ਤਾਈਏ ਸਤਿਗੁਰੂ ਕਾਬ ਦੇ ਸੁਣ ਤੂੰ ਹੋਵੇ ਤੇਰੇ ਨਾਲੇ
कहे नानक मन प्यारे तू सदा सत संभाले अगम अगोचरा तेरा अंत न पाया अंत न पाया किने तेरा अपना आप तू जाने जी जंत सब खेल तेरा क्या को आख बखाने आखे ता वेखे सब तू है जिन जगत पाया कहे नान तू सदा अगम है तेरा अंत न पाया सुर नर मुन जन अमृत खोज दे सो अमृत गुर ते पाया पाया अमृत गुर कृपा कीनी सच्चा मन वसाया जी जंत सब तुद पाए एक वेख परछने आया लब लुभ हंकार चूका सतगुरु भला पाया कहे नानक जिसनु आप टुठा जन अंतर अमृत गुर ते पाया भगतां की चाल निराली चाला निराली भगतां केरी बिखम भारग चलना लब लुभ हंकार तज त्रिशना बहुत ना ही बोलना खन्यो तिखी वालो निकी एत मार्ग जाना गुर प्रसादी जिनी आप तजया हर वास न समाणी कहे नानक चाल भगता जुगो जुग निराली ज्यो तू चलावे तिव चले स्वामी होर क्या जाना गुण तेरे जब तू चलावे तिव चले जिन्ना मार्ग पावे कर कृपा जिन नाम लाहे से हर हर सदा ते आवे जिसनु कथा सुनाए अपनी से गुरुद्वारे सुख पावे कहे नानक सच्चे साहब जो भावे तिवे चलावे इहो सुहेला शब्द सुहावा शब्दो सुहावा सदा सुहेला सतगुरु सुनाया इहो तिन के मन वसिया जिन तुरों लिखया आया एक फिरे कनेरे करे गल्ला गली कने न पाया कहे नानक शब्द सुहेला सतगुरु सुनाया पवित होए से जना जिनी हर ते आया हर ते आया पवित होए गुरमुख जिनी ते आया वित माता पिता कुटाम्ब सहत सो पवेता संगत सुभाइया कहिंदे पवित सुंदे पवेता स्वे पवित जिनी मन वसाया कहे नानक से पवेता जिनी गुरमुख हर हर ते आया करमी सहज न उपजे मिन सहजे संसा न जाए न जाए संसा किते संजम रहे कर्म कमाए सहसे जीव मलीन है कित संजम धोता जाए मन धोवो शब्द लागू हर सो रोह चित लाए कहे नानक गुर प्रसादी सहज उपजे संसायों जाए जियो मैले बहरों निर्मला बहरों निर्मल जियो तमैले तीन जन्म जूवे हारिया वे तृष्णा वड्डा रोग लगा मरण मनो वसारिया वेदा में नाम उत्तम सो सुने नाही फिरे ज्यो बतालिया कहे नानक जिन सच तजया कूड़े लागे तीन जन्म जूवे हारिया जियो निर्मल बहरों निर्मल बारो ता निर्मल जियो निर्मल सतगुर ते कर निकमाणी गुड़की सोए पहुंचे नाही मनसा सत समाणी जन मृतनी खटिया पल्ले से बन जारे कहे नानक जिन मन निर्मल सदा रहो गुरु नाले जे को गुर जे को सिख गुरु सेती सन्मुख होवे होवे ता सन्मुख सिख कोई जियो रहे गुरु नाले गुर के चन हिरदे ते आए अंतर आत्म समाले आप साढ़ सदा रहे परने गुरबिन अवर न जाने कोय कहे नानक सुनो संतो सो सिख सन्मुख होए जे को गुर ते वे मुख होवे बिन सतगुरु मुक्त न पावे पावे मुक्त न होर थै कोई पुछो विवेकियां जाए अनेक जूनी भरम आवे बिन सतगुरु मुक्त न पाए फिर मुक्त पाए लाग चरनी सतगुरु शब्द सुनाए कहे नानक विचार देखो बिन सतगुरु मुक्त न पाए आओ सिख सतगुरु के प्यारो गावो सच्ची बाणी बाणी तां गावो गुरु केरी बाणिया सिर बाणी जिन को नदर कर्म होवे हिरदे तिन समाणी पीवो अमृत सदा रहो हर रंग जप्यो सारंग पाणी कहे नानक सदा गावो इस सच्ची बाणी सतगुरु बिना होर कच्ची है बाणी बाणी तां कच्ची सतगुरु बाजो होर कच्ची बाणी कहिंदे कच्चे सुनदे कच्चे कच्ची आख वखाणी हर हर नित करे रसना कहया कछु न जानी चित जिंद का हिर लया माया बोलन पए रवानी कहे नानक सतगुरु बाजो और कच्ची बाणी गुर का शब्द रतन है हीरे जित जड़ाओ शब्द रतन जित मन लागा इहो हो आसमाओ शब्द छेती मन मिलया सच्चे लाया पाओ आपे हीरा रतन आपे जिष्णु दे बजाए कहे नानक शब्द रतन है हीरा जित जड़ाओ शिव सत आप उपाय के करता आपे हुक्म वरताए हुक्म वरताए आवेखे गुरम किसे बजाए तोड़े बंधन होवे मुक्ता शब्द मन वसाए
ਗੁਰਮੁਖ ਜਿਸ਼ਨੁ ਆਪ ਕਰੇ ਸੋ ਹੋਵੇ ਇੱਕ ਲਿਵ ਲਾਏ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸ਼ਾਸਤਰ ਪੁੰਨ ਭਾਵ ਵਿਚਾਰ ਦੇ ਤੱਤੇ ਸਾਰ ਨ ਜਾਣੀ ਤੱਤੇ ਸਾਰ ਨ ਜਾਣੀ ਗੁਰੂ ਬਾਜੋ ਤੱਤੇ ਸਾਰ ਨ ਜਾਣੀ ਤੇ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿੰਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤੱਤ ਪਾਏ ਜਿਸਨੂੰ ਅੰਦਨ ਹਰ ਲਿਵ ਲਾਗੇ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕੋ ਮਨੋ ਵਿਸਾਰੀ ਹੈ ਮਨੋ ਕਿਉਂ ਵਿਸਾਰੀ ਇਬੜ ਦਾਤਾ ਜੇ ਅਗਨ ਮੈਂ ਆਹਾਰ ਪਚਾਵੇ ਉਸ ਨੂੰ ਕਿਹਾ ਉਹ ਨ ਸਕੀ ਜਿਸਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀ ਹੈ ਕਹੇ ਨਾਨਕ ਇਬੜ ਦਾਤਾ ਸੋ ਕੋ ਮਨੋ ਵਿਸਾਰੀ ਹੈ ਜੈਸੀ ਅਗਨ ਉਦਰ ਮੈਂ ਤੈਸੀ ਬਾਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਰਚਾਇਆ ਜਾਂ ਤਸ ਭਾਣਾ ਤਾਂ ਜੰਮਿਆ ਪਰ ਵਾਰ ਭੱਲਾ ਭਾਇਆ ਲਿਵ ਸੁੜਕੇ ਲੱਗੀ ਤ੍ਰਿਸ਼ਨਾ ਮਾਇਆ ਅੰਮ੍ਰਿਤ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੇ ਉਹ ਉਪਜੇ ਭਾਉ ਦੂਜਾ ਲਾਇਆ ਕਹੇ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਦਿਨ ਵਿੱਚੇ ਮਾਇਆ ਪਾਇਆ ਹਰ ਆਪ ਅਮੋਲ ਕਹਿ ਮੁੱਲ ਨ ਪਾਇਆ ਜਾਏ ਮੁੱਲ ਨ ਪਾਇਆ ਜਾਏ ਕਿਸੇ ਵਿੱਟੋਂ ਰਹੇ ਲੋਕ ਵਿਲ ਲਾਏ ਐਸਾ ਸਤਿਗੁਰ ਜੇ ਮਿਲੇ ਤਿਸ ਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ ਜਿਸ ਦਾ ਜੀਓ ਤਿਸ ਮਿਲ ਰਹੇ ਹਰ ਵਸੇ ਮਨ ਆਏ ਹਰ ਆਪ ਅਮੋਲਕ ਹੈ ਭਾਗਤ ਨਾ ਕੇ ਨਾਨਕਾ ਜਿਨ ਹਰ ਭੱਲੇ ਪਾਏ ਹਰ ਰਸ ਮੇਰੀ ਮਨ ਮਨਜਾਰਾ ਹਰ ਰਸ ਮੇਰੀ ਮਨ ਮਨਜਾਰਾ ਸਤਿਗੁਰ ਤੇਰਾ ਜਾਣੀ ਹਰ ਹਰ ਨਿਤ ਜਪਿਓ ਜਿਉ ਲਾਹਾ ਖੱਟਿਓ ਦਿਹਾੜੀ ਇਹੋ ਤਨ ਤਿੰਨ ਨਾ ਮਿਲਿਆ ਜਿਨ ਹਰ ਆਪੇ ਭਾਣਾ ਕਹੇ ਨਾਨਕ ਰਸ ਮੇਰੀ ਮਨ ਹੋਆ ਮਨਜਾਰਾ ਇਹ ਰਸਨਾ ਤੂੰ ਅੰਨ ਰਚ ਰਚ ਰਹੀ ਤੇਰੀ ਪਿਆਸ ਨ ਜਾਏ ਪਿਆਸ ਨ ਜਾਏ ਹੋਰਤ ਕਿਤੇ ਜਿਚਰ ਹਰਸ ਭੱਲੇ ਨ ਪਾਏ ਹਰਸ ਪਾਏ ਪੱਲੇ ਪੀਏ ਹਰਸ ਬਹੁਣ ਤਿਸ਼ਨਾ ਲਾਗੇ ਆਏ ਇਹ ਹਰਸ ਕਰਮੀ ਪਾਈਏ ਸਤਿਗੁਰ ਮਿਲੇ ਸੇ ਆਏ ਕਹੇ ਨਾਨਕ ਹੋਰ ਅੰਨ ਰਸ ਸਾ ਵਿਸਰੇ ਜਾਂ ਹਰਸੇ ਮਨ ਆਏ ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਹਰ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਵ ਪਾਏ ਜਗਤ ਦਿਖਾਇਆ ਗੁਰ ਪ੍ਰਸਾਦੀ ਬੂਝਿਆ ਤਾਂ ਚਲਤ ਹੋਵਾ ਚਲਤ ਨਦਨੀ ਆਇਆ ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ ਮਨ ਚਾਓ ਪਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ ਅਨਹਦ ਬਾਣੀ ਗੁਰ ਸ਼ਬਦ ਜਾਣੀ ਨਾਮ ਰਸ ਭੋਗੋ ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਿ ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰਾ ਜਾਂ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਵਸਾਇਆ ਗੁਰ ਪ੍ਰਸਾਦੀ ਹਰਮਨ ਵਸਿਆ ਪੂਰਬ ਲਿਖਿਆ ਪਾਇਆ ਕਹੇ ਨਾਨਕ ਇਹੋ ਸਰੀਰ ਪਰਵਾਨ ਹੋਆ ਜਿਨ ਸਤਿਗੁਰ ਸਿਉ ਜਿਤ ਲਾਇਆ ਇਹ ਨਿਤ ਰੋ ਮੇਰਿਓ ਹਰ ਤੁਮ ਜੋ ਧਰੀ ਹਰ ਬਿਨ ਅਵਰ ਨ ਦੇਖੋ ਕੋਈ ਹਰ ਬਿਨ ਅਵਰ ਨ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਬੂਝਿਆ ਜਾਂ ਵੇਖਾਂ ਹਰ ਇੱਕ ਹੈ ਹਰ ਬਿਨ ਅਵਰ ਨ ਕੋਈ ਕਹੇ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲੀਏ ਦਿਬ ਦ੍ਰਿਸ਼ਟ ਹੋਈ ਇਹ ਸਰਵਨੋ ਮੇਰਿਓ ਸਾਚੇ ਸੁਣਨੇ ਨੂੰ ਬਿਠਾਏ ਸਾਚੇ ਸੁਣਨੇ ਨੂੰ ਬਿਠਾਏ ਸਰੀਰ ਲਾਏ ਸੁਣੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਵਾ ਰਸਨਾ ਰਸ ਸਮਾਣੀ ਸੱਚ ਅਲੱਖ ਵਡਾਣੀ ਤਾਂ ਕੀ ਗਤਮਿਤ ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚੇ ਸੁਣਨੇ ਨੂੰ ਬਿਠਾਏ ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਕਬੂਤਰ ਖਾਇਆ ਗੁਰਦੁਆਰ ਲਾਏ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ ਤੈ ਅਨੇਕ ਰੂਪ ਨਾਵ ਨਿਧ ਤਿਦ ਅੰਤ ਨ ਜਾਈ ਪਾਇਆ ਕਹੇ ਨਾਨਕ ਹਰ ਪਿਆਰੇ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ ਇਹੋ ਸਾਚਾ ਸੁਹੇਲਾ ਸਾਚੇ ਕਰ ਗਾਵੋ ਗਾਵੋ ਤਾਂ ਸੁਹੇਲਾ ਘਰ ਸਾਚੇ ਜਿੱਥੇ ਸਦਾ ਸੱਚ ਧਿਆਵੈ ਸੱਚੋ ਧਿਆਵੇ ਜਾਂ ਤੁਧ ਭਾਵੈ ਗੁਰਮੁਖ ਜਿੰਨਾ ਬੁਝਾਵੈ ਇਹੋ ਸੱਚ ਸਭਨਾ ਕਾ ਖਛਮ ਹੈ ਜਿਸ ਬਖਸੇ ਸੋ ਜਨ ਪਾਵੇ ਕਹੇ ਨਾਨਕ ਸੱਚ ਸੁਹੇਲਾ ਸੱਚੇ ਕਰ ਗਾਵੇ ਆਨੰਦ ਸੁਣੋ ਵੰਡ ਭਾਗਿਓ ਸਗਲ ਮਨੋਰਥ ਪੂਰੇ ਪਾਰਵਰਾਂ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ
सुनी सच्ची बाणी संत साजन पै सरसे पूरे गुर ते जानी सुनते पुनीत कहते पवित्र सतगुर रहा पर पूरे बिनवंत नान गुर चरण लागे वाजे अनहद तूरे राम कली सद एक ओंकार सतगुर प्रसाद जगदाता सोए भगत वसल तेह लोए जियो गुर शब्द समावे अवर न जाने कोए जियो अवरो न जाने शब्द गुर के एक नाम ते आवे प्रसाद नान गुरु अंगद परम पदमी पावे आया हकारा चलन वारा हर राम नाम समाया जग अवर अटल अतोल ठाकर भगत ते हर पाया हर भाणा गुर पाया गुर जावे हर प्रा पास जियो सतगुर करे हर पह बेनती मेरी पैज रखो अरदास जियो पैज रखो हर जने केरी हर देहो नाम निरंजनो अंत चलदया होए बेली जमदूत काल नखंजनो सतगुरु की बेनती पाई हर प्र सुनी अरदास जियो हर धार कृपा सतगुर मलाया तन तन कहे सबास जियो मेरे सिख सुनो पुत भाइयो मेरे हर भाणा आओ मैं पास जियो हर भाणा गुर पाया मेरा हर प्रभ करे सबास जियो भगत सतगुर पुरख सोई जिस हर प्रभ भाणा भावै अनहद अनहद वजे वाजे हर आप गल मलावै तुझ पुत पाई परवार मेरा मन वेखो कर निरजास जियो तुर लिखिया परवाणा फिरे नाहीं गुर जाए हर प्रभ पास जियो सतगुर भाणे अपने बह परवार सदाया मत मैं पिसे कोई रोब सी सो मैं मूल न पाया मित पैजे मित बिकसे जिस मित की पैज भावै तुसी विचार देखो पुत भाई हर सतगुरु पहनावै सतगुरु पर तक होए बैराज आप टकाया सब सिख बंदप पुत भाई रामदास पैरी पाया अंते सतगुर बोलिया मैं पिछे कीर्तन करो निर्वाण जियो केसो गोपाल पंड सद्यो हर हर कथा पढ़े पुराण जियो हर कथा पढ़िए हर नाम सुनिए निबाण हर रंग गुर पावे पिंड पतल किरिया दीवा फुल हर सर पावे हर पाया सतगुरु बोलिया हर मिलिया पुरख जान जियो रामदास होडी तिलक दिया गुर शब्द सच निशान जियो सतगुर पुरख ज बोलिया गुर सिखा मन लई रजाए जियो मोहरी पुत सनमुख होया रामदासे पैरी पाए जियो सब पवे पैरी सतगुरु केरी जिथे गुरु आप रखिया गुर कर बखीली निवे नाही फिर सतगुरु आण नवाया हर गुरे भाणा दी वड़ियाई तुर लिखिया लेख रजाए जियो कहे सुंदर सुनो संतो सब जगत पैरी पाए जियो रामकली महला पंजवा संत एक ओंकार सतगुर प्रसाद साजनड़ा मेरा साजनड़ा निकट खलोए अड़ा मेरा साजनड़ा जानी अड़ा हर जानी अड़ा नैन अलोए अड़ा हर जानी अड़ा नैन अलोया कड़कड़ सोया अत अमृत प्री गूड़ा नाल हवंदा लैन सुकंदा सुहाव न जाने मूड़ा माया मद माता होसी बाता मिल न जाई भरम धड़ा कहो नानक गुर बिन नहीं सूझे हर साजन सब के निकट खड़ा गोविंदा मेरे गोविंदा प्राण अधारा मेरे गोविंदा कृपाला मेरे कृपाला दान दतारा मेरे कृपाला दान दतारा अपर अपारा घट घट अंतर सोहनिया एक दासी धारी सलब सबर सर्ब पसारी जी जंत लै मोहनिया जिसनु राखे सो सस भाखे गुर का शब्द बिचारा कहो नानक सो प्रभ को भाणा तिसी को प्रभ प्यारा मानो प्रभ मानो मेरे प्रभ का मानो जानो प्रभ जानो स्वामी सुगुड़ सुजानो सुगुड़ सुजाना सद प्रधाना अमृत हर का नामा चाख अकाने अमृत सारंग पाने चाख अकाने सारंग पाने जिनके भाग मथाना तिन ही पाया तिने त्याया सगल तिसे का मानो कहो नानक थिर तक चनवासी सच तिसे दिबाणो मंगला हर मंगला मेरे प्रभ के सुनिए मंगला सोहिलड़ा प्रभ सोहिलड़ा अनहद तुनिए सोहिलड़ा अनहद वाजे शब्द अगाजे नित जिसे बधाई सो प्रभ त्याये सब किस पाइये मरे न आवे जाई चूकी प्यासा पूर्ण आसा गुरमुख मिल निर्गुणिये
ਕਹੋ ਨਾਨਕ ਘਰ ਭਰਾ ਮੇਰੇ ਕਹਿ ਨਿਤ ਨਿਤ ਮੰਗਲ ਸੁਣੀਐ ਰਾਮਕਲੀ ਮਹੱਲਾ ਪੰਜਵਾਂ ਹਰ ਹਰ ਧਿਆਏ ਮਨਾ ਖਿਨ ਨ ਵਿਸਾਰੀਐ ਰਾਮ ਰਾਮਾ ਰਾਮ ਰਮਾ ਕੰਠ ਉਰਧਾਰੀਐ ਉਰਧਾਰ ਹਰ ਹਰ ਪੁਰਖ ਪੂਰਨ ਭਰ ਬ੍ਰਹਮ ਨਿਰੰਜਣੋ ਪੈ ਦੂਰ ਕਰਤਾ ਪਾਪ ਹਰਤਾ ਦੱਸੋ ਦੁੱਖ ਭਾਵ ਖੰਡਣੋ ਜਗਦੀਸ਼ ਈਸ਼ਕ ਪਾਲ ਮਾਧੋ ਗੁਣ ਗਵਿੰਦਾ ਵਿਚਾਰੀਐ ਬਿਨਵੰਤ ਨਾਨਕ ਮਿਲ ਸੰਗ ਸਾਧੂ ਦਿਨ ਸ਼ਰੈਣ ਚਤਾਰੀਐ ਚਰਨ ਕਮਲ ਆਧਾਰ ਜਨ ਕਾ ਆਸਰਾ ਮਾਲ ਮਿਲਖ ਭੰਡਾਰ ਨਾਮ ਅਨੰਤ ਧਰਾ ਨਾਮ ਨਹਿਰ ਧਾਨ ਜਿਨ ਕੈ ਰਸ ਭੋਗ ਏਕ ਨਰਾਇਣਾ ਰਸ ਰੂਪ ਰੰਗ ਅਨੰਤ ਬੀਠਲ ਸਾਹ ਸਾਹ ਧਿਆਇਣਾ ਕਿਲ ਬਿਖਰਨਾ ਨਾ ਪੁੰਨ ਚਰਨਾ ਨਾਮ ਜਮ ਕੀ ਤ੍ਰਾਸ ਹਰਾ ਬਿਨਵੰਤ ਨਾਨਕ ਰਾਸ ਜਨ ਕੀ ਚਰਨ ਕਮਲੇ ਆਸਰਾ ਗੁਣ ਬੇਅੰਤ ਸੁਆਮੀ ਤੇਰੇ ਕੋਈ ਨਾ ਜਾਣਈ ਦੇਖ ਚਲਤ ਦਿਆਲ ਸੁਣ ਭਗਤ ਵਖਾਨਈ ਜੀ ਜਤ ਸਭ ਤੁਧ ਧਿਆਵੈ ਪੁਰਖ ਪਤ ਪਰਮੇਸਰਾ ਸਰਬ ਜਾਤਕ ਏਕ ਦਾਤਾ ਕਰਨਾ ਮੈਂ ਜਗਦੀਸ਼ ਸਰਾ ਸਾਧੂ ਸੰਤ ਸੁਜਾਨ ਸੋਈ ਜਿਸੇ ਪ੍ਰਭ ਜੀ ਮਾਨਈ ਬਿਨਵੰਤ ਨਾਨਕ ਕਰੋ ਕਿਰਪਾ ਸੋਹੀ ਤੁਝੇ ਪਸਾਨਈ ਮੋਹੇ ਨਿਰਗੁਣ ਨਾਥ ਸਰਨੀ ਆਇਆ ਬਲ ਬਲ ਬਲ ਗੁਰਦੇਵ ਜਿਨ ਨਾਮ ਦਿਹਾਇਆ ਗੁਰਨਾਮ ਦਿਆ ਕੁਸ਼ਲ ਥੀਆ ਸਰਬ ਇਸਾ ਪੁੰਨਿਆ ਜਲਨ ਬਝਾਈ ਸਾ ਦਿਆਈ ਮਿਲੇ ਚਿਰੀ ਵਸੁਨਿਆ ਆਨੰਦ ਹਰਖ ਸਹਿਜ ਸਾਚੇ ਮਹਾ ਮੰਗਲ ਗੁਣ ਗਾਇਆ ਬਿਨਵੰਤ ਨਾਨਕ ਨਾਮ ਪ੍ਰਭ ਕਾ ਗੁਰਪੂਰੇ ਤੇ ਪਾਇਆ ਰਾਮ ਕਲੀ ਮਹੱਲਾ ਪੰਜਵਾਂ ਰੁਣ ਚੁਣੋ ਸ਼ਬਦ ਅਨਹਦ ਨਿਤ ਉੱਠ ਗਾਈਏ ਸੰਤਨ ਕੇ ਕਿਲਬਕ ਸਾਹਿਬ ਦੋਖ ਵਿਨਾਸਨ ਹਰ ਨਾਮ ਜਪੀਏ ਗੁਰਮੰਤਨ ਕੇ ਹਰ ਨਾਮ ਲੀਜੇ ਪੀਜੇ ਰਹਿਣ ਦਿਸ ਅਰਾਧੀਏ ਯੋਗਦਾਨ ਅਨੇਕ ਕਿਰਿਆ ਲਗ ਚਰਨ ਕਮਲੇ ਸਾਧੀਏ ਭਾਵ ਭਗਤ ਦਿਆਲ ਮੋਹਿਨਾ ਦੁਖ ਸਗਲੇ ਪਰ ਹਰੇ ਬਿਨਵੰਤ ਨਾਨਕ ਤਰੇ ਸਾਗਰ ਧਿਆਏ ਸੁਆਮੀ ਨਰ ਹਰੇ ਸੁਖ ਸਾਗਰ ਗੋਬਿੰਦ ਸਿਮਰਨ ਭਗਤ ਗਾਵੇ ਗੁਣ ਤੇਰੇ ਰਾਮ ਆਨੰਦ ਮੰਗਲ ਗੁਰਚਰਨੀ ਲਾਗੇ ਪਾਏ ਸੁਖ ਘਨੇਰੇ ਰਾਮ ਸੁਖ ਨਿਧਾਨ ਮਿਲਿਆ ਦੁਖ ਹਰਿਆ ਕਿਰਪਾ ਕਰ ਪ੍ਰਭ ਰਾਖਿਆ ਹਰ ਚਰਨ ਲਾਗਾ ਭਰਮ ਪੋ ਭਾਗਾ ਹਰ ਨਾਮ ਰਸਨਾ ਭਾਖਿਆ ਹਰ ਏਕ ਚਿਤਵੇ ਪ੍ਰਭ ਏਕ ਗਾਵੇ ਹਰ ਏਕ ਦ੍ਰਿਸ਼ਟੀ ਆਇਆ ਬਿਨਵੰਤ ਨਾਨਕ ਪ੍ਰਭ ਕਰੀ ਕਿਰਪਾ ਪੂਰਾ ਸਤਿਗੁਰ ਪਾਇਆ ਮਿਲ ਰਹੀਏ ਪ੍ਰਭ ਸਾਜਨਾ ਮਿਲ ਹਰ ਕੀਰਤਨ ਸੁਣੀਏ ਰਾਮ ਦਿਆਲ ਪ੍ਰਭੂ ਦਮੋਦਰ ਮਾਧੋ ਅੰਤ ਨ ਪਾਈਏ ਗੁਣੀਏ ਰਾਮ ਦਿਆਲ ਦੁੱਖ ਹਰ ਸਰਨ ਦਾਤਾ ਸਗਲ ਦੁੱਖ ਨਿਵਾਰਨੋ ਮੋਹ ਸੋਗ ਵਿਕਾਰ ਵਿਖੜੇ ਜਪਤ ਨਾ ਉਧਾਰਨੋ ਸ਼ਬ ਜੀ ਤੇਰੇ ਪ੍ਰਭੂ ਮੇਰੇ ਕਰ ਕਿਰਪਾ ਸਭ ਰੇਣ ਥੀਵਾ ਬਿਨਵੰਤ ਨਾਨਕ ਪ੍ਰਭ ਮਾਇਆ ਕੀਜੇ ਨਾਮ ਤੇਰਾ ਜਪ ਜੀਵਾ ਰਾਖ ਲੀਏ ਪ੍ਰਭ ਭਗਤ ਜਨਾ ਆਪਣੀ ਚਰਨੀ ਲਾਏ ਰਾਮ ਅੱਠ ਪੈਰ ਆਪਣਾ ਪ੍ਰਭ ਸਿਮਰੇ ਏਕੋ ਨਾਮ ਧਿਆਏ ਰਾਮ ਧਿਆਏ ਸੋ ਪ੍ਰਭ ਤਰੇ ਭਵਜਲ ਰਹੇ ਆਮਣ ਜਾਣਾ ਸਦਾ ਸੁਖ ਕਲਿਆਣ ਕੀਰਤਨ ਪ੍ਰਭ ਲੱਗਾ ਮੀਠਾ ਭਾਣਾ ਸਭ ਇਸ ਪੁੰਨੀ ਆਸ ਪੂਰੇ ਮਿਲੇ ਸਤਿਗੁਰ ਪੂਰਿਆ ਬਿਨਵੰਤ ਨਾਨਕ ਪ੍ਰਭ ਆਪ ਮਿਲੇ ਫਿਰ ਦੁੱਖ ਨਾਹੀਂ ਵਸੂਰਿਆ ਰਾਮਕਲੀ ਮਹੱਲਾ ਪੰਜਵਾਂ ਸੰਤ ਸਲੋਕ ਚਰਨ ਕਮਲ ਸਰਨਾਗਤੀ ਆਨੰਦ ਮੰਗਲ ਗੁਣਗਾਮ ਨਾਨਕ ਪ੍ਰਭ ਅਰਾਧੀਏ ਬਿਪਤ ਨਿਵਾਰਨ ਰਾਮ ਸੰਤ ਪ੍ਰਭ ਬਿਪਤ ਨਿਵਾਰਨੋ ਤਿਸ ਬਿਨ ਅਵਰ ਨਾ ਕੋਏ ਜੀਓ ਸਦਾ ਸਦਾ ਹਰ ਸਿਮਰੀਏ ਜਲ ਥਲ ਮਹੀਅਲ ਸੋਏ ਜੀਓ ਜਲ ਥਲ ਮਹੀਅਲ ਪੂਰ ਰਹਿਆ ਇੱਕ ਨਿਮਖ ਮਨੋ ਨਾ ਵਿਸਰੇ ਗੁਰ ਚਰਨ ਲਾਗੇ ਦਿਨ ਸੁਭਾਗੇ ਸਰਬ ਗੁਣ ਜਗਦੀਸਰੈ ਕਰ ਸੇਵ ਸੇਵਕ ਦਿਨ ਸਰੈਣੀ ਤਿਸ ਭਾਵੇ ਸੋ ਹੋਏ ਜੀਓ ਬਲ ਜਾਏ ਨਾਨਕ ਸੁਖੇ ਦਾਤੇ ਪ੍ਰਗਾਸ ਮਨ ਤਨ ਹੋਏ ਜੀਓ ਸਲੋਕ ਹਰ ਸਿਮਰਤ ਮਨ ਤਨ ਸੁਖੀ ਬਿਨਸੀ ਦੁਤੀਆ ਸੋਚ ਨਾਨਕ ਟੇਕ ਗੋਪਾਲ ਕੀ ਗੋਬਿੰਦ ਸੰਕਟ ਮੋਚ ਸੰਤ ਪੈ ਸੰਕਟ ਕਾਟੇ ਨਰਾਇਣ ਦਿਆਲ ਜਿਓ
हर गुण आनंद गाए प्रभ दीना नाथ प्रतपाल ज्यो प्रतपाल अचुत पुरख एको तिस्यो रंग लागा कर चरण मस्तक मेल नीने सदा अंजन जागा जियो पिंड ग्रह थान तिसका तन जोबन तन माल जियो सद सदा बल जाए नानक सर्ब जिया प्रतपाल जियो। शलोक रचना उचरे हर हरे गुण गोविंद विख्यान नानक पकड़ी टेक एक परमेश्वर रखे निधान संत सो स्वामी प्रभख को अंचल ता के लाग जियो भज साधु संग दयाल देव मन की मत त्याग जियो एक ओट की जय जियो दीजे आस एक धरनी धरे साध संगे हर नाम रंगे संसार सागर सब तरे जन्म मरण विकार सूटे फिर न लागे दाग जियो बल जाए नानक पुरख पूर्ण छिरता का सुहाग जियो। शलोक धर्म अर्थ और काम मोख मुक्त पदार्थ नाथ सगल मनोरथ पूरिया नानक लिखिया माथ संत सगल इसा मेरी पूनिया मिलया निरंजन राय जियो आनंद भयावट भागियो ग्रह प्रगट प्रभ आए जियो ग्रह लाल आए पूर्व कमाए ताकि उपमा क्या गिणा बेअंत पूर्ण सुख सहज दाता कमन रसना गुण भणा आप मिलाए गह कंठ लाए तिस बिना नहीं जाए जियो बल जाए नानक सदा करते सब मैं रहा समाए जियो। राग रामकली महला पंजवा रण झुंझुणरा गाओ सखी हर एक ते आवो सतगुर तुम सेव सखी मन चिंदे अड़ा फल पावो। रामकली महला पंजवा रुती शलोक एक ओंकार सतगुर प्रसाद कर बंदना प्रभ पार ब्राह्म बासो साधे धूरा आप नवार हर हर भजो नानक प्रभ भरपूरा किलब काटन पै हरना सुख सागर राय दीन दयाल दुख भंजनो नानक नीत त्याए संत जस गाव वड भागियो कर कृपा भगवंत जियो रुत्ती महामूर्त घड़ी गुण उचर तसो बावंत जियो गुण रंग राते धन ताते जन जिनी एक मन त्याया सफर जन भया तिनका जिनी सो प्रभ पाया पुन दान न तुल करिया हर सर्व पापा हंत जियो बिनवंत नानक सिमर जीवा जन्म मरण हंत जियो। शलोक उदम अगम अगोचरो चरण कमल नमस्कार कथनी शांत उद्भाव सी नानक नाम आधार संत सरन साजन परो स्वामी सिमर अनंता सूके ते हरियाथिया नानक जप भगवंत संत रुत सरस बसंत मह चेत विसाख सुख मास जियो हर जियो नह मिलिया मोलिया मन तन सांस जियो कर नाहो नेचल आनंद सखिए चरण कमर पर फुलिया सुंदर सुगड़ सुजान बेता गुण गोबिंद अमूल्या बड़ भाग पाया दुख गवाया भई पूर्ण आस जियो बिनवंत नानक शरण तेरी मिट्टी जम की त्रास जियो। शलोक साध संगत बिन भरम हुई करती कर्म अनेक कोमल बंधन बांधिया नान करमे लेख जो भाणे सो मेलिया वसोड़े पी आप नानक प्रभ शरणागति जा कावड़ प्रताप संत रिखम रुत अत गाखड़ी जेठ अखाड़े काम जियो प्रेम सो दुहागणी दृष्ट न करी राम जियो न दृष्ट आवे मृत हावे महागार मुठिया जल बाज मछली तरफड़ावे संग माया रूठिया कर पाप जूनी भै भीत होई दे सासन मीत जाम जियो बिनवंत नानक ऊट तेरी राख पूर्ण काम जियो। शलोक शरदा लागी संग प्रीत में एक तिर रहन न जाए मन तन अंतर रव रहे नानक सहज सभाए कर गया लीनी साजने जन्म जन्म के मीता चरने दासी कर लई नानक प्रभित चीता संत रुत बरस सुहेलियां सावन भादवें आनंद जियो कान उन्वे उठे जल थल पूरिया मकरंद जियो प्रभ पूर रहा सर्वठाई हर नाम नव निध ग्रह भरे सिमर स्वामी अंतर जामी
कुल समूहा सब तरे प्रिय रंग जागे नै सिंदर लागे कृपाल सदबख संद जियो बिनवंत नानक हर कंत पाया।

0: एक एका जाने पियो आपे करता आपे देहो उगवे सूर असुर संघारे उच्चो देख शब्द विचारे ऊपर आदते अंत तह लोए आपे करे कसे सुने सोए ओह बदाता मन तन देह ओह बदाता मन मुख सोए प्रभ जग जीवन अवर न कोए नानक नावर ते पत होए राजन राम रवे हितकार रण में लूजे मनुमा मार रात दिन तरहे रंग राता तीन भमन जुग चारे जाता जिन जाता सो तिस ही जेहा अत निर्मायला शिज देहा रसी राम हृदय इक पाए अंतर शब्द साच लिव लाए रोशन कीजे अमृत पीजे रहण नहीं संसारे राजे राय रंक नहीं रहना आए जाए जुग चारे रहण कहण ते रहे न कोई किस पै करो बनंती एक शब्द राम नाम होतर गुरदेवे पातमती लाज वरंती मार्गी घटा खोल चली सास दुवानी बावरी सिर ते संकटली प्रेम बलाई रली स्यों मन में शब्द आनंद लाल रती लाली पई गुरमुख पई नचेंदा लाहा नाम रतन जाप जा अरसार लभ लो बुरा हंकार लाड़ी चाड़ी लायत बार मनमुख अंधा मुगद गवार लाहे कारण आया जग होए मजूर गया ठगा ए ठग लाहा नाम पूंजी वसाहो नानक सची पत सचा पात साहो आय भगूता जम जग जम पंथ आई न मेटन को समरथ आस सैल नीच कर होए आस देख निवे जस दोए आस होए ता मुगद सियाना भगत बिहूना जग बहराना सामे वरते एको सोए जिष्णु कृपा कर प्रगट होए जुग जुग जुग जुग थाप सदा नरवैर जन्म मर नहीं तंदा तैर ज्योति से सो आपे आप उपाय आपे कट थाप आप अगोचर तंदे लोई जोग जुग जग जीवन सोई कर अचार सच सुखोई नाम हूना मुक्त किम होई विनदावे विरोध शरीर क्यों न मिले काटे मन पीर वाट वटावो आवे जाए क्या ले आया क्या पल्ले पाए विनदावे टोटा सब थाए लाहा मिले जांदे बजाए वणज व्यापार वणजे व्यापारी विनदावे कैसी पतसारी गुण विचारे ज्ञानी सोए गुण में ज्ञान प्राप्त होए गुण दाता विरला संसार साची करनी गौर विचार अगम अगोचर कीमत नहीं पाए ता मिलिए जान ले मलाए गुणवंती गुण सारे नीता नानक गुरमत मिलिए मीता काम क्रोध काया को गाले ज्यों कंचन सुहागा टाले कस सवटी सहताओ नदर सराफ वनी सचड़ाओ जगत पशु अहकाल कसाई कर करते करनी कर पाई जन की ती तन कीमत पाई होर क्या कहिए क्या कहन न जाई होर क्या क्या कहिए किस कहन न जाई खोयत खोयत अमृत पिया खिमा गई मन सतगुर दिया खरा खरा आखे सब कोय खरा रतन जुग चारे होए खात पियंता मुए नहीं जानिया खिन में मुए जा शब्द पसानिया अहितर चीत मन मन मानिया गुर कृपा ते ना पसानिया गगन गंभीर अंतरवास गुण गावे सुख सहज निवास ज्ञान आवे आए न जाए गुर प्रसाद रहे लिवलाए गगन अगम अनाथ अजूनी अस्थिर चीत समाध सगुनी हर नाम चेत फिर पवे न जूनी गुरमत सार होर नाम बिहूनी घर दर फिर थाकी बहु तेरे जात असंक अंत नहीं मेरे केते मात पिता सुत धीया केते गुरचे ले फुन हुआ काचे गुरते मुक्त न हुआ केती वा नार वर एक समाल गुरमुख मरन जीवन प्रभ नाल दै दिस ढूंढ घरे मैं पाया मेल पया सतगुरु मलाया गुरमह गावे गुरमह बोले गुरमह तोलत लावे तोले गुरमुख आवे जाए निसंग पर हर मैल जलाए कलंक गुरमह नाद बेद विचार ਗੁਰਮੁਖ ਮੰਜਨ ਚੱਜ ਅਚਾਰ, ਗੁਰਮੁਖ ਸ਼ਬਦ ਅੰਮ੍ਰਿਤ ਹੈ ਸਾਰ, ਨਾਨਕ ਗੁਰਮੁਖ ਪਾਵੇ ਪਾਰ, ਚੈਚਰ ਚੀਤਨ ਰਹੀ ਹੇਠਾਏ, ਚੋਰੀ ਮਿਰਗ ਅੰਗੂਰੀ ਖਾਏ, ਚਰਨ ਕਮਲ ਉਰਾ ਧਾਰੇ ਚੀਤਾ, ਚਿਰ ਜੀਵਨ ਚੇਤਨ ਨਿਤ ਨੀਤਾ, ਚਿੰਤੇ ਹੀ ਦਿਛੇ ਸਭ ਕੋਏ, ਚੇਤੇ ਏਕ ਤਹੀਂ ਸੁਖ ਹੋਏ, ਚਿੱਤ ਵਸੇ ਰਾਚੇ ਹਰ ਨਾਏ, ਮੁਕਤ ਪਿਆ ਪਤ ਸਿਉ ਕਰ ਜਾਏ, ਸੀਜੇ ਦੇਹ ਖੁੱਲੇ ਇੱਕ ਗੰਡ, ਸਿਹਾ ਨਿਤ ਦੇਖੋ ਜਗ ਹੰਡ, ਧੂਪ ਸਾਹਿਬ ਜੇ ਸਮ ਕਰ ਜਾਣੇ, ਬੰਧਨ ਘਾਟ ਮੁਕਤ ਕਰ ਆਣੇ, ਸਾਇਆ ਸੂਛੀ ਜਗ ਜਗਤ ਭੁਲਾਨਾ, ਲਿਖਿਆ ਕਿਰਤ ਧੁਰੇ ਪਰਵਾਨਾ, ਸੀਜੇ ਜੋਬਨ ਜਰੂਆ ਸਿਰਕਾਲ, ਕਾਇਆ ਸੀਜੇ ਭਈ ਸੰਭਾਲ, ਜਾਪੇ ਆ ਪ੍ਰਭੂ ਤਿਹ ਲੋਏ, ਜੁਗ ਜੁਗ ਦਾਤਾ ਅਵਰ ਨ ਕੋਏ, ਜਿਉ ਭਾਵੇ ਤਿਉ ਰਾਖੇ ਰਾਖ, ਜਸ ਜਾਚੋ ਦੇਵੇ ਪਤ ਸਾਖ, ਜਾਗਤ ਜਾਗ ਰਹਾ ਤੁਧ ਭਾਵਾਂ, ਜਾਂ ਤੂੰ ਮੇਲੇ ਤਾਂ ਤੁਝੇ ਸਮਾਵਾਂ, ਜੈ ਜੈ ਕਾਰ ਜਪੋ ਜਗਦੀਸ਼ਾ, ਗੁਰਮਤ ਮਿਲੀਏ ਬੀਸ਼ ਅਕੀਸ਼ਾ, ਚੱਖ ਬੋਲਣ ਕਿਆ ਜਗ ਸੰਵਾਦ, ਚੂਰ ਮਰੇ ਦੇਖੇ ਪਰਮਾਦ, ਜਨਮ ਹੋਏ ਨਹੀਂ ਜੀਵਨ ਆਸਾ, ਆਏ ਚੱਲੇ ਪਏ ਆਸੰਦ ਰਾਸਾ, ਚੁਰ ਚੁਰ ਚੱਖ ਮਾਟੀ ਰਲ ਜਾਏ, ਕਾਲ ਨਚਾਫੇ ਹਰ ਗੁਣ ਗਾਏ, ਪਾਈ ਨਵ ਨਿਧਰ ਕੇ ਨਾਏ, ਆਪੇ ਦੇਵੇ ਸਹਿਜ ਸੁਭਾਏ, ਨਾਨੋ ਬੋਲੇ ਆਪੇ ਬੂਝੇ, ਆਪੇ ਸਮਝੇ ਆਪੇ ਸੂਝੇ, ਗੁਰ ਕਾ ਕਿਹਾ ਅੰਕ ਸਮਾਵੈ, ਨਿਰਮਲ ਸੂਚੇ ਸਾਚੋ ਭਾਵੈ, ਗੁਰ ਸਾਗਰ ਰਤਨ ਨਿਹ ਟੋਟ, ਲਾਲ ਪਦਾਰਥ ਸਾਚ ਅਖੋਟ, ਗੁਰ ਕਿਹਾ ਸਾ ਘਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ, ਨਾਨਕ ਗੁਰਮਤ ਸਾਚ ਸਮਾਵੋ, ਟੁੱਟੇ ਨਿਹੋ ਕਿਆ ਬੋਲੇ ਸਹੀ, ਟੁੱਟੇ ਬਹਾਂ ਦੋਹੋਂ ਦਿਸ ਗਈ, ਟੁੱਟ ਪ੍ਰੀਤ ਗਈ ਬੁਰ ਬੋਲਾ, ਦੁਰਮਤ ਪਰ ਹਰ ਸਾਡੀ ਢੋਲਾ, ਟੁੱਟੇ ਗੰਢ ਪੜੇ ਵਿਚਾਰ, ਗੁਰ ਸ਼ਬਦੀ ਘਰ ਕਾਰਜ ਸਾਰ, ਲਾਹਾ ਸਾਚ ਨਾ ਆਵੇ ਟੋਟਾ, ਤਿਰਪਨ ਠਾਕਰ ਪ੍ਰੀਤਮ ਹੋਟਾ, ਠਾਕੋ ਮਨੁਆ ਰਾਖੋ ਠਾਏ, ਠੇਕੇ ਮੂਹੀ ਅਵਗਣ ਪਛਤਾਏ, ਠਾਕਰ ਏਕ ਸਭਾਈ ਨਾਰ, ਬਹੁਤੇ ਵੇਸ਼ ਕਰੇ ਕੁੜਿਆਰ, ਪਰ ਘਰ ਜਾਤੀ ਠਾਕ ਰਹਾਈ, ਮਹਿਲ ਮਲਾਈ ਠਾਕ ਨ ਪਾਈ, ਸ਼ਬਦ ਸਵਾਰੀ ਸਾਚ ਪਿਆਰੀ, ਸਾਹੀ ਸੁਹਾਗਣ ਠਾਕਰ ਧਾਰੀ, ਡੋਲਟ ਡੋਲਟ ਹੇ ਸਖੀ, ਫਾਟੇ ਚੀਰ ਸ਼ਿੰਗਾਰ, ਡਹਿਪਣ ਧਨ ਸੁਖ ਨਹੀਂ, ਬਿਨ ਡਰ ਬਿਨ ਠੀ ਡਾਰ, ਡਰ ਪਮੂਏ ਕਰ ਆਪਣੇ, ਡਿਠੀ ਕੰਤ ਸਜਾਣ, ਡਰ ਰੱਖਿਆ ਗੁਰੇ ਆਪਣੇ, ਨਿਰਪੋ ਨਾਮ ਵਖਾਣ, ਡੂੰਗਰ ਵਾਸ਼ ਤਿਖਾ ਘਣੀ, ਜਬ ਦੇਖਾ ਨਹੀਂ ਦੂਰ, ਤਿਖਾ ਨਵਾਰੀ ਸ਼ਬਦ ਮਨ, ਅੰਮ੍ਰਿਤ ਪੀਆ ਭਰਪੂਰ, ਦੇਹ ਦੇ ਆਖੇ ਸਭ ਕੋਈ, ਜੈ ਭਾਵੇ ਤਾਂ ਦੇਹ, ਗੁਰੂ ਦੁਆਰੇ ਦੇਵਸੀ, ਤਿਖਾ ਨਵਾਰੇ ਸੋਏ, ਢੰਡੋਲਤ ਢੂੰਡ ਤਹਾਓ ਫਿਰੀ, ਢਹਿ ਢਹਿ ਪਵਨ ਕਰਾਰ, ਭਾਰੇ ਢਹਿਤੇ ਢਹਿ ਪਏ, ਹੌਲੇ ਨਿਕਸੇ ਪਾਰ, ਅਮਰ ਅਚਾਚੀ ਹਰ ਮਿਲੇ, ਤਿਨਕੇ ਹੋ ਬਲ ਜਾਓ, ਤਿਨਕੀ ਤੂੜ ਅਕੂਲੀ ਐ, ਸੰਗਤ ਮੇਲ ਮਲਾਓ, ਮਨ ਦੀਆ ਗੁਰ ਆਪਣੇ, ਪਾਇਆ ਨਿਰਮਲ ਨਾਓ, ਜਿਨ ਨਾਮ ਦੀਆ ਤਿਸ ਸੇਵਸਾ, ਤਿਸ ਬਲਹਾਰੇ ਜਾਓ, ਜੋ ਅਸਾਰੇ ਸੋ ਢਾਏ ਸੀ, ਤਿਸ ਬਿਨ ਅਵਰ ਨ ਕੋਏ, ਗੁਰ ਪ੍ਰਸਾਦੀ ਤਿਸ ਸੰਭਲਣਾ, ਤਾਂ ਤਨ ਦੁੱਖ ਨ ਹੋਏ, ਨਾ ਕੋ ਮੇਰਾ ਕਿਸ ਗਹੀ, ਨਾ ਕੋ ਹੋਆ ਨ ਹੋਗਾ, ਆਵਣ ਜਾਣ ਗੁਚੀਏ, ਦੁਬਦਾ ਵਿਆਪੇ ਰੋਗ, ਰਾਮ ਵਿਹੂਣੇ ਆਦਮੀ, ਕੱਲਰ ਕੰਧ ਗ੍ਰੰਥ, ਵਿਣਨਾ ਵੇ ਕਿਉਂ ਸੂਟੀਏ, ਜਾਏ ਰਸਾਲਤ ਅੰਤ, ਗਣਤ ਗਣਾਵੇ ਅਖਰੀ, ਅਗਣਤ ਸਾਚਾ ਸੋਏ, ਅਗਿਆਨੀ ਮਤਹੀਨ ਹੈ, ਗੁਰਬਿਨ ਗਿਆਨ ਨ ਹੋਏ, ਟੁੱਟੀ ਤੰਤਰ ਬਾਬ ਕੀ, ਵਾਜੇ ਨਹੀਂ ਵਜੋਗ, ਵਿਛੜਿਆ ਮੇਲੇ ਪ੍ਰਭੂ, ਨਾਨਕ ਕਰ ਸੰਜੋਗ, ਤਰਵਰ ਤਰਵਰ ਕਾਇਆ ਪੰਖ ਮਨ, ਤਰਵਰ ਪੰਖੀ ਪੰਚ, ਤਤ ਚੁਗੇ ਮਿਲ ਇਕ ਸੇ ਤਿੰਨ ਕੋ,
1: ਫਾਸ ਨਾ ਰੰਚ, ਉੱਡੇ ਤਾਂ ਵੇਗਲ ਵੇਗਲੇ, ਤਾਂ ਕਿ ਚੋਕਣੀ ਪੰਖ ਟੁੱਟੇ, ਫਾਹੀ ਪੜੀ ਅੱਬ ਗਾਉਣਾ ਭੀੜ ਬਣੀ, ਬਿਨ ਸੱਚ ਕਿਉਂ ਛੋਟੀਏ, ਹਰ ਗਾਉਣਾ ਕਰਮ ਮਣੀ। ਆਪ ਛੁਡਾਏ ਛੂਟੀਏ ਵੱਡਾ ਆਪ ਧਣੀ। ਗੁਰਪ੍ਰਸਾਦੀ ਛੂਟੀਏ ਕਿਰਪਾ ਆਪ ਕਰੇ, ਆਪਣੇ ਹੱਥ ਵਡਿਆਈਆਂ ਜੇ ਭਾਵੇ ਤੈਂ ਦੇ। ਥਰ ਥਰ ਕੰਪੇ ਜੀਵੜਾ ਥਾਨ ਵਿਹੂਣਾ ਹੋਏ, ਧਾਂ ਥਾਨ ਮਾਨ ਸਭ ਏਕ ਹੈ, ਕਾਜ ਨਾ ਫੀਟੇ ਕੋਏ। ਥਿਰ ਨਾਰਾਇਣ ਥਿਰ ਗੁਰੂ ਥਿਰ ਸੱਚਾ ਵਿਚਾਰ, ਸੁਰ ਨਾਥੋਂ ਨਾਥ ਤੂੰ ਨਿਧਾਰਾ ਆਧਾਰ। ਸਰਬੇ ਥਾਨ ਥਨਾਂਤਰੀ ਤੂੰ ਦਾਤਾ ਦਾਤਾਰ, ਜੈ ਦੇਖਾਂ ਤੈ ਏਕ ਤੂੰ ਅੰਤ ਨਾ ਪਾਰਾਵਾਰ। ਥਾਨ ਥਨਾਂਤਰ ਰੱਬ ਰਹਿਆ ਗੁਰ ਸ਼ਬਦੀ ਵਿਚਾਰ, ਅਣ ਮੰਗਿਆ ਦਾਨ ਦੇਵ ਸੀ ਵੱਡਾ ਅਗਮਾ ਪਾਰ। ਦਇਆ ਦਾਨ ਦਿਆਲ ਤੂੰ ਕਰ ਕਰ ਦੇਖਣ ਹਾਰ, ਦਇਆ ਕਰੇ ਭਰਾ ਮੇਲੇ ਖਿਨ ਮੇ ਢਾਹੇ ਉਸਾਰ। ਦਾਨਾ ਤੂੰ ਬਿਨਾ ਤੂੰ ਹੀ ਦਾਨਾ ਕੇ ਸਰਦਾਨ, ਦਾਨਾ ਦਲਦ ਭੰਜਨ ਦੁੱਖ ਦਰਨ ਗੁਰਮੁਖ ਗਿਆਨ ਧਿਆਨ। ਧਨ ਗਈਏ ਬਹਿ ਝੂਰੀਏ ਧਨ ਮੈਂ ਚੀਤ ਗਵਾਰ, ਧਨ ਬੈਲੀ ਸਤ ਸਾਂਚਿਆ ਨਿਰਮਲ ਨਾਮ ਪਿਆਰ। ਧਨ ਗਿਆ ਤਾਂ ਜਾਣ ਦੇ ਜੇ ਰਾਚੇ ਰੰਗ ਏਕ, ਮਨ ਦੀ ਜੇ ਸਿਰ ਸੌਂਪੀਏ ਭੀ ਕਰਤੇ ਕੀ ਟੇਕ। ਧੰਦਾ ਤਾਪਤ ਰਹਿ ਗਏ ਮਨ ਮੈਂ ਸ਼ਬਦ ਆਨੰਦ, ਦੁਰਜਨ ਤੇ ਸਾਜਨ ਭੈ ਪੇਟੇ ਗੁਰ ਗੋਬਿੰਦ। ਬਨ ਬਨ ਫਿਰਤੀ ਢੂੰਡਤੀ ਵਸਤ ਰਹੀ ਕਾਰਵਾਰ, ਸਤਿਗੁਰ ਮੇਲੀ ਮਿਲ ਰਹੀ ਜਨਮ ਮਰਨ ਦੁੱਖ ਨਿਵਾਰ। ਨਾਨਾ ਕਰਤ ਨਾ ਛੂਟੀਏ ਬਿਣ ਗੁਣ ਜੰਪੁਰ ਜਾਹੇ, ਨਾ ਤਿਸ ਏ ਨਾ ਉਹ ਹੈ ਅਬ ਗੁਣ ਫਿਰ ਪਛਤਾਹੇ। ਨਾ ਤਿਸ ਗਿਆਨ ਨਾ ਧਿਆਨ ਹੈ ਨਾ ਤਿਸ ਧਰਮ ਧਿਆਨ, ਬਿਣ ਨਾਮੇ ਨੋ ਨਿਰਭਉ ਕਹਾਂ ਕਿਆ ਜਾਣਾ ਅਭਿਮਾਨ। ਥਾਕ ਰਹੀ ਕਿਵ ਅਪੜਾ ਹੱਥ ਨਹੀਂ ਨਾ ਪਾਰ, ਨਾ ਸਾਜਨ ਸੇ ਰੰਗਲੇ ਕਿਸ ਪੇ ਕਰੀ ਪੁਕਾਰ। ਨਾਨਕ ਪ੍ਰਿਉ ਪ੍ਰਿਉ ਜੇ ਕਰੀ ਮੇਲੇ ਮੇਲਣ ਹਾਰ, ਜਿਨ ਵਿਛੋੜੀ ਸੋ ਮੇਲ ਸੀ ਗੁਰ ਕੇ ਹੇਤ ਅਪਾਰ। ਪਾਪ ਬੁਰਾ ਪਾਪੀ ਕੋ ਪਿਆਰਾ, ਪਾਪ ਬੁਰਾ ਪਾਪੀ ਕੋ ਪਿਆਰਾ, ਪਾਪ ਲੱਦੇ ਪਾਪੇ ਪਾ ਸਾਰਾ, ਪਰ ਹਰ ਪਾਪ ਪਛਾਣੇ ਆਪ, ਨਾ ਤਿਸ ਸੋਗ ਵਿਯੋਗ ਸੰਤਾਪ। ਨਰਕ ਪ੍ਰਾਂਤ ਉਹ ਕੌਣ ਰਹੇ ਕਿਉਂ ਬਾਂਚੇ ਜਮ ਕਾਲ, ਕਿਉਂ ਆਵਣ ਜਾਣਾ ਬੀਸਰੇ ਝੂਠਾ ਬੁਰਾ ਖੈ ਕਾਲ। ਮਨ ਜੰਜਾਲੀ ਬੇੜਿਆ ਪੀ ਜੰਜਾਲਾ ਮਾਹੇ, ਬਿਣ ਨਾਵੇਂ ਕਿਉਂ ਛੂਟੀਏ, ਬਿਣ ਨਾਵੇਂ ਕਿਉਂ ਛੂਟੀਏ, ਪਾਪੇ ਪਚੇ ਪਚਾਹੇ। ਫਿਰ ਫਿਰ ਫਾਹੀ ਫਾਸੇ ਕਊਆ, ਫਿਰ ਪਛਤਾਨਾ ਅਬ ਕਿਆ ਹੂਆ, ਫਾਥਾ ਚੋਗ ਚੁੱਗੇ ਨਹੀਂ ਬੂਝੇ, ਸਤਿਗੁਰ ਮਿਲੇ ਤਾਂ ਆਖੀ ਸੂਝੇ। ਜਿਉਂ ਮਛਲੀ ਫਾਥੀ ਜਮ ਜਾਲ, ਬਿਨ ਗੁਣ ਦਾਤੇ ਭਗਤ ਮੁਕਤ ਨਾ ਪਾਲ। ਫਿਰ ਫਿਰ ਆਵੇ ਫਿਰ ਫਿਰ ਜਾਏ, ਇੱਕ ਰੰਗ ਰਚੇ ਰਹੇ ਲੈਬ ਲਾਏ। ਐਬ ਛੂਟੇ ਫਿਰ ਫਾਸ ਨਾ ਪਾਏ, ਵੀਰਾ ਵੀਰਾ ਕਰ ਰਹੀ ਵੀਰ ਪੈ ਬਹਿ ਰਾਏ, ਵੀਰ ਚੱਲੇ ਘਰ ਆਪਣੇ ਬਹਿਣ ਬਹਿਰੇ ਜਲ ਜਾਏ। ਬਾਬਲ ਕਹਿ ਕਰ ਬੇਟੜੀ ਬਾਲੀ ਬਾਲੇ ਨੇ, ਜੇ ਲੋੜੇ ਵਰ ਕਾਮਣੀ ਸਤਿਗੁਰ ਸੇਵੇ ਤੇ। ਬੈਲੋ ਗਿਆਨੀ ਬੂਝਣੋ ਸਤਿਗੁਰ ਸਾਚ ਮਿਲੇ, ਠਾਕਰ ਹੱਥ ਬਣਿਆਈਆਂ ਜੇ ਪਾਵੇ ਤੈਂ ਦੇ। ਬਾਣੀ ਬੈਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਕੀ ਨਿਜ ਕਰ ਵਾਸਾ ਹੋਏ। ਪਨ ਪਨ ਘੜੀਏ ਘੜ ਘੜ ਭੱਜੇ, ਠਾਹੇ ਉਸਾਰੇ ਉਸਰੇ ਟਾਹੇ, ਸਰ ਪਰ ਪੋਖੇ ਪੀ ਪਰ ਪੋਖੇ ਸਮਰੱਥ ਬੇਪਰਵਾਹੇ। ਪਰਮ ਭੁਲਾਨੇ ਬੇ ਪਏ ਦੀਵਾਨੇ, ਬਿਣ ਭਾਗਾਂ ਕਿਆ ਪਾਈਏ, ਗੁਰਮੁਖ ਗਿਆਨ ਡੋਰੀ ਪਾ ਪਕੜੀ, ਜਿਨ ਖਿੰਚੇ ਤਿਨ ਜਾਈਏ। ਹਰ ਗੁਣ ਗਾਏ ਸਦਾ ਰੰਗ ਰਾਤੇ, ਬੋੜ ਨਾ ਪਛੋਂ ਥਾਈਏ। ਪੱਬੇ ਪਾਲੇ ਗੁਰਮੁਖ ਬੂਝੇ, ਤਾਂ ਨਿਜ ਘਰ ਵਾਸਾ ਪਾਈਏ, ਪੱਬੇ ਪਉ ਜਲ ਮਾਰਗ ਵਿਖੜਾ ਆਸ ਨਿਰਾਸਾ ਤਰੀਏ। ਗੁਰਪ੍ਰਸਾਦੀ ਆਪੋ ਚੀਨੇ, ਜੀਵਤਿਆਂ ਐਵਮ ਮਰੀਏ। ਮਾਇਆ ਮਾਇਆ ਕਰਮ ਹੋਏ, ਮਾਇਆ ਕਿਸੇ ਨਾ ਸਾਥ। ਮਾਇਆ ਮਾਇਆ ਕਰਮ ਹੋਏ, ਮਾਇਆ ਕਿਸੇ ਨਾ ਸਾਥ। ਹੰਸ ਚੱਲੇ ਉੱਠ ਡੁੰਮਣੋ, ਮਾਇਆ ਭੂਲੀ ਆਥ। मन झूठा जम जोहया अब गुण चले नाल मन में मन ऑल्टो मरे जे गुण होवे नाल मेरी मेरी कर्म होए बिन नामे दुख भाल गढ़ मंदर महला कहा ज्यों बाजी दीवान नानक सचे नाम बैण झूठा आवन जान आपे चतर स्वरूप है आपे जान सुजान जो आवे सो जाए फुन आए गए पछताए लख चौरासी मेदनी कटे ना बदे उताहे से जन उबरे जन हर पाया तंदा मुआ भगूती माया जो दिसे सो चाल सी जो दिसे सो चाल सी कैस को मीत करेउ ज्यो सरपो अपना तन मन आगे देउ अस्त्र करता तू तनी तैसे ही कि मैं ओट गुण की मारी हो मुई शब्द रति मन चोट राणा राव ना को रहे रंग न तंग फकीर बारी आपो अपनी कोई न बंदे तीर राह बुरा पिहावला सर डूगर असगा मैं तन आप गुण चोर मुई बैन गौर क्यों कर जा गुणिया गुण ला प्रभ मिले क्यों तैन मिलो प्यार तैन ही जैसी थीर हां जप जप रिदे मुरार जप जप रिदे मुरार अब गुणी भरपूर है गुण भी बसे नाल बिन सतगुर गुण ना जापनी जिचर शब्द ना करे विचार लश्करियां कर संभले आए बजे लखाए कार कमावे सरतनी लाहा पल्ले पाए लब लोभ बुरियाइयां छोड़े मने बिसार गढ़ दोई पातशाह की कदे ना आवे हार चाकर कहिए खसम का सोहिए उत्तर दे बन जगवाए अपना ताकत ना वैसे से प्रीतम हथ बड़ियाइयां जे पावे तै दे आप करे कैसा आखिए अवर ना कोई करे बीजो सूजो को नहीं बह दलीचा पाए नरक निवारण हो नरो नर साचो साचे नाही बन त्रैन टूडत फैर रही मन में करो विचार लाल रतन बो मान की सतगुर हाथ भंडार उत्तम होमा प्रभ मिले एक माने के पाए नानक प्रीतम रस मिले लाहा लै परथाए रचना राच जन रची जन सिरिया आकार गुरमुख बेअंत त्याये अंत ना पारा वार चाड़े रूड़ा हर जियो सोई तस्वें राजा अवर ना कोई चाड़े गारर तुम सुनो हर बसे मन माहे गुर प्रसादी हर पाइये मत को परम पुलाहे शो सा साचा जैस हर तन रास गुरमुख पूरा तैसा वास रूड़ी बाणी हर पाया गुर शब्दी बीचार आप गया दुख कटिया हर बर पाया नार सोयना रूपा सांचिए तन काचा बेखशार सास लाए सांच तन दुविधा होए खुआर सच्यारी सच सांचिया साचो नाम मोल हर निर्माल उजलो पत साची सच बोल साजन मी सुजान तू तू सरबर तू हंस साचो ठाकर मन बसे हो बलहारी तैस माया ममता मोहनी माया ममता मोहनी जिन कीती सो जान बिख्या अमृत एक है बूझे पुरख सुजान खेमा बहुणे खप गए खून लख असंख गंत ना आवे क्यों गणी खप खप मुए बिसंख खसम पिछाणे अपना खोले बंद न पाए शब्द महली खरा तू खिमा सच सुख पाए खर्च खरा तन ध्यान तू आपे बसे शरीर मन तन मुख जापे सदा गुण अंतर मन तीर होमे खपे खपाई सी बीजो बथ विकार जन तो पाए बिच पायन करता अलग अपार श्रेष्ठे पे न जाने कोई श्रेष्ठा करे सो नहचो होई संपे को ईश्वर त्याये संपे पर्व लिखे की पाइये संपे कारण चाकर चोर संपे साथ न चाले होर बिन साचे नहीं दरगे मान हर रस पीबे छुटे निदान हेरत हेरत हे सखी होई रही हैरान हो करती मैं मोई शब्द रवे मन ज्ञान हर डोर कंकन कने कर थाकी शिगार मिल प्रीतम सुख पाया सगल गुणा गल हार नानक गुरमुख पाइये हर स्यों प्रीत प्यार ਹਰ ਬਿਨ ਕੌਣ ਕਿਨ ਸੁੱਖ ਪਾਇਆ। ਦੇਖੋ ਮਨ ਵਿਚਾਰ, ਹਰ ਪੜ੍ਹਨਾ ਹਰ ਬੁੱਝਣਾ, ਹਰ ਸਿਉਂ ਰੱਖੋ ਪਿਆਰ, ਹਰ ਜਪੀਏ ਹਰ ਧਿਆਈਏ, ਹਰ ਕਾ ਨਾਮ ਆਧਾਰ। ਲੇਖ ਨਾ ਮਿਟਿਆ ਹੇ ਸਖੀ, ਜੋ ਲਿਖਿਆ ਕਰਤਾਰ। ਆਪੇ ਕਾਰਨ ਜਿਨ ਕੀਆ, ਕਰ ਕਿਰਪਾ ਪੱਗ ਧਾਰ, ਕਰਤੇ ਹੱਥ ਬੜਿਆਈਆਂ, ਬੂਝੋ ਗੁਰ ਵਿਚਾਰ। ਲਿਖਿਆ ਫੇਰ ਨਾ ਸਕੀਏ, ਜਿਉਂ ਭਾਵੀ ਤਿਉਂ ਸਾਰ। ਨਦਰ ਤੇਰੀ ਸੁੱਖ ਪਾਇਆ, ਨਾਨਕ ਸ਼ਬਦ ਵਿਚਾਰ। ਮਨ ਮੁਖ ਭੂਲੇ ਪਚ ਮੋਏ, ਉਭਰੇ ਗੁਰ ਵਿਚਾਰ। ਜੇ ਪੁਰਖ ਨਦਰ ਨਾ ਆਵੇ, ਤਿਸ ਕਾ ਕਿਆ ਕਰ ਕਹਿਆ ਜਾਏ, ਬੁਰਹਾਰੀ ਗੁਰ ਆਪਣੇ ਜਨ ਹਿਰਦੇ ਦਿੱਤਾ ਦਿਖਾਏ। ਪਾਂਧਾ ਪੜਿਆ ਆਖੀਏ, ਵਿਦਿਆ ਵਿਚਰੇ ਸਹਿ ਸੁਭਾਏ, ਵਿਦਿਆ ਸੋਧੇ ਤਤ ਲਹੇ, ਰਾਮ ਨਾਮ ਲੈਵ ਲਾਏ। ਮਨ ਮੁਖ ਵਿਦਿਆ ਬਿਕਰਦ ਦਾ, ਮਨ ਮੁਖ ਵਿਦਿਆ ਬਿਕਰਦ ਦਾ, ਵਿਖ ਖੱਟੇ ਵਿਖ ਖਾਏ। ਮੂਰਖ ਸ਼ਬਦ ਨਾ ਚੀਨੇ, ਸੂਝ ਬੂਝ ਨਾ ਖਾਏ। ਪਾਂਧਾ ਗੁਰਮੁਖ ਆਖੀਏ, ਚਾਟੜਿਆ ਮਤ ਦੇ, ਨਾਮ ਸੰਭਾਲੋ ਨਾਮ ਸੰਗ੍ਰਹ, ਲਾਹਾ ਜਗ ਮੇਲੇ। ਸੱਚੀ ਪੱਟੀ ਸੱਚ ਮਨ ਪੜੀਏ, ਸ਼ਬਦ ਸੋ ਸਾਰ, ਨਾਨਕ ਸੋ ਪੜਿਆ, ਜੋ ਪੰਡਿਤ ਬਿਨਾ, ਜੈਸ ਰਾਮ ਨਾਮ ਗੱਲ ਹਾਰ। ਰਾਮ ਕਲੀ ਮਹੱਲਾ ਪਹਿਲਾ, ਸਿੱਧ ਗੋਸ਼ਟ ਇੱਕ ਓਂਕਾਰ ਸਤਿਗੁਰ ਪ੍ਰਸਾਦ। ਸਿੱਧ ਸਵਾ ਕਰ ਆਸਣ ਬੈਠੇ, ਸੰਤ ਸਵਾ ਜੈ ਕਾਰੋ, ਤੈਸਾ ਗੇ ਰਹਿ ਰਾਸ ਮਾਰੀ, ਸੱਚਾ ਅਪਰੋ ਪਾਰੋ। ਮਸਤਰ ਕਾਟ ਧਰੀ ਤੈਸਾ ਗੇ, ਤਨ ਮਨ ਆਗੇ ਦੇਉ, ਨਾਨਕ ਸੰਤ ਮਿਲੇ ਸੱਚ ਪਾਈਏ, ਸਹਿਜ ਪਾਏ ਜਸ ਲੇਉ। ਕਿਆ ਭਵੀਏ ਸਾਸੂ ਚਾ ਹੋਏ, ਸੱਚ ਬਿਨਾ ਬਿਨ ਮੁਕਤ ਨਾ ਕੋਏ ਰਹਾਉ। ਕਮਨ ਤੁਮੇ ਕਿਆ ਨਾਮ ਤੁਮਾਰਾ, ਕੌਣ ਮਾਰ ਕੌਣ ਸਵਾਓ, ਸਾਚ ਕਹੋ ਅਰਦਾਸ ਮਾਰੀ ਹੋ, ਸੰਤ ਜਨਾ ਵੱਲ ਜਾਓ। ਕਹਿ ਬੈਸੋ ਕਹਿ ਰਹੀਏ ਵਾਲੇ, ਕਹਿ ਆਵੋ ਕਹਿ ਜਾਓ, ਨਾਨਕ ਬੋਲੇ ਸੁਣ ਬੈਰਾਗੀ, ਕਿਆ ਤੁਮਾਰਾ ਰਾਹੋ। ਘਟ-ਘਟ ਬੈਸ ਨਿਰੰਤਰ ਰਹੀਏ, ਚਾਲੇ ਸਤਿਗੁਰ ਭਾਏ, ਸਹਿਜੇ ਆਏ ਹੁਕਮ ਸਦਾਏ, ਨਾਨਕ ਸਦਾ ਰਦਾਏ। ਆਸਣ ਬੈਸਣ ਥਿਰ ਨਾਰਾਇਣ, ਐਸੀ ਗੁਰਮਤ ਪਾਏ, ਗੁਰਮੁਖ ਬੂਝੇ ਆਪ ਪਛਾਣੇ, ਸੱਚੇ ਸਾਚ ਸਮਾਏ। ਦੁਨੀਆਂ ਸਾਗਰ ਦੁੱਤਰ ਕਹੀਏ, ਕਿਉਂ ਕਰ ਪਾਈਏ ਪਾਰੋ, ਚਰਪਟ ਬੋਲੇ ਓਦੂ ਨਾਨਕੇ, ਦੇਹ ਸੱਚਾ ਵਿਚਾਰੋ। ਆਪੇ ਆਖੇ ਆਪੇ ਸਮਝੇ, ਤਿਸ ਕਿਆ ਉੱਤਰ ਦੀਜੇ, ਸੱਚ ਕਹੋ ਤੂੰ ਪਾਰ ਗ੍ਰਾਮੀ, ਤੁਜ ਕਿਆ ਬੈਸਣ ਦੀਜੇ। ਜੈਸੇ ਜਲ ਮੈਂ ਕਮਲ ਰਾਲਮ, ਮੁਰਗਾਈ ਨੈ ਸਾਣੇ, ਸੁਰਤ ਸ਼ਬਦ ਭਾਵ ਸਾਗਰ ਤਰੀਏ, ਨਾਨਕ ਨਾਮ ਬਖਾਣੇ। ਰਹੇ ਇਕਾਂਤ ਇੱਕੋ ਮਨ ਵਸਿਆ, ਅਸਾ ਮਾਹੇ ਨਿਰਾਸੋ, ਅਗਮੋ ਅਗੋਚਰ ਦੇਖ ਦਿਖਾਏ, ਨਾਨਕ ਤਾਂ ਕਾ ਦਾਸੋ। ਸੁਣ ਸਵਾਮੀ ਅਰਦਾਸ ਹਮਾਰੀ, ਪੁੱਛੋ ਸੱਚ ਵਿਚਾਰੋ, ਰੋਸ ਨਾ ਕੀਜੇ ਉੱਤਰ ਦੀਜੇ, ਕਿਉਂ ਪਾਈਏ ਗੁਰਦੁਆਰੋ। ਇਹ ਮਨ ਚੱਲ ਤੋ ਸੱਚ ਕਰ ਬੈਸੇ, ਨਾਨਕ ਨਾਮ ਉਧਾਰੋ, ਆਪੇ ਮੇਲ ਮਿਲਾਏ ਕਰਤਾ ਲਾਗੇ ਸਾਚ ਪਿਆਰੋ। ਹਾਟੀ ਬਾਟੀ ਰਹੇ ਨਿਰਾਲੇ, ਰੂਖ ਬੈਗਦਾ ਉਖਿਆਨੇ, ਕੰਧ ਮੂਲ ਹਾਰੋ ਖਾਈਏ, ਓਦੂ ਬੋਲੇ ਗਿਆਨੇ। ਤੀਰਥ ਨਾਈਏ ਸੁਖ ਫਲ ਪਾਈਏ, ਮੈਲ ਨਾ ਲਾਗੇ ਕਾਈ, ਗੋਰਖ ਪੂਤ ਲੋਹਾ ਰੀਪਾ, ਰੋਹਾ ਲੋਹਾ ਰੀਪਾ ਬੋਲੇ, ਜੋਗ ਜੋਗਤ ਵਿਦ ਸਾਈ। ਹਾਟੀ ਬਾਟੀ ਨੀਂਦ ਨਾ ਆਵੇ, ਪਰ ਕਰ ਚਿੱਤ ਨਾ ਡੁਲਾਈ, ਬਿਨ ਨਾਮੇ ਮਨ ਟੇਕ ਨਾ ਟਿਕੇ, ਨਾਨਕ ਭੂਖ ਨਾ ਜਾਈ। ਹਾਟ ਪਟਣ ਕਰ ਗੁਰੂ ਦਿਖਾਇਆ, ਸਹਿਜੇ ਸੱਚ ਵਪਾਰੋ, ਖੰਡਤ ਨਿੰਦਰਾ ਅਲਪ ਹਰ, ਨਾਨਕ ਤਤ ਵਿਚਾਰੋ। ਦਰਸ਼ਨ ਪੇਖ ਕਰੋ ਜੋਗਿੰਦਰਾ, ਮੁੰਦਰਾ ਝੋਲੀ ਖੈਂਥਾ, ਬਾਹਰ ਅੰਤਰ ਏਕ ਸਰੇਵੋ, ਕੱਟ ਦਰਸ਼ਨ ਇੱਕ ਪੰਥਾ। ਇਨ ਵੈਦ ਮਨ ਸਮਝਾਈਏ ਪੁਰਖਾ, ਬਹੁੜ ਚੋਟ ਨਾ ਖਾਈਏ, ਨਾਨਕ ਬੋਲੇ ਗੁਰਮੁਖ ਬੂਝੇ, ਜੋਗ ਜੋਗਤ ਐਬ ਪਾਈਏ। ਅੰਤਰ ਸ਼ਬਦ ਨਿਰੰਤਰ ਮੁੰਦਰਾ, ਹੋਮੇ ਮਮਤਾ ਦੂਰ ਕਰੀ, ਕਾਮ ਕ੍ਰੋਧ ਹੰਕਾਰ ਨਿਵਾਰੇ, ਗੁਰ ਕੇ ਸ਼ਬਦ ਸੋ ਸਮਝ ਪਰੀ। ਖੈਂਥਾ ਝੋਲੀ ਭਰਪੂਰ ਰਹਿਆ, ਨਾਨਕ ਤਾਰਣੇ ਏਕ ਹਰੀ, ਸੱਚਾ ਸਾਫ ਸਾਚੀ ਨਾਏ, ਪਰਖੇ ਗੁਰ ਕੀ ਬਾਤ ਖਰੀ। ਉਹ ਦੁੱਖ ਅਪਰ ਪੰਚ ਪਾ ਟੂਪੀ ਕਾਇਆ ਕੜਾਸਣ ਮਨ ਜਾਗੋਟੀ ਸਤ ਸੰਤੋਖ ਸੰਜਮ ਹੈ ਨਾਲ ਨਾਨਕ ਗੁਰਮੁਖ ਨਾਮ ਸੰਭਾਲ। ਕਵਨ ਸੋ ਗੁਪਤਾ ਕਵਨ ਸੋ ਮੁਕਤਾ ਕਵਨ ਸੋ ਅੰਤਰ ਬਾਹਰ ਜੋਗਤਾ ਕਵਨ ਸੋ ਆਵੇ ਕਵਨ ਸੋ ਜਾਵੇ ਕਵਨ ਸੋ ਤ੍ਰੈਭਣ ਰਹਿਆ ਸਮਾਏ ਘਟ ਘਟ ਗੁਪਤਾ ਗੁਰਮੁਖ ਮੁਕਤਾ ਅੰਤਰ ਬਾਹਰ ਸ਼ਬਦ ਸੋ ਜੋਗਤਾ। ਮਨ ਮੁਖ ਬਿਨਸੇ ਆਵੇ ਜਾਏ ਨਾਨਕ ਗੁਰਮੁਖ ਸਾਚ ਸਮਾਏ। ਕਿਉਂ ਕਰ ਵਾਧਾ ਸਰਪਨ ਖਾਧਾ ਕਿਉਂ ਕਰ ਖੋਇਆ ਕਿਉਂ ਕਰ ਲਾਦਾ ਕਿਉਂ ਕਰ ਨਿਰਮਲ ਕਿਉਂ ਕਰ ਅੰਧਿਆਰਾ ਇਹ ਤੱਤ ਵਿਚਾਰੇ ਸੋ ਗੁਰੂ ਹਮਾਰਾ। ਦੁਰਮਤ ਵਾਧਾ ਸਰਪਨ ਖਾਧਾ ਮਨ ਮੁਖ ਹੋਇਆ ਗੁਰਮੁਖ ਲਾਧਾ। ਸਤਿਗੁਰ ਮਿਲੇ ਅੰਧੇਰਾ ਜਾਏ ਨਾਨਕ ਹੋਮੇ ਮੇਟ ਸਮਾਏ। ਸੁਨ ਨਿਰੰਤਰ ਦੀਜੇ ਬੰਦ ਉੜੇ ਨਾ ਹੰਸਾ ਪੜੇ ਨਾ ਕੰਧ ਸਹਿਜ ਗੁਫਾ ਕਰ ਜਾਣੇ ਸਾਚਾ ਨਾਨਕ ਸਾਚੇ ਭਾਵੇ ਸਾਚਾ। ਕਿਸ ਕਾਰਨ ਗ੍ਰਹਿ ਤਜਿਓ ਉਦਾਸੀ ਕਿਸ ਕਾਰਨ ਗ੍ਰਹਿ ਤਜਿਓ ਉਦਾਸੀ ਕਿਸ ਕਾਰਨ ਇਹ ਭੇਖ ਨਿਵਾਸੀ ਕਿਸ ਬਖਰ ਕੇ ਤੁੰਬਣ ਜਾਰੇ ਕਿਉਂ ਘਰ ਸਾਥ ਲੰਘਾਵੋ ਪਾਰੇ। ਗੁਰਮੁਖ ਖੋਜਤ ਭੈ ਉਦਾਸੀ ਦਰਸ਼ਨ ਕੇ ਤਾਈ ਭੇਖ ਨਿਵਾਸੀ ਸਾਚ ਬਖਰ ਕੇ ਹੰਬਣ ਜਾਰੇ ਨਾਨਕ ਗੁਰਮੁਖ ਉਤਰਸ ਪਾਰੇ। ਕਹਿ ਤਵਿਦ ਪੁਰਖਾ ਜਨਮ ਬਿਟਾਇਆ ਕਾਹੇ ਕੋ ਤੁਧ ਇਹ ਮਨ ਲਾਇਆ। ਕਿਤ ਬੈਦਾਸਾ ਮਨਸਾ ਖਾਈ ਕਿਤ ਬੈ ਜੋ ਨਿਰੰਤਰ ਪਾਈ ਬਿਨ ਦਾਂਤਾਂ ਕਿਉਂ ਖਾਈਏ ਸਾਰ ਨਾਨਕ ਸਾਚਾ ਕਰੋ ਵਿਚਾਰ। ਸਤਿਗੁਰ ਕਹਿ ਜਨਮੇ ਗਮਨ ਮਿਟਾਇਆ ਅਨਹਤ ਰਾਤੇ ਇਹ ਮਨ ਲਾਇਆ। ਮਨਸਾ ਆਸਾ ਸ਼ਬਦ ਜਲਾਈ ਗੁਰਮੁਖ ਜੋਤ ਨਿਰੰਤਰ ਪਾਈ। ਤ੍ਰੈ ਗੁਣ ਮੇਟੇ ਖਾਈਏ ਸਾਰ ਨਾਨਕ ਤਾਰੇ ਤਾਰਨਹਾਰ। ਆਦਕੋ ਕਵਨ ਵਿਚਾਰ ਕਥੀ ਅਲੇ ਸੁਨ ਕਹਾਂ ਕਰ ਵਾਸੋ ਗਿਆਨ ਕੀ ਮੁੰਦਰਾ ਕਵਨ ਕਥੀ ਅਲੇ ਘਟ ਘਟ ਕਵਨ ਨਿਵਾਸੋ। ਕਾਲ ਕਾ ਠੀਗਾ ਕਿਉਂ ਜਲਾਈਏ ਕਿਉਂ ਨਿਰਭਉ ਘਰ ਜਾਈਏ ਸਹਿ ਸੰਤੋਖ ਆਸਣ ਜਾਣੇ ਕਿਉਂ ਛੇਦੇ ਬਹਿ ਰਾਈਏ। ਗੁਰ ਕੇ ਸ਼ਬਦ ਹੋਮੇ ਵਿਖ ਮਾਰੇ ਤਾਂ ਨਿਜ ਕਰ ਹੋਵੇ ਵਾਸੋ ਜਿਨ ਰਚ ਰਚਿਆ ਤੈ ਸ਼ਬਦ ਪਛਾਣੇ ਨਾਨਕ ਤਾਂ ਕਾ ਦਾਸੋ। ਕਹਾਂ ਤੇ ਆਵੇ ਕਹਾਂ ਏ ਜਾਵੇ ਕਹਾਂ ਏ ਰਹੇ ਸਮਾਈ ਇਹ ਸ਼ਬਦ ਕੋ ਜੋ ਅਰਥਾਵੇ ਤਿਸ ਗੁਰ ਤਿਲ ਨਾ ਤਮਾਈ। ਕਿਉਂ ਤੱਤੇ ਅਵਗੱਤੇ ਪਾਵੇ ਗੁਰਮੁਖ ਲੱਗੇ ਪਿਆਰੋ ਆਪੇ ਸੁਰਤਾ ਆਪੇ ਕਰਤਾ ਕਹੋ ਨਾਨਕ ਵਿਚਾਰੋ। ਹੁਕਮੇ ਆਵੇ ਹੁਕਮੇ ਜਾਏ ਹੁਕਮੇ ਰਹੇ ਸਮਾਈ ਪੂਰੇ ਗੁਰ ਤੇ ਸਾਚ ਕਮਾਵੇ ਗਤ ਮਿਤ ਸ਼ਬਦੇ ਪਾਈ। ਅਦਕੋ ਬਿਸਮਾਦ ਵਿਚਾਰ ਕਥੀ ਅਲੇ ਸੁਨ ਸੁਨਾਤਰ ਵਾਸਲੀਆ ਅਕਲ ਪਤ ਮੁੰਦਰਾ ਗਿਆਨ ਗਿਆਨ ਗੁਰ ਗਿਆਨ ਵਿਚਾਰੀ ਅਲੇ ਘਟ ਘਟ ਸਾਚਾ ਸਰਬ ਜੀ ਆ। ਗੁਰਬਚਨੀ ਅਵਗਤ ਸਮਾਈਏ ਤਤ ਨਿਰੰਜਨ ਸਹਿਜ ਲਏ ਨਾਨਕ ਦੂਜੀ ਕਾਰਨਾ ਕਰਨੀ ਸੇਵੇ ਸਿੱਖ ਸੋ ਖੋਜ ਲਹੇ। ਹੁਕਮ ਬਿਸਮਾਦ ਹੁਕਮ ਪਛਾਣੇ ਜੀ ਜੁਗ ਸੱਚ ਜਾਣੇ ਸੋਈ ਆਪ ਮੇਟ ਨਿਰਾਲਮ ਹੋਵੇ ਅੰਤਰ ਸਾਚ ਜੋਗੀ ਕਹੀਏ ਸੋਈ। ਅਵਗਤੋ ਨਿਰਮਾਇਲ ਉਪਜੇ ਨਿਰਗੁਣ ਤੇ ਸੁਰਗੁਣ ਥੀਆ ਸਤਿਗੁਰ ਪਰਚੇ ਪਰਮ ਪਦ ਪਾਈਏ ਸਾਚੇ ਸ਼ਬਦ ਸਮਾਏ ਲਈ ਆ। ਇੱਕ ਕੋ ਸੱਚ ਏਕਾ ਜਾਣੇ ਹੋਮੈ ਦੂਜਾ ਦੂਰ ਕੀਆ ਸੋ ਜੋਗੀ ਗੁਰ ਸ਼ਬਦ ਪਛਾਣੇ ਅੰਤਰ ਕਮਲ ਪ੍ਰਗਾਸ ਥੀ ਆ। ਜੀਵਤ ਮਰੇ ਤਾਂ ਸਭ ਕੋ ਸੂਝੇ ਅੰਤਰ ਜਾਣੇ ਸਰਬ ਦਇਆ ਨਾਨਕ ਤਾਂ ਕੋ ਮਿਲੇ ਵਡਾਈ ਆਪ ਪਛਾਣੇ ਸਰਬ ਜੀ ਆ। ਸੱਚੋ ਉਪਜੇ ਸੱਚ ਸਮਾਵੇ ਸੱਚੇ ਸੂਚੇ ਏਕਮਿਆ ਝੂਠੇ ਆਵੇ ਠੋਰ ਨਾ ਪਾਵੇ ਦੂਜੇ ਆਵਾ ਗੌਣ ਪਿਆ। ਆਵਾ ਗੌਣ ਮਿਟੇ ਗੁਰ ਸ਼ਬਦੀ ਆਵਾ ਗੌਣ ਮਿਟੇ ਗੁਰ ਸ਼ਬਦੀ ਆਪੇ ਪਰਖੇ ਬਖਸ਼ ਲਿਆ। ਇੱਕ ਬੇਦਨ ਦੂਜੇ ਵਿਆਪੀ ਨਾਮ ਰਸਾਇਣ ਵਿਸਰਿਆ ਜੋ ਬੁਝੇ ਸ ਆਪ ਬੁਝਾਏ ਗੁਰ ਕੇ ਸ਼ਬਦ ਸੋ ਮੁਕਤ ਪਿਆ। ਨਾਨਕ ਤਾਰੇ ਤਾਰਨ ਹਾਰਾ ਹੋਮੇ ਦੂਜਾ ਪਰ ਹਰਿਆ। ਮਨ ਮੁਖ ਭੂਲੇ ਜਮ ਕੀ ਕਾਣ ਪਰ ਕਰ ਜੋਹੇ ਹਾਣੇ ਹਾਣ। ਮਨ ਮੁਖ ਭਰਮ ਪਵੇ ਬੇਮਾਨ ਬੇਮਾਰਗ ਮੂਸੇ ਮੰਤਰ ਮਸਾਨ ਸ਼ਬਦ ਨਾ ਚੀਨੇ ਲਵੇ ਕੁਬਾਨ ਨਾਨਕ ਸਾਚ ਰਤੇ ਸੁਖ ਜਾਣ। ਗੁਰਮੁਖ ਸਾਚੇ ਕਾ ਭਉ ਪਾਵੇ ਗੁਰਮੁਖ ਬਾਣੀ ਅਘੜ ਕੜਾਵੇ ਗੁਰਮੁਖ ਨਿਰਮਲ ਹਰ ਗੁਣ ਗਾਵੇ। ਗੁਰਮੁਖ ਪਵਿੱਤਰ ਪਰਮ ਪਦ ਪਾਵੇ ਗੁਰਮੁਖ ਰੋਮ ਰੋਮ ਹਰ ਧਿਆਵੇ ਨਾਨਕ ਗੁਰਮੁਖ ਸਾਚ ਸਮਾਵੇ। ਗੁਰਮੁਖ ਪਰਚੇ ਵੇਦ ਵਿਚਾਰੀ ਗੁਰਮੁਖ ਪਰਚੇ, ਤਰੀਏ ਤਾਰੀ ਗੁਰਮੁਖ ਪਰਚੇ, ਸੋ ਸ਼ਬਦ ਗਿਆਨੀ ਗੁਰਮੁਖ ਪਰਚੇ, ਅੰਤਰ ਵਿਦ ਜਾਨੀ ਗੁਰਮੁਖ ਪਾਈਜੇ ਅਲਖ ਅਪਾਰ ਨਾਨਕ ਗੁਰਮੁਖ ਮੁਕਤ ਦੁਆਰ। ਗੁਰਮੁਖ ਕਥ ਕਥਾ ਵਿਚਾਰ, ਗੁਰਮੁਖ ਨਿਭੇ ਸਪਰਵਾਰ, ਗੁਰਮੁਖ ਜਪੀਏ ਅੰਤਰ ਪਿਆਰ। ਗੁਰਮੁਖ ਪਾਈਏ ਸ਼ਬਦ ਆਚਾਰ, ਸ਼ਬਦ ਭੇਦ ਜਾਣੇ ਜਾਣਾਈ, ਨਾਨਕ ਹੋਮੇ ਜਾਲ ਸਮਾਈ। ਗੁਰਮੁਖ ਧਰਤੀ ਸਾਚੇ ਸਾਜੀ, ਤਿਸਮੇ ਓਪਤ ਖਪਤ ਸੋ ਬਾਜੀ, ਗੁਰਕੇ ਸ਼ਬਦ ਰੱਪੇ ਰੰਗ ਲਾਏ, ਸਾਚ ਰਤੋ ਪਤ ਸਿਉ ਕਰ ਜਾਏ। ਸਾਚ ਸ਼ਬਦ ਬਿਨ ਪਤ ਨਹੀਂ ਪਾਵੇ, ਨਾਨਕ ਬਿਨ ਨਾਵੇਂ ਕਿਉਂ ਸਾਚ ਸਮਾਵੇ। ਗੁਰਮੁਖ ਆਸ਼ਟ ਸਿੱਧੀ ਸਭ ਬੁੱਧੀ, ਗੁਰਮੁਖ ਭਵ ਜਲ ਤਰੀਏ ਸੱਚ ਸੁੱਧੀ, ਗੁਰਮੁਖ ਸਰ ਅਪਸਰ ਵਿਦ ਜਾਣੇ, ਗੁਰਮੁਖ ਪਰ ਬਿਰਤ ਨਿਰਬਿਰਤ ਪਛਾਣੇ। ਗੁਰਮੁਖ ਤਾਰੇ ਪਾਰ ਉਤਾਰੇ, ਨਾਨਕ ਗੁਰਮੁਖ ਸ਼ਬਦ ਨਿਸ ਤਾਰੇ। ਨਾਮੇ ਰਾਤੇ ਹੋਮੇ ਜਾਏ, ਨਾਮ ਰਤੇ ਸੱਚ ਰਹੇ ਸਮਾਏ, ਨਾਮ ਰਤੇ ਜੋਗ ਜੋਗਤ ਵਿਚਾਰ, ਨਾਮ ਰਤੇ ਪਾਵੇ ਮੋਖ ਦੁਆਰ। ਨਾਮ ਰਤੇ ਤ੍ਰਿਭਣ ਸੋਝੀ ਹੋਏ, ਨਾਨਕ ਨਾਮ ਰਤੇ ਸਦਾ ਸੁੱਖ ਹੋਏ। ਨਾਮ ਰਤੇ ਸਦਗੋਸ਼ਟ ਹੋਏ, ਨਾਮ ਰਤੇ ਸਦਾ ਤਪ ਹੋਏ। ਨਾਮ ਰਤੇ ਸਤਸਕਰਣੀ ਸਾਰ, ਨਾਮ ਰਤੇ ਗੁਣ ਗਿਆਨ ਵਿਚਾਰ, ਬਿਨ ਨਾਵੇਂ ਬੋਲੇ ਸਭ ਬੇਕਾਰ, ਬਿਨ ਨਾਵੇਂ ਬੋਲੇ ਸਭ ਬੇਕਾਰ। ਨਾਨਕ ਨਾਮ ਰਤੇ ਤਿੰਨ ਕੋ ਜੈਕਾਰ, ਪੂਰੇ ਗੁਰ ਤੇ ਨਾਮ ਪਾਇਆ ਜਾਏ, ਜੁਗ ਜੁਗ ਸੱਚ ਰਹੇ ਸਮਾਏ, ਬਾਰੋਂ ਮੇ ਜੋਗੀ ਪਰਮਾਏ, ਸੰਨਿਆਸੀ ਛੇ ਚਾਰ, ਗੁਰ ਕੇ ਸ਼ਬਦ ਜੋ ਮਰ ਜੀਵੇ ਸੋ ਪਾਏ ਮੋਖ ਦੁਆਰ। ਬਿਨ ਸ਼ਬਦੇ ਸਭ ਦੂਜੇ ਲਾਗੇ, ਦੇਖੋ ਹਿਰਦੇ ਵਿਚਾਰ। ਨਾਨਕ ਵੱਡੇ ਸੇ ਬਡਭਾਗੀ, ਜਿਨੀ ਸੱਚ ਰੱਖਿਆ ਔਰ ਧਾਰ, ਗੁਰਮੁਖ ਰਤਨ ਲਹਿ ਲਹਿ ਬਲਾਏ, ਗੁਰਮੁਖ ਪਰਖੇ ਰਤਨ ਸੁਪਾਏ, ਗੁਰਮੁਖ ਸਾਚੀ ਕਾਰ ਕਮਾਏ, ਗੁਰਮੁਖ ਸਾਚੇ ਮਨ ਪਤਿਆਏ। ਗੁਰਮੁਖ ਅਲਖ ਲਖਾਏ ਤਿਸ ਪਾਵੇ, ਨਾਨਕ ਗੁਰਮੁਖ ਚੋਟ ਨਾ ਖਾਵੇ। ਗੁਰਮੁਖ ਨਾਮ ਦਾਨ ਇਸ਼ਨਾਨ, ਗੁਰਮੁਖ ਲਾਗੇ ਸਹਿਜ ਧਿਆਨ, ਗੁਰਮੁਖ ਪਾਵੇ ਦਰਗਹਿ ਮਾਨ। ਗੁਰਮੁਖ ਭਉ ਪੰਜਨ ਪ੍ਰਧਾਨ, ਗੁਰਮੁਖ ਕਰਨੀ ਕਾਰ ਕਰਾਏ, ਨਾਨਕ ਗੁਰਮੁਖ ਮੇਲ ਮਿਲਾਏ। ਗੁਰਮੁਖ ਸ਼ਾਸਤਰ ਸਿਮਰਤ ਵੇਦ, ਗੁਰਮੁਖ ਪਾਵੇ ਘੱਟ ਘੱਟ ਭੇਦ, ਗੁਰਮੁਖ ਬੈਰ ਵਿਰੋਧ ਗਵਾਵੇ, ਗੁਰਮੁਖ ਸਗਲੀ ਗਣਤ ਮਿਟਾਵੇ। ਗੁਰਮੁਖ ਰਾਮ ਨਾਮ ਰੰਗ ਰਾਤਾ, ਨਾਨਕ ਗੁਰਮੁਖ ਖਸਮ ਪਛਾਤਾ। ਬਿਨ ਗੁਰ ਭਰਮੇ ਆਵੇ ਜਾਏ, ਬਿਨ ਗੁਰ ਕਾਲ ਨਾ ਪਬਈ ਥਾਏ। ਬਿਨ ਗੁਰ ਮਨੁਆ ਅਤ ਡੋਲ ਆਏ, ਬਿਨ ਗੁਰ ਤ੍ਰਿਪਤ ਨਹੀਂ ਬਿਖ ਖਾਏ। ਬਿਨ ਗੁਰ ਤ੍ਰਿਪਤ ਨਹੀਂ ਬਿਖ ਖਾਏ। ਬਿਨ ਗੁਰ ਬਸੀਅਰ ਡਸੇ ਮਰ ਬਾਟ, ਨਾਨਕ ਗੁਰ ਬਿਨ ਘਾਟੇ ਘਾਟ। ਜਿਸ ਗੁਰ ਮਿਲੇ ਤਿਸ ਪਾਰ ਉਤਾਰੇ, ਅਪਗੁਣ ਮੇਟੇ ਗੁਣ ਨਿਸ ਤਾਰੇ। ਮੁਕਤ ਮਹਾਂ ਸੁਖ ਗੁਰ ਸ਼ਬਦ ਵਿਚਾਰ, ਗੁਰਮੁਖ ਕਦੇ ਨਾ ਆਵੇ ਹਾਰ। ਤਨ ਹਟੜੀ ਏ ਮਨ ਬਣਜਾਰਾ, ਨਾਨਕ ਸਹਿਜੇ ਸੱਚ ਵਪਾਰਾ। ਗੁਰਮੁਖ ਬੰਧਿਓ ਸੇਤ ਵਿਧਾਂਤੇ, ਲੰਕਾ ਲੂਟੀ ਦੈਂਤ ਸੰਤਾਪੇ। ਰਾਮ ਚੰਦ ਮਾਰਿਓ ਹੈ ਰਾਵਣ, ਭੇਦ ਪਪੀਖਣ ਗੁਰਮੁਖ ਪਰਚਾਇਣ। ਗੁਰਮੁਖ ਸਾਰ ਪਾਹਣ ਤਾਰੇ, ਗੁਰਮੁਖ ਕੋਟ ਤਤੀ ਸੋਧਾਰੇ, ਗੁਰਮੁਖ ਚੁੱਕੇ ਆਵਣ ਜਾਣ, ਗੁਰਮੁਖ ਦਰਗਹਿ ਪਾਵੇ ਮਾਣ। ਗੁਰਮੁਖ ਖੋਟੇ ਖਰੇ ਪਛਾਣ, ਗੁਰਮੁਖ ਲਾਗੇ ਸਹਿਜ ਧਿਆਨ, ਗੁਰਮੁਖ ਦਰਗਹਿ ਸਿਫਤ ਸਮਾਏ, ਨਾਨਕ ਗੁਰਮੁਖ ਬੰਦ ਨਾ ਪਾਏ। ਗੁਰਮੁਖ ਨਾਮ ਨਿਰੰਜਨ ਪਾਏ, ਗੁਰਮੁਖ ਹੋਮੇ ਸ਼ਬਦ ਜਲਾਏ, ਗੁਰਮੁਖ ਸਾਚੇ ਕੇ ਗੁਣ ਗਾਏ, ਗੁਰਮੁਖ ਸਾਚੇ ਰਹਿ ਸਮਾਏ, ਗੁਰਮੁਖ ਸਾਚ ਨਾਮ ਪਤ ਉਤਮ ਹੋਏ, ਨਾਨਕ ਗੁਰਮੁਖ ਸਗਲ ਭਵਨ ਕੀ ਸੋਝੀ ਹੋਏ। ਕਵਨ ਮੂਲ ਕਵਨ ਮਤ ਵੇਲਾ, ਤੇਰਾ ਕਵਨ ਗੁਰੂ ਜਸ ਕਾ ਤੂੰ ਚੇਲਾ। ਕਵਨ ਕਥਾ ਲੈ ਰਹੋ ਨਿਰਾਲੇ, ਬੋਲੇ ਨਾਨਕ ਸੁਣੋ ਤੁਮ ਬਾਲੇ। ਇਸ ਕਥਾ ਕਾ ਦੇ ਵਿਚਾਰ, ਭਵ ਜਲ ਸ਼ਬਦ ਲੰਘਾਵਣ ਹਾਰ। ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਧਨ ਚੇਲਾ। ਅਕਥ ਕਥਾ ਲੈ ਰਹੋ ਨਿਰਾਲਾ, ਨਾਨਕ ਜੁਗ ਜੁਗ ਗੁਰ ਗੋਪਾਲਾ। ਏਕ ਸ਼ਬਦ ਜਿਤ ਕਥਾ ਵਿਚਾਰੀ, ਗੁਰਮੁਖ ਹੋਮੇ ਅਗਨ ਨਿਵਾਰੀ। ਮੈਣ ਕੇ ਦੰਦ ਕਿਉਂ ਖਾਈਏ ਸਾਰ, ਜਿਤ ਗਰਭ ਜਾਏ ਸੋ ਕਵਣ ਹਾਰ। ਹਿਵੇ ਕਾ ਕਰ ਮੰਦਰ ਅਗਨ ਪਰਾਹਨ, ਕਵਨ ਗੁਫਾ ਜਿਤ ਰਹੇ ਅਵਾਹਨ। ਇਤੋਤ ਕੈਸ ਕੋ ਜਾਨ ਸਮਾਵੇ, ਕਵਨ ਧਿਆਨ ਮਨ ਮਨੇ ਸਮਾਵੇ। ਹੋ ਹੋ ਮੈਂ ਵਿੱਚੋਂ ਖੋਵੇ, ਹੋ ਹੋ ਮੈਂ ਵਿੱਚੋਂ ਖੋਵੇ ਦੂਜਾ ਮੇਟੇ ਇੱਕੋ ਹੋਵੇ ਜੱਗ ਕਰੜਾ ਮਨ ਮੁੱਖ ਗਵਾਰ ਸ਼ਬਦ ਕਮਾਈਏ ਖਾਈਏ ਸਾਰ ਸ਼ਬਦ ਕਮਾਈਏ ਖਾਈਏ ਸਾਰ ਅੰਤਰ ਬਾਹਰ ਏਕੋ ਜਾਣੇ ਨਾਨਕ ਅਗਨ ਮਰੇ ਸਤਿਗੁਰ ਕੇ ਪਾਣੇ ਸੱਚ ਪੈ ਰਾਤਾ ਗਰਭ ਨਿਵਾਰੇ ਏਕੋ ਜਾਤਾ ਸ਼ਬਦ ਵਿਚਾਰੇ ਸ਼ਬਦ ਵਸੇ ਸੱਚ ਅੰਤਰ ਹੀਆ ਤਨ ਮਨ ਸ਼ੀਤਲ ਰੰਗ ਰੰਗੀਆਂ ਕਾਮ ਕਰੋਧ ਬੈਖ ਅਗਨ ਨਿਵਾਰੇ ਨਾਨਕ ਨਦਰੀ ਨਦਰ ਪਿਆਰੇ ਕਵਨ ਮੁਖ ਚੰਦ ਹੇਵੇ ਕਰ ਛਾਇਆ ਕਵਨ ਮੁਖ ਸੂਰਜ ਤਪੇ ਤਪਾਇਆ ਕਵਨ ਮੁਖ ਕਾਲ ਜੋਹਤ ਨਿਤ ਰਹੇ ਕਵਨ ਬੁੱਧ ਗੁਰਮੁਖ ਪਤ ਰਹੇ ਕਵਨ ਜੋਤ ਜੋ ਕਾਲ ਸੰਗਾਰੇ ਬੋਲੇ ਬਾਣੀ ਨਾਨਕ ਵਿਚਾਰੇ ਸ਼ਬਦ ਭਾਗ ਸਤ ਜੋਤ ਅਪਾਰਾ ਸਸ ਘਰ ਸੂਰ ਵਸੇ ਮਿਟੇ ਅੰਧਿਆਰਾ ਸੁਖ ਦੁੱਖ ਸਮਕਰ ਨਾਮ ਉਧਾਰਾ ਆਪੇ ਪਾਰ ਉਤਾਰਨ ਹਾਰਾ ਗੁਰ ਪਰਚੇ ਮਨ ਸਾ ਸਮਾਏ ਪੜ੍ਹਨ ਬਦ ਨਾਨਕ ਕਾਲ ਨਾ ਖਾਏ ਨਾਮ ਤਤ ਸਭ ਹੀ ਸਿਰ ਜਾਪੇ ਬਿਨ ਨਾਮੇ ਦੁੱਖ ਕਾਲ ਸੰਤਾਪੇ ਤੱਤੋ ਤਤ ਮਿਲੇ ਮਨ ਮਾਨੇ ਦੂਜਾ ਜਾਏ ਇਕਤ ਘਰਾਨੇ ਬੋਲੇ ਪਵਨਾ ਗਗਨ ਗਰਜੇ ਨਾਨਕ ਨਹਿ ਚਲ ਮਿਲਣ ਸਹਿਜੇ ਅੰਤਰ ਸੁਣਨ ਬਾਹਰ ਸੁਣਨ ਤ੍ਰੈਬਣ ਸੁਣਨ ਮਸੁਣਨ ਚੌਥੇ ਸੁਣੇ ਜੋ ਨਰ ਜਾਣੇ ਤਾਂ ਕੋ ਪਾਪ ਨਾ ਪੁੰਨਨ ਘਟਕੜ ਸੁਣ ਕਾ ਜਾਣੇ ਭੇਉ ਆਦਿ ਪੁਰਖ ਨਿਰੰਜਨ ਦੇਉ ਜੋ ਜਨ ਨਾਮ ਨਿਰੰਜਨ ਰਾਤਾ ਨਾਨਕ ਸੋਈ ਪੁਰਖ ਵਿਦਾਤਾ ਸੁਣੋ ਸੁਣ ਕਹੇ ਸਭ ਕੋਈ ਅਹਿਨਤ ਸੁਣ ਕਹਾਂ ਤੇ ਹੋਈ ਅਹਿਨਤ ਸੁਣ ਰਤੇ ਸੇ ਕੈਸੇ ਜਿਸ ਤੇ ਉਪਜੇ ਤਿਸ ਹੀ ਜੈਸੇ ਉਹ ਜਨਮ ਨਾ ਮਰੇ ਨਾ ਆਵੇ ਜਾਹੇ ਨਾਨਕ ਗੁਰਮੁਖ ਮਨ ਸਮਝਾਏ ਨੌ ਸਰ ਸੁਭਰ ਦਸਵੇਂ ਪੂਰੇ ਤੈ ਅਨਤ ਸੁਣ ਬਜਾਵੇ ਤੂਰੇ ਸਾਚੇ ਰਾਚੇ ਦੇਖ ਹਜੂਰੇ ਘਟ ਘਟ ਸਾਚ ਰਹਿਆ ਪਰ ਪੂਰੇ ਗੁਪਤੀ ਬਾਣੀ ਪ੍ਰਗਟ ਹੋਏ ਨਾਨਕ ਪਰਖ ਲਏ ਸੱਚ ਸੋਏ ਸਹਿਜ ਪਾਏ ਮਿਲੀਏ ਸੁਖ ਹੋਵੇ ਗੁਰਮੁਖ ਜਾਗੇ ਨੀਂਦ ਨਾ ਸੋਵੇ ਸੁਣ ਸ਼ਬਦ ਪਰੰਪਰ ਤਾਰੇ ਕਹਿਤੇ ਮੁਕਤ ਸ਼ਬਦ ਨਿਸਤਾਰੇ ਗੁਰ ਕੀ ਦੀਖਿਆ ਸੋ ਸੱਚ ਰਾਤੇ ਨਾਨਕ ਆਪ ਗਵਾਏ ਮਿਲਣ ਨਹੀਂ ਪ੍ਰਾਤੇ ਕੁਵਿਦ ਚ ਜਾਵੇ ਸੋ ਕਿਤ ਠਾਏ ਕਿਉਂ ਤਤ ਨਾ ਬੂਝੇ ਚੋਟਾਂ ਖਾਏ ਕਿਉਂ ਤਤ ਨਾ ਬੂਝੇ ਚੋਟਾਂ ਖਾਏ ਜਮ ਤਰ ਬਾਂਧੇ ਜਮ ਦਰ ਬਾਧੇ ਕੋਈ ਨਾ ਰਾਖੇ ਬਿਨ ਸ਼ਬਦੇ ਨਾ ਹੀ ਪਤ ਸਾਖੇ ਬਿਨ ਸ਼ਬਦੇ ਨਾ ਹੀ ਪਤ ਸਾਖੇ ਕਿਉਂ ਕਰ ਬੂਝੇ ਪਾਵੇ ਪਾਰ ਨਾਨਕ ਮਨ ਮੁੱਖ ਨਾ ਬੁੱਝੇ ਗਵਾਰ ਕੁਬਿਦ ਮਿਟੇ ਗੁਰ ਸ਼ਬਦ ਵਿਚਾਰ ਸਤਿਗੁਰ ਭੇਟੇ ਮੋਖ ਦੁਆਰ ਤਤ ਨਾ ਚੀਨੇ ਮਨ ਮੁੱਖ ਜਲ ਜਾਏ ਦੁਰਮਤ ਵਿਛੜ ਚੋਟਾਂ ਖਾਏ ਮਾਨੇ ਹੁਕਮ ਸਭੇ ਗੁਣ ਗਿਆਨ ਨਾਨਕ ਦਰਗਹਿ ਪਾਵੇ ਮਾਨ ਸੱਚ ਬਖਰ ਧਨ ਪੱਲੇ ਹੋਏ ਆਪ ਤਰੇ ਤਾਰੇ ਭੀ ਸੋਏ ਸਹਿਜ ਰਤਾ ਬੂਝੇ ਪਤ ਹੋਏ ਤਾਂ ਕੀ ਕੀਮਤ ਕਰੇ ਨਾ ਕੋਈ ਜੈ ਦੇਖਾਂ ਧਾਰਿਆ ਸਮਾਏ ਨਾਨਕ ਪਾਰ ਪਰੇ ਸਭ ਪਾਏ ਸੋ ਸ਼ਬਦ ਕਾ ਕਹਾਂ ਵਾਸ ਕਥੀ ਅਲੇ ਜੈ ਤਰੀਏ ਭਵ ਜਲ ਸੰਸਾਰੋ ਤ੍ਰੈ ਸਤ ਅੰਗਲ ਬਾਈ ਕਹੀਏ ਤਿਸ ਕੋ ਕਵਨ ਹਾਰੋ ਬੋਲੇ ਖੇਲੇ ਅਸਥਿਰ ਹੋਵੇ ਕਿਉਂ ਘਰ ਅਲਖ ਲਿਖਾਏ ਸੁਣ ਸਵਾਮੀ ਸੱਚ ਨਾਨਕ ਪਰਣ ਹੋਵੇ ਆਪਣੇ ਮਨ ਸਮਝਾਏ ਗੁਰਮੁਖ ਸ਼ਬਦੇ ਸੱਚ ਲਿਵ ਲਾਗੇ ਕਰ ਨਦਰੀ ਮੇਲ ਮਿਲਾਏ ਆਪੇ ਦਾਨਾ ਆਪੇ ਬਿਨਾ ਪੂਰੇ ਭਾਗ ਸਮਾਏ ਸੋ ਸ਼ਬਦ ਕੋ ਨਿਰੰਤਰ ਵਾਸ ਲਖਨ ਜੈ ਦੇਖਾਂ ਤੈ ਸੋਈ ਪਵਨ ਕਾ ਵਾਸਾ ਸੁਣ ਨਿਵਾਸਾ ਕਲ ਅਕਲ ਕਲਾ ਧਰ ਸੋਈ ਨਦਰ ਕਰੇ ਸ਼ਬਦ ਘੱਟ ਮੇਂ ਬਸੇ ਵਿੱਚੋਂ ਭਰਮ ਗਵਾਏ ਤਨ ਮਨ ਨਿਰਮਲ ਨਿਰਮਲ ਬਾਣੀ ਨਾਮੋ ਮਨ ਵਸਾਏ ਸ਼ਬਦ ਗੁਰੂ ਪ੍ਰਭ ਸਾਗਰ ਤਰੀਏ ਐਤੋ ਤੇ ਕੋ ਜਾਣੇ ਚਿਹਨ ਬਰਨੇ ਛਾਇਆ ਮਾਇਆ ਨਾਨਕ ਸ਼ਬਦ ਪਛਾਣੇ ਤ੍ਰੈ ਸਤ ਅੰਗਲ ਵਾਈ ਓਦੂ ਸੁਣ ਸੱਚ ਅਹਾਰੋ ਗੁਰਮੁਖ ਬੋਲੇ ਤਤ ਬਿਰੋਲੇ ਚੀਨੇ ਅਲੱਖ ਉਪਾਰੋ ਤ੍ਰੈ ਗੁਣ ਮੇਟੇ ਸ਼ਬਦ ਵਸਾਏ ਤਾਂ ਮਨ ਚੁੱਕੇ ਹੰਕਾਰੋ ਅੰਤਰ ਬਾਹਰ ਏਕੋ ਜਾਣੇ ਤਾਂ ਹਰ ਨਾਮ ਲੱਗੇ ਪਿਆਰੋ ਸੁਖਮਨਾ ਏੜਾ ਪਿੰਗਲਾ ਬੂਝੇ ਤਾਂ ਆਪੇ ਅਲਖ ਲਖਾਏ ਨਾਨਕ ਤੈ ਤੇ ਉੱਪਰ ਸਾਚਾ ਸਤਿਗੁਰ ਸ਼ਬਦ ਸਮਾਏ मन का जियो पवन कथि अलै पवन कहाँ रस खाई ज्ञान की मुद्रा कमन औदो सिद्ध की कमन कमाई बिन शब्दे रस ना आवे औदो होमे प्यास ना जाई शब्द रते अमृत रस पाया साचे रहे अकाई कवन बुद्ध जै आस्तर रहिए कित भोजन त्रिपतासे नानक दुख सुख सम कर जापे सतगुर ते काल ना ग्रासे रंग ना राता रस नहीं माता बिन गुर शब्दे जल बल ताता बिंद ना राख्या शब्द ना पाख्या पवन ना साध्या सच ना अराध्या अकथ कथा लै समकर रह त्यो नानक आत्म राम को लहे गुर प्रसादी रंगे राता अमृत पिया साचे माता गुर बिचारी अगनवारी अप्यो पियो आत्म सुख तारी सच राध्या गुरमुख तर तारी नानक बूझे को बिचारी ए मन मैगल कहाँ बसियले कहाँ बसे एक पवना कहाँ बसे सो शब्द उदू ता को चूके मन का पवना नदर करे ता सतगुर मेले ता निज कर वासा ए मन पाए आपे आप खाए ता निर्मल होवे तावत बरज रहाए क्यों मूल पछाणे आत्म जाने क्यों सत्कार सूर समावे गुरमुख होमे बिचों खोवे तो नानक सह समावे ए मन नहचर हरदे बसियले गुरमुख मूल पछाण रहे ना पवन कर आसन वैसे गुरमुख खोजत तत लहे शो शब्द निरंतर निज का रासे त्रिपन जो शो शब्द लहे खावे दुख भूख साचे की साचे ही त्रिपतास रहे अनहद माणी गुरमुख जानी बिरलो को अर्थावे नानक आखे सच सपाखे सच रपे रंग कबू ना जावे जाए हिरदा दे न होती तो मन कैठे रहता नाव कमल स्तंभ ना होतो ता पवन कवन कर सहता रूप ना होतो रेख न काई ता शब्द कहाँ लेव लाई रक्त बिंद की मड़ी न होती मित कीमत नहीं पाई वर्ण भेख रूप न जापी क्यों कर जाप साचा नानक नाम रते बैरागी एब तब साचो साचा हिरदा दे न होती औदू तो मन सुन रहे बैरागी नाव कमर स्तंभ न होतो ता निज कर वास्तो पवन अनरागी रूप ना रेख्या जात ना होती तो अकलीन रह तो शब्द सो सार गबन गौन गगन जब तबहे ना होत हो त्रिभन ज्योत आपे निरंकार वर्ण भेख रूप सो एको एको शब्द बिडाणी साच बिना सूचा को नाही नानक अकथ कहानी कित कित बैद जग उपजे पुरखा कित बैद दुख बिन सजाई होमे बिच जग उपजे पुरखा नाम बिसरिए दुख पाई नाम बिसरिए दुख पाई गुरमुख होवे सो ज्ञान तत् विचारे होमे शब्द जलाए तनमल निर्मल निर्मल बाणी साचे रहे समाए नामे नाम रहे बैरागी साच रखिया और तारे नानक बिन नामे जो कदे ना होवे देखो हृदय बिचारे गुरमुख साच शब्द विचारे कोए गुरमुख साच शब्द विचारे कोए गुरमुख सच बाणी प्रगट होए गुरमुख मन भीजे बिरला बूझे कोए गुरमुख निज कर बासा होए गुरमुख जोगी जुगत पछाणे गुरमुख नानक एको जाने बिन सतगुर सेवे जोग ना होई बिन सतगुर भेटे मुक्त ना कोई बिन सतगुर भेटे नाम पाया ना जाए बिन सतगुर भेटे महा दुख पाए बिन सतगुर भेटे महा गर्भ गुवार नानक बिन गुर मुआ जन्म हार गुरमुख मन जीता होमे मार गुरमुख साच रख्या और तार गुरमुख जग जीता जमकाल मार बिदार गुरमुख दर गए ना आवे हार गुरमुख मेल मिलाए सो जाने नानक गुरमुख शब्द पछाणे शब्द का नवेड़ा सुन तू औदू बिन नामे जोग ना होई नामे राते अंदन माते नामे ते सुख होई नामे ही ते सब प्रगट होवे नामे सोजी पाई बिन नामे पे करे बो तेरे सच्चे आप खुआई सतगुर ते नाम पाजे औदू जोग जोगत ता होई कर विचार मन देखो नानका बिन नामे मुक्त ना होई। तेरी गत में तुए जाने क्या को आख बखाने तू आपे गुप्ता आपे प्रगट आपे सब रंग माने। सदक सिद गुरु बौ चेले खोजत फिरे फरमाने मांगे नाम पाए ए पिख्या तेरे दर्शन को कुरबाने। अविनाशी प्राव खेर लचाया गौरमुख सोझी होई नानक सब जोग आपे बरते दूजा अवर ना कोई। एक ओंकार सतगुर प्रसाद राम कली की बार महला तीजा जोदे बीरे पूर्वमुनि की धुनी श्लोक महला तीजा। सतगुर सहजे दा खेत है जिसनों लाए पाओ नाओ बीजे नाओ अगवे नामे रहे समाए। होमे एहो बीज है होमे एहो बीज है सहसा गया बिलाए। ना कुछ बीजे ना उगवे जो बख्शे सो खाए। अबे सेती अंब रलिया बो नानक सिया जाए। नानक गुरमुख चलत है बेखो लोका आए लोक के बेखे बपड़ा जिसनो सोजी नाही जस बिखाले सो बेखे जस बसिया मन माही। महला तीजा मन मुख दुख का खेत है मन मुख दुख का खेत है दुख बीजे दुख खाए। दुख वेच जम्मे दुख मरे होमे करत बिहाए। आवन जान ना सोजई अंधा अंध कमाए। जो देवे तिसे ना जानई दिते को लपटाए। नानक पूर्व लिखिया कमावना अवर ना करना जाए। महला तीजा सतगुर मिलिए सदा सुख जैसनो आपे मेले सोए सुखे विवेक है अंतर निर्मल होए। अज्ञान का भरम कटिए ज्ञान प्राप्त होए नानके को नदरी आया जै देखा तै सोए पौड़ी। सच्चे तख्त रसाया बैसन को जाई सब कुछ आपे आप है गुर शब्द सुनाई। आपे कुदरत साजन कर महल सराई चंद सूरज दो चांदने पूरी बणत बनाई। आपे वेखे सुने आप गुर शब्द त्याई वाह वाह सच्चे पातशाह तू सच्ची नाई। रहाओ श्लोक कबीर मेहंदी करके घा लिया आप पिसाए पिसाए तैसा बात ना पूछिया कबहू ना लाई पाए। महला तीजा नानक मेहंदी करके रखिया छोसा नदर करे आपे पीसे आपे कसे आपे ही लाए ले। ए परम प्याला खसम का जे भावे तै दे पौड़ी। बेकी श्रेष्ठ उपाय न सब हुक्म आवे जाए समाही आपे बेख बेखसदा दूजा को नाही। ज्यों भावे तो रख तू गुर शब्द बुझाई सबना तेरा जोर है ज्यो भावे तिवें चलाही तुद जेवड मैं नाही को कैस आख सुनाई। श्लोक महला तीजा भरम भुलाई सब जग फिरी भावी होई भाल जो शह शांत ना देवे कै चले तिस नाल। गुर प्रसादी हर त्याजे अंतर रखिए और धार नानक घर बैठिया सौ पाया जा कृपा की करतार। महला तीजा धंधा ताबत दिन गया रैन गवाई सोए कूड़ बोल बिख खाया मन मुख चलिया रोए। सर उपर जम डंड है दूजे पाए पत खोए। हर नाम कदे ना चेत्यो फिर आवन जाना होए। गुर प्रसादी हर मन बसे जम डंड ना लागे कोई नानक सहजे मिल रहे कर्म प्राप्त होए। पौड़ी एक अपनी सिफती लायन दे सतगुर मती एक ना नू नौ बख्शन अस्थिर हर सती पौन पानी बसंतरो हुक्म करे भगती। इन्हां नू पो अगला पूरी बणत बणती सब एको हुक्म बरतदा मनिए सुख पाई। श्लोक कबीर कसौटी राम की झूठा टिके ना कोए। राम कसौटी सो सहे जो मरजीवा होए। महला तीजा क्यों कर ए मन मारिए क्यों कर मृतक होए। कहया शब्द नाम मन ई होमे छडे ना कोए। गुर प्रसादी होमे छुट्टे जीवन मुक्त सो होए। ਗੁਰ ਪ੍ਰਸਾਦੀ ਹੋਮੇ ਛੁੱਟੇ ਜੀਵਨ ਮੁਕਤ ਸੋ ਹੋਏ। ਨਾਨਕ ਜਿਸ ਨੂੰ ਬਖਸ਼ੇ ਤਿਸ ਮਿਲੇ ਤਿਸ ਵਿਘਨ ਨਾ ਲਾਗੇ ਕੋਏ। ਮਹਲਾ ਤੀਜਾ। ਜੀਵਤ ਮਰਨਾ ਸਭ ਕੋ ਕਹੇ ਜੀਵਨ ਮੁਕਤ ਕਿਉਂ ਹੋਏ, ਪੈ ਕੈ ਸੰਜਮ ਜੇ ਕਰੇ ਦਾਰੂ ਭਾਉ ਲਏ। ਅੰਨ ਦੈਨ ਗੁਣ ਗਾਵੇ ਸੁਖ ਸਹਿਜੇ ਬਿਖ ਭਵ ਜਲ ਨਾਮ ਤਰੇ। ਨਾਨਕ ਗੁਰਮੁਖ ਪਾਈਏ ਜਾਂ ਕੋ ਨਦਰ ਕਰੇ। ਪੌੜੀ। ਦੂਜਾ ਭਾਵ ਰਚਾਇਨ ਤ੍ਰੈ ਗੁਣ ਵਰਤਾਰਾ, ਬ੍ਰਹਮਾ ਵਿਸ਼ਨ ਮਹੇਸ਼ ਉਪਾਇਨ ਹੁਕਮ ਕੁਮਾਵਨ ਕਾਰਾ। ਪੰਡਿਤ ਪੜ੍ਹਦੇ ਜੋਧ ਕੀ ਨਾ ਬੂਝੇ ਵਿਚਾਰਾ, ਸਭ ਕੁਛ ਤੇਰਾ ਖੇਲ ਹੈ ਸਤ ਸਿਰਜਣ ਹਾਰਾ। ਜਿਸ ਭਾਵੇ ਤਿਸ ਬਖਸ਼ ਲਹੇ ਸੱਚ ਸ਼ਬਦ ਸਮਾਈ। ਸਲੋਕ ਮਹੱਲਾ ਤੀਜਾ। ਮਨ ਕਾ ਝੂਠਾ ਝੂਠ ਕਮਾਵੇ, ਮਨ ਕਾ ਝੂਠਾ ਝੂਠ ਕਮਾਵੇ, ਮਾਇਆ ਨੂੰ ਫਿਰੇ ਤਪਸ ਦਾਵੇ। ਭਰਮੇ ਪੂਲਾ ਸਭ ਤੀਰਥ ਗਹੇ, ਭਰਮੇ ਪੂਲਾ ਸਭ ਤੀਰਥ ਗਹੇ, ਉਹ ਤਪਾ ਕੈਸੇ ਪਰਮ ਗਤ ਲਹੇ। ਗੁਰ ਪ੍ਰਸਾਦੀ ਕੋ ਸੱਚ ਕਮਾਵੇ, ਨਾਨਕ ਸੋ ਤਪਾ ਮੋਖ ਅੰਤਰ ਪਾਵੇ। ਮਹੱਲਾ ਤੀਜਾ। ਸੋ ਤਪਾ ਜੇ ਇਹ ਤਪ ਘਾਲੇ, ਸਤਿਗੁਰ ਨੂੰ ਮਿਲੇ ਸ਼ਬਦ ਸੰਭਾਲੇ। ਸਤਿਗੁਰ ਕੀ ਸੇਵਾ ਇਹ ਤਪ ਪ੍ਰਵਾਨ, ਨਾਨਕ ਸੋ ਤਪਾ ਦਰਗਹਿ ਪਾਵੇ ਮਾਣ। ਪੌੜੀ। ਰਾਤ ਦਿਨ ਸੋ ਪਾਇਨ ਸੰਸਾਰ ਕੀ ਵਰਤਣ, ਗੁਰਮਤੀ ਘੱਟ ਚਾਨਣਾ ਅਨੇਰ ਬਨਾਸਣ। ਹੁਕਮੇ ਹੀ ਸਭ ਸਾਜੀਆਂ ਰਬਿਆ ਸਭ ਬਾਣ ਤਰੈਣ, ਸਭ ਕੁਛ ਆਪੇ ਆਪ ਹੈ ਗੁਰਮਤਿ ਸਦਾ ਹਰ ਭੈਣਾ। ਸ਼ਬਦੇ ਹੀ ਸੋਝੀ ਪਈ, ਸ਼ਬਦੇ ਹੀ ਸੋਝੀ ਪਈ, ਸੱਚੇ ਆਪ ਬੁਝਾਈ। ਸਲੋਕ ਮਹਲਾ ਤੀਜਾ। ਅਭਿਆਗਤ ਇਹ ਨਾ ਆਖੀਆਂ ਨਾ ਜਿਨ ਕੇ ਚਿਤਮੇ ਭਰਮ, ਤਿਸ ਦੇ ਦਿੱਤਾ ਨਾਨਕਾ ਤਿਹੋ ਜਿਹਾ ਧਰਮ। ਅਬੇ ਨਿਰੰਜਨ ਪਦਮ ਪਦ, ਅਬੇ ਨਿਰੰਜਨ ਪਰਮ ਪਦ, ਤਾਂ ਕਾ ਭੁੱਖਾ ਹੋਏ ਤਿਸ ਕਾ ਭੋਜਨ ਨਾਨਕਾ ਬਿਰਲਾ ਪਾਏ ਕੋਏ। ਮਹੱਲਾ ਤੀਜਾ। ਅਭਿਆਗਤ ਇਹ ਨਾ ਆਖੀਆਂ ਜੇ ਪਰ ਘਰ ਭੋਜਨ ਕਰੇਨ, ਉਧਰੇ ਕਾਰਨ ਆਪਣੇ ਬਹਿਲੇ ਪੇਖ ਕਰੇਨ। ਅਭਿਆਗਤ ਸਹੀ ਨਾਨਕਾ ਜੇ ਆਤਮ ਗੌਣ ਕਰੇਨ, ਪਾਲ ਲੈਣ ਸੌ ਆਪਣਾ ਨਿਜ ਘਰ ਰਹਿਣ ਕਰੇਨ। ਪੌੜੀ। ਅੰਬਰ ਧਰਤ ਵਿਛੋੜਿਆਂ ਬੈ ਸੱਚਾ ਅਸਰਾਓ, ਕਰਦਰ ਸਭੋ ਸੱਚ ਹੈ ਜਿਸ ਵਿੱਚ ਸੱਚਾ ਨਾਉ। ਸਭ ਸੱਚਾ ਹੁਕਮ ਵਰਤਦਾ, ਗੁਰਮਤਿ ਸੱਚ ਸਮਾਉ ਸੱਚਾ ਆਪ, ਤਖ਼ਤ ਸੱਚਾ ਬੈ ਸੱਚਾ ਕਰੇ ਨਿਆਉ। ਸਭ ਸੱਚੋ ਸੱਚ ਵਰਤਦਾ, ਗੁਰਮੁਖ ਲੱਖ ਲਖਾਈ। ਸਲੋਕ ਮਹਲਾ ਤੀਜਾ। ਰਹਿ ਨਾਇਰ ਮਾਹੇ ਅਨੰਤ ਹੈ, ਕੁੜੀ ਆਵੇ ਜਾਏ, ਭਾਣੇ ਚੱਲੇ ਆਪਣੇ ਬਹੁਤੀ ਲਹੇ ਸਜਾਏ। ਭਾਣੇ ਚੱਲੇ ਆਪਣੇ ਬਹੁਤੀ ਲਹੇ ਸਜਾਏ। ਰਹਿਣ ਆਇਰ ਮੈਂ ਸਭ ਕੁਛ ਹੈ, ਕਰਮੀ ਪੱਲੇ ਪਾਏ, ਨਾਨਕ ਨੌ ਨਿਦ ਪਾਈਏ ਜੇ ਚੱਲੇ ਤਿਸੇ ਰਜ਼ਾਏ। ਮਹੱਲਾ ਤੀਜਾ। ਸਹਿਜੇ ਸਤਿਗੁਰ ਨਾ ਸੇਵਿਓ, ਵਿੱਚ ਹੋਮੇ ਜਨਮ ਵਿਨਾਸ਼, ਰਸਨਾ ਹਰ ਨਾ ਚੱਖਿਓ, ਕਲਵ ਕਮਲ ਨਾ ਹੋਇਓ ਪ੍ਰਗਾਸ। ਵਿਖ ਖਾਧੀ ਮਨ ਮੁਖ ਮੂਆ, ਮਾਇਆ ਮੋਹ ਵਿਨਾਸ਼। ਇੱਕ ਸਹਰ ਕੇ ਨਾਮ ਬਹਿਣ, ਤ੍ਰਿਗ ਜੀਵਨ ਤ੍ਰਿਗ ਵਾਸ, ਜਾਂ ਆਪੇ ਨਦਰ ਕਰੇ ਪ੍ਰਭ ਸੱਚਾ, ਤਾਂ ਹੋਵੇ ਦਾਸਨ ਦਾਸ। ਤਾਂ ਅੰਦਨ ਸੇਵਾ ਕਰੇ ਸਤਿਗੁਰੂ ਕੀ, ਕਬਹਿ ਨਾ ਛੋਡੇ ਪਾਸ। ਜਿਉਂ ਜਲ ਮੈਂ ਕਮਲ ਲਭ ਤੋਂ ਵਰਤੇ, ਤਿਉਂ ਵਿੱਚੇ ਗਿਰ ਉਦਾਸ, ਜੇ ਨਾਨਕ ਕਰੇ ਕਰਾਇਆ ਸਭ ਕੁਝ, ਜਿਉਂ ਭਾਵੇ ਤੈਵ ਹਰ ਗੁਣ ਤਾਸ। ਪੌੜੀ। ਛੱਤੀ ਯੁਗ ਬੁਗ ਗੁਵਾਰ, ਜਾ ਸਾ ਆਪੇ ਗਣਤ ਕੀਨੀ, ਆਪੇ ਸਿਰ ਸਭ ਸਾਜਿਅਨ ਆਪ ਮਤ ਦੀਨੀ, ਸਿਮਰਤ ਸਾਸਤ ਸਾਜਿਅਨ ਪਾਪ ਬੁਨ ਗਣਤ ਗਣੀਨੀ, ਜਿਸ ਬਜਾਏ ਸੋ ਬੁੱਝੀ ਸੱਚੇ ਸ਼ਬਦ ਪਤੀਨੀ, ਸਭ ਆਪੇ ਆਪ ਵਰਤਦਾ ਆਪੇ ਬਖਸ਼ ਮਿਲਾਈ। ਸਲੋਕ ਮਹੱਲਾ ਤੀਜਾ। ਇਹੋ ਤਨ ਸਭੋ ਰਤ ਹੈ, ਰਤ ਬਿਨ ਤਨ ਨਾ ਹੋਏ, ਰਤ ਬਿਨ ਤਨ ਨਾ ਹੋਏ, ਜੇ ਸਹਿ ਰਤੇ ਆਪਣੇ ਤਿੰਨ ਤਨ ਲੋਭ ਰਤ ਨਾ ਹੋਏ। ਪੈ ਪਈਏ ਤਨ ਖੀਣ ਹੋਏ, ਲੋਭ ਰਤ ਵਿੱਚੋਂ ਜਾਏ, ਜੋ ਬਸੰਤਰ ਧਾਤ ਸੁੱਧ ਹੈ ਤਿਉਂ ਹਰ ਕਾ ਪਉ ਦੁਰਮਤ ਮੈਲ ਗਵਾਏ। ਨਾਨਕ ਤੇ ਜਨ ਸੋਹਣੇ ਜੋ ਰਤੇ ਹਰ ਰੰਗ ਲਾਏ। ਮਹੱਲਾ ਤੀਜਾ। ਰਾਮ ਕਲੀ ਰਾਮ ਮਨ ਵਸਿਆ, ਤਾਂ ਬਣਿਆ ਸ਼ਿੰਗਾਰ, ਗੁਰ ਕੇ ਸ਼ਬਦ ਕਮਲ ਬੈਕਸਿਆ ਤਾਂ ਸੌਂਪਿਆ ਭਗਤ ਭੰਡਾਰ, ਭਰਮ ਗਿਆ ਤਾਂ ਜਾਗਿਆ ਚੂਕਾ ਅਗਿਆਨ ਅੰਧਾਰ, ਤਿਸਨੂੰ ਰੂਪ ਤਗਲਾ ਜੈਸਰ ਨਾਲ ਪਿਆਰ, ਸਦਾ ਰਵੇ ਪਿਰ ਆਪਣਾ ਸੋਭਾ ਬੰਤੀ ਨਾਰ, ਮਨ ਮੁਖ ਸ਼ਿੰਗਾਰ ਨਾ ਜਾਣਨੀ ਜਸਨ ਜਨਮ ਸਭ

ਦੁੱਖ ਪਾਏ। ਜਿਨੀ ਸਤਿਗੁਰ ਸਿਉਂ ਚਿੱਤ ਲਾਇਆ ਸੋ ਖਾਲੀ ਕੋਈ ਨਾ ਹੈ, ਤਿੰਨ ਜਮ ਕੀ ਤਲਬ ਨਾ ਹੋਵੇ ਨਾ ਹੋਏ ਦੁੱਖ ਸਹਾਏ। ਨਾਨਕ ਗੁਰਮੁਖ ਉਭਰੇ ਸੱਚੇ ਸ਼ਬਦ ਸਮਾਹੇ। ਪੌੜੀ ਆਪ ਅਲਪਤ ਸਦਾ ਰਹੇ, ਹੋਰ ਤੰਦੇ ਸਭ ਧਾਵੇ, ਆਪ ਨਹਿ ਚਲ ਅਚਲ ਹੈ ਹੋਰ ਆਵੇ ਜਾਵੇ। ਸਦਾ ਸਦਾ ਹਰ ਧਿਆਈਏ ਗੁਰਮੁਖ ਸੁੱਖ ਪਾਵੇ, ਨਿਜ ਕਰ ਵਾਸਾ ਪਾਜੇ ਸਦ ਸਿਫਤ ਸਮਾਵੇ, ਸੱਚਾ ਗੈਰ ਗੰਭੀਰ ਹੈ ਗੁਰ ਸ਼ਬਦ ਬੁਝਾਈ। ਸਲੋਕ ਮਹਲਾ ਤੀਜਾ। ਸੱਚਾ ਨਾਮ ਧਿਆਏ ਤੂੰ ਸਭੋ ਵਰਤੇ ਸੱਚ, ਨਾਨਕ ਹੁਕਮੇ ਜੋ ਬੁੱਝੇ ਸੋ ਫਲ ਪਾਏ ਸੱਚ। ਕਥਨੀ ਬਦਨੀ ਕਰਤਾ ਫਿਰੇ, ਹੁਕਮ ਨਾ ਬੁੱਝੇ।

0: ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਲ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੇਤਾ ਕੇਵਲ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸੱਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕਿਆਂ ਵਡਿਆਈਆਂ ਤੁਦ ਬਿਨ ਸਿੱਧੀ ਕਿਨੇ ਨਾ ਪਾਈਆਂ ਕਰਮ ਮਿਲੇ ਨਾ ਹੀ ਠਾਕ ਰਹਾਈਆਂ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹ ਤਿਸੇ ਆਖੇ ਚਾ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ
1: ਮਹਲਾ ਪਹਿਲਾ ਆਖਾ ਜੀਵਾ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਓ ਸੱਚ ਨਾਮ ਕੀ ਲਾਗੈ ਭੂਖ ਉਤ ਭੁੱਖੈ ਖਾਈ ਚਲੀਐ ਦੁਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਉ ਸਾਚੇ ਨਾਮ ਕੀ ਤਿਲਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲਕੈ ਆਖਣ ਪਾਈ ਵੱਡਾ ਨਾ ਹੋਵੇ ਘਾਟ ਨਾ ਜਾਏ

ਵਡੇ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰ ਕੈ ਕੀਤੀ ਰਾਤ, ਖਸਮ ਵਿਸਾਰ ਹੈ ਤੇ ਕਮਜਾਤ, ਨਾਨਕ ਨਾਵੈ ਬਾਜ ਸਨਾਤ। ਰਾਗ ਗੁਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰ ਪਾਸ ਹਮ।

ਨਾਮਤ ਨਾਮ ਮੇਰਾ ਪ੍ਰਾਨ ਸਿਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਉ, ਹਰ ਜਨ ਕੇਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਲੈ ਤ੍ਰਿਪਤਾਸ ਹੈ ਮਿਲ ਸੰਗਤ ਗੁਣ ਪ੍ਰਗਾਸ, ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ, ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਧ੍ਰਿਗ ਜੀ ਵੇ ਧ੍ਰਿਗ ਜੀ ਵਾਸ, ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ, ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਰਾਗ ਗੁਜਰੀ ਮਹੱਲਾ ਪੰਜਵਾਂ। ਕਾਹੇ ਰੇ ਮਨ ਚਿਤ ਵਹਿ ਉਦਮ,

ਸੁਤਾ ਜੀ ਹਉ ਤੁਦ ਬਿਨ ਅਵਰ ਨਾ ਜਾਣ, ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣ, ਜੋ ਸਿਵ ਹੈ ਤੁਧ ਜੇ, ਜਨ ਨਾਨਕ ਤਿਨ ਕੁਰਬਾਣਾ, ਹਰ ਧਿਆਵੈ ਤੁਧ ਜੀ, ਸੇ ਜਨ ਜੁਗ ਮਹਿ ਸੁਖਵਾਸੀ, ਸੇ ਮੁਕਤ ਭਏ ਜਿਨ ਹਰ ਧਿਆਇਆ ਜੇ, ਤਿਨ ਤੂਟੀ ਜਮ ਕੀ ਫਾਸੀ, ਜਿਨ ਨਿਰਭਉ ਜਿਨ